ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਜੁਲਾਈ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਇਜ਼ਰਾਈਲ ਤੋਂ, ਜਿੱਥੇ ਜਰੂਸਲਮ ਦੇ ਸਭ ਤੋਂ ਸੰਵੇਦਨਸ਼ੀਲ ਧਾਰਮਿਕ ਇਲਾਕੇ ਦੇ ਵਿੱਚ ਵੀਰਵਾਰ 23 ਜੁਲਾਈ ਨੂੰ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਜ਼ਰਾਈਲ ਦੇ ਹਜ਼ਾਰਾਂ ਯਹੂਦੀ ਕੱਟੜਪੰਥੀ ਉੱਥੇ ਪਹੁੰਚ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਬੇਹੱਦ ਧੁਰ ਦੱਖਣ ਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਰ ਬੇਨ ਗਵੀਰ ਵੀ ਮੌਜੂਦ ਸੀ। ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਤਣਾਅ ਹੋਰ ਵਧਾ ਦਿੱਤਾ। ਹਥਿਆਰਬੰਦ ਇਜ਼ਰਾਈਲੀ ਪੁਲਿਸ ਨੇ ਸੁਰੱਖਿਆ ਦੇ ਵਿੱਚ ਸੁਰੱਖਿਆ ਦੇ ਨਾਲ ਇਸ ਪੂਰੇ ਇਲਾਕੇ ਨੂੰ ਪੂਰਾ ਚੁਕੰਨਾ ਰੱਖਿਆ। ਲੋਕ ਧਾਰਮਿਕ ਸਥਾਨ ਦੇ ਅੰਦਰ ਗਏ, ਉੱਥੇ ਪ੍ਰਾਰਥਨਾ ਕੀਤੀ, ਇਜ਼ਰਾਈਲ ਦਾ ਝੰਡਾ ਤੱਕ ਲਹਿਰਾਇਆ ਗਿਆ, ਕੌਮੀ ਤਰਾਨਾ ਗਾਇਆ ਗਿਆ। ਇਸ ਨੂੰ ਸਿਆਸੀ ਤਾਕਤ ਦਿਖਾਉਣ ਵਾਲੀ ਤੇ ਉਕਸਾਉਣ ਵਾਲੀ ਇੱਕ ਕਾਰਵਾਈ ਮੰਨਿਆ ਜਾ ਰਿਹਾ। ਦਰਅਸਲ ਕਈ ਦਹਾਕੇ ਪੁਰਾਣਾ ਇਹ ਇੱਕ ਨਾਜ਼ੁਕ ਸਮਝੌਤਾ ਹੈ ਜਿਸ ਨੂੰ ਸਟੇਟਸ ਕੋ ਕਿਹਾ ਜਾਂਦਾ ਹੈ। ਇਸ ਦੇ ਤਹਿਤ ਜਿਸ ਜਗ੍ਹਾ ਦੇ ਉੱਤੇ ਗੈਰ ਮੁਸਲਮਾਨਾਂ ਨੂੰ ਅਰਦਾਸ ਕਰਨ ਦੀ, ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਹੈ, ਉੱਥੇ ਹੀ ਮੁਸਲਮਾਨ ਇਸ ਜਗ੍ਹਾ ਨੂੰ ਅਲ ਹਰਮ ਅਲ ਸ਼ਰੀਫ ਕਹਿੰਦੇ ਨੇ, ਜਦਕਿ ਯਹੂਦੀ ਇਸ ਨੂੰ ਟੈਂਪਲ ਮਾਊਂਟ ਕਹਿੰਦੇ ਨੇ। ਪਰ ਪਿਛਲੇ ਕੁਝ ਸਾਲਾਂ 'ਚ ਇਤਾਮਰ ਬੈਨ ਗਵੀਰ ਨੇ ਕਈ ਵਿਵਾਦਤ ਦੌਰੇ ਕਰਕੇ ਅਤੇ ਯਹੂਦੀ ਸ਼ਰਧਾਲੂਆਂ ਦੇ ਨਾਲ ਇਸ ਥਾਂ ਦੇ ਨਿਯਮਾਂ ਨੂੰ ਇੱਕ ਤਰਫਾ ਕਰ ਦਿੱਤਾ। ਉਹਨਾਂ ਨੇ ਯਹੂਦੀਆਂ ਨੂੰ ਉੱਥੇ ਪ੍ਰਾਰਥਨਾ ਕਰਵਾਈਆਂ, ਅਰਦਾਸਾਂ ਕਰਵਾਈਆਂ, ਕਿਤਾਬਾਂ ਵੰਡੀਆਂ ਅਤੇ ਧਾਰਮਿਕ ਸਮੱਗਰੀ ਵੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸੇ ਕਰਕੇ ਇਸ ਥਾਂ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ ਇਜ਼ਰਾਈਲ ਦੇ ਵਿੱਚ ਸ਼ੁਰੂ ਹੋ ਗਿਆ। ਉਧਰ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਾਰੇਸ ਨੇ ਕੌਮਾਂਤਰੀ ਪੱਧਰ ਦੇ ਉੱਤੇ ਗਹਿਰਾ ਰਹੇ ਫੌਜੀ ਸੰਕਟ ਅਤੇ ਜੰਗ ਦੇ ਬਣ ਰਹੇ ਮਾਹੌਲ ਦੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਸਖ਼ਤ ਚੇਤਾਵਨੀ ਦਿੱਤੀ। ਉਹਨਾਂ ਨੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰ ਦੇ ਵਿੱਚ ਵਿਵਾਦਾਂ ਦਾ ਸ਼ਾਂਤੀਪੂਰਨ ਢੰਗ ਦੇ ਨਾਲ ਹੱਲ ਕੀਤੇ ਜਾਣ ਦੇ ਲਈ ਇੱਕ ਸੁਨੇਹਾ ਦਿੱਤਾ ਅਤੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਵੀ ਕੀਤੀ ਹੈ। ਕਿਹਾ ਹੈ ਕਿ ਕੂਟਨੀਤੀ ਹੀ ਸ਼ਾਂਤੀ ਦਾ ਇੱਕ ਇਕਲੌਤਾ ਰਸਤਾ ਹੋ ਸਕਦੀ ਹੈ ਔਰ ਪੱਛਮ ਏਸ਼ੀਆ ਦੇ ਵਿੱਚ ਸੰਕਟ ਦਾ ਕੋਈ ਵੀ ਫੌਜੀ ਹੱਲ ਤਾਂ ਨਹੀਂ ਹੋ ਸਕਦਾ, ਕਿਉਂਕਿ ਬੇਸ਼ੱਕ ਕੂਟਨੀਤਕ ਹੱਲ ਜਿਹੜੇ ਨੇ ਉਹ ਜੰਗ ਰੋਕਣ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਫਲ ਨਾ ਰਹੇ ਹੋਣ, ਪਰ ਘੱਟੋ ਘੱਟ ਸੰਘਰਸ਼ ਨੂੰ ਖਤਮ ਕਰਨ ਦੀ ਕਾਬਲੀਅਤ ਤਾਂ ਰੱਖਦੇ ਨੇ। ਇਸ ਕਰਕੇ ਕੂਟਨੀਤੀ ਦੇ ਉੱਤੇ ਵਧੇਰੇ ਧਿਆਨ ਦੇਣਾ ਚਾਹੀਦਾ। ਯੂਐਨ ਪ੍ਰਮੁੱਖ ਨੇ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਨਿਯਮਾਂ ਦੀ ਹੋ ਰਹੀ ਉਲੰਘਣਾ ਦੇ ਉੱਤੇ ਗਹਿਰੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਇਸ ਵਕਤ ਕੌਮਾਂਤਰੀ ਨਿਯਮਾਂ ਨੂੰ ਸ਼ਿਕੇ ਟੰਗ ਕੇ ਜ਼ਿਆਦਾਤਰ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇ ਉਹ ਕੁਝ ਐਸੀਆਂ ਮਿਸਾਲਾਂ ਕਾਇਮ ਕਰ ਰਹੇ ਨੇ ਜਿਹੜੀਆਂ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਨੇ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਵੱਧ ਰਹੇ ਫੌਜੀ ਤਣਾਅ ਅਤੇ ਇਜ਼ਰਾਈਲ ਦੀ ਫੌਜੀ ਮੁਹਿੰਮਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਸਥਿਤੀ ਹੁਣ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਔਰ ਫਾਰਸ ਦੀ ਖਾੜੀ ਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਲੈ ਕੇ ਲਾਲ ਸਾਗਰ ਦੇ ਵਿੱਚ ਬਾਲ ਮੰਡਪ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਹੈ ਉਸ ਦਾ ਖਾਮਿਆਜ਼ਾ ਦੁਨੀਆ ਨੂੰ ਭੁਗਤਣਾ ਹੀ ਪਏਗਾ। ਉਧਰ ਬਾਂਗਲਾਦੇਸ਼ ਦੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੱਲ੍ਹ ਤੱਕ ਦੀਆਂ ਖ਼ਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਸ਼ੰਕੇ ਜ਼ਾਹਰ ਅਸੀਂ ਖ਼ਬਰਾਂ ਦੇ ਜ਼ਰੀਏ ਹੀ ਕੀਤੇ ਸੀ, ਪਰ ਹੁਣ ਸਪਸ਼ਟ ਹੋ ਗਿਆ ਹੈ ਕਿ ਸ਼ਹਾਬੂਦੀਨ ਨੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫੇ ਦੀ ਵਜ੍ਹਾ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਮੈਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਕਈ ਦਿੱਕਤਾਂ ਦੇ ਨਾਲ ਜੂਝ ਰਿਹਾ। ਸ਼ਹਾਬੂਦੀਨ ਦੀ ਡੇਲੀ ਸਟਾਰ ਨਾਮ ਦੇ ਬਾਂਗਲਾਦੇਸ਼ੀ ਅਖਬਾਰ ਨੂੰ ਕਿਹਾ ਕਿ ਇਸ ਸਮੇਂ ਮੈਂ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ। ਦੀ ਡੇਲੀ ਸਟਾਰ ਨੂੰ ਉਹਨਾਂ ਨੇ ਅਸਤੀਫੇ ਦੀ ਆਪਣੀ ਕਾਪੀ ਬੰਗ ਭਵਨ ਦੇ ਵਿੱਚ ਉੱਥੇ ਦੇ ਸਪੀਕਰ ਨੂੰ ਸਪੁਰਦ ਕੀਤੇ ਜਾਣ ਦੀ ਗੱਲ ਵੀ ਕੀਤੀ। ਦੱਸ ਦਈਏ ਕਿ ਸ਼ਹਾਬੂਦੀਨ ਅਪ੍ਰੈਲ 2023 ਦੇ ਵਿੱਚ ਬਾਂਗਲਾਦੇਸ਼ ਦੇ ਰਾਸ਼ਟਰਪਤੀ ਬਣੇ ਸੀ। ਅਗਸਤ 2024 'ਚ ਦੇਸ਼ ਭਰ ਦੇ ਅੰਦਰ ਜਿਹੜਾ ਜੈਨਸੀ ਦਾ ਇੱਕ ਅੰਦੋਲਨ ਚੱਲਿਆ ਸੀ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਕਾਰਜਵਾਹਕ ਸਰਕਾਰ ਬਣਾਉਣ ਤੱਕ ਦੇ ਦੌਰ 'ਤੇ

ਸਹੂਲਤ ਵੀ ਉਪਲਬਧ ਨਹੀਂ ਰਹੇਗੀ। ਦਿੱਲੀ 'ਚ ਸ਼ੁੱਕਰਵਾਰ ਦੇ ਦਿਨ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਕਾਕਰੇ ਜਨਤਾ ਪਾਰਟੀ ਦੇ ਅੰਦੋਲਨ ਦੇ ਵਿੱਚ ਦਿੱਲੀ ਮੈਟਰੋ ਦੇ 18 ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਨਿਊ ਦਿੱਲੀ ਤੋਂ ਇਲਾਵਾ ਲੋਕ ਕਲਿਆਣ ਮਾਰਗ, ਰਾਜੀਵ ਚੌਂਕ, ਪਟੇਲ ਚੌਂਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ, ITO, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰਬਾਗ, ਸ਼ਿਵਾਜੀ ਸਟੇਡੀਅਮ ਤੇ ਝੰਡੇਵਾਲਾ ਮੈਟਰੋ ਸਟੇਸ਼ਨ ਬੰਦ ਕੀਤੇ ਗਏ ਨੇ। ਉਧਰ ਕੱਲ੍ਹ ਦੇ ਦਿਨ ਇੱਕ ਵਾਰ ਫਿਰ ਤੋਂ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੈਲੈਬ੍ਰਿਟੀਜ਼ ਨੇ, ਉਹ ਇਸ ਅੰਦੋਲਨ ਦੇ ਨਾਲ ਆਪਣੀ ਹਮਾਇਤ ਜਤਾਉਂਦੇ ਰਹੇ। ਸਾਬਕਾ ਭਾਰਤੀ ਕ੍ਰਿਕਟਰ ਤੇ ਮੰਨੇ ਪ੍ਰਮੰਨੇ ਕਮੈਂਟੇਟਰ ਸੰਜੇ ਮੰਜੇਰਕਰ ਨੇ ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਹੋ ਰਹੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਸਿਰਫ਼ ਨੀਟ ਪੇਪਰ ਲੀਕ ਦਾ ਮਾਮਲਾ ਨਹੀਂ ਹੈ, ਇਹ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਦਬਾਏ ਜਾਣ ਦੀ ਭਾਵਨਾ ਤੇ ਮੁੱਖ ਧਾਰਾ ਦੀ ਮੀਡੀਆ ਦੀ ਕਥਿਤ ਬ੍ਰੇਨ ਵਾਸ਼ਿੰਗ ਦੇ ਖਿਲਾਫ਼ ਇੱਕ ਵਿਦਰੋਹ ਹੈ। ਦੋ ਬੱਚਿਆਂ ਦਾ ਪਿਓ ਹੋਣ ਦੇ ਨਾਤੇ ਮੈਂ ਆਪਣੇ ਤਜਰਬੇ ਤੋਂ ਜਾਣਦਾ ਕਿ ਅੱਜ ਕੱਲ੍ਹ ਦੇ ਨੌਜਵਾਨ ਦੀ ਆਵਾਜ਼ ਨੂੰ ਦਬਾਉਣ, ਉਹਨਾਂ ਦੇ ਬ੍ਰੇਨ ਵਾਸ਼ ਕਰਨ ਦੀ ਕਦੇ ਵੀ ਕੋਸ਼ਿਸ਼ ਸਫਲ ਨਹੀਂ ਹੋ ਸਕੇਗੀ। ਉੱਧਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਵੀ ਨੌਜਵਾਨਾਂ ਦੇ ਨਾਲ ਖੜੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਸਾਡੇ ਸਟੂਡੈਂਟ ਸਾਡਾ ਭਵਿੱਖ ਨੇ, ਬਿਹਤਰ ਤੇ ਸੁਰੱਖਿਅਤ ਭਵਿੱਖ ਦੇ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਲਾਜ਼ਮੀ ਹੁੰਦੀ ਹੈ। ਸਟੂਡੈਂਟਸ ਦੀ ਗੱਲ ਖੁੱਲ੍ਹੇ ਦਿਲ ਦੇ ਨਾਲ ਸੁਣਨੀ ਚਾਹੀਦੀ ਹੈ, ਉਹਨਾਂ ਦੀ ਪਰਵਾਹ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ, ਉਹਨਾਂ ਦੇ ਸੁਪਨੇ ਸਾਡੇ ਸੁਪਨੇ ਨੇ। ਔਰ ਸਾਰਾ ਅਲੀ ਖਾਨ ਨੇ ਆਪਣੀ ਪੋਸਟ ਦੇ ਅਖੀਰ ਦੇ ਵਿੱਚ ਸਰਕਾਰ ਦੇ ਉੱਤੇ ਵੀ ਭਰੋਸਾ ਜਤਾਉਂਦੇ ਹੋਏ ਲਿਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਨੂੰ ਨਿਆਂ ਦੇਵੇਗੀ। ਉਧਰ CPIM ਨੇ JNU ਨੂੰ ਕਿਹਾ ਹੈ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਦੇ ਬੁਲਾਰੇ ਨਹੀਂ। ਅਸਲ 'ਚ CPIM ਨੇ ਇੱਕ ਪੋਸਟ ਕਰੇ JNU ਪ੍ਰਸ਼ਾਸਨ ਦੇ ਉੱਤੇ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਮੜਿਆ ਅਤੇ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਗੱਲ ਕਹਿਣ ਦੀ ਆਜ਼ਾਦੀ ਔਰ ਸ਼ਾਂਤੀਪੂਰਨ ਢੰਗ ਦੇ ਨਾਲ ਇਕੱਠਾ ਹੋਣ ਅਤੇ ਸੰਗਠਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਬੁਲਾਰਾ ਨਹੀਂ। ਪਾਰਟੀ ਨੇ ਅੱਗੇ ਵੀ ਕਿਹਾ ਕਿ ਯੂਨੀਵਰਸਿਟੀਜ਼ ਦਾ ਕੰਮ ਇਹਨਾਂ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਔਰ ਨਾ ਕਿ ਉਹਨਾਂ ਦੇ ਸ਼ਾਂਤੀਪੂਰਕ ਇਸਤੇਮਾਲ ਨੂੰ ਖਤਮ ਕਰਨਾ। ਦਰਅਸਲ JNU ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸ਼ੁੱਕਰਵਾਰ ਦੇ ਦਿਨ ਆਪਣੇ ਸਟੂਡੈਂਟਸ ਦੇ ਪ੍ਰੋਫੈਸਰ ਨੂੰ ਦਿੱਲੀ ਦੇ ਜੰਤਰ ਮੰਤਰ ਜਾਂ ਉਸਦੇ ਆਲੇ ਦੁਆਲੇ ਇਕੱਠ ਦੇ ਵਿੱਚ ਸ਼ਾਮਲ ਹੋਣ ਦੀ ਜਾਂ ਕਿਸੇ ਵੀ ਜਨ ਸਭਾ ਦੇ ਵਿੱਚ ਸ਼ਮੂਲੀਅਤ ਕਰਨ ਦੀ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਨੇ ਵੀ ਅਜਿਹਾ ਹੀ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੀ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਆਲੋਚਨਾ ਵੀ ਕੀਤੀ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਹਾਈ ਪ੍ਰੋਫਾਈਲ ਬੜੇ ਮਹਿੰਗੇ ਤਰੀਨ ਡਿਨਰ ਦੀ ਖ਼ਬਰ ਹੁਣ ਮੀਡੀਆ ਦੇ ਵਿੱਚ ਜਨਤਕ ਹੋ ਗਈ ਹੈ, ਜਿਸ ਨੂੰ ਹੁਣ ਤੱਕ ਲੇਬਰ ਪਾਰਟੀ ਬਚਾ ਕੇ ਰੱਖ ਰਹੀ ਸੀ। ਲੱਖਾਂ ਡਾਲਰ ਤਾਂ ਇਕੱਠੇ ਕਿਤੇ ਹੀ ਕਿਤੇ ਪ੍ਰਧਾਨ ਮੰਤਰੀ ਨੇ, ਬਲਕਿ ਨਾਲ ਦੀ ਨਾਲ ਚੁਗਲੀਆਂ ਵੀ ਕੀਤੀਆਂ ਪੌਲਿਨ ਹੈਨਸਨ ਦੀਆਂ। ਅਦਾਰੇ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਇਸ ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਚੀਨੀ ਪ੍ਰੋਪਰਟੀ ਡਿਵੈਲਪਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਬੜੇ ਲੰਮੇ ਚਿਰ ਜਿਹੜੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਦੇ ਖਜ਼ਾਨੇ ਨੂੰ ਲਗਭਗ 300-350 ਮਿਲੀਅਨ ਡਾਲਰ ਦਾ ਟੈਕਸ ਨੂੰ ਚੂਨਾ ਲਗਾਉਣ ਵਾਲੇ ਫਿਲਿਪ ਡੋਂਗ ਫੈਂਗਲੀ ਦੇ ਪੁੱਤਰ ਫੈਲਿਕਸ ਲੀ ਨੇ ਇਹ ਡਿਨਰ ਆਯੋਜਿਤ ਕੀਤਾ ਸੀ। ਹਾਈ ਪ੍ਰੋਫਾਈਲ ਡਿਨਰ ਸੀ, ਜ਼ਾਹਰ ਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਸਟੀਕ ਦੇ ਨਾਲ ਨਾਲ ਬੜੀ ਮਹਿੰਗੀ ਵਾਈਨ ਦੇ ਜਾਮ ਵੀ ਖੜਕਾਏ। ਸੈਟਰਡੇ ਟੈਲੀਗ੍ਰਾਫ ਦੀ ਖ਼ਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਫੈਲਿਕਸ ਲੀ ਦੇ ਸੱਦੇ ਦੇ ਉੱਤੇ ਕੁਝ ਚੁਣਿੰਦਾ ਹੀ 7-8 ਲੋਕ ਇਸ ਡਿਨਰ ਦੇ ਵਿੱਚ ਆਯੋਜਿਤ ਹੋਏ ਸੀ, ਪਰ ਲੱਖਾਂ ਡਾਲਰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਦੇ ਲਈ ਇਕੱਠਾ ਕਰ ਲਿਆ। ਇੱਕ ਕਿਸਮ ਦਾ ਫੰਡਰੇਜ਼ਰ ਡਿਨਰ ਸੀ। ਜਦੋਂ ਜਾਮ ਦੇ ਨਾਲ ਜਾਮ ਟਕਰਾਏ ਅਤੇ ਉਸ ਤੋਂ ਬਾਅਦ ਇਹਨਾਂ ਸਾਰੇ ਡੋਨਰਸ ਨੇ ਪ੍ਰਧਾਨ ਮੰਤਰੀ ਨੂੰ ਛੇੜਿਆ, ਫਿਰ ਦੱਸੋ ਕੀ ਕਹਿੰਦੀ ਹੈ ਪੌਲਿਨ ਹੈਨਸਨ। ਇੰਨਾ ਹੀ ਕਹਿਣਾ ਸੀ ਅਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਵੀ ਰੱਖੀਆਂ। ਹਾਲਾਂਕਿ ਇਸ ਪੂਰੇ ਇਵੈਂਟ ਦੀਆਂ ਨਾ ਤਾਂ ਕੋਈ ਵੀਡੀਓਜ਼ ਬਣੀਆਂ ਨੇ ਨਾ ਕੋਈ ਫੋਟੋਆਂ ਨੇ, ਪਰ ਫੈਲਿਕਸ ਲੀ ਦੇ ਹਵਾਲੇ ਫੈਲਿਕਸ ਲੀ ਨੇ ਇਸ ਡਿਨਰ ਦੇ ਵਿੱਚ $1 ਮਿਲੀਅਨ ਇਕੱਠਾ ਕਰਕੇ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ, ਆਪਣੇ ਅਮੀਰ ਤਰੀਨ ਦੋਸਤਾਂ ਨੂੰ ਬੁਲਾ ਕੇ ਉੱਥੇ ਸੱਦ ਕੇ। ਇਸ ਡਿਨਰ ਦੇ ਵਿੱਚ ਕੌਣ ਕੌਣ ਸੀ ਇਸ ਦੀ ਪੂਰੀ ਲਿਸਟ ਤਾਂ ਨਹੀਂ ਪਤਾ, ਪਰ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਇਸ
ਡਿਨਰ ਦੇ ਵਿੱਚ ਸੀ। ਡੈਨੀਅਲ ਐਂਡਰਿਊਜ਼ ਦੇ ਅਕਸਰ ਚੀਨ ਦੇ ਜਿਹੜੇ ਵੱਡੇ ਡਿਵੈਲਪਰ ਨੇ ਉਹਨਾਂ ਦੇ ਨਾਲ ਨਿੱਜੀ ਸੰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ, ਬਲਕਿ ਜ਼ੀ ਜਿਨਪਿੰਗ ਦੇ ਨਾਲ ਉਹ ਇਕੱਲੇ ਹੀ ਮੁਲਾਕਾਤ ਕਰਨ ਤੁਰ ਪਏ ਸੀ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੁੰਦੀ ਸੀ। ਫੈਡਰਲ ਪੱਧਰ ਦੇ ਉੱਤੇ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਕੌਮਾਂਤਰੀ

வந்து ஸ்தாபத்துந்தேனே. ਬਲਕਿ ਡੈਨੀਅਲ ਐਂਡਰਿਊਸ ਦੀ ਤਾਂ ਅਗਲੀ ਸਵੇਰ ਫੈਲਿਕਸ ਲੀ ਦੇ ਨਾਲ ਗੋਲਫ ਖੇਡਦਿਆਂ ਹੋਇਆਂ ਦੀ ਤਸਵੀਰਾਂ ਵੀ ਨਸ਼ਰ ਹੋ ਗਈਆਂ ਸੀ। ਅਸਲ 'ਚ ਜਦੋਂ ਡੈਨੀਅਲ ਐਂਡਰਿਊਸ ਵਿਕਟੋਰੀਆ ਦੇ ਪ੍ਰੀਮੀਅਰ ਹੁੰਦੇ ਸੀ ਉਦੋਂ ਵੀ ਲੇਬਰ ਪਾਰਟੀ ਦੇ ਉੱਤੇ ਅਕਸਰ ਐਸੇ ਇਲਜ਼ਾਮ ਲੱਗੇ ਸੀ ਕਿ ਚੀਨੀ ਜਿਹੜੇ ਅਮੀਰ ਤਰੀਨ ਲੋਕ ਨੇ, ਰਿਚ ਲੋਕ ਨੇ ਜਿਹੜੇ, ਉਹ ਆਸਟ੍ਰੇਲੀਆ 'ਚ ਲੇਬਰ ਪਾਰਟੀ ਨੂੰ ਇਸ ਕਿਸਮ ਦੇ ਨਾਲ ਪੈਸੇ ਇਕੱਠੇ ਕਰਕੇ ਦਿੰਦੇ ਨੇ। ਬਲਕਿ ਹੁਆਂਗ ਜ਼ਿਆਂਗਮੋ ਜਿਹੜੇ ਸੀ ਉਹਨਾਂ ਨੇ $1,00,000 NSW ਦੀ ਲੇਬਰ ਪਾਰਟੀ ਨੂੰ ਕੈਸ਼ ਹੀ ਦਿੱਤਾ ਸੀ, ਆਲਡੀ ਦੇ ਜਿਹੜਾ ਸ਼ੋਪਿੰਗ ਬੈਗ ਹੁੰਦਾ ਉਸ ਦੇ ਵਿੱਚ ਭਰ ਕੇ। ਅਤੇ ਉਦੋਂ ਵੀ ਲੇਬਰ ਪਾਰਟੀ ਤੋਂ ਸਵਾਲ ਇਹ ਕੀਤੇ ਗਏ ਸੀ। ਹੁਣ ਵੀ ਜਦੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਜਿਹੜੀ ਪੌਲਿਨ ਹੈਨਸਨ ਨੇ ਉਹਨਾਂ ਨੇ ਪੁੱਛਿਆ ਕਿ ਸਰਕਾਰ ਹੁਣ ਦੱਸੇ, ਜਵਾਬ ਦੇਵੇ ਕਿ ਫਿਲਿਪ ਲੀ ਜਿਨ੍ਹਾਂ ਦੇ ਪਿਓ ਦੇ ਉੱਤੇ $272 million ਦਾ ਟੈਕਸ ਦਾ ਕਰਜ਼ ਇੱਕ ਚੜਿਆ ਹੋਇਆ, ਉਹਨਾਂ ਨੂੰ ਸਰਕਾਰ ਦੇ ਨਾਲ ਇਸ ਕਿਸਮ ਦੀ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਦਾ ਇਲਜ਼ਾਮ ਜਿਹੜਾ ਸੀ ਸਰਕਾਰ ਦੇ ਖਿਲਾਫ, ਉਹਨਾਂ ਦੇ ਨਾਲ ਹੀ ਸਰਕਾਰ ਉੱਠਦੀ ਬੈਠਦੀ ਕਿਉਂ ਹੈ? ਖੈਰ, ਕਈ ਵਾਰ ਇੱਦਾਂ ਹੋ ਜਾਂਦਾ ਹੈ ਕਿ ਆਪਣੇ ਪੈਸੇ ਦੇ ਦਮ ਦੇ ਉੱਤੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਜਿਵੇਂ ਪੌਲਿਨ ਹੈਨਸਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਸਹੇਲੀ ਅਤੇ ਆਸਟ੍ਰੇਲੀਆ ਦੀ ਮਸ਼ਹੂਰ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ, ਜਿਨ੍ਹਾਂ ਦੇ ਖਿਲਾਫ ਹੁਣ ਕਾਮਨਵੈਲਥ ਖੇਡਾਂ ਦੇ ਵਿੱਚ ਕੋਈ ਵੀ ਖਿਡਾਰੀ, ਖਾਸ ਤੌਰ ਦੇ ਉੱਤੇ ਸਵਿਮਰਸ ਜਿਹੜੇ ਨੇ, ਉਹ ਪਬਲਿਕਲੀ ਜਨਤਕ ਪਲੇਟਫਾਰਮ ਦੇ ਉੱਤੇ ਕੋਈ ਗੱਲ ਨਹੀਂ ਕਹਿ ਸਕਣਗੇ। ਹੈਂਗਕੌਂਗ ਪ੍ਰੋਸਪੈਕਟਿੰਗ, ਜਿਹੜੀ ਕਿ ਜੀਨਾ ਰਾਈਨਹਾਰਟ ਦੀ ਕੰਪਨੀ ਹੈ, ਇਸ ਅਰਬਪਤੀ ਮਹਿਲਾ ਦੀ ਕੰਪਨੀ ਦੀ ਤਰਫ ਤੋਂ ਹੁਣ ਆਸਟ੍ਰੇਲੀਅਨ ਖਿਡਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਗਿਆ। ਹੈਂਗਕੌਂਗ ਪ੍ਰੋਸਪੈਕਟਿੰਗ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਅਨ ਸਵਿਮਰਸ ਜਿਹੜੇ ਕਾਮਨਵੈਲਥ ਖੇਡਾਂ ਦੇ ਵਿੱਚ ਸੋਨੇ ਦਾ ਮੈਡਲ ਫੁੰਡ ਕੇ ਆਉਣਗੇ, ਉਹਨਾਂ ਨੂੰ $20,000 ਦਿੱਤੇ ਜਾਣਗੇ। ਸਿਲਵਰ ਮੈਡਲ ਵਾਲਿਆਂ ਨੂੰ $15,000 ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲਿਆਂ ਨੂੰ $10,000 ਮਿਲਣਗੇ। ਇਸ ਤੋਂ ਇਲਾਵਾ ਕਿਸੇ ਵੀ ਹੋਰ ਖੇਡ ਦੇ ਵਿੱਚ ਵਰਲਡ ਰਿਕਾਰਡ ਜੇ ਕੋਈ ਖਿਡਾਰੀ ਬਣਾਏਗਾ ਤਾਂ ਉਹਨੂੰ $30,000 ਦਾ ਸੋਲੋ, ਜਿਹੜੀ ਖੇਡਾਂ ਨੇ ਉਹਦੇ ਵਿੱਚ, ਇੰਡੀਵਿਜੁਅਲ ਖੇਡਾਂ ਦੇ ਵਿੱਚ, ਉਹਨਾਂ ਨੂੰ ਦਿੱਤਾ ਜਾਏਗਾ। ਹੁਣ ਅਜਿਹੇ ਦੇ ਵਿੱਚ ਜਦੋਂ ਇੰਨਾ ਪੈਸਾ ਹੈਂਗਕੌਂਗ ਪ੍ਰੋਸਪੈਕਟਿੰਗ ਬਹਾ ਰਹੀ ਹੈ ਤਾਂ ਇਸ ਦੀਆਂ ਕੁਝ ਸ਼ਰਤਾਂ ਵੀ ਨੇ, ਸ਼ਰਤਾਂ ਇਹ ਨੇ। ਸਿਡਨੀ ਮਾਰਨਿੰਗ ਹੈਰਾਲਡ ਨੇ ਖਬਰ ਛਾਪੀ ਅੱਜ ਦੇ ਦਿਨ ਕਿ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਅਨ ਖਿਡਾਰੀ ਜੀਨਾ ਰਾਈਨਹਾਰਟ ਜਾਂ ਉਸ ਦੀ ਕੰਪਨੀ ਜਾਂ ਉਹਨਾਂ ਦੇ ਪੌਲਿਨ ਹੈਨਸਨ ਜਾਂ ਐਸਾ ਕੋਈ ਵੀ ABCD ਗੱਲਾਂ ਉਹਨਾਂ ਦੇ ਬਾਰੇ ਨਹੀਂ ਕਰ ਸਕਦੇ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: शर्त लागू।
1: अटेंशन ट्रैवलर्स, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
3: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚਾੜਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁੱਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
5: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
4: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ? ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
5: ਨਹੀਂ, ਉਹ ਠੀਕ ਸੀ,
4: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਸੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ
5: ਹਾਂਜੀ
4: ਜੀ। ਅਤੇ ਇਹਦਾ ਕੀ ਫਰਕ ਹੈ ਵੈਸੇ, ਇੰਡੀਆ ਦਾ ਅਤੇ ਇੱਥੋਂ ਦਾ ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
5: ਜਿਵੇਂ ਆਸਟ੍ਰੇਲੀਆ ਦੇ ਵਿੱਚ 3 ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
4: ਜੀ।
5: ਸੋ ਇੱਥੇ 3 ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਆ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ,
4: ਉੱਥੇ CA ਕਹਿ ਦਿੰਦੇ ਆ ਨਾ,
5: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਆ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
4: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲਾਉਣ ਲੱਗੂਗਾ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਅਤੇ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤਾ ਲੱਗ ਰਿਹਾ, ਖਬਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੇ?
5: $1,000 ਦਾ ਐਕਚੁਅਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਸਾਨੂੰ ਇਸ ਵਾਰ, ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ $1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ। ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
4: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚ ਉਹ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
5: ਅਗਲੇ ਦੇ ਵਿੱਚ ਹੋਏਗਾ। ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਤਾਂ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ ਤੇ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
4: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2000 ਦੇ ਨੇ ਤੇ ਮੈਂ ਕਹਾਂ ਵੀ 1000 ਤੇ ਚੱਲ ਉਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ ਤੇ ਰਹਿਣ ਦਈਏ ਤੇ ਇਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜਾਊਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ ਉਹ ਜੇਕਰ 1000 ਤੋਂ ਥੱਲੇ ਆ ਤੇ ਫਿਰ ਉਹ ਦੈਟਸ ਫਾਈਨ।
5: ਹਾਂਜੀ,
4: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
5: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ ਤੇ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
4: ਓਕੇ,
5: ਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1000 ਪਲੱਸ ਉਹ ਨਹੀਂ ਹੈ
4: ਜੀ।
5: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹੋ ਜਾਂ ਮਿਨੀਮਮ 1000 ਕਲੇਮ ਕਰ ਸਕਦੇ ਹਾਂ, ਦੋਨਾਂ ਚੋਂ ਇੱਕ ਚੀਜ਼।
4: ਅੱਛਾ, ਨਹੀਂ ਮੇਰੀ ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1000 ਕੁ ਤੱਕ ਦਾ ਜਿਹੜੀ ਇਨਵੋਇਸ ਆ ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਇਹ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ, ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
5: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
4: ਜੀ।
5: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤੇ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ, ਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
4: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਨਹੀਂ ਗੇ।
5: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਤੇ ਤੁਹਾਨੂੰ ਯੂਨੀਫਾਰਮ ਸਾਰਾ ਕੁਝ ਇੰਪਲੋਇਰ ਵੱਲੋਂ ਪ੍ਰੋਵਾਈਡਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਕਿ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
4: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
5: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ ਆ।
4: ਆਫਕੋਰਸ ਸਾਲ ਭਰ ਦੇ ਵਿੱਚ ਤੇ 1000 ਤੋਂ ਕਿਤੇ ਜ਼ਿਆਦਾ ਹੋਣਗੇ।
5: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
4: ਜੀ। ਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
5: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
4: ਹਾਂਜੀ,
5: ਪਰ ਉਹ ਹੋਣਾ ਹੈ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
4: ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ। ਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ, ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਓ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
5: ਹਾਂਜੀ,
4: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਤੇ ਹੁਣ ਸਾਨੂੰ ਮਿਲਣਾ ਵਾ?
5: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹਦੇ 18,200 ਤੋਂ 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦਹੈਲਡ ਥੋੜ੍ਹਾ ਜਿਹਾ ਫਰਕ ਪਿਆ।
4: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤੇ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
5: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
4: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ,
5: ਹਾਂਜੀ,
4: ਹੈ ਨਾ, ਇੰਨਾ ਕੁ ਫਰਕ, ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਹੀ ਮੇਰੇ ਖਿਆਲ 5-7 ਡੋਲਰ ਇੱਦਾਂ ਦਾ ਕੁਛ ਫਰਕ ਹੀ,
5: ਹਾਂਜੀ,
4: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘੱਟ ਗਏ ਨੇ,
5: ਹਾਂਜੀ, ਐਟਲੀਸਟ ਕੁਛ ਤਾਂ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ, ਨਹੀਂ ਤਾਂ ਇਸ ਬਜਟ ਦੇ ਵਿੱਚ ਤਾਂ ਕਾਫੀ ਕੁਛ ਹੇਰ ਬਦਲ ਹੋਈਆਂ ਨੇ
4: ਜੀ। ਅਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ, ਅਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ?
5: ਹਾਂਜੀ, 1 ਜੁਲਾਈ 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਰਟਰਲੀ ਬੇਸ 'ਤੇ, ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ, ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਆ, ਅਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ। ਸੋ ਇਹ ਇੱਕ ਨਵਾਂ ਚੇਂਜ ਆ, ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ, ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ, ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ, ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ। ਅਤੇ ਏ ਟੀ ਓ ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ, ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ। ਪਰ ਹੁਣ ਏ ਟੀ ਓ ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ, ਅਗਰ ਤੁਸੀਂ ਲੇਟ ਪੇ ਕਰਦੇ ਆ ਤਾਂ ਏ ਟੀ ਓ ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ।
4: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਲੇ ਕੋਈ ਨਹੀਂ ਕਰ ਦਿੰਦੇ ਆ, ਹੈਗਾ ਵਾ ਟਾਈਮ, ਸੋ ਲੇਟ ਕਸੇਟ ਚੱਲ ਜਾਂਦਾ ਸੀ, ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ। ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ ਜਿਨ੍ਹਾਂ ਨੂੰ ਕਈ ਵਾਰੀ ਗੱਲ ਕਰੀ ਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ, ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ, ਪਰ ਬਹੁਤਿਆਂ ਨੂੰ ਨਹੀਂ ਪਤਾ, ਹਲੇ ਚਿਰ ਹੋ ਗਿਆ ਰਹਿੰਦਿਆਂ ਤਾਂ ਵੀ ਨਹੀਂ ਉਹ ਵਹਿੰਦੇ, ਉਹਦਾ ਆਸਾਨ ਜਿਹਾ ਤਰੀਕਾ ਕੀ ਆ, ਕਿੱਦਾਂ ਉਹ ਅਪ ਟੂ ਡੇਟ ਰਹਿਣ, ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ, ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ।
5: ਹਾਂਜੀ, ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਹਾਂ, ਉੱਥੇ ਤੁਸੀਂ ਟਰੈਕ ਕਰ ਸਕਦੇ ਹਾਂ, ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਹਾਂ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਹੈ। ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ ਤੁਸੀਂ ਮਾਈ ਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ, ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਸੁਪਰ ਦਾ, ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ। ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ। ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ, ਇੰਸਟੀਡ ਆਫ ਕਿ ਉਹ ਡਿਸਾਈਡ ਕਰਨ। ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ, ਬੈਟਰ ਆ
4: ਜੀ ਅਕਾਊਂਟੈਂਟ ਨੂੰ ਪੁੱਛ ਲੈਣ।
5: ਹਾਂਜੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ, ਇਨਵੈਸਟ ਹੋਇਆ ਸੋਰੀ, ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ। ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ, ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ।
4: ਓਕੇ,
5: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ।
4: ਓਕੇ,
5: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇਗਾ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ, ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ, ਅਤੇ ਉਹਦੇ ਵਿੱਚ ਵੀ ਪਲਾਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ, ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ, ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ।
4: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ, ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ?
5: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ, ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ ਉਹ ਇਨਕਮ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹੋ ਸੁਪਰ ਦੇ ਥਰੂ। ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ, ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ, ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
4: ਜੀ। ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ, ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
5: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ, ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਆ, ਹੁਣ 12% 'ਤੇ ਆ ਕੇ ਰੁਕ ਗਈ ਆ। ਸੋ ਹੁਣ 12% ਹੀ ਰਹਿਣੀ ਆ
4: ਫੋਰ ਦਾ ਟਾਈਮ ਬਿੰਗ,
5: ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਿਸ ਕਰਦੇ ਆ, ਬਟ ਫਿਲਹਾਲ 12% ਆ।
4: ਅਤੇ ਇਹ ਜਿਹੜਾ ਕਿਹਾ ਜਾ ਰਿਹਾ ਇਹ ਜਿਹੜੀ SMSF ਜਿਹੜੀ ਆਪਣਾ ਆਪੇ ਤੁਸੀਂ ਇਨਵੈਸਟ ਕਰਦੇ ਹੋ ਆਪਣਾ ਜਿਹੜਾ, ਅਤੇ ਉਹਦੇ ਵਿੱਚ ਵੀ ਬਦਲਾਅ ਆਏ ਸੀ, ਉਹ ਕਦੋਂ ਤੋਂ ਲਾਗੂ ਨੇ ਅਤੇ ਕਿੰਨਾ ਕੁ ਸਮਾਂ ਉਹਦੇ ਲਈ?
5: ਹਾਂਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੰਸੈਪਟ ਕਲੀਅਰ ਕਰ ਦਿੰਦਾ
4: ਕਿ
5: ਸੁਪਰ ਫੰਡ ਕੀ ਹੈ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਜੋਰਿਟੀ ਜਿਹੜੇ ਲੋਕਾਂ ਦੇ ਸੁਪਰ ਫੰਡ ਨੇ ਉਹ ਹੁੰਦੇ ਨੇ ਕਿ ਜਿਵੇਂ ਇੰਡਸਟਰੀ ਰੈਗੂਲੇਟਡ ਸੁਪਰ ਫੰਡ ਜਿਹੜੇ ਨੇ ਉਹਨਾਂ ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮਨੀ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ ਉਹ ਉਸ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ, ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮਨੀ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਆ, ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ, ਕਾਫ਼ੀ ਵਧੀਆ ਚੱਲ ਰਿਹਾ ਸੀ। ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮਨੀ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ ਇਹ ਹੋਇਆ ਕਿ ਜਿਹੜਾ LRPA ਲਿਮਿਟਿਡ ਰਿਕੋਰਸ ਬੋਰਵਿੰਗ ਅਰੇਂਜਮੈਂਟ ਜਿਹੜੀ ਸੀ, ਜਿਹਦੇ ਤਹਿਤ ਤੁਸੀਂ ਬੈਂਕ ਤੋਂ ਲੋਨ ਲੈ ਕੇ ਪ੍ਰੋਪਰਟੀ ਬਾਏ ਕਰ ਸਕਦੇ ਸੀ ਸੈਲਫ ਮਨੀ ਸੁਪਰ ਫੰਡ ਦੇ, ਉਹਦੇ ਵਿੱਚ ਹੁਣ ਤੁਸੀਂ ਚੇਂਜ ਇਹ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਉਹਨਾਂ ਨੇ ਉਹਦੇ 'ਚੋਂ ਆਊਟ ਕਰਤੀਆਂ ਕਿ ਹੁਣ ਤੁਹਾਨੂੰ ਉਹਦੇ 'ਤੇ ਤੁਸੀਂ ਲੋਨ ਨਹੀਂ ਲੈ ਸਕਦੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਲਈ।
4: ਓਕੇ,
5: ਅਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋਅ ਪਾਸ ਹੋ ਚੁੱਕਾ, ਠੀਕ ਹੈ, ਅਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਹੈ, ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ ਕਿ ਅਗਰ ਤੁਸੀਂ, ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨਸ ਚੱਲ ਰਹੀਆਂ ਸੀਗੀਆਂ,
4: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ
5: ਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ, ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ, ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਫ ਮਨੀ ਸੁਪਰ ਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ।
4: ਓਕੇ,
5: ਪਰ ਜ਼ਿਆਦਾਤਰ 'ਤੇ ਲੋੜ ਪੈਂਦੀ ਹੈ ਲੋਨ ਲੈਣ ਦੀ।
4: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
5: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਫ ਮੈਨੇ ਸੁਪਰ ਫੰਡ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਫ ਮੈਨੇ ਸੁਪਰ ਫੰਡ ਦੇ ਥਰੂ। ਤੇ ਕਾਫੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫੀ ਕਾਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਹਾਂ ਆਪਣੇ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਆ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਫ ਮੈਨੇਜ ਸੁਪਰ ਫੰਡ ਦੇ ਥਰੂ, ਆਲਰੇਡੀ ਲੋਨ ਚੱਲ ਰਿਹਾ, ਉਹਦੇ ਵਿੱਚ ਕੋਈ ਚੇਂਜਿਸ ਨਹੀਂ ਹੈ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ। ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਹੈ।
4: ਅਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਅਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ, ਉਸ ਪੱਖੋਂ ਉਹ ਵੀ ਥੋੜ੍ਹਾ ਜਿਹਾ
5: ਨਹੀਂ। ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਆ ਜਾਂ ਨਵੀਂ ਆ।
4: ਓਕੇ,
5: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ, ਕਮਰਸ਼ਲ ਪ੍ਰੋਪਰਟੀ ਸਟਿਲ ਹੈਗੀ। ਅਗਰ ਵੇਅਰ ਹਾਊਸ ਹੈ, ਆਫਿਸ ਹੈ, ਕਮਰਸ਼ਲ ਰਿਟੇਲ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਹੈ।
4: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ 'ਚ ਹੋ ਜਾਊਗਾ,
5: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਹਾਂ।
4: ਓਕੇ,
5: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਆ, ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਹਾਂ ਅਤੇ ਫਿਰ ਤਾਂ ਠੀਕ ਹੈ, ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ।
4: ਸੋ ਇਹਦਾ ਫਰਕ ਕੀ ਪਿਆ ਫਿਰ, ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ ਹੁਣ?
5: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ, ਉਹਨੂੰ ਕਾਫੀ ਫਰਕ ਪਏਗਾ, ਕਿਉਂਕਿ ਸੈਲਫ ਮੈਨੇਜ ਸੁਪਰ ਫੰਡ ਕਾਫੀ ਲੋਕ ਯੂਜ਼ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ।
4: ਸੋ ਬਾਇਰ ਘਟਣਗੇ
5: ਅਤੇ ਜਿਹਦੇ ਨਾਲ ਲੱਗਦਾ ਹੈ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ।
4: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਅਤੇ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ।
5: ਹਾਂਜੀ,
4: ਉਹ ਮਹਿੰਗੀ ਹੋਊਗੀ ਫਿਰ।
5: ਹਾਂਜੀ, ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ, ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ, ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ, ਅਤੇ ਹੁਣ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ।
4: ਜੀ, ਸੋ ਇੱਥੇ ਮੈਂ ਦੱਸਦਾ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ, ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ, ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ, ਇਹ ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ, ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ, ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ। ਤਾਂ ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ, ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜਿਹੀ ਪਹਿਲਾਂ ਪਿਕਚਰ ਆਉਂਦੀ ਹੈ, ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ, ਪ੍ਰੋ ਕੌਨਸ ਨੇ, ਉਹ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ। ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ, ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣੀਆਂ? ਕਿਉਂਕਿ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ ਹੀ ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ, ਨਿਊ ਹੋਮ ਬਾਇਰਸ ਜਿਹੜੇ ਨੇ ਉਹ ਆ ਸਕਣ। ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ, ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ। ਸੋ ਉਸ ਲਿਹਾਜ਼ ਦੇ ਨਾਲ ਕੀ ਕਹਿੰਦਾ ਤਜਰਬਾ, ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ?
5: ਜੋ ਗਵਰਨਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ, ਨਿਊ ਪ੍ਰੋਪਰਟੀਜ਼ ਨੇ, ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ, ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ। ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ,
4: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
5: ਉਹਨਾਂ ਨੂੰ ਵੀ ਨਾਲ ਰਲਾ ਲਈਏ, ਅਤੇ ਗਵਰਨਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ, ਏਰੀਆਸ ਡਿਵੈਲਪ ਹੋਣ, ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ, ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ, ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਆ ਉਸ ਚੀਜ਼ ਦੇ ਨਾਲ, ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ, ਨਾ ਹੀ ਨੈਗੇਟਿਵ ਗੇਅਰਿੰਗ ਨਾਲ। ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ, ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੇ, ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ, ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ, ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ।
4: ਓਕੇ, ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ, ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਹੈ, ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ?
5: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ, ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ। ਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ, ਅਗਰ ਤੁਹਾਨੂੰ $200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ, ਉਹਦੇ 'ਚੋਂ $100,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ ਤੇ $100,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ। ਹੁਣ 1 July 2027 ਤੋਂ ਚੇਂਜਿਸ ਆ ਰਹੇ ਆ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ ਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ, ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ, ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
4: ਓਕੇ,
5: ਪਰ ਇਹ ਜਿਹੜਾ ਹੈਗਾ ਕਿ ਅਗਰ ਤਾਂ
4: ਮਿਨੀਮਮ ਮਤਲਬ 30% ਲੱਗੂਗਾ
5: ਹਾਂਜੀ, ਮਿਨੀਮਮ 30% ਟੈਕਸ ਲੱਗੇਗਾ
4: ਸਾਰੇ ਟੋਟਲ ਉਹਦੇ ਉੱਤੇ।
5: ਹਾਂਜੀ, ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ। ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਤਾਂ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ। ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਪਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਵੇ,
4: ਫਿਰ ਪ੍ਰੋਫੈਸ਼ਨਲਸ ਦੱਸਣਗੇ।
5: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 July 2027 ਤੋਂ ਚੇਂਜਿਸ ਆ ਰਹੇ ਨੇ।
4: ਓਕੇ,
5: ਹਾਂਜੀ, ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ। ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 June 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਹਾਂ। ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਵੇਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 June ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼।
4: ਓਕੇ,
5: ਯਾ, ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ।
4: ਸੋ ਇਹ ਨੈਗੇਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ, ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ?
5: ਫਰਕ ਤਾਂ ਕਾਫੀ ਪਏਗਾ। ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ, ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ। ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ। ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ, ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ। ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ, ਅਗਰ ਕਹਿੰਦਾ ਕਿ ਮਤਲਬ 5-10 ਸਾਲ ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ, ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫੀ ਬਚਦਾ ਸੀ। ਸੋ ਉਹ ਚੇਂਜਿਸ ਆਉਣ ਦੇ ਨਾਲ ਤੁਹਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ, ਈਵਨ ਜ਼ਿਆਦਾ ਵੀ ਹੁੰਦੀ ਸੀ ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ, ਚੰਗੇ ਰਿਫੰਡ ਆ ਰਹੇ ਸੀ, ਉਹਨਾਂ ਨੂੰ ਕਾਫੀ ਫਰਕ ਪਏਗਾ। ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ, ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ, ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ, ਉਹ ਕੰਟੀਨਿਊ ਚੱਲੇਗਾ ਉਵੇਂ ਹੀ। ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ। ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ।
4: ਓਕੇ, ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ ਇਨਵੈਸਟ,
5: ਹਾਂਜੀ, ਜਿਨ੍ਹਾਂ ਕੋਲ ਆਲਰੇਡੀ ਆ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ।
4: ਓਕੇ, ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਆ ਹੁਣ ਜਿਹੜਾ ਨਵਾਂ, ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਆ, ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ?
5: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 ਸਾਲਾਂ ਦੇ ਵਿੱਚ ਆ ਰਹੇ ਨੇ, ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 July 2028 ਤੋਂ ਜੋ ਹਜੇ ਮਤਲਬ ਲੋਅ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ, ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ, ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ। ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ ਜੋ ਸਟਰਕਚਰ ਲੋਕੀ ਟਰਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਏਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ ਅਤੇ ਸੋ ਅਗਲੇ 2-3 ਸਾਲਾਂ ਦੀ ਗੱਲ ਕਰੀਏ ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟਰੇਟ ਅਵੇ ਉਹਦਾ ਇੰਪੈਕਟ ਆਵੇ ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ ਤੁਸੀਂ ਪਲੈਨ ਕਰ ਸਕੋ ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਹ ਉਸੇ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ ਸੋ ਤੁਸੀਂ ਆਪਣਾ ਡਿਸਾਈਡ ਉਸ ਹਿਸਾਬ ਨਾਲ ਕਰੋ
4: ਸੋ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਸੋ ਬਿਹਤਰ ਆ ਵੀ ਤੁਸੀਂ ਪਹਿਲਾਂ ਅਕਾਊਂਟੈਂਟ ਦੇ ਨਾਲ ਗੱਲਬਾਤ ਕਰਕੇ
5: ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਵਾਰੀ ਅਸੀਂ ਦੇਖਦੇ ਹਾਂ ਕਿ ਲੋਕੀ ਉਹ ਕਰ ਲੈਂਦੇ ਕੰਮ ਉਸ ਤੋਂ ਬਾਅਦ ਸਾਡੇ ਕੋਲ ਆ ਕੇ ਪੁੱਛਦੇ ਆ ਕਿ ਮੈਂ ਕਰਤਾ ਜਿਵੇਂ ਇੱਕ ਕਾਫੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕੀ ਜਿਸ ਕੰਪਨੀ ਦੇ ਨਾਂ 'ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ ਉਸੇ ਕੰਪਨੀ ਦੇ ਨਾਂ 'ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਅਤੇ ਜਦ ਕਿ ਉਹ ਮਤਲਬ ਕਾਫੀ ਰਿਸਕੀ ਆ ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਅਤੇ ਕਾਫੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ ਅਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ ਉਹ ਪ੍ਰੋਪਰਟੀ ਤੁਹਾਡੀ ਰਿਸਕ ਕੀ ਹੋ ਗਿਆ ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ ਹੋਰ ਵੀ ਕਾਫੀ ਚੀਜ਼ਾਂ ਲੋਕੀ ਕਰ ਲੈਂਦੇ ਆ ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ ਅਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਨੈਰੀਓ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ ਤੁਸੀਂ ਉਹਨਾਂ ਨਾਲ ਕੰਸਲਟ ਕਰਕੇ ਪ੍ਰੋਪਰ ਪਲੈਨ ਕਰਕੇ ਕਰੋ ਕਿਉਂਕਿ ਕਈ ਵਾਰੀ ਇਸ ਜਿਹੜੇ ਡਿਸੀਜ਼ਨ ਨੇ ਤੁਹਾਨੂੰ ਲੌਂਗ ਟਰਮ ਕਾਫੀ ਇੰਪੈਕਟ ਕਰਦੇ ਨੇ ਫਾਈਨੈਂਸ਼ੀਅਲੀ ਅਤੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਧਿਆਨ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਕੇ ਫੇਰ ਕਰੋ
4: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ ਨਹੀਂ ਬਹੁਤ ਵਧੀਆ ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ ਬਿਨਾਂ ਨਾਂ ਮੈਨਸ਼ਨ ਕੀਤੇ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ ਜਦੋਂ ਕੋਲ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ ਤੁਸੀਂ ਕੁਛ ਵੀ ਲਿਖਾਉਂਦੇ ਉਦੋਂ ਤੱਕ ਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾਂ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਸੋ ਇਹ ਸਿਲਸਿਲਾ ਸਾਡਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ
5: ਵੈਸੇ ਤਾਂ ਅਸੀਂ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਕਵਰ ਕਰ ਲਈਆਂ ਔਰ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਕਾਫੀ ਹਰ ਟੋਪਿਕ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼ ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ ਆਉਣ ਵਾਲੇ ਸਮੇਂ 'ਚ ਹੋਰ ਵੀ ਕਾਫੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ
4: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ ਧੰਨਵਾਦ ਇੱਕ ਵਾਰ ਫਿਰ ਤੋਂ
5: ਧੰਨਵਾਦ ਜੀ ਤੁਹਾਡਾ
4: ਜੀ ਦੋਸਤੋ, ਇਸ ਨਾ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji re hawale nal pao. 3 saal di free service. Chadston Ford, ready, set, Ford. ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
6: ਰਿਲੀਜ਼ਿੰਗ ਔਨ 31st July।
0: ਦੱਸੋ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
12: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
13: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
14: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
15: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੇ ਦਿਨ ਤੁਹਾਡੇ ਲਈ ਵਾਤਾਵਰਣ ਦੇ ਸੰਬੰਧ ਵਿੱਚ ਲੈ ਕੇ ਆਉਂਦੇ, ਸੋ ਅੱਜ ਉਹੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਕਲਾਈਮੇਟ ਕੰਟਰੋਲ ਨਾਂ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਕਿ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਹਾਂ। ਸੋ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਕਿ ਵਾਤਾਵਰਣ ਦੇ ਵਿੱਚ ਕੀ ਹੋ ਰਿਹਾ, ਵਾਤਾਵਰਣ ਤਬਦੀਲੀਆਂ ਦੇ ਕਰਕੇ ਕੀ ਸਮੱਸਿਆ ਸਾਨੂੰ ਆ ਰਹੀ ਆ, ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਇਸ ਟਾਈਮ ਦੇ ਉੱਤੇ ਇਸੇ ਲੜੀ ਨੂੰ ਆਪਾਂ ਅੱਗੇ ਤੋਰਨ ਦੇ ਲਈ ਤਿਆਰ ਬਾਰ ਤਿਆਰ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਮਿੰਦਰ ਜੀ ਜੁੜ ਚੁੱਕੇ ਨੇ, ਅਤੇ ਆਓ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ ਹਾਂਜੀ ਦੇ।
1: ਬਿਲਕੁਲ ਜੀ ਬਿਲਕੁਲ, ਇਹ ਵਾਤਾਵਰਨ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ, ਤੁਸੀਂ ਤੁਹਾਡੇ ਤੇ ਬੈਕਗ੍ਰਾਉਂਡ 'ਚ ਇੱਕ ਚੱਲ ਰਹੀ ਸੀ ਜਗਜੀਤ ਸਿੰਘ ਦੀ ਗਫਲ, ਮੈਂ ਕਿਹਾ ਸ਼ਾਇਦ ਤੁਸੀਂ ਉਹ ਵਜਾ ਰਹੇ ਸੀਗੇ ਉਹ ਆਨਲਾਈਨ।
0: ਜੀ ਜੀ,
1: ਸ਼ਬਾ ਰਹਾ ਚਰਚਾ ਤੇਰਾ
0: ਜੀ।
1: ਦੇਖੋ ਬਾਈ ਜੀ, ਇਹ ਮਤਲਬ ਇਬਨ ਇਨਸ਼ਾ ਨੇ ਲਿਖੀ ਆ, ਇਹ ਉਹਨਾਂ ਦੇ ਉਰਦੂ ਦੇ ਸ਼ਾਇਰ ਸੀ
0: ਜੀ।
1: ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 99.99 ਤੁਹਾਡੇ ਫੋਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇਬਨੇ ਇਨਸ਼ਾ ਜਿਹੜੇ ਸੀ ਜਲੰਧਰ ਦੇ ਲਾਗੇ ਫਲੌਰ ਦੇ ਰਹਿਣ ਵਾਲੇ।
0: ਅੱਛਾ ਜੀ।
1: ਹਾਂ ਹਾਂ, ਤੇ ਜਿਹੜੇ ਜਗਜੀਤ ਸਿੰਘ ਨੇ ਉਹ ਜਲੰਧਰ ਸਿੱਖੇ ਨੇ, ਹਨਾ, ਜਲੰਧਰ ਪੜ੍ਹੇ ਡੀ ਏ ਵੀ ਕਾਲਜ, ਤੇ ਫਿਰ ਜਿਹੜੀ ਉਹਨਾਂ ਦੀ ਸਾਰੀ ਮਿਊਜ਼ਿਕ ਦੀ ਟ੍ਰੇਨਿੰਗ ਹੈ ਉਹ ਜਲੰਧਰ ਇੱਕ ਬਲਬੀਰ ਸਿੰਘ ਉਸਤਾਦ ਹੁੰਦੇ ਸੀਗੇ, ਕਲਸੀ ਬਲਬੀਰ ਸਿੰਘ ਕਲਸੀ, ਉਹਨਾਂ ਤੋਂ ਸਿੱਖੇ ਨੇ। ਮੈਂ ਕਿਹਾ ਮੈਨੂੰ ਲਾਸਟ ਸੁਣੀ, ਮੈਂ ਕਿਹਾ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ।
0: ਨਹੀਂ, ਬਹੁਤ ਵਧੀਆ। ਸੋ ਇਹਦਾ ਮਤਲਬ ਕਿ ਤੁਸੀਂ ਮਿਊਜ਼ਿਕ 'ਚ ਵੀ ਖਾਸਾ ਇੰਟਰਸਟ ਰੱਖਦੇ ਹੋ।
1: ਹਾਂਜੀ ਬਿਲਕੁਲ ਜੀ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਖੁਦ ਦਿਲ ਰੁਬਾ ਵਜਾਉਣੀ ਸਿੱਖ ਰਿਹਾ। ਮੈਂ ਕਿਸੇ ਜ਼ਮਾਨੇ 'ਚ ਕਲਾਸੀਕਲ ਗਾਉਂਦਾ ਸੀ, ਤਬਲਾ ਵਜਾਉਂਦਾ ਸੀ, ਫਿਰ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ, ਭੁੱਲ ਜਾਂਦੇ,
0: ਫਿਰ ਆਪੇ ਕੀ ਕਰਨਾ, ਬੰਦਾ ਆਪ ਹੀ ਸਾਜ ਬਣ ਜਾਂਦਾ।
1: ਗਰਮੀ ਬਾਰੇ ਬੜੀ ਗੱਲ ਕੀਤੀ, ਆਪਾਂ ਪਹਿਲਾਂ ਵੀ ਇਹ ਹੈ ਕੀ ਚੀਜ਼ ਹੈ, ਤੇ ਫਿਰ ਗਰਮੀ ਪੈ ਰਹੀ ਸੀ ਪੂਰੇ ਪੰਜਾਬ ਚ, ਫਿਰ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਸੜਕਾਂ ਪੰਗੜ ਗਈਆਂ, ਟ੍ਰੇਨ ਦਾ ਟਰੈਕ। ਤੇ ਮੈਂ ਅਕਸਰ ਲੋਕ ਪੁੱਛਦੇ ਆ ਬਾਈ ਜੀ ਵੀ ਇੱਕ ਜਿਹੜੀ ਜਲਵਾਯੂ ਤਬਦੀਲੀ ਹੈ, ਕਲਾਈਮੇਟ ਚੇਂਜ ਹੈ, ਜਾਂ ਗਲੋਬਲ ਵਾਰਮਿੰਗ ਜਿਹਨੂੰ ਆਲਮੀ ਤਪਿਸ਼ ਕਹਿੰਦੇ ਆ, ਬਈ ਇਹ ਅੱਜ ਤੋਂ 5-7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕਦੀ ਨਹੀਂ ਸੀ ਸੁਣਿਆ ਵੀ ਇਹ ਹੁਣੇ ਕਿੱਥੋਂ ਆ ਗਿਆ ਸਾਰਾ ਕੁਛ, ਹਨਾ, ਵੀ ਇੰਨਾ ਜੇ ਇੰਨੀ ਭਿਆਨਕ ਹੈ ਵੀ ਇਹ ਇੰਨੀ ਜਲਦੀ ਤੇ ਕਦੋਂ ਹੋ ਗਈ। ਸੋ ਜਿਵੇਂ ਮੈਂ ਜਦੋਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ 80s ਦੇ ਵਿੱਚ, ਮੈਂ 87 ਚ ਗ੍ਰੈਜੂਏਟ ਕੀਤਾ, ਮੈਂ ਕਦੀ ਇਹ ਦੋ ਸ਼ਬਦ ਕਦੀ ਵੀ ਨਹੀਂ ਸੀ ਸੁਣੇ, ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ। ਤੇ ਮੈਂ ਵੀ ਪਹਿਲੀ ਵਾਰੀ ਜਦੋਂ 1996 ਚ ਜਪਾਨ ਦਾ ਸ਼ਹਿਰ ਹੈ ਕਯੋਟੋ, ਉੱਥੇ ਇੱਕ ਸੰਧੀ ਹੋਈ, ਉਹਨੂੰ ਕਯੋਟੋ ਪ੍ਰੋਟੋਕੋਲ ਕਹਿੰਦੇ ਆ, ਤੇ ਉਹ ਤੋਂ ਬਾਅਦ ਮਤਲਬ ਮੈਂ ਸੁਣਿਆ, ਤੇ ਉਹ ਤੋਂ ਬਾਅਦ ਥੋੜਾ ਜਿਹਾ ਇੱਧਰ ਕੰਨ ਕਰਨਾ ਸ਼ੁਰੂ ਕੀਤਾ।

0: ਉੱਨੀ ਸੌ ਅੱਸੀ ਤੱਕ ਇਹਦਾ ਜ਼ਿਕਰ ਤਾਂ ਨਹੀਂ ਸੀ ਕਿ ਜਿੰਨੀ ਵੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਅੱਜ ਤੱਕ ਪਈ ਆ।
1: ਜੀ
0: ਜਦੋਂ ਤੋਂ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਈ ਆ, ਉਹਨੂੰ 1850 ਗਿਣਦੇ ਆਪਾਂ, ਜਿੰਨੀ ਪਈ ਆ 1850 ਤੋਂ ਲੈ ਕੇ ਅੱਜ ਤੱਕ, ਉਹਦੇ ਵਿੱਚ ਅੱਧੀ ਤੋਂ ਜ਼ਿਆਦਾ, 50% ਤੋਂ ਜ਼ਿਆਦਾ ਜਿਹੜੀ ਹੈ ਅਸੀਂ ਉਹ 1980 ਤੋਂ ਬਾਅਦ ਪਾਈ ਆ।
1: ਜੀ
0: ਸੋ ਇਹਦਾ ਮਤਲਬ ਜੇ ਆਪਾਂ 1980 ਵਿੱਚ ਪਹੁੰਚ ਜਾਈਏ ਤੇ ਉਦੋਂ ਹਾਲੇ ਅੱਧੀ ਤੋਂ ਘੱਟ ਸੀਗੀ, ਤੇ ਜਿਹੜਾ ਸਾਡਾ ਜਿੰਨਾ ਇਹ ਹਾਹਾਕਾਰ ਹੁਣ ਮਚੀ ਹੋਈ ਹੈ, ਜਿੰਨੀ ਸਾਡੇ ਮੌਸਮ ਦੀ ਗੜਬੜ ਹੋਈ ਹੈ, ਇਹ ਹਾਲੇ ਕੁਛ ਨਹੀਂ ਸੀ ਵਾਪਰਿਆ। ਸਾਇੰਟਿਸਟ ਕਹਿ ਰਹੇ ਸੀ ਵਾਪਰੇਗਾ ਜਿਸ ਤਰੀਕੇ ਨਾਲ, ਜਿੰਨੀ ਤੇਜ਼ੀ ਨਾਲ ਪਾ ਰਹੇ, ਪਰ ਹਾਲੇ ਵਾਪਰਿਆ ਨਹੀਂ ਸੀ। ਤੇ ਹਾਲੇ ਸਾਇੰਟਿਸਟਾਂ ਦੀਆਂ ਗੱਲਾਂ, ਕਿਉਂਕਿ ਉਦੋਂ ਉਹ ਤੋਂ ਬਾਅਦ ਕੀ ਹੋਇਆ, ਅੱਧੀ ਇੰਨੀ ਜਲਦੀ ਕਿੱਦਾਂ ਹੋ ਗਈ? ਪਹਿਲਾਂ ਸਾਨੂੰ ਆਲਮੋਸਟ 250 ਸਾਲ ਲੱਗੇ ਪਾਉਣ ਲਈ, ਤੇ ਮੁੜ ਕੇ ਅਸੀਂ 20 ਸਾਲਾਂ 'ਚ ਉਹਦੇ ਬਰਾਬਰ ਦੀ ਪਾ ਦਿੱਤੀ। ਉਹਦਾ ਵੀ ਬੜਾ ਸੌਖਾ ਹੀ ਜਵਾਬ ਹੈ। ਜੇ ਤੁਸੀਂ ਵੇਖੋ ਜਿਹੜੀ ਚਾਈਨਾ ਦੀ ਉੱਨਤੀ ਹੈ ਜਾਂ ਇੰਡਸਟਰੀਅਲ ਤਰੱਕੀ ਹੈ, ਉਹ 1980 ਤੋਂ ਬਾਅਦ ਸ਼ੁਰੂ ਹੁੰਦੀ ਆ। ਤੇ ਇਸ ਵੇਲੇ ਜਿਹੜਾ ਚਾਈਨਾ ਆ, ਉਹ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਦਾ ਐਮਿਟਰ ਹੈ, ਤੇ ਦੂਜੇ ਨੰਬਰ ਤੇ ਅਮਰੀਕਾ ਆ, ਤੇ ਤੀਜੇ ਨੰਬਰ ਤੇ ਇੰਡੀਆ ਆ। ਸੋ ਅਮਰੀਕਾ ਤੋਂ ਉਦੋਂ ਵੀ ਬਹੁਤ ਵੱਡੀ ਤਾਕਤ ਸੀ, ਹੁਣ ਤੁਸੀਂ 1980 ਵਿੱਚ ਪਹੁੰਚੋ, ਨਾ ਚਾਈਨਾ ਤਾਕਤ ਸੀ ਤੇ ਨਾ ਇੰਡੀਆ ਤਾਕਤ ਸੀ। ਸੋ ਇਸ ਲਈ ਇਹਦਾ ਜ਼ਿਕਰ ਨਹੀਂ ਸੀ ਹੁੰਦਾ। ਤੇ ਇਹਦੇ ਬਾਰੇ ਜਿਹੜੀ ਜਿਹੜੀ ਉਦੋਂ, ਖੈਰ ਜੇ 1980 ਤੋਂ ਜਿਹੜੇ ਹਾਲੇ ਸਾਇੰਟਿਸਟ ਸੀ, ਉਹਨਾਂ ਨੂੰ ਵੀ ਨਹੀਂ ਪਤਾ ਵੀ ਚਾਈਨਾ ਨੇ ਇੰਨੀ ਜਲਦੀ ਤੇ ਇੰਨੀ ਵੱਡੀ ਤੇਜ਼ ਰਫਤਾਰ ਨਾ ਕਰਨੀ ਆ ਤਰੱਕੀ, ਇੰਨੀਆਂ ਫੈਕਟਰੀਆਂ ਲੱਗਣਗੀਆਂ। ਸੋ ਇਸ ਲਈ ਇਹਦਾ ਜਿਹੜਾ ਜ਼ਿਕਰ ਸੀ ਪਹਿਲਾਂ ਨਹੀਂ ਸੀ ਹੁੰਦਾ, ਤੇ ਜਦੋਂ ਫਿਰ ਚਾਈਨਾ ਨੇ ਕੀਤੀ, ਉਹਨੇ ਹੌਲੀ ਹੌਲੀ ਕੀਤੀ। ਸੋ 90 ਮਿਲ ਚ ਗੱਲ ਸੁਣੀ, ਜਦੋਂ ਚੱਲ ਵਧਣ ਲੱਗੀ, ਫਿਰ 91 ਤੋਂ ਬਾਅਦ ਇੰਡੀਆ ਚ ਜਿਹੜੇ ਪੋਲੀਟੀਕਲ ਰਿਫੋਰਮ ਆਏ, ਉਹ ਤੋਂ ਬਾਅਦ ਇੰਡੀਆ ਦੇ ਵਿੱਚ ਇੰਡਸਟਰੀ ਵਧਣ ਲੱਗੀ, ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ, ਡੀਸੈਂਟਰਲਾਈਜੇਸ਼ਨ ਹੋਈ। ਸੋ ਇਹਦਾ ਜਿਹੜੀ ਜ਼ਿਆਦਾ ਜਿਹੜੀ ਇਹਨੇ ਪੂਰੀ ਰਫਤਾਰ ਫੜੀ ਫਿਰ ਇਹਨੂੰ ਵਧਣ ਦੀ, ਮਤਲਬ ਬਹੁਤ ਨਵੀਂ ਰਫਤਾਰ, ਤੇ ਉਹ ਫਿਰ 2000 ਦੇ ਕਰੀਬ ਸ਼ੁਰੂ ਹੁੰਦੀ, ਜਦੋਂ ਇੰਡੀਆ ਵੀ ਪੂਰੇ ਐਨ ਪੂਰੀ ਥਰੋਟਲ ਚੱਲ ਰਿਹਾ, ਪੂਰੀ ਉਹਨੇ ਐਕਸਲੇਟਰ ਖਿੱਚਿਆ ਹੋਇਆ, ਤੇ ਉਧਰੋਂ ਚਾਈਨਾ ਨੇ ਵੀ। ਤੇ ਤੁਸੀਂ ਇਹ ਵੇਖ ਲਓ ਵੀ 2015 ਤੋਂ ਲੈ ਕੇ 2025 ਤੱਕ ਜਿੰਨੀ ਵੀ ਨਵੀਂ ਕਾਰਬਨ ਡਾਈਆਕਸਾਈਡ ਵਾਤਾਵਰਣ 'ਚ ਪਈ, ਮਤਲਬ ਇੱਕ ਤਾਂ ਪੱਧਰ ਤੇ ਪਈ ਰਹੇ ਨੇ ਨਾ, ਪਰ ਜਿੰਨਾ ਉਹਦੇ ਵਿੱਚ ਇਜ਼ਾਫਾ ਹੋਇਆ, ਵਾਧਾ ਹੋਇਆ 2015 ਤੋਂ ਲੈ ਕੇ 2025 ਤੱਕ, ਉਹਦੇ ਲਈ 90% ਜਿਹੜਾ ਸੀ ਉਹ ਇਜ਼ਾਫਾ ਹੋਇਆ, ਵਾਧਾ ਹੋਇਆ, ਉਹ ਕੇਵਲ ਤੇ ਕੇਵਲ ਹਿੰਦੁਸਤਾਨ ਤੇ ਚੀਨ ਵਿੱਚ ਹੋਇਆ। ਬਾਕੀ ਯੂਰਪ ਦੇ, ਅਮਰੀਕਾ ਦਾ ਸਟੱਡੀ ਚੱਲ ਰਿਹਾ ਸੀ, ਉਹਨਾਂ ਦੀ ਥੋੜ੍ਹੀ ਵਧੀ, ਹੁਣ ਵੀ ਉਹਨਾਂ ਦੀ ਜ਼ਿਆਦਾ ਨਹੀਂ ਵੱਧ ਰਹੀ, ਪਰ ਜਿਹੜਾ ਵਧਿਆ। ਸੋ ਤੁਸੀਂ ਇਹ ਲਾ ਲਓ ਵੀ 1980 ਤੋਂ ਸ਼ੁਰੂ ਕਰਕੇ ਤੇ 2026 ਤੱਕ ਹਾਲੇ ਤੱਕ ਵੀ ਇੰਡੀਆ ਦੀ ਵੱਧ ਰਹੀ ਹੈ। ਹੁਣ ਉਹਦੇ ਵਧਣ ਦੀ ਰਫਤਾਰ ਘੱਟ ਗਈ, ਪਰ ਹਾਲੇ ਵੀ ਵੱਧ ਰਹੀ ਹੈ। ਤੇ ਜਿਹੜੇ ਚੀਨ ਨੇ, ਉਹਨਾਂ ਦੀ ਪਿਛਲੇ ਤਕਰੀਬਨ 20 ਮਹੀਨਿਆਂ ਤੋਂ ਜਾਂ ਤਾਂ ਬਿਲਕੁਲ ਫਲੈਟ ਚੱਲ ਰਹੇ ਕਾਰਬਨ ਡਾਈਆਕਸਾਈਡ ਐਮਿਸ਼ਨ, ਤੇ ਜਾਂ ਉਹ 1% ਦੇ ਕਰੀਬ ਘਟੇ ਨੇ, ਕਿਉਂਕਿ ਉੱਥੇ ਸੋਲਰ ਤੇ ਵਿੰਡ ਵਗੈਰਾ ਪਾਵਰ ਬਹੁਤ ਆਈ ਆ। ਸੋ ਇੱਕ ਤੇ ਕਾਰਨ ਹੈ ਕਿ ਇਹ ਵਾਪਰਿਆ ਹੀ ਬਹੁਤ ਤੇਜ਼ੀ ਦੇ ਨਾਲ ਇਹ ਵਰਤਾਰਾ, ਤੇ ਇਹਦੀ ਮਤਲਬ ਜਿਹੜੀ ਖਬਰ ਆਉਣ ਦੇ ਸੀਗੇ ਉਹ ਤਾਂ ਹੀ ਉਹ ਆਉਣ ਲੱਗੀ 2010 ਵਿੱਚ। 2010 ਤੋਂ ਕਰੀਬ ਲੋਕਾਂ ਨੇ ਕਿਹਾ ਵੀ ਉਦੋਂ ਤੱਕ ਇੰਡੀਆ ਤੇ ਚਾਈਨਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੇ ਸੀ, ਤੇ ਉਹਨਾਂ ਨੇ ਫਿਰ ਉਹਦੇ ਜਿਹੜੀਆਂ ਖਤਰੇ ਦੀਆਂ ਘੰਟੀਆਂ ਵਜਾਈਆਂ। ਇੱਕ ਕਾਰਨ ਇਹ ਆ, ਤੇ ਦੂਜਾ ਕਾਰਨ ਇਹ ਹੈ ਬਈ ਜਿਹੜੀ ਆਇਲ ਤੇ ਗੈਸ ਦੀ ਲੌਬੀ ਆ, ਤੇਲ ਵਾਲੀ ਲੌਬੀ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਦੁਨੀਆ ਦੇ 90% ਜਿਹੜੇ ਕਾਰਬਨ ਮਿਸ਼ਨ ਨੇ ਉਹ ਤਕਰੀਬਨ 80 ਕੰਪਨੀਆਂ ਨਾਲ ਜੁੜੇ ਹੋਏ ਆ, 80 ਪੂਰੀ ਦੁਨੀਆ ਦੇ
1: ਜੀ।
0: ਸਭ ਤੋਂ ਵੱਡਾ ਚੀਨ ਹੈ, ਉਹ ਤੋਂ ਬਾਅਦ ਅਮਰੀਕਾ, ਉਹ ਤੋਂ ਬਾਅਦ ਇੰਡੀਆ, ਤੇ ਇੰਡੀਆ ਤੋਂ ਬਾਅਦ ਫਿਰ ਮੇਖਲਾਂ ਦਾ ਰਸ਼ੀਆ, ਰਸ਼ੀਆ ਤੋਂ ਬਾਅਦ ਫਿਰ ਜਰਮਨੀ ਤੇ ਯੂਕੇ, ਤੇ ਜਿਹੜਾ ਮਤਲਬ ਕੈਨੇਡਾ 10ਵੇਂ ਨੰਬਰ ਤੇ ਆਉਂਦਾ, ਤੇ 10ਵੇਂ ਨੰਬਰ ਤੇ ਜਿਹੜਾ ਕੈਨੇਡਾ ਆ, ਉਹ ਦੁਨੀਆ ਦੇ ਜਿੰਨੇ ਕਾਰਬਨ ਮਿਸ਼ਨ ਹੈ ਉਹਦਾ ਸਿਰਫ 1% ਦਾ ਜ਼ਿੰਮੇਦਾਰ ਹੈ। ਸੋ ਬਾਕੀ ਜਿਹੜੇ 99% ਹੈ ਉਹ ਪਹਿਲੇ 9 ਜਿਹੜੇ ਮੁਲਕ ਨੇ ਉਹਨਾਂ 'ਚ ਆ ਜਾਂਦੇ, ਜਿਹੜੇ ਅਫਰੀਕਾ ਵਗੈਰਾ ਦੇ ਮੁਲਕ ਨੇ, ਲੈਟਿਨ ਅਮਰੀਕਾ ਤੋਂ ਤੱਕ ਦੇ ਨਾ ਮਾਤਰ ਦੇ ਬਰਾਬਰ ਨੇ। ਸੋ ਕਿਉਂਕਿ ਇਹ ਜਿਹੜੇ ਕੰਟਰੀਜ ਨੇ, ਚੀਨ ਤੇ ਰਸ਼ੀਆ ਵੀ ਤੇ ਉਧਰੋਂ ਇੰਡੀਆ ਵੀ, ਇਹਨਾਂ ਦੀ ਜਿਹੜੀ ਸਾਰੀ ਪਸਾਰਾ ਹੋਇਆ ਇਹਨਾਂ ਦੀ ਇੰਡਸਟਰੀ ਦਾ, ਉਹ ਪਿਛਲੇ 1980 ਤੋਂ ਬਾਅਦ ਹੋਇਆ, ਤੇ ਇਸ ਲਈ ਇਹਦੇ ਜਿਹੜੇ ਕਾਰਨ ਵੱਧਦੇ ਨੇ। ਸੋ ਮੈਂ, ਕਿਉਂਕਿ ਜਿਹੜੀਆਂ ਆਲ ਕੰਪਨੀਆਂ ਨੇ, ਸਾਊਦੀ ਅਰਬ ਜਿਵੇਂ ਤੇਲ ਦੇ ਸਿਰ ਤੇ ਜਿਉਂਦਾ ਹੈ, ਬਾਕੀ ਜਿਹੜੇ ਖਾੜੀ ਦੇ ਮੁਲਕ ਨੇ ਤੇਲ ਦੇ ਸਿਰ ਤੇ ਜਿਉਂਦੇ ਨੇ, ਉਹਨਾਂ ਨੇ ਜਦੋਂ ਇਹਦੀ ਗੱਲ ਚੁੱਲਣ ਲੱਗੀ

0: 96 ਤੋਂ ਬਾਅਦ ਤੇ ਉਹਨਾਂ ਨੇ ਅਰਬਾਂ ਡਾਲਰ ਬਿਲੀਅਨ ਆਫ ਡਾਲਰ ਹਰ ਸਾਲ ਖਰਚਣੇ ਸ਼ੁਰੂ ਕਰਤੇ ਇਹਦੇ ਖਿਲਾਫ ਝੂਠਾ ਪ੍ਰੋਪੇਗੰਡਾ ਕਰਨ ਚ। ਕਲਾਈਮੇਟ ਚੇਂਜ ਨਾਂ ਦੀ ਕੋਈ ਚੀਜ਼ ਨੀ, ਇਹ ਤਾਂ ਐਵੇਂ ਇੱਕ ਕੰਸਪੀਰੇਸੀ ਹੈ, ਇਹ ਤਾਂ ਚੀਨ ਵਾਲੇ ਰੌਲੀ ਪਾਉਂਦੇ ਆ ਜਿਵੇਂ ਟਰੰਪ ਹੁਣ ਵੀ ਕਹਿੰਦਾ। ਤੇ ਉਹ ਜਿਹੜਾ ਹੁਣ ਸਾਡੀਆਂ ਅਖਬਾਰਾਂ ਜਿਹੜੀਆਂ ਨੇ ਖਾਸ ਕਰਕੇ ਆਪਣੇ ਇੰਡੀਆ ਵਗੈਰਾ ਚ ਖਾਸ ਕਰਕੇ, ਪਰ ਇੱਥੇ ਵੀ ਉਹ ਤਾਂ ਸਾਰੀਆਂ ਇਹਨਾਂ ਕੰਪਨੀਆਂ ਦੇ ਇਸ਼ਤਿਹਾਰਾਂ ਨਾਲ ਚੱਲਦੀਆਂ ਨੇ, ਇਹਨਾਂ ਦੀਆਂ ਉਹਨਾਂ ਦੇ ਆਪਣੇ ਡੀਲ ਨੇ। ਸੋ ਇਸ ਲਈ ਜਿਹੜਾ ਸਾਡਾ ਮੀਡੀਆ ਸੀ ਨਾ, ਉਹ ਸਾਰੇ ਦਾ ਸਾਰਾ ਹੀ ਸੀ ਇਹਦੇ ਬਾਰੇ ਚੁੱਪ ਕਰਕੇ। ਇੰਨਾ ਜ਼ਿਆਦਾ ਉਹਨੂੰ ਅਟੈਕ ਕੀਤਾ, ਜਿਹੜਾ ਵੀ ਅਟੈਕ ਕਰਦਾ ਸੀ ਸਾਇੰਟਿਸਟ ਉਹਦੇ ਪਿੱਛੇ ਪੈ ਜਾਣਾ, ਉਹਦੀ ਨੌਕਰੀ ਤੋਂ ਉਹਨੂੰ ਕੁਛ ਸ਼ਿਕਾਇਤਾਂ ਕਰਨੀਆਂ। ਸੋ ਕਿਉਂਕਿ ਜਿਹੜੀ ਉਹਨਾਂ ਦਾ ਸਾਰਾ ਕਾਰੋਬਾਰ ਹੀ ਤੇਲ ਵਿੱਚ ਨਾਲ ਹੈ, ਤੇ ਜੇ ਤੇਲ ਅਸੀਂ ਬੰਦ ਕਰ ਦਾਂਗੇ ਤਾਂ ਉਹ ਤਾਂ ਇੱਕੋ ਦਿਨ ਚ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ, ਤੇ ਉਹ ਤਾਂ ਹਰ ਸਾਲ ਅਰਬਾਂ ਰੁਪਏ ਕਮਾਉਂਦੇ ਨੇ। ਸੋ ਜਿਹੜਾ ਉਹਦੇ ਕਰਕੇ ਜਿਹੜਾ ਸੀ, ਹਾਲਾਂਕਿ ਉਹਨਾਂ ਨੂੰ ਖੁਦ ਪਤਾ ਸੀ, ਹਾਲਾਂਕਿ ਅੱਜ ਇਸ ਹਫ਼ਤੇ ਦੀ ਖ਼ਬਰ ਆਇਆ ਕਿਉਂਕਿ ਉੱਥੇ ਇੱਕ ਕੇਸ ਚੱਲਦਿਆਂ ਨਿਊਯਾਰਕ ਦੇ ਵਿੱਚ ਵੀ ਐਕਸਨ ਮੋਬਲ ਦੇ ਸਾਇੰਟਿਸਟ ਨੇ, ਇਹਨਾਂ ਦੇ ਜਿਹੜਾ ਆਪਣੇ ਸਾਇੰਟਿਸਟ ਸੀ, ਉਹਨਾਂ ਨੇ 1950 ਦੇ ਕਰੀਬ ਪੂਰੇ ਦਾ ਪੂਰਾ ਜਿਹੜਾ ਵੀ ਕਿੰਨੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿੰਨੀ ਇਹ ਵਧੇਗੀ, ਤੇ 2020 ਤੱਕ ਕਿੰਨਾ ਇਹਦਾ ਜਿਹੜਾ ਭੈੜਾ ਅਸਰ ਪੈਗਾ, ਉਹਨੇ ਸਾਰੇ ਦਾ ਸਾਰਾ ਰਿਸਰਚ ਕਰਕੇ ਡੇਟਾ ਕਰਕੇ ਪਬਲਿਸ਼ ਕਰਤਾ ਸੀ ਆਪਣੇ ਕੰਪਨੀ ਦੇ ਡਾਕੂਮੈਂਟਾਂ 'ਚ। ਤੇ ਜਿਹੜਾ ਐਕਸਨ ਮੋਬਲ ਨੇ ਕੀ ਕੀਤਾ, ਉਹਨੂੰ ਦਬਾ ਤਾ, ਆਪਣੀ ਉਹ ਜਿਹੜੀ ਯੂਨਿਟ ਸੀ ਰਿਸਰਚ ਯੂਨਿਟ ਉਹਨੂੰ ਖਤਮ ਕਰਤਾ, ਤੇ ਬਾਹਰ ਲਗਾਤਾਰ ਇਹਦੇ ਖਿਲਾਫ ਪ੍ਰਚਾਰ ਕਰਦੇ ਰਹੇ। ਸਭ ਤੋਂ ਦੁਨੀਆਂ 'ਚ ਸਭ ਤੋਂ ਵੱਧ ਪ੍ਰੋਪੇਗੰਡਾ ਜਿਹੜਾ ਕਲਾਈਮੇਟ ਚੇਂਜ ਦੇ ਖਿਲਾਫ ਹੁੰਦਾ, ਉਹ ਐਕਸਨ ਮੋਬਲ ਸਭ ਤੋਂ ਜ਼ਿਆਦਾ ਪੈਸੇ ਖਰਚਦੀ ਹੈ, ਅਤੇ ਨਾਲ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਨੇ BP, ਸ਼ੈਲ ਰਸ਼ੀਆ ਵਾਲੇ ਤਾਂ ਹੈ ਹੀ ਨੇ, ਸਾਊਦੀ ਅਰਬ ਵਾਲੇ ਹੈਗੇ ਨੇ, ਉਹ ਜਿਹੜੀਆਂ ਹੋਰ ਕੰਪਨੀਆਂ ਨੇ ਵੱਡੀਆਂ ਜਿਹੜੀਆਂ ਤੇਲ ਕੱਢਦੀਆਂ ਨੇ, ਉਹ ਕੰਪਨੀਆਂ ਲੈ ਤੇ ਕੇ 10 ਕਿੰਨੇ ਜਿਹੜੀਆਂ ਸਾਊਦੀ ਤੇਲ ਕੱਢਦੀਆਂ ਨੇ, ਚਾਹੇ ਉਹ ਤੇਲ ਰਸ਼ੀਆ 'ਚ ਨਿਕਲਦਾ, ਚਾਹੇ ਉਹ ਆਸਟ੍ਰੇਲੀਆ 'ਚ ਨਿਕਲਦਾ, ਚਾਹੇ ਉਹ ਅਮਰੀਕਾ 'ਚ ਨਿਕਲਦਾ, ਉਹ ਐਕਸਨ ਮੋਬਲ ਸਭ ਤੋਂ ਵੱਡੀ ਹੈ। ਉਹ ਤੋਂ ਬਾਅਦ ਸ਼ੈਲ ਹੈ, ਫਿਰ ਉਹ ਤੋਂ ਬਾਅਦ BP ਹੈ, ਫਿਰ ਹੋਰ ਆ ਜਾਂਦੀਆਂ ਨੇ, 10 ਕੰਪਨੀਆਂ ਨੇ। ਉਹ ਮੁੱਖ ਕਾਰਨ ਸਾਡਾ ਇਹ ਸੀ ਵੀ ਇੱਕ ਤੇ ਵਰਤਾਰਾ ਜਿਹੜਾ ਸੀ ਬਹੁਤ ਤੇਜ਼ੀ ਦੇ ਨਾਲ ਆਇਆ, ਤੇ ਖਾਸ ਕਰਕੇ 1980 ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਇਕੋਨਮੀ ਨੇ ਤੇ ਚੀਨ ਦੀ ਇਕੋਨਮੀ ਨੇ ਬੜੀ ਵੱਡੀ ਰਫ਼ਤਾਰ ਫੜੀ। ਤੇ ਦੂਸਰਾ ਜਿਹੜਾ ਸਾਡਾ ਮੀਡੀਆ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਦਾ ਵਿਕਿਆ ਹੋਣਾ, ਜਾਂ ਉਹਨਾਂ ਦਾ ਕੰਪਰੋਮਾਈਜ਼ਡ ਹੋਣਾ, ਉਹਦਾ ਕਾਰਨ ਸੀ। ਇਹ ਦੋ ਵੱਡੇ ਕਾਰਨ ਸੀਗੇ ਜਿਹਦੇ ਕਰਕੇ, ਜੇ ਕੋਈ ਵੱਡੀ ਉਮਰ ਦਾ ਬੰਦਾ ਕਹੋ ਮੈਂ ਤਾਂ ਸੁਣਿਆ ਨਹੀਂ, ਤਾਂ ਉਹਦਾ ਕਾਰਨ ਇਹ ਆ
1: ਜੀ। ਸੋ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਆਪਾਂ ਵੇਖਦੇ, ਸਾਨੂੰ ਲੱਗਦਾ ਵੀ ਚਲੋ ਅੱਗੇ ਵੀ ਕੀ ਹੋਇਆ ਵਾ, ਗਰਮੀ ਤਾਂ ਅੱਗੇ ਕਦੀ ਵੱਧ ਪੈ ਗਈ, ਕਦੀ ਘੱਟ ਪੈ ਗਈ, ਮੀਂਹ ਤੇ ਉੱਤੇ ਥੱਲੇ ਹੁੰਦੇ ਰਹਿੰਦੇ ਆ, ਠੰਡ ਵੀ ਇਸੇ ਤਰ੍ਹਾਂ ਦੇ ਨਾਲ ਹੀ ਆ, ਪਰ ਹੁਣ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਆ। ਅੱਛਾ, ਇਹ ਵੀ ਕਹਿ ਰਹੇ ਨੇ ਕਿ ਸਮੁੰਦਰ ਦਾ ਵੀ ਜਿਹੜਾ ਤਾਪਮਾਨ ਆ ਉਹ ਵੀ ਨਾਲ ਦੀ ਨਾਲ, ਚਲੋ ਜੀ ਧਰਤੀ ਦਾ ਵੱਧ ਰਿਹਾ ਤੇ ਉਹ ਵੀ ਵੱਧ ਰਿਹਾ, ਉਹ ਕਹਿੰਦੇ ਹੋਰ ਵੀ ਨੁਕਸਾਨਦੇਹ ਆ, ਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ।
0: ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਸਮੁੰਦਰ ਨੂੰ ਇਗਨੋਰ ਕਰ ਦਿੰਦੇ ਕਿ ਸਾਡਾ ਸਮੁੰਦਰ ਨਾਲ ਰੋਜ਼ਾਨਾ ਜੀਵਨ 'ਚ ਸਾਡਾ ਉਹਨਾਂ ਨਾਲ ਵਾਸਤਾ ਨਹੀਂ ਪੈਂਦਾ, ਪਰ ਜਿਹੜੀ 90% ਸੂਰਜ ਦੀ ਜਿਹੜੀ ਗਰਮੀ ਆਉਂਦੀ ਹੈ ਉਹਨੂੰ ਜਿਹੜਾ ਆਪਣੇ ਆਪ 'ਚ ਸੂਕਦਾ ਆ ਉਹ ਸਮੁੰਦਰ ਹੈ, ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ ਆ ਉਹ, ਤੇ ਉਹ ਜਿਹੜਾ ਟੈਂਪਰੇਚਰ ਉਹਦਾ ਵੱਧ ਰਿਹਾ ਹੁਣ, ਤੇ ਉਹਦੀ ਇੰਨਾ ਪਾਣੀ ਉਹਦੇ ਕੋਲ ਹੁਣ ਸਮਰੱਥਾ ਨਹੀਂ ਹੋਰ ਗਰਮੀ ਨੂੰ ਲੈਣ ਦੀ, ਤੇ ਜਿਹੜਾ ਸਾਡਾ ਸਾਰਾ ਦੁਨੀਆਂ ਦਾ ਮੌਸਮ ਨੇ ਉਹ, ਜਾਂ ਈਵਨ ਆਸਟ੍ਰੇਲੀਆ ਗਰਮ ਕਿਉਂ ਹੈ ਤੇ ਇੰਗਲੈਂਡ ਠੰਡਾ ਕਿਉਂ ਆ, ਉਹ ਇਸ ਤਰ੍ਹਾਂ ਵੀ ਜਿਹੜੀਆਂ ਸਾਡੇ ਸਮੁੰਦਰ ਦੇ ਵਿੱਚ ਉਹਨੂੰ ਕਹਿੰਦੇ ਨੇ ਕਰੰਟਸ, ਵੀ ਉਹ ਇੱਕ ਦਰਿਆ ਨੇ, ਮਹਾਂ ਦਰਿਆ ਨੇ, ਜੇ ਵੱਡੇ ਦਰਿਆ ਨੇ, ਉਹ ਉੱਤੇ ਨਹੀਂ ਤੁਹਾਨੂੰ ਦਿਖਦੇ, ਉਹ ਥੱਲੇ ਥੱਲੇ ਪਾਣੀ ਵਗਦਾ, ਤੇ ਉਹ ਪਾਣੀ ਜਿਹੜਾ ਆ ਸ਼ੁਰੂ ਉਹਦੇ ਹਰੇਕ ਤੁਸੀਂ ਦੇਖੋਗੇ ਅਟਲਾਂਟਿਕ ਉਹਨੂੰ ਕਰੰਟਸ ਕਹਿੰਦੇ ਨੇ, ਪੈਸਿਫਿਕ ਕਰੰਟ ਕਹਿੰਦੇ ਨੇ, ਉਹ ਤਾਂ ਆਪਣੀ ਇੰਡੀਆ ਦੇ ਇੰਡੀਅਨ ਓਸ਼ਨ ਦੇ ਵਿੱਚ ਵੀ ਚੱਲਦੀਆਂ ਨੇ, ਉਹੋ ਹੀ ਨੇ ਜਿਹੜੀਆਂ ਜਦੋਂ ਭੂਮੱਧ ਰੇਖਾ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਆ ਉੱਥੋਂ ਦੇ ਸਮੁੰਦਰ ਦੇ ਵਿੱਚੋਂ ਜਿਹੜੀ ਗਰਮੀ ਹੈ ਵਾਧੂ ਉਹਨੂੰ ਲੈ ਕੇ ਉੱਪਰ ਨੂੰ ਯੂਰਪ ਵੱਲ ਜਾਂਦੀਆਂ ਨੇ, ਤੇ ਜਾ ਕੇ ਉੱਥੋਂ ਦੇ ਜਿਹੜਾ ਮੌਸਮ ਆ ਉਹਨੂੰ ਗਰਮ ਕਰਦੇ ਨੇ, ਨਹੀਂ ਤੇ ਠੰਡ ਬਹੁਤ ਪਏਗੀ, ਤੇ ਜਿਹੜੀ ਉੱਥੋਂ ਦੀ ਮੰਡੀ ਠੰਡ ਘਟਾਉਂਦੀਆਂ ਨੇ, ਤੇ ਇੱਧਰੋਂ ਜਿਹੜੀ ਭੂਮੱਧ ਰੇਖਾ ਆ ਉਹਦੀ ਗਰਮੀ ਘਟਾਉਂਦੀਆਂ ਨੇ। ਸੋ ਜਿਹੜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿਹਦੀ ਉਹਨੂੰ ਕਹਿੰਦੇ AMOC ਅਟਲਾਂਟਿਕ ਓਸ਼ਨ ਕਰੰਟ ਕਹਿੰਦੇ ਉਹਨੂੰ, ਤੇ ਉਹ ਜਿਹੜੀ ਹੈ ਉਹ ਦੁਨੀਆਂ ਦੀ ਸਭ ਤੋਂ ਵੱਡੀ ਹੈ, ਕਿਉਂਕਿ ਅਟਲਾਂਟਿਕ ਓਸ਼ਨ ਸਭ ਤੋਂ ਵੱਡਾ, ਤੇ ਉਹ ਜਿਹੜੀ ਸਾਡੇ ਇਕੁਏਟਰ ਹੈ ਭੂਮੱਧ ਰੇਖਾ ਉੱਥੋਂ ਦੇ ਪਾਣੀ ਨੂੰ ਲੈ ਕੇ ਉੱਪਰ ਜਾਂਦੀ ਹੈ, ਤੇ ਉਹ ਤਕਰੀਬਨ ਹੋਣ ਦੀ ਰਫ਼ਤਾਰ ਫਲੋ ਹੋ ਰਹੀ ਆ ਕਿਉਂਕਿ ਟੈਂਪਰੇਚਰ ਗਰਮ ਹੋ ਰਿਹਾ ਸਮੁੰਦਰ ਤੋਂ ਉੱਪਰ ਵੀ, ਕਿਉਂਕਿ ਉਹ ਚੱਲਦੀ ਤਾਂ ਹੀ ਆ ਵੀ ਸਮੁੰਦਰ ਉੱਪਰ ਨੌਰਥ ਦੇ ਵਿੱਚ ਠੰਡਾ ਤੇ ਥੱਲੇ ਗਰਮ ਹੈ ਤੇ ਉਹ ਫਿਰ ਉਹਦੇ ਨਾਲ ਉਹਦਾ ਚੱਕਰ ਬਣਦਾ। ਤੇ ਹੁਣ ਜਿਉਂ ਜਿਉਂ ਸਮੁੰਦਰ ਜਿਹੜਾ ਨੌਰਥ ਵਾਲਾ ਉਹ ਵੀ ਗਰਮ ਹੋ ਰਿਹਾ ਤੇ ਉਹ ਜਿਹੜਾ ਡਿਫਰੈਂਸ਼ੀਅਲ ਹੈ ਉਹ ਘੱਟ ਰਿਹਾ ਤੇ ਇਸ ਲਈ ਉਹਦੀ ਸਪੀਡ ਸਲੋ ਹੋ ਰਹੀ ਆ ਔਰ ਉਹ 15% ਜਿਹੜੀ ਆ ਸਪੀਡ ਸਲੋ ਹੋ ਜਾਏਗੀ ਇਸ ਸੈਂਚਰੀ ਦੇ ਆਖਿਰ ਤੱਕ। ਤੇ ਜੇ ਉਹ 15% ਹੋ ਗਈ ਤੇ ਜਿਹੜੇ ਵੀ ਆਪਣੇ ਇਹ ਨੌਰਦਰਨ ਯੂਰਪੀਅਨ ਕੰਟਰੀਜ਼ ਨੇ ਇਹ ਜਿੱਥੇ ਜਿਹਨੂੰ ਆਪਾਂ ਠੰਡੇ ਮੁਲਕ ਕਰਕੇ ਜਾਣਦੇ ਹਾਂ ਇਹ ਇਹਨਾਂ ਦੇ ਮੌਸਮ 'ਚ ਬਹੁਤ ਵੱਡਾ ਇਜ਼ਾਫਾ ਆਏਗਾ ਤਾਂ ਹੀ ਉੱਥੇ ਇਸ ਵਾਰੀ ਯੂਰਪ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ ਕਿਉਂਕਿ ਜਿਹੜੀ ਉੱਥੇ ਮੌਸਮ ਠੰਡਾ ਸੀਗਾ ਉਹਨੂੰ ਉਹ 'ਚ ਗੜਬੜ ਹੋ ਰਹੀ ਸਾਰੀ ਦੀ ਸਾਰੀ।
1: ਵੈਸੇ ਹੁਣ ਕੀ ਸੂਰਤ ਹਾਲ ਨੇ ਇਸ ਟਾਈਮ ਦੇ ਉੱਤੇ ਯੂਰਪ ਦੇ ਜਾਂ ਫਿਰ ਤੁਹਾਡੇ ਇੱਧਰ ਕੀ ਚੱਲ ਰਿਹਾ?
0: ਸਾਡੇ ਗਰਮੀ ਵੀ ਪੈ ਰਹੀ ਹੈ ਲਗਾਤਾਰ ਸਾਡੇ, ਇਨਫੈਕਟ ਫੋਰੈਸਟ ਫਾਇਰ ਮੈਨੂੰ ਇਸ ਰਹਿੰਦੇ ਨੂੰ 40 ਸਾਲ ਹੋ ਗਏ, ਪਿਛਲੇ 3 ਸਾਲਾਂ ਤੋਂ ਪਹਿਲਾਂ ਮੈਂ ਕਦੀ ਟੋਰਾਂਟੋ ਦੇ ਵਿੱਚ ਜਿਹੜਾ ਉਹ ਫੋਰੈਸਟ ਫਾਇਰ ਦਾ ਧੂੰਆਂ ਨਹੀਂ ਸੀ ਵੇਖਿਆ। ਹੁਣ 3-4 ਸਾਲ ਤੋਂ ਲਗਾਤਾਰ ਆਲਮੋਸਟ ਹਰ ਗਰਮੀਆਂ ਦੀ ਰੁੱਤ 'ਚ ਸਾਡੇ ਤੋਂ ਬਹੁਤ ਦੂਰ ਹੈ, ਇੱਥੋਂ ਆਲਮੋਸਟ ਮੇਰੇ ਖਿਆਲ 1,000-2,000 ਕਿਲੋਮੀਟਰ ਦੂਰ ਨੌਰਥ ਨੂੰ ਜਾ ਕੇ ਉੱਥੇ ਅੱਗ ਲੱਗੀ ਸੀ ਤੇ ਸਾਡੇ ਇੱਥੇ ਤਕਰੀਬਨ 5-6 ਦਿਨ ਬਿਲਕੁਲ ਸੂਰਜ ਨਹੀਂ ਵਿਖਿਆ। ਇੰਝ ਲੱਗਦਾ ਸੀ ਜਿਵੇਂ ਉਹ ਇੰਡੀਆ 'ਚ ਜਿਹੜਾ 0 ਦਾ ਬਲਬ ਜਗਦਾ ਹੁੰਦਾ ਹੈ ਨਾ ਉੱਦਾਂ ਦਾ, ਤੇ ਸਾਰਾ ਧੁੰਦਲਾ ਧੁੰਦਲਾ ਤੇ ਤੁਸੀਂ ਉਹ ਜਿਹੜੀ ਜੜੀ ਹੋਈ ਲੱਕੜੀ ਦਾ ਜਿਹੜਾ ਮੁਸ਼ਕ ਹੈ ਉਹ ਹਵਾ 'ਚ ਤੁਹਾਨੂੰ ਆਉਂਦਾ ਸੀ, ਤੁਹਾਨੂੰ ਲੱਗਦਾ ਸੀ ਵੀ ਕੋਈ ਲੱਕੜੀ ਜਲ ਰਹੀ ਹੈ। ਤੇ ਉਹ ਫਿਰ ਇੱਥੋਂ ਦੇਖੋ ਪੂਰਾ ਕਨੇਡਾ ਥੱਲੇ ਅਮਰੀਕਾ ਨਿਊਯਾਰਕ ਤੱਕ ਵਾਸ਼ਿੰਗਟਨ DC ਤੱਕ, ਤਾਂ ਹੀ ਟਰੰਪ ਸਾਹਿਬ ਰੌਲੀ ਪਾ ਰਹੇ ਸੀਗਾ ਅਸੀਂ ਕਨੇਡਾ ਨੂੰ ਜੁਰਮਾਨਾ ਕਰਾਂਗੇ ਜਿਵੇਂ ਉਹ ਕਰਦੇ ਹੁੰਦਾ ਵੀ ਅਸੀਂ ਇੰਜ ਕਰਾਂਗੇ। ਤੇ ਇਹ ਉਹਦਾ ਕਾਰਨ ਇਹ ਆ ਵੀ ਜਿਉਂ ਜਿਉਂ ਸਾਡੀ ਗਰਮੀ ਵੱਧ ਰਹੀ ਆ ਸਾਡੇ ਜੰਗਲ ਜਿਹੜੇ ਨੇ ਸੁੱਕ ਰਹੇ ਨੇ, ਉਹ ਖੁਸ਼ਕ ਹੋ ਰਹੀ ਹੈ ਲੱਕੜੀ, ਮੀਂਹ ਘੱਟ ਪੈ ਰਿਹਾ ਤੇ ਉਹਨੂੰ ਅੱਗ ਜ਼ਿਆਦਾ ਲੱਗਦੀ
1: ਜੀ। ਸੋ ਇਸ ਤਰ੍ਹਾਂ ਦਾ ਪਹਿਲਾਂ ਆਪਾਂ ਨੇ ਇਹ ਕਦੀ ਵੇਖਿਆ ਵਰਤਾਰਾ। ਸੋ ਇਹ ਜਿਹੜੇ ਤਰੀਕੇ ਦੇ ਨਾਲ ਦਿਨੋਂ ਦਿਨ ਹੁਣ ਵੱਧ ਰਿਹਾ ਵਾ, ਸੋ ਇਸ ਸੰਬੰਧ ਦੇ ਵਿੱਚ ਕੀ ਉੱਧਰਲੇ ਪਾਸੇ ਤੁਹਾਡੇ ਦੇਸ਼ ਦੇ ਵਿੱਚ ਕੁਛ ਚੱਲ ਰਿਹਾ ਵਾ ਜਾਂ ਫਿਰ ਜੋ ਚੱਲ ਰਿਹਾ ਵਾ ਉਹ ਨਾ ਕਾਫੀ ਆ?
0: ਹਾਂਜੀ ਬਿਲਕੁਲ ਚੱਲ ਤਾਂ ਰਿਹਾ ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿਸ ਨਹਿਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਚੱਲ ਤਾਂ ਰਿਹਾ ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿਸ ਨਹਿਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਵਪਾਰ ਸੰਧੀਆਂ ਸੀ ਉਹ ਅਪਸੈਟ ਕਰਤੀਆਂ। ਸੋ ਸਾਰੇ ਮੁਲਕ ਕਨੇਡਾ ਵੀ ਉਹਨਾਂ ਵਾਂਗੂ ਹੀ ਉਹਦੇ 'ਚ ਲੱਗੇ ਹੋਏ ਨੇ ਕਿ ਇਹਨੂੰ ਕਿਵੇਂ ਠੀਕ ਕਰਨਾ ਤਾਂ ਕਿ ਇਕੋਨਮੀ ਚੱਲਦੀ ਰਹੇ, ਜੋਬਾਂ ਹੋਣ ਅਤੇ ਹੋਰ ਸਾਰਾ ਚੱਲਦਾ ਰਹੇ, ਪਰ ਇਹਦੀ ਬਹੁਤ ਜ਼ਿਆਦਾ ਲੋੜ ਆ। ਇੰਡੀਆ ਨੇ ਮੇਰੇ ਖਿਆਲ ਆ ਪਿਛਲੇ ਹਫ਼ਤੇ ਅਨਾਊਂਸ ਕੀਤਾ, ਮੈਨੂੰ ਯਾਦ ਭੁੱਲਿਆ ਕਿੰਨਾ, 20,000 ਲੱਖ ਕਰੋੜ ਰੁਪਈਏ ਦੀ ਸਬਸਿਡੀ ਇਲੈਕਟ੍ਰਿਕ ਕਾਰਾਂ ਦੇ ਲਈ, ਜਿਹੜੀਆਂ ਖਾਸ ਕਰਕੇ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਦੇ ਲਈ, ਕਿਉਂਕਿ ਇੰਡੀਆ ਦੇ ਵਿੱਚ 40% ਜਿਹੜਾ ਤੇਲ ਆ ਉਹ ਟਰੱਕ ਅਤੇ ਬੱਸਾਂ ਖਾਂਦੇ ਨੇ, ਕਮਰਸ਼ੀਅਲ ਵਹੀਕਲ ਖਾਂਦੇ ਨੇ, ਪੈਟਰੋਲ ਡੀਜ਼ਲ ਜਿੰਨਾ ਵੀ ਲੱਗਦਾ, ਕਿਉਂਕਿ ਇੰਡੀਆ 3 ਨੰਬਰ 'ਤੇ ਆ ਨਾ, ਅਤੇ ਕਨੇਡਾ 10 ਨੰਬਰ 'ਤੇ ਆ, 1% ਹੈ। ਸੋ ਕਨੇਡਾ ਦੇ ਵਿੱਚ ਕੋਈ ਕਾਰਬਨ ਮਿਸ਼ਨ ਘਟੇ ਜਾਂ ਵਧੇ ਬਾਹਲਾ ਫਰਕ ਨਹੀਂ ਪੈਣਾ, ਪਰ ਜੇ ਇੰਡੀਆ ਦੇ ਵਿੱਚ 1% ਵੀ ਘੱਟਦੇ ਨੇ ਜਾਂ ਚਾਈਨਾ ਦੇ ਵਿੱਚ 1% ਵੀ ਘੱਟਦੇ ਨੇ, ਉਹਨਾਂ ਦੀ ਕੁਆਂਟਿਟੀ ਇੰਨੀ ਵੱਡੀ ਹੋ ਜਾਂਦੀ 1% ਦੀ ਵੀ ਤੁਸੀਂ ਉਹ ਜਿਹੜਾ ਉਹਦਾ ਪੂਰੀ ਦੁਨੀਆਂ 'ਤੇ ਅਸਰ ਪਏਗਾ। ਸੋ ਪੂਰੀ ਦੁਨੀਆਂ ਜਿਹੜੀਆਂ ਨਜ਼ਰਾਂ ਨੇ ਉਹ ਇੰਡੀਆ ਅਤੇ ਚਾਈਨਾ ਅਤੇ ਨਾਲ ਜਿਹੜੇ ਹੋਰ ਕੋਲੇ ਤੋਂ ਜ਼ਿਆਦਾ ਬਿਜਲੀ ਬਣਾਉਂਦੇ ਨੇ ਜਿਹਨਾਂ 'ਚ ਇੰਡੋਨੇਸ਼ੀਆ ਆ, ਜਪਾਨ ਵੀ ਆ ਕਿਸੇ ਹੱਦ ਤੱਕ, ਅਤੇ ਇੱਧਰੋਂ ਜਰਮਨੀ ਆ, ਉਹਨਾਂ 'ਤੇ ਲੱਗੀਆਂ ਹੋਈਆਂ ਨੇ ਵੀ ਉਹਨੂੰ ਕਿਵੇਂ ਘਟਾਉਣ ਕਿਉਂ।
1: ਸੋ ਇੱਧਰ ਜੇ ਆਪਾਂ ਤੁਹਾਡੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਆਪਾਂ ਗੱਲ ਕਰ ਲਈਏ, ਅਤੇ ਜਿੱਦਾਂ ਤੁਹਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੋਊਗਾ ਹੋਰ ਵੀ ਲੋਕਾਂ ਦੇ ਨਾਲ, ਹੋਰ ਅਲੱਗ ਅਲੱਗ ਖਿੱਤਿਆਂ ਤੋਂ, ਅਲੱਗ ਅਲੱਗ ਦੇਸ਼ਾਂ ਤੋਂ, ਭਾਸ਼ਾਵਾਂ ਤੋਂ, ਸੋ ਜੇ ਉਹਨਾਂ ਦੇ ਵਿੱਚ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਅਤੇ ਕੰਪੇਅਰ ਕਰੀਏ ਆਪਣੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜਾਂ ਫਿਰ ਇੰਡੀਅਨਸ ਦੇ ਨਾਲ, ਫਰਕ ਹੈ ਕੋਈ ਜਾਂ ਫਿਰ ਸਾਰੀ ਦੁਨੀਆਂ 'ਚ ਇਹੋ ਹਾਲ ਹੈ?
0: ਦੇਖੋ ਜੀ ਇਹਦੀਆਂ ਕਈ ਪਰਤਾਂ ਨੇ ਇਸ ਗੱਲ ਦੀਆਂ। ਜਿਹੜਾ ਬੰਦਾ ਪੰਜਾਬ 'ਚ ਜੁੜਿਆ ਹੋਇਆ ਪਿੰਡ ਦੇ ਨਾਲ ਅਤੇ ਕਿਸਾਨੀ ਦੇ ਨਾਲ, ਉਹ ਤਾਂ ਹਰ ਰੋਜ਼ ਜਲਵਾਯੂ ਤਬਦੀਲੀ ਦੇ ਨਾਲ ਜੂਝ ਰਿਹਾ, ਉਹਦੇ ਤਾਂ ਸਾਹਮਣੇ ਆ, ਮੱਥੇ 'ਤੇ ਲੱਗੀ ਹੋਈ ਆ ਉਹਦੇ, ਉਹਦੀਆਂ ਫਸਲਾਂ ਜਲ ਰਹੀਆਂ ਨੇ, ਉਹਨਾਂ ਦੀਆਂ ਗਾਵਾਂ ਮਰ ਰਹੀਆਂ ਨੇ, ਉਹਨਾਂ ਦੇ ਫਲ ਹੈਂ ਉਹਨਾਂ ਨੂੰ ਬੂਰ ਨਹੀਂ ਪੈਂਦਾ। ਸੋ ਭਾਵੇਂ ਉਹ ਜਲਵਾਯੂ ਸ਼ਬਦ ਤਬਦੀਲੀ ਦਾ ਵਰਤੇ ਜਾਂ ਨਾ ਵਰਤੇ, ਉਹਨੂੰ ਸਮਝ ਆਵੇ ਨਾ ਆਵੇ, ਉਹ ਇਹ ਤੋਂ ਮੁਨਕਰ ਨਹੀਂ।

0: ਸੋ ਇਹੀ ਹਾਲ ਪੂਰੀ ਦੁਨੀਆ ਦਾ ਵੀ ਦੁਨੀਆ ਦੇ ਵਿੱਚ ਇਹਦੇ ਬਾਰੇ ਵੱਧ ਰਹੀ ਆ, ਲੋਕ ਚਿੰਤਤ ਨੇ। ਪਰ ਜੇ ਆਪਾਂ ਕਹੀਏ ਵੀ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਪਹਿਲੀ, ਪੰਜਾਬੀ ਵਿੱਚ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਬੋਲਣ ਵਾਲੇ ਹੋ ਗਏ, ਹਾਂ ਤੁਸੀਂ ਉਹਨਾਂ ਬਾਰੇ ਕਹਿ ਸਕਦੇ ਹੋ, ਕਿਉਂਕਿ ਇਹਦਾ ਸਾਡਾ ਮੀਡੀਆ ਆ, ਤੁਸੀਂ ਉਹ ਚ ਐਕਸੈਪਸ਼ਨ ਹੋ ਰੇਡੀਓ। ਹਾਂਜੀ, ਪਰ ਓਵਰਆਲ ਜਿਹੜਾ ਸਾਡਾ ਇੱਕ ਪੰਜਾਬੀ ਦਾ ਮੀਡੀਆ ਆ ਹਿੰਦੀ, ਉਹ ਜਿਹੜਾ ਜ਼ਿਆਦਾ ਤੁਸੀਂ ਜੇ ਸੁਣੋਗੇ, ਬਸ ਉਹ ਗਾਣੇ ਵਜਾਤੇ ਚਾਰ, ਉਹਨਾਂ ਨੇ ਚੁਟਕਲੇ ਸੁਣਾਤੇ, ਕੋਈ ਇੱਦਾਂ ਦੀਆਂ ਜਾਂ ਪੰਜਾਬ ਦੀਆਂ ਖਬਰਾਂ ਆ ਗਈਆਂ ਜੀ, ਅਕਾਲੀਆਂ ਨੇ ਕੀ ਕਰਤਾ ਜੀ, ਕਾਂਗਰਸ ਨੇ ਕੀ ਕਰਤਾ, ਉਹਦੇ ਚ ਘਾਟ ਹੈ, ਇਹ ਸਾਡੇ ਘਾਟ ਹੈ। ਤੇ ਸਾਡਾ ਐਥਨਿਕ ਮੀਡੀਆ ਭਾਵੇਂ ਗੁਜਰਾਤੀ ਹੋਵੇ, ਤਾਮਿਲ ਹੋਵੇ, ਉਹ ਇੱਥੇ ਹੀ ਆ। ਇੱਕ ਤਾਂ ਉਹਨਾਂ ਕੋਲ ਰਿਸੋਰਸ ਵੀ ਨਹੀਂ ਹੁੰਦੇ, ਛੋਟੇ ਹੁੰਦੇ ਨਾ, ਉਹਨਾਂ ਦੀ ਇਕੋਨਮੀ ਬੜੀ ਛੋਟੀ ਹੁੰਦੀ ਆ, ਤੇ ਇਸ ਕਰਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਮਰੱਥਾ ਘੱਟ ਹੁੰਦੀ ਆ। ਤੇ ਸਭ ਤੋਂ ਵੱਡਾ ਜਿਹੜਾ ਇਹੀ ਆ, ਮੈਂ ਪੰਜਾਬ 'ਚ ਜਦੋਂ ਵੀ ਜਾਂਦਾ, ਉੱਥੇ ਲੋਕ ਹਾਲੇ ਵੀ ਵਾਤਾਵਰਣ ਨੂੰ ਤੇ ਜਲਵਾਯੂ ਤਬਦੀਲੀ ਨੂੰ ਇੱਕੋ ਚੀਜ਼ ਸਮਝ ਰਹੇ ਨੇ। ਜਦੋਂ ਪੰਜਾਬ 'ਚ ਗਰਮੀ ਪੈ ਕੇ ਬੰਦੇ ਮਰ ਰਹੇ ਨੇ, ਗਾਵਾਂ ਮਰ ਰਹੀਆਂ ਨੇ, ਫਸਲਾਂ ਜੋ ਨੇ, ਇਹ ਵਾਤਾਵਰਣ ਦੀ ਖਬਰ ਨਹੀਂ, ਇਹ ਮੌਸਮ ਦੀ ਖਬਰ ਨਹੀਂ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ, ਇਹ ਆਲਮੀ ਤਪਸ਼ ਦੀ ਖਬਰ ਹੈ। ਤੇ ਇਹ ਸ਼ਬਦ ਜਦੋਂ ਤੁਸੀਂ ਅਸੀਂ ਨਹੀਂ ਵਰਤਾਂਗੇ, ਉਹਨਾਂ ਚਿਰ ਸਾਡੇ ਇਹ ਗੱਲ ਦਿਮਾਗ 'ਚ ਘਰ ਨਹੀਂ ਕਰੇਗੀ, ਉਹ ਸਾਡੀ ਜਿਹੜੀ ਅਵੇਅਰਨੈਸ ਹੈ ਉਹ ਅਧੂਰੀ ਰਹਿ ਜਾਏਗੀ।
1: ਜੀ, ਸੋ ਜਿੱਥੋਂ ਆਪਾਂ ਇਹ ਵਾਲਾ ਆਪਣਾ ਨਵਾਂ ਸੈਗਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ ਕਿ ਇਹਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ। ਸੋ ਜੇਕਰ ਤੁਸੀਂ ਦੁਬਾਰਾ ਜਾਣਨਾ ਚਾਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਚਲੇ ਜਾਓ ਅਤੇ ਜਾ ਕੇ ਅਤੇ ਤੁਸੀਂ ਉਹ ਪਿਛਲੇ ਅੰਕ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਜਾਊਗੀ। ਇੱਕ ਮੈਸੇਜ ਸੀਗਾ ਜਿਹੜਾ ਤੁਹਾਡੇ ਲਈ, ਉਹ ਮੈਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਦਿੰਦਾ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਵਾਤਾਵਰਨ ਸੰਬੰਧੀ ਪ੍ਰੋਗਰਾਮ ਦਾ, ਅਤੇ ਇਹ ਕਹਿੰਦੇ ਜਾਗਰੂਕਤਾ ਜਿਹੜੀ ਆ ਉਹ ਵੰਡ ਰਹੇ ਹੋ ਤੁਸੀਂ। ਇਨਸਾਨ ਦੀ ਤਰਾਸਦੀ ਇਹ ਆ ਕਿ ਜਿਸ ਟਾਹਣੀ ਦੇ ਉੱਤੇ ਉਹ ਬੈਠਾ, ਉਸੇ ਟਾਹਣੀ ਨੂੰ ਹੌਲੀ ਹੌਲੀ ਉਹ ਵੱਢ ਰਿਹਾ ਵਾ। ਧਰਤ ਸੁਹਾਵੀ ਨੇ ਇਨਸਾਨ ਨੂੰ ਜੀਵਨ ਦਿੱਤਾ, ਪਰ ਬਦਲੇ ਦੇ ਵਿੱਚ ਅਸੀਂ ਧਰਤੀ ਮਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੋ ਰੱਬ ਸੱਚਾ ਸਾਨੂੰ ਸਭ ਨੂੰ ਸੋਝੀ ਬਖਸ਼ੇ, ਅਮੀਨ, ਅਤੇ ਜਿਉਂਦੇ ਵਸਦੇ ਰਹੋ। ਅਤੇ ਧੰਨਵਾਦ ਕਰਦੇ ਨੇ ਇਹ ਢਿੱਲੋਂ ਸਾਹਿਬ, ਤੁਹਾਡਾ ਦਿਆ ਜੀ ਨੇ ਮੈਸੇਜ ਭੇਜਿਆ ਤੁਹਾਡੇ ਲਈ।
0: ਬਿਲਕੁਲ ਧੰਨਵਾਦ ਜੀ ਇਹਨਾਂ ਦਾ। ਸਗੋਂ ਤੁਸੀਂ ਜੀ ਇਹ ਗੱਲ ਤੁਸੀਂ ਸੁਣਦੇ ਹੋ, ਤੁਸੀਂ ਬਸ ਇਹੀ ਕੰਮ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੇ ਆਂਢੀਆਂ ਗੁਆਂਢੀਆਂ 'ਚ ਕਰੋ, ਕਿਉਂਕਿ ਕੋਈ ਵੀ ਦੁਨੀਆਂ ਦਾ ਮੀਡੀਆ, ਕੋਈ ਦੁਨੀਆਂ ਦੀ ਸਰਕਾਰ, ਕੋਈ ਦੁਨੀਆਂ ਦਾ ਬੰਦਾ ਹਰੇਕ ਤੱਕ ਨਹੀਂ ਪਹੁੰਚ ਸਕਦਾ। ਸਾਨੂੰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਉੱਥੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਲੋੜ ਹੈ, ਕਿਉਂਕਿ ਤੁਹਾਡਾ ਪਿੰਡ, ਤੁਹਾਡੀ ਗਲੀ, ਤੁਹਾਡਾ ਤਹਿਸੀਲ, ਬਲਾਕ, ਸ਼ਹਿਰ, ਉਹ ਤੁਸੀਂ ਉਹਨੂੰ ਸਭ ਤੋਂ ਵਧੀਆ ਜਾਣਦੇ ਹੋ। ਤੁਹਾਨੂੰ ਪਤਾ ਵੀ ਉੱਥੇ ਕਿਹੜੀ ਭਾਸ਼ਾ ਜਿਹੜੀ ਕੰਮ ਕਰੇਗੀ, ਕਿਹੜੇ ਬੰਦੇ ਨੂੰ ਕਿਹੜੀ ਦਲੀਲ ਅਪੀਲ ਕਰੇਗੀ। ਸੋ ਇਹ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਓ ਕਿ ਤੁਸੀਂ ਇਸ ਜਿਹੜੀ ਬਾਰੇ ਜਾਣਕਾਰੀ ਅਗਾਂਹ ਤੱਕ ਪਹੁੰਚਾਓ।
1: ਜੀ ਬਿਲਕੁਲ, ਤੇ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਇਹ ਇੱਕ ਵਾਰੀ
0: ਬਹੁਤ ਬਹੁਤ ਧੰਨਵਾਦ ਬਾਈ ਜੀ,
1: ਬੜੀ ਸੋਹਣੀ, ਬੜੀ ਵਡਮੁੱਲੀ ਜਾਣਕਾਰੀ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ ਅਤੇ ਇਸੇ ਵਿਸ਼ੇ ਦੇ ਉੱਤੇ ਇੱਕ ਨਵਾਂ ਅੰਕ ਲੈ ਕੇ ਆਉਂਦੇ ਨੇ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਆਪਣੀ ਧਰਤੀ ਨੂੰ, ਵਾਤਾਵਰਣ ਨੂੰ ਪਿਆਰ ਕਰੋ, ਤੋਂ ਆਸ ਪਾਸ ਦੇ ਬਾਰੇ ਥੋੜ੍ਹੀ ਸੋਝੀ ਰੱਖੋ। ਕੁਦਰਤ ਦੇ ਪ੍ਰਤੀ ਬਣਦੇ ਸਾਡੇ ਜੋ ਸਰੋਕਾਰ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਸਾਨੂੰ ਜ਼ਰੂਰ ਕਰਨੀ ਬਣਦੀ ਹੈ, ਬਣਦੇ ਫਰਜ਼ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ। ਸੋ ਇਹ ਨੌਲੇਜ ਜੇਕਰ ਵਧੀਆ ਲੱਗਦੀ ਹੈ ਤਾਂ ਅੱਗੇ ਬਾਕੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਹੌਲੀ ਹੌਲੀ ਅਗਲੇ ਅੰਕਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਉੱਥੇ ਲੈ ਕੇ ਆਵਾਂਗੇ ਕਿ ਕੀ ਆਪਾਂ ਕੀ ਕਰ ਸਕਦੇ ਹਾਂ। ਅਸੀਂ ਤਾਂ ਏਡੇ ਵੱਡੇ ਵਰਤਾਰੇ ਦੇ ਵਿੱਚ ਸ਼ਾਇਦ ਕੁਛ ਕਰ ਹੀ ਨਹੀਂ ਪਾਵਾਂਗੇ, ਸਰਕਾਰਾਂ ਕਰਨ ਜਾਂ ਫਿਰ ਵੱਡੀਆਂ ਵੱਡੀਆਂ ਔਰਗਨਾਈਜੇਸ਼ਨਾਂ ਕਰਨ, ਪਰ ਨਹੀਂ ਤੁਸੀਂ ਵੀ ਵੱਡਾ ਯੋਗਦਾਨ ਪਾ ਸਕਦੇ ਹੋ ਆਪਣੇ ਪੱਧਰ ਦੇ ਉੱਤੇ। ਕਿਵੇਂ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜੁੜ ਕੇ ਰਹੋ, ਉਹਦੇ ਵਿੱਚ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406 660 960 ते, या फिर विजिट करो bansalimmigration.com.au।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸਜੀ ਰਹੇ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਕਿਸੇ ਗੁਰੂ ਨੂੰ ਮੰਨਦਾ ਹੈ ਬੜੀ ਨੇਚਾ ਦੇ ਨਾਲ, ਹਰ ਰੋਜ਼ ਤੜਕ ਸਵੇਰੇ ਜਾਂਦਾ, ਦੂਰੋਂ ਨਦੀ ਤੋਂ ਪਾਣੀ ਭਰ ਕੇ ਲੈ ਕੇ ਆਉਂਦਾ, ਗੁਰੂ ਨੂੰ ਇਸ਼ਨਾਨ ਕਰਵਾਉਂਦਾ, ਸੋਹਣੇ ਸੋਹਣੇ ਪ੍ਰਵਚਨ ਸੁਣਦਾ, ਕੋਸ਼ਿਸ਼ ਕਰਦਾ ਉਹਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਾਂ ਅਤੇ ਫਿਰ ਆ ਕੇ ਆਪਣੇ ਘਰ ਦੇ ਕੰਮ ਕਰ। ਕਈ ਵਾਰੀ ਤਾਂ ਉਹਦਾ ਸਾਰਾ ਸਾਰਾ ਦਿਨ ਗੁਰੂ ਦੇ ਚਰਨਾਂ 'ਚ ਲੰਘ ਜਾਂਦਾ, ਗੁਰੂ ਵੀ ਬੜਾ ਖੁਸ਼, ਪਰਿਵਾਰ ਦੇ ਵਿੱਚ ਵੀ ਬੜਾ ਖੁਸ਼। ਪਰ ਇੱਕ ਦਿਨ ਅਚਾਨਕ ਉਹਦੇ ਨਾਲ ਕੁਛ ਇੱਦਾਂ ਦਾ ਵਾਪਰ ਜਾਂਦਾ, ਮਨ ਦੇ ਵਿੱਚ ਬੜੇ ਸਵਾਲ ਖੜ੍ਹੇ ਹੋ ਜਾਂਦੇ ਨੇ। ਇੱਕ ਦਿਨ ਤੜਕ ਸਵੇਰੇ ਗੁਰੂ ਦੇ ਦਰਸ਼ਨਾਂ ਦੇ ਲਈ ਆਪਣੇ ਛੋਟੇ ਬਾਲ ਨੂੰ ਲੈ ਕੇ ਜਾ ਰਹੇ ਹਨ, ਰਾਹ ਦੇ ਵਿੱਚ ਡਾਕੂਆਂ ਨੇ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ, ਜੋ ਥੋੜ੍ਹਾ ਬਹੁਤ ਕੋਲ ਸੀ ਉਹ ਲੁੱਟ ਲਿਆ। ਜਾਂਦੇ ਜਾਂਦੇ ਬੱਚੇ ਨੂੰ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬੜੀ ਬੇਰਹਿਮੀ ਦੇ ਨਾਲ ਜਾਂਦੇ ਉਹਦੀ ਬਾਂਹ ਵੱਢ ਗਏ, ਬੱਚੇ ਨੂੰ ਸੱਟਾਂ ਪੇਟਾਂ ਲੱਗੀਆਂ। ਇਸ ਵਜ੍ਹਾ ਕਰਕੇ ਉਹਦਾ ਮਨ ਬੜਾ ਦੁਖੀ ਹੋਇਆ। ਜਾ ਕੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਕੀਤੇ। ਤੁਸੀਂ ਤਾਂ ਕਈ ਵਾਰ ਇੱਦਾਂ ਦੀ ਕਥਾ ਸੁਣਾਈ ਹੈ, ਜੇ ਤੁਸੀਂ ਚੰਗਾ ਕਰੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਮਾੜਾ ਕੀਤਾ, ਮੈਂ ਤਾਂ ਹਰ ਰੋਜ਼ ਚੰਗਾ ਕਰਦਾ, ਮੈਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਕਰਦਾ, ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਕਿ ਬਾਕੀ ਕੰਮ ਕਾਰ ਪਾਸੇ ਰੱਖਾਂ, ਪਹਿਲਾਂ ਤੁਹਾਡੇ ਪ੍ਰਵਚਨ ਸੁਣ ਲਾਂ। ਤੁਸੀਂ ਜੋ ਵਾਰ ਵਾਰ ਕਹਿੰਦੇ ਹੋ ਕਿ ਚੰਗੇ ਕਰਮਾਂ ਦੇ ਚੰਗੇ ਨਤੀਜੇ, ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਚੰਗਾ ਹੁੰਦਾ, ਕੀ ਮੈਂ ਮੰਨ ਲਾਂ ਕਿ ਫਿਰ ਮੈਂ ਚੰਗਾ ਨਹੀਂ, ਜੋ ਇਹ ਮੇਰੇ ਨਾਲ ਹੋਇਆ ਮੈਂ ਹੁਣ ਆਪਣਾ ਕੰਮ ਕਾਰ ਵੀ ਨਹੀਂ ਕਰ ਸਕਦਾ, ਕਿੰਨੇ ਦਿਨ ਮੈਂ ਮੰਜੇ 'ਤੇ ਪਿਆ ਰਹੂੰਗਾ ਇਸ ਦਾ ਵੀ ਕੋਈ ਪਤਾ ਨਹੀਂ, ਮੈਂ ਬਚੂੰਗਾ ਕਿ ਨਹੀਂ ਬਚੂੰਗਾ ਇਹਦਾ ਵੀ ਕੋਈ ਪਤਾ ਨਹੀਂ, ਮੇਰੇ ਪਰਿਵਾਰ ਦਾ ਕੀ ਬਣੂਗਾ ਇਹ ਵੀ ਕੋਈ ਪਤਾ ਨਹੀਂ। ਅਨੇਕਾਂ ਹੀ ਗਿਲੇ ਸ਼ਿਕਵੇ ਕੀਤੇ। ਗੁਰੂ ਨੇ ਕਿਹਾ ਤੇਰਾ ਕੀ ਬਣੂਗਾ, ਤੇਰੇ ਨਾਲ ਇੱਦਾਂ ਕਿਉਂ ਹੋਇਆ, ਇਹ ਤਾਂ ਸ਼ਾਇਦ ਮੈਂ ਸਪਸ਼ਟ ਆਂਸਰ ਨਾ ਦੇ ਪਾਵਾਂ, ਪਰ ਮੈਂ ਇੱਕ ਕਹਾਣੀ ਜ਼ਰੂਰ ਤੈਨੂੰ ਸੁਣਾਉਣੀ ਚਾਹੂੰਗਾ। ਕਹਿੰਦੇ ਨੇ ਕਿ ਇਨਸਾਨ ਬੜੀਆਂ ਘਾਲਣਾ ਘਾਲ ਕੇ ਫਿਰ ਇਸ ਜੋਨੀ ਦੇ ਵਿੱਚ ਆਉਂਦਾ, ਇਹ ਜੂਨ ਬੜੀ ਔਖੀ ਮਿਲਦੀ ਹੈ, ਮੰਨਣ ਦੇ ਵਿੱਚ ਆਉਂਦਾ ਕਿ ਉਹ ਜੂਨ ਹੈ ਜਿੱਥੋਂ ਅੱਗੇ ਤੁਸੀਂ ਫਿਰ ਇਸ ਮਰਨ ਜੀਣ ਦੇ ਚੱਕਰਾਂ 'ਚੋਂ ਪਰੇ ਹੋ ਜਾਂਦੇ ਹੋ। ਚੁਰਾਸੀ ਲੱਖ ਜੂਨਾਂ ਭੁਗਤਣੀਆਂ ਪੈਂਦੀਆਂ ਨੇ ਫਿਰ ਇਨਸਾਨ ਦਾ ਜਾਮਾ ਮਿਲਦਾ, ਕਈ ਜੂਨਾਂ ਤਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਸਵੇਰੇ ਜੰਮੇ ਸ਼ਾਮ ਹੀ ਮਰ ਗਏ, ਸਵੇਰੇ ਜੰਮੇ ਦੁਪਹਿਰੇ ਮਰ ਗਏ, ਇੱਧਰ ਜੰਮੇ ਉੱਧਰ ਮਰ ਗਏ, ਕਈ ਕੁਛ ਦਿਨਾਂ ਦੀਆਂ, ਕੁਛ ਹਫ਼ਤਿਆਂ ਦੀਆਂ, ਕੁਛ ਸਾਲਾਂ ਦੀਆਂ, ਕੋਈ ਪਤਾ ਨਹੀਂ ਕਿੰਨੀ ਕੁ ਵਾਰ ਇਹ ਮਰਨ ਜੰਮਣ ਹੁੰਦਾ। ਇੰਨੇ ਬਰੀਕ ਰਸਤੇ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਫਿਰ ਤਾਂ ਜਾ ਕੇ ਤੁਹਾਡੀ ਰੂਹ ਨੂੰ ਇੱਕ ਸਰੀਰ ਮਿਲਦਾ, ਮਨੁੱਖਾ ਸਰੀਰ, ਅਤੇ ਫਿਰ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਕਿੰਨੀਆਂ ਕੁ ਸਾਨੂੰ ਪ੍ਰੀਖਿਆ ਦੇਣੀਆਂ ਪੈਂਦੀਆਂ ਅਤੇ ਫਿਰ ਜਾ ਕੇ ਛੁਟਕਾਰਾ ਹੁੰਦਾ। ਇਸੇ ਤਰ੍ਹਾਂ ਦੇ ਨਾਲ ਇੱਕ ਕੁੜੀ ਮੁੰਡੇ ਦੀ ਤੈਨੂੰ ਕਹਾਣੀ ਸੁਣਾਉਣਾ। ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ,
ਦੋਵੇਂ ਜਾਣੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ। ਔਖੇ ਸੌਖੇ ਹੋ ਕੇ ਦੋਵਾਂ ਨੇ ਵਿਆਹ ਕਰਾ ਲਿਆ। ਦੋਵਾਂ ਦਾ ਗੁਜ਼ਾਰਾ ਸੌਖਾ ਨਹੀਂ ਚੱਲਿਆ, ਪਿਆਰ ਛੇਤੀ ਰਫੂ ਚੱਕਰ ਹੋ ਗਿਆ, ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਿਆਰ ਨਫ਼ਰਤ ਦੇ ਵਿੱਚ ਤਬਦੀਲ ਹੋ ਗਿਆ। ਉੱਤੋਂ ਭੁੱਖ ਮਰੀ, ਖਾਣ ਦੇ ਲਈ ਦਾਣੇ ਤੱਕ ਨਹੀਂ ਸੀ, ਹਾਲਾਤ ਇੱਥੋਂ ਤੱਕ ਬੱਤਰ ਹੋ ਗਏ ਕਿ ਇੱਕ ਦਿਨ ਉਹ ਮੁੰਡਾ ਉਸ ਕੁੜੀ ਨੂੰ ਵੇਚ ਤੱਕ ਦਿੰਦਾ, ਆਪਣੇ ਪਿਆਰ ਨੂੰ ਵੇਚ ਦਿੰਦਾ, ਆਪਣੇ ਪਿਆਰ ਦੇ ਨਾਲ ਵਪਾਰ ਕਰ ਲੈਂਦਾ। ਉਹਨਾਂ ਦੁਸ਼ਟਾਂ ਨੇ ਪਤਾ ਨਹੀਂ ਉਸ ਕੁੜੀ ਦੇ ਨਾਲ ਕੀ ਕੀਤਾ ਹੋਊਗਾ, ਪਰ ਕਹਾਣੀ ਇਹ ਕਿ ਹੁਣ ਅਗਲੇ ਜਨਮ ਦੇ ਵਿੱਚ ਉਹ ਕੁੜੀ ਬਣਿਆ ਅਤੇ ਕੁੜੀ ਮੁੰਡਾ ਬਣਿਆ। ਇਸ ਵਾਰੀ ਕੋਈ ਸਮੱਸਿਆ ਨਹੀਂ ਹੋਈ, ਦੋਵਾਂ ਦਾ ਬੜੀ ਆਸਾਨੀ ਦੇ ਨਾਲ ਵਿਆਹ ਹੋ ਗਿਆ। ਪਰ ਇਸ ਵਾਰੀ ਲਗਾਮ ਕੁੜੀ ਦੇ ਹੱਥ ਆ ਗਈ। ਹੁਣ ਉਹਨੇ ਬਦਲਾ ਲਿਆ, ਉਸੇ ਤਰ੍ਹਾਂ ਦੇ ਨਾਲ ਫਿਰ ਦੋਵਾਂ ਦਾ ਘਰ ਦੇ ਵਿੱਚ ਇੱਕ ਪੱਤ ਰਹਿਣਾ ਸ਼ੁਰੂ ਹੋ ਗਿਆ। ਦੋਵਾਂ ਨੂੰ ਫਿਰ ਇੱਕ ਦੂਸਰੇ ਦੇ ਨਾਲ ਇੰਨੀ ਕੁ ਨਫ਼ਰਤ ਹੋ ਗਈ ਕਿ

ਥੋੜਾ ਪਿਆਰ ਵੀ ਆ, ਥੋੜੀ ਨਫ਼ਰਤ ਵੀ ਹੈ। ਆਖਿਰਕਾਰ ਉਹ ਸਮਾਂ ਆਉਂਦਾ ਜਦੋਂ ਦੋਵਾਂ ਨੇ ਆਪਸ ਦੇ ਵਿੱਚ ਜਾਇਦਾਦ ਵੰਡਣੀ। ਇੱਦਾਂ ਦਾ ਸਮਾਂ ਆਇਆ ਜਦੋਂ ਜਾਇਦਾਦ ਪਿੱਛੇ ਜੰਮ ਕੇ ਲੜਾਈ ਹੋਈ। ਆਸਾਨੀ ਦੇ ਨਾਲ ਕੋਈ ਕਿਸੇ ਨੂੰ ਕੁਛ ਨਹੀਂ ਦੇਣਾ ਚਾਹੁੰਦਾ, ਜਾਨਵਰਾਂ ਵਾਂਗੂ ਲੜੇ, ਇੱਕ ਦੂਸਰੇ ਨੂੰ ਕੋਹ ਕੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੈਗੇ ਤਾਂ ਭਰਾ ਭਰਾ ਹੀ ਸੀ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਜਨਮ ਉਹਨਾਂ ਨੇ ਬਿਤਾਏ। ਸ਼ਾਇਦ ਇੱਕ ਜਨਮ ਦੇ ਵਿੱਚ ਇੱਕ ਜਣਾ ਧੀ ਬਣ ਕੇ ਵੀ ਕੁੱਖੋਂ ਜੰਮ ਪਿਆ। ਉਹਨੂੰ ਜੰਮਣ ਤੋਂ ਪਹਿਲਾਂ ਵੀ ਮਾਰ ਦਿੱਤਾ ਗਿਆ। ਪਤਾ ਨਹੀਂ ਕਿੰਨੇ ਕੁ ਜਨਮ ਇਸੇ ਤਰ੍ਹਾਂ ਦੇ ਨਾਲ ਨਿਕਲੇ। ਦੋਵਾਂ ਨੇ ਇੱਕ ਦੂਸਰੇ ਤੋਂ ਕਿੰਨੇ ਕੁ ਬਦਲੇ ਲਏ, ਜਾਂ ਫਿਰ ਪਤਾ ਨਹੀਂ ਕਿੰਨੇ ਲੋਕ ਕਿੱਦਾਂ ਅਤੇ ਕਿੱਥੇ ਕਿਵੇਂ ਇੱਕ ਦੂਸਰੇ ਤੋਂ ਇਸੇ ਤਰ੍ਹਾਂ ਦੇ ਨਾਲ ਬਦਲੇ ਲੈਂਦੇ ਰਹਿੰਦੇ ਨੇ ਅਤੇ ਉਸੇ ਬਦਲੇ ਦੀ ਭਾਵਨਾ ਦੇ ਵਿੱਚ ਮਰ ਜਾਂਦੇ ਨੇ। ਫਿਰ ਜੰਮਦੇ ਨੇ, ਉਸੇ ਭਾਵਨਾ ਨੂੰ ਫਿਰ ਦੁਬਾਰਾ ਤੋਂ ਹੰਢਾਉਂਦੇ ਨੇ। ਛੁਟਕਾਰਾ ਨਹੀਂ ਹੁੰਦਾ ਕਿਤੇ ਵੀ, ਇਹ ਉਹਨਾਂ ਦੇ ਕਰਮ ਨੇ। ਇੱਕ ਜਨਮ ਦੇ ਵਿੱਚ ਉਹ ਕਰਮ ਹੰਢਾਉਂਦੇ ਨੇ, ਅਗਲੇ ਦੇ ਵਿੱਚ ਫਿਰ ਆ ਕੇ ਦੁਬਾਰਾ ਉੱਥੋਂ ਹੀ ਸ਼ੁਰੂ ਕਰ ਲੈਂਦੇ। ਇਹਨੂੰ ਕਹਿੰਦੇ ਕਰਮਾਂ ਦਾ ਲੇਖਾ ਜੋਖਾ। ਮੈਂ ਤੇਰੇ ਬਾਰੇ ਸਪੱਸ਼ਟ ਤੇ ਨਹੀਂ ਦੱਸ ਸਕਦਾ ਤੇਰਾ ਪਿਛਲਾ ਜਨਮ ਕੀ ਰਿਹਾ, ਅਗਲੇ ਜਨਮ ਤੋਂ ਕੀ ਜਾਣਾ, ਕੀ ਹੋਣਾ, ਪਰ ਹਾਂ ਸ਼ਾਇਦ ਇਹ ਤੇਰੇ ਸਵਾਲ ਦਾ ਜਵਾਬ ਹੋ ਸਕਦਾ। ਕਈ ਵਾਰੀ ਸਾਨੂੰ ਲੱਗਦਾ ਅਸੀਂ ਸਾਰਾ ਕੁਛ ਠੀਕ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਅਸੀਂ ਆਪਣੀ ਕਿਰਤ ਕਮਾਈ ਕਰਕੇ ਹੱਕ ਹਲਾਲ ਦੀ ਖਾਂਦੇ ਹਾਂ, ਦਸਾਂ ਨੌਵਾਂ ਦੀ ਕਮਾਈ ਸਾਡੇ ਘਰ 'ਚ ਆਉਂਦੀ, ਫਿਰ ਵੀ ਇਹ ਦੁੱਖ ਕਿਉਂ ਨੇ, ਫਿਰ ਵੀ ਮੇਰੇ ਨਾਲ ਮਾੜਾ ਕਿਉਂ ਹੁੰਦਾ। ਇਹ ਸ਼ਾਇਦ ਦੁਨੀਆ ਦੇ ਹਰ ਇੱਕ ਇਨਸਾਨ ਦਾ ਸਵਾਲ ਹੋ ਸਕਦਾ, ਸ਼ਾਇਦ ਇਹ ਕਿਸੇ ਹੱਦ ਤੱਕ ਉਹਨਾਂ ਦੇ ਉਸ ਸਵਾਲ ਦਾ ਜਵਾਬ, ਕਿਉਂਕਿ ਇਨਸਾਨ ਜਦੋਂ ਵੀ ਕੋਈ ਕਿਸੇ ਦੇ ਨਾਲ ਮਾੜਾ ਕਰਦਾ ਜਾਂ ਜਾਣੇ ਅਣਜਾਣੇ ਉਹਦੇ ਉੱਤੇ ਕੋਈ ਲਾਲਚ ਹਾਵੀ ਹੋ ਜਾਂਦਾ ਅਤੇ ਫਿਰ ਉਹ ਮਾੜਾ ਕਰਨ ਦੇ ਲਈ ਜ਼ਰੂਰ ਕਿਸੇ ਨਾ ਕਿਸੇ 'ਤੇ ਹੱਥ ਚੁੱਕ ਲੈਂਦਾ। ਸਵਾਲ ਇਹ ਆ ਕਿ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਤਾਂ ਤੁਸੀਂ ਅੱਗੋਂ ਕਿੱਦਾਂ ਦਾ ਵਰਤਾਰਾ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਜਾਂ ਤੁਹਾਡੇ ਉੱਤੇ ਕੋਈ ਜ਼ੋਰ ਚਾੜ ਵੀ ਜਾਂਦਾ ਅਤੇ ਤੁਸੀਂ ਉਸ ਸਮੇਂ ਕੀ ਸੋਚਦੇ ਹੋ, ਕੀ ਕਹਿੰਦੇ ਹੋ। ਜੇ ਤਾਂ ਤੁਹਾਡੇ ਮਨ ਦੇ ਵਿੱਚ ਇਹ ਧਾਰਨਾ ਹੈ ਕਿ ਤੇਰੇ ਕੋਲੋਂ ਮੈਂ ਬਦਲਾ ਲਊਂਗਾ ਅਤੇ ਜਾਂ ਫਿਰ ਨਹੀਂ ਕਿਤੇ ਵਾਪਿਸ ਚੱਲਦੀ ਅਤੇ ਤੁਸੀਂ ਇਹ ਕਹਿੰਦੇ ਹੋ, ਜਾਂ ਮੇਰਾ ਸ਼ਰਾਪ ਹੀ, ਜਾਂ ਮੈਂ ਰੱਬ ਸੱਚੇ ਅੱਗੇ ਇਹੋ ਅਰਦਾਸ ਕਰਦਾ ਕਿ ਤੇਰਾ ਕੱਖ ਨਾ ਰਵੇ। ਅਲੱਗ ਅਲੱਗ ਤਰ੍ਹਾਂ ਦੇ ਸਨੈਰੀਓ ਹੋ ਸਕਦੇ ਨੇ, ਜਿੱਥੇ ਸਾਡਾ ਜ਼ੋਰ ਪੈਂਦਾ ਉੱਥੇ ਆਪਾਂ ਕੁੱਟ ਲੈਂਦੇ ਹਾਂ, ਮਾਰ ਲੈਂਦੇ ਹਾਂ, ਦੱਬ ਲੈਂਦੇ ਹਾਂ। ਜਿੱਥੇ ਸਾਡਾ ਜ਼ੋਰ ਨਹੀਂ ਚੱਲਦਾ, ਅਗਲਾ ਹੋਰ ਡਾਢਾ ਹੁੰਦਾ, ਉੱਥੇ ਆਪਾਂ ਰੱਬ ਨੂੰ ਇਹ ਫਰਿਆਦ ਲਾ ਦਿੰਦੇ ਹਾਂ ਵੀ ਤੂੰ ਵੇਖੀ ਇਹਨੂੰ, ਮੈਂ ਨਹੀਂ ਇਹਦਾ ਮਾੜਾ ਕਰ ਸਕਦਾ, ਤੂੰ ਇਹਦਾ ਮਾੜਾ ਕਰੀ। ਪਰ ਸੱਚ ਇਹ ਆ ਕਿ ਤੁਸੀਂ ਆਪਣੇ ਕਰਮਾਂ ਦਾ ਗੇੜਾ ਉੱਧਰ ਨੂੰ ਮੋੜ ਲਿਆ। ਇਨਸਾਨ ਕਹਿੰਦੇ ਨੇ ਕਿ ਜੋ ਚਾਹੁੰਦਾ ਹੈ, ਜੋ ਮੰਗਦਾ ਉਹਨੂੰ ਮਿਲ ਜਾਂਦਾ, ਨਿਰਭਰ ਕਰਦਾ ਕਿ ਤੁਸੀਂ ਕੀ ਮੰਗਣਾ। ਕੋਈ ਕਿੱਡਾ ਵੀ ਵੱਡਾ, ਕਿੱਡਾ ਵੀ ਸ਼ਕਤੀਸ਼ਾਲੀ ਆ, ਜੇਕਰ ਤੁਸੀਂ ਮਨ ਦੇ ਵਿੱਚ ਉਹਦੇ ਲਈ ਬਦਲਾ ਰੱਖ ਲਿਆ, ਯਾਨੀ ਕਿ ਮਾੜੇ ਭਾਵ ਰੱਖ ਲਏ, ਬਦਸੀਸਾਂ ਕਿਸੇ ਨੂੰ ਦੇ ਦਿੱਤੀਆਂ, ਉਹਨੂੰ ਲੱਗਣੀਆਂ ਜ਼ਰੂਰ ਆ। ਪਰ ਗੱਲ ਇਹ ਹੈ ਕਿ ਉਹਦੇ ਵਿੱਚ ਤੁਹਾਡਾ ਵੀ ਕੋਈ ਭਲਾ ਨਹੀਂ ਹੋਣ ਵਾਲਾ। ਉਹਨਾਂ ਬਦਸੀਸਾਂ ਦੇ ਵਿੱਚ ਦੂਸਰੀ ਧਿਰ ਬਣ ਕੇ ਤੁਸੀਂ ਵੀ ਕਿਤੇ ਨਾ ਕਿਤੇ ਸ਼ਾਮਿਲ ਹੋ ਜਾਓਗੇ ਅਤੇ ਉਸ ਜਨਮ ਦੇ ਵਿੱਚ ਜਾਂ ਫਿਰ ਉਸ ਸਨੈਰੀਓ ਦੇ ਵਿੱਚ ਅਗਲਾ ਫਿਰ ਵਿਚਾਰਾ ਬਣ ਜਾਊਗਾ, ਉਹ ਫਿਰ ਤੁਹਾਡੇ 'ਤੇ ਜ਼ੋਰ ਚੜੂਗਾ, ਉਹ ਤੁਹਾਡੇ ਖਿਲਾਫ਼ ਕਿਤੇ ਫਰਿਆਦ ਕਰੂਗਾ ਰੱਬ ਅੱਗੇ। ਬਸ ਇਸੇ ਤਰ੍ਹਾਂ ਦੇ ਨਾਲ ਇਹ ਚੱਕਰ ਚੱਲਦਾ ਰਹਿਣਾ। ਛੁਟਕਾਰਾ ਉਦੋਂ ਹੋਣਾ ਜਦੋਂ ਆਪਾਂ ਮਾਫ਼ ਕਰਨਾ ਸਿੱਖ ਲਿਆ, ਜਦੋਂ ਆਪਾਂ ਸਹਿਣਸ਼ੀਲਤਾ ਸਿੱਖ ਲਈ। ਉੱਦਾਂ ਦੀ ਸਹਿਣ

ਸਹਿਣਸ਼ੀਲਤਾ ਜਦੋਂ ਕੋਈ ਤੱਤੀ ਤਵੀ 'ਤੇ ਵੀ ਬਹਿ ਕੇ ਗੁਰਬਾਣੀ ਪੜ੍ਹੀ ਜਾਵੇ, ਉਸ ਰੱਬ ਦਾ ਸ਼ੁਕਰ ਕਰੀ ਜਾਵੇ, ਉੱਦਾਂ ਦੀ ਸਹਿਣਸ਼ੀਲਤਾ, ਜਾਂ ਫਿਰ ਕੋਈ ਦੇਗ ਦੇ ਵਿੱਚ ਉਬਲਦਾ ਵੀ ਉਸ ਰੱਬ ਦਾ ਸ਼ੁਕਰ ਕਰੀ ਜਾਵੇ। ਉਹ ਸ਼ੁਕਰਾਨਾ, ਉਹ ਵਾਲੀ ਭਾਵਨਾ, ਉਹ ਵਾਲੀ ਭਾਵਨਾ ਜਦੋਂ ਕੋਈ ਬੰਦ ਬੰਦ ਕੱਟਿਆ ਜਾਂਦਾ ਤੇ ਤਾਂ ਵੀ ਇਹ ਨਹੀਂ ਕਹਿੰਦਾ ਜਾਂ ਤੇਰਾ ਕੱਖ ਨਾ ਰਵੇ, ਜਾਓ ਰੱਬ ਜਾਓ ਅੱਲਾ ਕਰਾਮਾਤ ਵਿਖਾਵੇ ਤੈਨੂੰ ਹੁਣੇ ਮਾਰ ਦੇਵੇ, ਫਿਰ ਜਾ ਕੇ ਪਾਰ ਉਤਾਰੇ ਹੁੰਦੇ ਨੇ। ਯਕੀਨ ਰੱਖਣਾ ਪੈਂਦਾ ਉਸ ਰੱਬ ਦੇ ਉੱਤੇ, ਫਿਰ ਜਾ ਕੇ ਪਿਛਲੇ ਜਨਮਾਂ ਦੇ ਲੇਖੇ ਜੋਖੇ ਤੁਹਾਡੇ ਕਲੀਅਰ ਹੁੰਦੇ। ਗੱਲ ਕਦੀ ਕਿ ਸਹਿਣਸ਼ੀਲਤਾ, ਕਿਸੇ ਨੂੰ ਮਾਫ਼ ਕਰਨ ਦੀ ਬਿਰਤੀ, ਜਦੋਂ ਵੀ ਇੱਦਾਂ ਦੀ ਕੋਈ ਭਾਵਨਾ ਆਵੇ ਤੁਹਾਨੂੰ ਲੱਗੇ ਕਿ ਨਹੀਂ ਮੈਂ ਤਾਂ ਨਹੀਂ ਕਰ ਸਕਦਾ, ਪਰ ਉੱਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਅੱਗੇ ਦੇ ਲਈ ਉਹ ਬਹੁਤ ਜ਼ਰੂਰੀ ਹੈ, ਅੱਗਾ ਸਵਾਰਨ ਦੇ ਲਈ ਉਹ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਸ਼ਾਇਦ ਇਸ ਕਹਾਣੀ ਵਾਂਗੂ ਕਿਸੇ ਨਾ ਕਿਸੇ ਜਨਮ 'ਚ ਆਪਾਂ ਵੀ ਬਹਿ ਕੇ ਕਹਿ ਰਹੇ ਹੋਵਾਂਗੇ ਮੈਂ ਤਾਂ ਬੜਾ ਚੰਗਾ, ਜਾਂ ਹੋ ਸਕਦਾ ਇਸੇ ਜਨਮ 'ਚ ਆਪਾਂ ਕਹਿ ਰਹੇ ਹੋਈਏ ਮੇਰੇ ਨਾਲ ਹੀ ਪਤਾ ਨਹੀਂ ਕਿਉਂ ਮਾੜਾ ਹੁੰਦਾ, ਮੈਂ ਤਾਂ ਕਦੀ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ, ਆਹ ਤਾਂ ਬੜਾ ਚੰਗਾ ਸੀ, ਇਹ ਤਾਂ ਹਮੇਸ਼ਾ ਰੱਬ ਦਾ ਨਾਂ ਲੈਂਦਾ ਹੈ। ਪਰ ਕੋਸ਼ਿਸ਼ ਕਰਕੇ ਜੇ ਉਹ ਲੈਂਦਾ ਹੀ ਰਹੇ, ਜੇ ਆਪਣੇ ਦੁੱਖ ਸੁੱਖ ਦੇ ਵਿੱਚ ਵੀ ਕਿਸੇ ਦਾ ਭਲਾ ਹੀ ਮੰਗੇ, ਉਹਦੇ ਹੱਥ ਉੱਠਣ ਅਤੇ ਕਿਸੇ ਦੇ ਚੰਗੇ ਦੇ ਲਈ ਦੁਆ ਦੇ ਵਿੱਚ, ਅਤੇ ਫਿਰ ਉਹਨੂੰ ਇਹ ਸ਼ਾਇਦ ਨਹੀਂ ਕਹਿਣਾ ਪਊਗਾ, ਜਾਂ ਫਿਰ ਇਸ ਜਨਮ 'ਚ ਵੀ ਹੋ ਸਕਦਾ ਕਿਸੇ ਨੂੰ ਇਹ ਚੀਜ਼ ਨਾ ਕਹਿਣੀ ਪੈਂਦੀ ਹੋਵੇ ਮੇਰੇ ਨਾਲ ਹੀ ਕਿਉਂ ਮਾੜਾ ਹੁੰਦਾ, ਆ ਫਲਾਣਾ ਚੰਗੀ ਭਲੀ ਘਰ ਦੇ ਵਿੱਚ ਜੰਮਿਆ ਸੀ ਇਹ ਕਿਉਂ ਕਰ ਇਹ ਕਿਉਂ ਪਾਪ ਕਰਦਾ, ਕਿਉਂਕਿ ਆਪਾਂ ਇੱਕ ਸੀਮਤ ਹੱਦ ਤੱਕ ਸਿਰਫ ਵੇਖ ਸਕਦੇ ਹਾਂ, ਉਸ ਤੋਂ ਪਿੱਛੇ ਕੀ ਹੋਇਆ ਅੱਗੇ ਕੀ ਹੋਣਾ ਇਹ ਕਿਸੇ ਨੂੰ ਕੁਛ ਪਤਾ ਨਹੀਂ। ਇਹ ਸਫ਼ਰ ਕੋਈ ਐਡਾ ਸੌਖਾ ਵੀ ਨਹੀਂ, ਜਿੰਨਾ ਚਿਰ ਕਹਿੰਦੇ ਨੇ ਤੁਸੀਂ ਗੁਰੂ ਦੇ ਲੜ ਨਹੀਂ ਲੱਗਦੇ ਉਹਨਾਂ ਚਿਰ ਇਹ ਰਾਹ ਦੇ ਉੱਤੇ ਚੱਲਣਾ ਬੜਾ ਔਖਾ, ਉਹਨਾਂ ਚਿਰ ਇਹ ਸਫ਼ਰ ਨਹੀਂ ਤੈਅ ਕੀਤਾ ਜਾ ਸਕਦਾ। ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ, ਕੋਸ਼ਿਸ਼ ਕੀਤੀ ਕਿ ਇਹਦਾ ਨਿਚੋੜ ਇਹਦਾ ਅਰਥ ਤੁਹਾਨੂੰ ਸੌਖਾ ਸਮਝ ਆਵੇ, ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਕੋਈ ਸ਼ਬਦ ਉੱਤੇ ਥੱਲੇ ਹੋਏ ਹੋਣ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਅੱਗੇ ਤੋਂ ਠੀਕ ਕਹਿਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
2: 04334254 2802 5254 tension tension nahi tension kyu hai athe immigration de inne pange ne yaar mukde hi nahi kaka ji tension chaddo phone chakko call karo viva immigration nu jithe immigration expert harpal singh bajwa employees sponsor partner ya parents ya visa skilled migration student visa mrt ya rrt appeals te skills assessments de mahir baithe ne hune appointment li call karo 04 10 505 5780 ya nabbe 77 станvi tethi ya email info at viva immigration.com.au
3: ਯਾਦ ਰੱਖੋ 9077773
4: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ
5: ਹਰ ਕਦਮ ਤੁਹਾਡੇ ਨਾਲ।
6: ਹਾਂਜੀ ਰੇਡੀਓ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁਲਦੀ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
4: ਰਿਲੀਜ਼ਿੰਗ ਔਨ 31st ਜੁਲਾਈ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
3: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road ਮਿਲਟਨ
4: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
5: ਹਾਂਜੀ ਹਾਂਜੀ

0: सोना चाहिदा,
1: भरोसा चाहिदा,
0: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts Tim Forbes या कौनी नाल, radio हांजी रे हवाले नाल पाओ, 3 साल दी free service। Chadston Ford, ready, set, Ford!
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
7: ਹਾਂਜੀ ਰੇਡੀਓ

0: Should never have been dropped. What is the immigration policy of Australia? How have you ended up with Pakistanis, Somalis, all of these African problems with violent Africans? I've seen some crazy videos coming out of Australia. How has that happened when you have such a strong immigration policy?
1: Well, it started in 1973 with Gough Whitlam. So they opened up and got rid of the white Australian policy. Then they started bringing in the different migrants. We had a lot of people came out after the Second World War. So you had Italians, Germans, Polish, and these people. But they integrated into the system. But over the decades, as the governments have changed and different people they've brought in, and a lot of people come into Australia purely for the welfare system, or to get on our NDIS. We've got nearly 800,000 on. It's costing us $53 billion now a year.
2: 800,000. Okay. ਜਿਹੜੇ ਨੰਬਰਸ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹ ਬਿਆਨ ਤੁਹਾਡੇ ਲਈ ਸੁਣਨਾ ਜ਼ਰੂਰੀ, ਬਿਆਨ ਨਹੀਂ, ਇਹ ਪੋਡਕਾਸਟ ਹੋ ਕੇ ਹਟਿਆ ਟੌਮੀ ਰੋਬਿਨਸਨ ਦੇ ਨਾਲ। ਅਸਲੀ ਨਾਮ ਨਹੀਂ ਹੈਗਾ ਬੰਦਾ, ਇਹ ਕ੍ਰਿਮੀਨਲ ਹੈ ਇੰਗਲੈਂਡ ਦੇ ਵਿੱਚ, ਔਰ ਇਹਦੇ ਬਾਰੇ ਬਥੇਰੇ ਜਾਣਕਾਰੀਆਂ ਸੀ ਖਬਰਾਂ ਦੇ ਵਿੱਚ ਤੁਹਾਨੂੰ ਦੇ ਦਿੱਤੀਆਂ ਸੀ। ਪੌਲਿਨ ਹੈਨਸਨ ਇੰਗਲੈਂਡ ਜਾਂਦੇ ਨੇ, ਜੀਨਾ ਰਾਈਨਹਾਰਟ ਦੇ ਖਰਚੇ 'ਤੇ ਜਾਂਦੇ ਨੇ, ਆਪਣੀ ਜੇਬ 'ਚੋਂ ਪੈਸਾ ਖਰਚ ਕੇ ਜਾਂਦੇ ਨੇ, ਸਿਸਲੀ ਦੇ ਲਗਜ਼ਰੀ ਰਿਜ਼ੋਰਟਸ ਦੇ ਵਿੱਚ ਸ਼ੈਂਪੇਨ ਪੀਂਦੇ ਨੇ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਦੇਖਦੇ ਨੇ, ਬਲਾ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ, ਖਤਮ ਕਰੋ ਇਹ ਕਹਾਣੀ।

ਜੇ ਪੌਲਿਨ ਹੈਨਸਨ ਪੈਦਾ ਹੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਰੌਲਾ ਨਾ ਪੈਂਦਾ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਪੌਲਿਨ ਹੈਨਸਨ ਗਲਤ ਨੇ ਜਾਂ ਪੌਲਿਨ ਹੈਨਸਨ ਦੇ ਪੈਦਾ ਹੋਣ ਤੋਂ ਬਾਅਦ ਇਹ ਸਾਰੀਆਂ ਸਮੱਸਿਆਵਾਂ ਹੋਈਆਂ। ਅਸਲ ਦੇ ਵਿੱਚ ਇਹ ਇੱਕ ਫੈਕਟ ਹੈ। ਹੁਣ ਇਹ ਮੈਂ ਇੱਕ ਬੜੀ ਹਾਈਪੋਥੈਟੀਕਲ ਐਗਜ਼ਾਮਪਲ ਦਿੱਤੀ ਹੈ, ਠੀਕ ਇਸੇ ਤਰੀਕੇ ਦੇ ਨਾਲ ਜਿੱਦਾਂ ਪੌਲਿਨ ਹੈਨਸਨ ਇਸ ਪੋਡਕਾਸਟ ਦੇ ਵਿੱਚ ਰੋਬਿਨਸਨ ਦੇ ਨਾਲ ਬਹਿ ਕੇ ਕਹਿੰਦੇ ਨੇ ਕਿ ਅਸਲ 'ਚ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨਸ ਦੀਆਂ ਪ੍ਰੋਬਲਮ ਹੀ ਉਹਦੇ ਤੋਂ ਪੈਦਾ ਹੋਈਆਂ ਜਦੋਂ ਤੋਂ ਵਾਈਟ ਆਸਟ੍ਰੇਲੀਆ ਪੋਲਿਸੀ ਐਬੋਲਿਸ਼ ਕੀਤੀ ਹੈ ਆਸਟ੍ਰੇਲੀਆ ਨੇ। ਅਤੇ ਵਾਈਟ ਆਸਟ੍ਰੇਲੀਆ ਪੋਲਿਸੀ ਜੇ ਹੁੰਦੀ ਤਾਂ ਕਿ ਫਿਰ ਠੀਕ ਹੋਣਾ ਸੀ? ਹੁਣ ਬਚਦੇ ਫਿਰ ਰਹੇ ਨੇ। ਹੁਣ ਚਾਹੇ ਉਹਨਾਂ ਦੀ ਧੀ ਲੀ ਹੈਨਸਨ ਕਹਿ ਰਹੇ ਨੇ, ਕਹਿੰਦੇ ਮੇਰੀ ਮਾਂ ਨੂੰ ਤਾਂ ਸਮਝ ਹੀ ਨਹੀਂ ਪਾਉਂਦੇ ਉਹਨਾਂ ਦੀ, ਉਹ ਜਿਹੜੀ ਗੱਲ ਕਹਿੰਦੇ ਨੇ ਉਹਦਾ ਕੁਛ ਹੋਰ ਮਤਲਬ ਕੱਢ ਲੈਂਦਾ ਮੀਡੀਆ। ਬਾਨਵੀ ਜੋਇਸ ਕਹਿੰਦੇ ਨੇ ਕਿ ਇੱਦਾਂ ਤਾਂ ਬਿਲਕੁਲ ਵੀ ਉਹਨਾਂ ਨੇ ਇਹਦੀ ਪੋਲਿਸੀ ਦੀ ਹਮਾਇਤ ਨਹੀਂ ਕੀਤੀ, ਪਰ ਉੱਥੇ ਬੈਠ ਕੇ ਤਾਂ ਇਹੀ ਕਹਿ ਰਹੇ ਨੇ ਕਿ ਉਹਦੇ ਤੋਂ ਬਾਅਦ ਹੀ ਸਾਰੀਆਂ ਪ੍ਰੋਬਲਮਸ ਪੈਦਾ ਹੋਈਆਂ। ਸੋ ਸੇਮ ਚੀਜ਼ ਹੈ, ਜਿੱਦਾਂ ਦੀ ਹਾਈਪੋਥੈਟੀਕਲ ਐਗਜ਼ਾਮਪਲ ਮੈਂ ਦਿੱਤੀ ਉੱਦਾਂ ਦੀ ਉਹਨਾਂ ਨੇ ਦੇ ਦਿੱਤੀ। ਬਟ ਵਟ ਇਜ਼ ਵਾਈਟ ਆਸਟ੍ਰੇਲੀਆ ਪੋਲਿਸੀ ਐਕਚੁਲੀ ਇਜ਼? ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਹੈ ਕੀ ਸੀ? ਆਸਟ੍ਰੇਲੀਆ ਦੀ ਵਾਈਟ ਆਸਟ੍ਰੇਲੀਆ ਪੋਲਿਸੀ ਦੀ ਹਿਸਟਰੀ ਔਰ ਇਹਦੀ ਸ਼ੁਰੂਆਤ ਕਿੱਥੋਂ ਹੋਈ? ਬਲਕਿ ਹਿਸਟਰੀ ਤਾਂ ਜਿਹੜੀ ਸੀਗੀ ਉਹ ਸੀਗੀ ਉਹ ਸੀ, ਇਹਦੀ ਸ਼ੁਰੂਆਤ ਕਿੱਥੋਂ ਹੋਈ? ਅਤੇ ਜਿਹੜੀ ਸ਼ੁਰੂਆਤ ਸੀ ਜਾਂ ਜਿਵੇਂ ਇਹ ਚੱਲਦੀ ਰਹੀ ਉਹਦੇ 'ਚੋਂ ਹੀ ਇਸ ਪੋਲਿਸੀ ਦੇ ਲਾਗੂ ਹੋਣ ਤੋਂ ਲੈ ਕੇ ਹੀ ਇਸ ਪੋਲਿਸੀ ਦੇ ਐਬੋਲਿਸ਼ ਹੋਣ ਤੱਕ ਦਾ ਆਪਣਾ ਇੱਕ ਇਤਿਹਾਸ ਹੈਗਾ। ਅਤੇ ਕੀ ਇਸ ਕਿਸਮ ਦੇ ਨਾਲ ਵਾਈਟ ਆਸਟ੍ਰੇਲੀਆ ਪੋਲਿਸੀ, ਯਾਨੀ ਕਿ ਸਿਰਫ ਚਿੱਟੀ ਚਮੜੀ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਸੀ? ਕੀ ਆਸਟ੍ਰੇਲੀਆ ਐਸਾ ਇਕਲੌਤਾ ਦੇਸ਼ ਸੀ, ਆਸਟ੍ਰੇਲੀਆ ਐਸੀ ਇਕਲੌਤੀ ਕੰਟਰੀ ਸੀ ਜਿੱਥੇ ਇਸ ਕਿਸਮ ਦੀ ਪੋਲਿਸੀ ਸੀ? ਕੀ ਇਸ ਕਿਸਮ ਦੇ ਕੌਮਾਂਤਰੀ ਕਾਨੂੰਨ ਅਧਿਕਾਰ ਦਿੰਦੇ ਨੇ ਕਿ ਆਸਟ੍ਰੇਲੀਆ ਜਾਂ ਦੂਸਰੇ ਦੇਸ਼ ਇਸ ਕਿਸਮ ਦੀ ਪੋਲਿਸੀ ਲਾਗੂ ਰੱਖਣ? ਕੀ ਭਵਿੱਖ ਦੇ ਵਿੱਚ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਪੋਲਿਸੀ ਆ ਸਕਦੀ ਹੈ? ਮੈਂ ਨਹੀਂ ਕਹਿ ਰਿਹਾ ਹੈਗਾ, ਬਟ ਪੌਲਿਨ ਹੈਨਸਨ ਦੇ ਪੋਡਕਾਸਟ ਦੇ ਵਿੱਚ ਤੁਹਾਨੂੰ ਇਸ਼ਾਰਾ ਮਿਲਿਆ ਹੋਵੇਗਾ। ਔਰ ਐਂਗਸ ਟੇਲਰ ਵੀ ਬਹੁਤ ਵਾਰ ਐਸੀ ਇੱਕ ਪੋਲਿਸੀ ਦੀ ਗੱਲ ਕਰ ਚੁੱਕੇ ਨੇ ਜਿਹੜੀ ਕਿ ਵਨ ਅੰਬਰੇਲਾ ਯਾਨੀ ਵਨ ਪੋਲਿਸੀ ਦੇ ਅੰਦਰ ਜਾਂ ਵਨ ਫਰੇਮਵਰਕ ਦੇ ਵਿੱਚ ਰਹਿ ਕੇ ਲੋਕ ਇਸ ਦੇਸ਼ ਦੇ ਵਿੱਚ ਰਹਿਣ। ਔਰ ਵਾਈਟ ਆਸਟ੍ਰੇਲੀਆ ਪੋਲਿਸੀ ਐਸੀ ਕੀ ਸੀਗੀ ਜਿਹਦੇ 'ਤੇ ਸਿਆਸਤਦਾਨ ਜਿਹਦੇ ਵਰਗੀ ਪੋਲਿਸੀ ਚਾਹੁੰਦੇ ਵੀ ਨੇ ਵੀ ਐਸੀ ਇੱਕ ਨੀਤੀ ਹੋਣੀ ਚਾਹੀਦੀ ਹੈ, ਪਰ ਉਹਦੇ ਤੋਂ ਬਚਦੇ ਵੀ ਨੇ? ਯਾਨੀ ਕਿ ਉਹਦੇ 'ਚ ਕੁਛ ਤਾਂ ਐਸਾ ਗਲਤ ਹੋਊਗਾ, ਕੁਛ ਤਾਂ ਉਸ ਵਕਤ ਅੱਜ ਤੋਂ 50-60-70-100 ਸਾਲ ਪਹਿਲਾਂ ਹੋ ਰਿਹਾ ਸੀਗਾ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਹੋਵੇ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਪੋਲਿਸੀ ਦੇ ਬਣਨ ਤੋਂ ਚੱਲਣ ਤੱਕ, ਚੱਲਣ ਤੋਂ ਖਤਮ ਹੋਣ ਤੱਕ ਅਤੇ ਖਤਮ ਹੋਣ ਤੋਂ ਬਾਅਦ ਹੁਣ ਆਫਟਰ ਇਫੈਕਟ ਤੱਕ ਦਾ ਅੱਜ ਦਾ ਇਹ ਪੂਰਾ ਪ੍ਰੋਗਰਾਮ ਲੈ ਕੇ ਆਏ ਹੈਗੇ। ਪਰ ਇਸ ਦਰਮਿਆਨ ਪੌਲਿਨ ਹੈਨਸਨ, ਜਿਨ੍ਹਾਂ ਦੇ ਬਾਰੇ ਮੈਂ ਅੱਗੇ ਵੀ ਇਨਸਾਈਟ ਰਿਪੋਰਟ ਦੇ ਵਿੱਚ ਇੱਕ ਟਿੱਪਣੀ ਕਰ ਚੁੱਕਿਆ, ਹੁਣ ਦੁਬਾਰਾ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਇਨਸਾਈਟ ਰਿਪੋਰਟ ਸੁਣਦੇ ਰਹੋ ਕਿਉਂਕਿ ਇਹ ਪ੍ਰੋਗਰਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਆਲੇ ਦੁਆਲੇ ਦੀਆਂ ਜਾਣਕਾਰੀਆਂ ਜੇ ਤੁਸੀਂ ਖਬਰਾਂ ਦੇ ਨਾਲ ਸੁਣ ਲੈਂਦੇ ਹੋ ਅਤੇ ਖਬਰਾਂ ਤੋਂ ਲਹਿਦਾ ਇੱਕ ਐਸਾ ਇੱਕ ਪ੍ਰੋਗਰਾਮ ਹੈਗਾ ਸਾਡੇ ਇਸ ਰੇਡੀਓ ਪਲੇਟਫਾਰਮ ਦੇ ਉੱਤੇ ਜਿਹਦੇ 'ਚੋਂ ਤੁਹਾਨੂੰ ਆਪਣੇ ਦੇਸ਼ ਦੇ ਬਾਰੇ ਅਤੇ ਜੀਓ ਪੋਲੀਟਿਕਸ ਦੇ ਬਾਰੇ ਯਾਨੀ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਪਤਾ ਚੱਲਦਾ। ਅੱਜ ਜਦੋਂ ਲਾਈਵ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਅੱਜ ਜਦੋਂ ਇਹ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਤਾਂ ਦੋ ਮਸਲੇ ਸੀਗੇ। ਇੱਕ ਤਾਂ ਭਾਰਤ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ, ਜੇ ਲਾਈਵ ਸਰੋਤਿਆਂ ਨੇ ਨਹੀਂ ਸੁਣਿਆ, ਉਹ ਇਹ ਕਿ ਬੜੇ ਸਾਰੇ ਲੋਕਾਂ ਨੂੰ ਹੋਊਗਾ ਕਿ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਜਾਂ ਭਾਰਤ ਦੇ ਵਿੱਚ ਜੋ ਵੀ ਹੋ ਰਿਹਾ ਆ ਕਿਸਾਨਾਂ ਦੇ ਉੱਤੇ ਹੁਣ ਜਿਸ ਕਿਸਮ ਦੇ ਨਾਲ ਧੱਕੇਸ਼ਾਹੀ ਕਰਨ ਲੱਗੀ ਹੈ ਸਰਕਾਰ, ਉਹਦੇ ਬਾਰੇ ਗੱਲ ਕੀਤੀ ਜਾਵੇ। ਉਹਦੇ ਬਾਰੇ ਕਰ ਹੀ ਰਿਹਾ ਮੀਡੀਆ, ਜੇ ਤੁਹਾਨੂੰ ਪੰਜਾਬੀ ਸਮਝ ਆਉਂਦੀ ਹੈ, ਹਿੰਦੀ ਸਮਝ ਆਉਂਦੀ ਹੈ, ਤੁਸੀਂ ਉਹ ਇੰਡੀਅਨ ਮੀਡੀਆ ਆਊਟਲੈਟਸ 'ਤੇ ਜਾ ਕੇ ਦੇਖ ਸਕਦੇ ਹੋ। ਦੈਟਸ ਨੋਟ ਵਟ ਵੀ ਵਾਂਟ ਟੂ ਡੂ, ਵੀ ਵਾਂਟ ਟੂ ਡੂ ਦੈਟ ਸਟੱਫ, ਉਹ ਸਟੱਫ ਕੇਟਰ ਕਰਨਾ ਚਾਹੁੰਦੇ ਹਾਂ, ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ, ਜਿਹਦੇ ਤੱਕ ਤੁਹਾਡੀ ਅਪਰੋਚ ਜਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੀ ਅਪਰੋਚ ਹੈ ਨਹੀਂ ਪਹੁੰਚ ਪਾਉਂਦੀ ਜਾਂ ਨਹੀਂ ਸਮਝ ਪਾਉਂਦੇ। ਔਰ ਆਸਟ੍ਰੇਲੀਆ ਦੀ ਹਿਸਟਰੀ ਦੇ ਵਿੱਚੋਂ ਕੁਛ ਐਸੇ ਚੈਪਟਰ ਲੈ ਕੇ ਆਏ ਹੈ ਜਿਨ੍ਹਾਂ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੰਗਰੇਜ਼ੀ ਦੇ ਵਿੱਚ ਗੱਲ ਕਰਨਾ ਪਾਬੰਦੀ ਸ਼ੁਦ ਹੈ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਸਤੀਵਾਦ ਦੇ ਵੀ ਕੁਛ ਐਸੇ ਕਾਲੇ ਸੱਚ ਨੇ ਜਿਨ੍ਹਾਂ ਦੇ ਬਾਰੇ ਬਸਤੀਵਾਦ ਦੇ ਉਹ ਲੋਕ ਜਿਹੜੇ ਨੇ ਜਿਹੜੇ ਚੁੱਕ ਕੇ ਝੰਡਾ ਬਿਲਕੁਲ ਮੂਹਰੇ ਹੁੰਦੇ ਨੇ, ਜਿਹੜੇ ਗੱਲ ਕਰਦੇ ਨੇ ਕਿ ਹਾਂ ਵੀ ਵਰ ਦੀ ਸੈਟਲਰ, ਉਹ ਸੈਟਲਰਸ ਵੀ ਨਹੀਂ ਇਹਦੇ 'ਤੇ ਗੱਲ ਕਰਨਾ ਚਾਹੁੰਦੇ, ਸਮਝ ਰਹੇ ਹੋ? ਚਿੱਟੀ ਚਮੜੀ ਵਾਲੇ ਉਹਨਾਂ ਦੀਆਂ ਕੁਛ ਗਿਣਤੀਆਂ ਮਿਣਤੀਆਂ ਨੇ, ਅੱਜ ਸੁਧਾਰਨ ਦਾ ਮੌਕਾ ਮਿਲਿਆ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਅੱਛਾ, ਜਿਹੜਾ ਮੈਂ ਟਿੱਪਣੀ ਕਰਨ ਲੱਗਿਆ ਸੀ ਇਸ ਪ੍ਰੋਗਰਾਮ ਦੇ ਵਿੱਚ ਉਹ ਇਹ ਸੀ ਕਿ ਵਨ ਨੇਸ਼ਨ ਪਾਰਟੀ ਦੇ ਨੇਤਾ ਜਿਹੜੇ ਨੇ ਪੌਲਿਨ ਹੈਨਸਨ, ਵੈਸੇ ਤਾਂ ਉਹਨਾਂ ਦੀ ਪਾਰਟੀ ਦਾ ਨਾਮ ਹੀ ਵਨ ਨੇਸ਼ਨ ਨਹੀਂ ਹੈਗਾ, ਉਹ ਪਾਰਟੀ ਵੀ ਵਨ ਪਰਸਨ ਪਾਰਟੀ ਕਹਿ ਸਕਦੇ ਹੋ ਤੁਸੀਂ,
ਜਿੱਦਾਂ ਬੜੀ ਵਾਰ ਕਹਿ ਵੀ ਕਿਹਾ ਵੀ ਜਾ ਚੁੱਕਿਆ ਹੈਗਾ।

ਤਰ੍ਹਾਂ ਦੇ ਅਲੱਗ ਅਲੱਗ ਮੀਮ ਵੀ ਹੈਗੇ ਨੇ ਜਿਹਦੇ 'ਤੇ ਇੱਕ ਅੱਜ ਕੱਲ੍ਹ ਮੀਮ ਬੜਾ ਚੱਲ ਰਿਹਾ ਕਿ ਪੱਤਰਕਾਰ ਪੁੱਛ ਰਹੀ ਹੈ ਬਾਨਵੀ ਜੋਇਸ ਤੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਹੜਾ ਗਲਤੀ ਕਰ ਲਈ ਵਨ ਨੇਸ਼ਨ ਪਾਰਟੀ 'ਚ ਆ ਕੇ, ਅਤੇ ਉਹ ਫਿਰ ਬਾਨਵੀ ਜੋਇਸ ਉੱਚੀ ਦੇਣੇ ਖਿੱਚ ਕੇ ਬੋਲਦੇ ਨੇ ਸ਼ਟ ਅਪ, ਬਾਅਦ 'ਚ ਉਹ ਕਹਿ ਰਹੇ ਨੇ ਸੋਰੀ ਇਟ ਵਾਜ਼ ਮਾਈ ਡੋਗ। ਖੈਰ ਦੈਟਸ ਅ ਮੀਮ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਿਹਾ। ਬਟ ਹੂ ਇਜ਼ ਦੀ ਡੋਗ, ਹੂ ਇਜ਼ ਬਾਰਕਿੰਗ, ਉਹ ਮੈਂ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦਾ। ਅਰੇ ਪੋਲੀਨਾਈਜ਼ਨ ਦਾ ਨਾ ਇੱਕ ਰਵੱਈਆ ਹੈਗਾ, ਉਹ ਜਦੋਂ ਸਟੈਂਡ ਲੈ ਜਾਂਦੇ ਨੇ ਕਿਸੇ ਚੀਜ਼ 'ਤੇ ਤਾਂ ਬੜਾ ਸਖਤ ਲੈ ਜਾਂਦੇ ਨੇ, ਔਰ ਸਿਆਸਤ ਦੇ ਵਿੱਚ ਸਖਤ ਸਟੈਂਡ ਦੀ ਲੋੜ ਨਹੀਂ ਹੁੰਦੀ ਹੈਗੀ। ਸ਼ਾਇਦ ਇਸੇ ਕਰਕੇ ਪੋਲਿਨ ਹੈਨਸਨ ਦੇ ਜਿਹੜੇ ਪ੍ਰੇਮੀ ਨੇ ਉਹ ਵੀ ਕੱਟੜ ਪ੍ਰੇਮੀ ਨੇ, ਅਤੇ ਜਿਹੜੇ ਵਿਰੋਧੀ ਨੇ ਉਹ ਵੀ ਕੱਟੜ ਵਿਰੋਧੀ ਨੇ। ਸੋ ਇਹ ਵੀ ਇੱਕ ਜਿਹੜੀ ਚੀਜ਼ ਹੈਗੀ ਹੈ ਸਿਆਸਤ ਦੇ ਵਿੱਚ, ਕਦੇ ਵੀ ਆਪਣੇ ਆਪ ਨੂੰ ਇਸ ਕਿਸਮ ਦਾ ਨਹੀਂ ਦਿਖਾਉਣਾ ਹੁੰਦਾ ਹੈਗਾ। ਤੁਸੀਂ ਬਹੁਤ ਡਿਪਲੋਮੈਟਿਕ ਹੋਣੇ ਚਾਹੀਦੇ ਹੋ, ਡਿਪਲੋਮੈਸੀ ਸਮਝਦੇ ਹੋ, ਡਿਪਲੋਮੈਸੀ ਦੇ ਉੱਤੇ ਆਪਾਂ ਇੱਕ ਪੂਰਾ ਕਰ ਚੁੱਕੇ ਹਾਂ ਕੂਟਨੀਤੀ। ਉੱਦਾਂ ਹੀ ਸਿਆਸਤਦਾਨ ਜਿਹੜੇ ਹੁੰਦੇ ਨੇ ਉਹ ਆਪਣੇ ਆਪ ਨੂੰ ਬੜਾ ਇੱਦਾਂ ਜਿਹਾ ਰੱਖਦੇ ਨੇ, ਜੇ ਕੱਲ੍ਹ ਨੂੰ ਰਾਤ ਹੋਈ ਹੋ ਨਾ, ਮੈਂ ਕਹੂੰਗਾ ਦੇਖਿਆ ਸਾਡੇ ਕਰਕੇ ਹੀ ਦਿਨ ਹੋਇਆ ਸੀ, ਸਾਡੇ ਕਰਕੇ ਹੀ ਸੂਰਜ ਡੁੱਬ ਨਹੀਂ ਰਿਹਾ, ਅਤੇ ਜੇ ਰਾਤ ਹੋ ਗਈ ਅਤੇ ਸਵੇਰ ਨਾ ਚੜ੍ਹੀ ਅਤੇ ਫਿਰ ਸਿਆਸਤਦਾਨ ਕਹਿਣ ਇਹ ਤਾਂ ਜੀ ਦੇਖੋ ਇਹ ਤਾਂ ਇੱਦਾਂ ਹੀ ਹੋਣਾ ਸੀ, ਇਹ ਤਾਂ ਪਿਛਲਿਆਂ ਦੇ ਸਾਰੇ ਇਹੋ ਜਿਹੇ ਕਾਰੇ ਸੀ। ਜਿਵੇਂ ਅੱਜ ਕੱਲ੍ਹ ਟਰੰਪ ਕਹਿ ਰਹੇ ਨੇ ਨਾ ਵੀ ਪਿਛਲੇ ਰਾਸ਼ਟਰਪਤੀਆਂ ਨੇ ਇਰਾਨ ਨੂੰ ਝਮਲਾਇਆ ਬਹੁਤਾ, ਮੈਂ ਤਾਂ ਉਹਨੂੰ ਲੈਣ 'ਤੇ ਲਿਆਤਾ। ਸੋ ਐਨੀਵੇਜ਼, ਵਲਾਦਮੀਰ ਪੁਤਿਨ ਦੇ ਬਾਰੇ ਜਿਹੜੇ ਰਸ਼ੀਅਨ ਰਾਸ਼ਟਰਪਤੀ ਨੇ, ਉਹਨਾਂ ਦੇ ਬਾਰੇ ਪੋਲਿਨ ਹੈਨਸਨ ਨੇ ਕਿਹਾ ਸੀ ਕਿ ਆਹ ਬੰਦਾ ਹੈ ਕੋਈ ਐਡਾ ਘੈਂਟ, ਇੰਨਾ ਘੈਂਟ ਬੰਦਾ, ਬਈ ਜੇ ਆਸਟ੍ਰੇਲੀਅਨ ਸਿਆਸਤਦਾਨਾਂ ਨੂੰ ਸਿੱਖਣਾ ਚਾਹੀਦਾ ਕਿ ਦੇਸ਼ ਕਿਵੇਂ ਚਲਾਉਣਾ ਤਾਂ ਪੁਤਿਨ ਤੋਂ ਸਿੱਖਣਾ ਚਾਹੀਦਾ। ਇਨਫੈਕਟ ABC ਨੇ ਉਹਨਾਂ ਤੋਂ ਇੱਕ ਇੰਟਰਵਿਊ 'ਚ ਵੀ ਪੁੱਛਿਆ ਸੀਗਾ ਕਿ ਵਟ ਅਬਾਊਟ MH17, ਤੁਸੀਂ ਉਹਦੇ 'ਤੇ ਵੀ ਉਹਨਾਂ ਦੇ ਹੱਕ 'ਚੋਂ, ਕਹਿੰਦੇ ਪੋਲਿਨ ਹੈਨਸਨ ਕਹਿੰਦੀ ਤੁਹਾਡੇ ਕੋਲ ਕੋਈ ਸਬੂਤ ਹੈ, ਤੁਸੀਂ ਦੇਖਿਆ ਉਹਨਾਂ ਨੂੰ ਬਟਨ ਦੱਬਦੇ ਹੋਏ। ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਰੈਫਰੈਂਸ ਦੇ ਲਈ ਦੱਸ ਦੇਵਾਂ, ਮਲੇਸ਼ੀਅਨ ਏਅਰਲਾਈਨਸ ਦੀ ਫਲਾਈਟ 17 ਦਾ ਜ਼ਿਕਰ ABC ਦੀ ਪੱਤਰਕਾਰਾ ਕਰ ਰਹੀ ਸੀ, ਜਿਹੜੀ ਐਮਸਟਰਡਮ ਜਿਹੜਾ ਯੂਰਪ ਦਾ ਦੇਸ਼ ਹੈਗਾ ਨੈਦਰਲੈਂਡ, ਉੱਥੋਂ ਇਹ ਚੱਲਦੀ ਹੈ ਫਲਾਈਟ ਅਤੇ ਕੁਆਲਾਲੰਪੁਰ ਜਾਣੀ ਹੁੰਦੀ ਹੈ, ਪਰ ਜਦੋਂ ਉਹ ਰਸ਼ੀਅਨ ਉੱਪਰੋਂ ਜਾ ਰਹੀ ਸੀਗੀ ਆਸਮਾਨਾਂ ਦੇ ਵਿੱਚੋਂ, ਤਾਂ ਕਿਹਾ ਯੂਰਪ ਦੇ ਵਿੱਚੋਂ ਗੁਜ਼ਰ ਰਹੀ ਸੀ, ਤਾਂ ਕਿਹਾ ਜਾ ਰਿਹਾ ਕਿ ਰੂਸ ਦੀ ਮਾਰਕੇ ਵਾਲੀਆਂ ਮਿਜ਼ਾਈਲਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਇੱਕ ਮਿਜ਼ਾਈਲ ਹੈ ਉਹ ਜਿਹੜੀ ਸਰਫੇਸ ਟੂ ਏਅਰ ਹਮਲਾ ਕਰਦੀ ਹੈ, BUC-9M3A-38, ਅਤੇ ਉਹ ਮਿਜ਼ਾਈਲ ਨੇ 17 ਜੁਲਾਈ 2014 ਨੂੰ, ਅੱਜ ਤੋਂ ਲਗਭਗ 14-26 12 ਸਾਲ ਪਹਿਲਾਂ ਅਟੈਕ ਕੀਤਾ ਸੀ, ਇਸੇ ਮਹੀਨਿਆਂ ਦੇ ਵਿੱਚ 12 ਸਾਲ ਪਹਿਲਾਂ ਉਹ ਅਟੈਕ ਹੋਇਆ ਸੀਗਾ, ਅਤੇ ਯੂਕਰੇਨ ਦੇ ਹਵਾਵਾਂ ਦੇ ਵਿੱਚ ਉਹ ਜਹਾਜ਼ ਜਾ ਰਿਹਾ ਸੀ, ਅਤੇ ਉਦੋਂ 283 ਲੋਕ ਮਰ ਗਏ ਸੀ ਅਤੇ 15 ਜਿਹੜੇ ਲੋਕ ਕਰੂ ਮੈਂਬਰ ਵੀ ਸੀਗੇ ਉਹਦੇ 'ਚ, ਔਰ ਕਿਹਾ ਜਾਂਦਾ ਸੀਗਾ ਕਿ ਰੂਸ ਨੇ ਉਹ ਹਮਲਾ ਇਸ ਕਰਕੇ ਕੀਤਾ ਸੀ। ਇੱਕ ਇਹ ਅਲੱਗ ਅਲੱਗ ਥਿਊਰੀਆਂ ਨੇ, ਵੈਸੇ ਉਹਦੇ ਬਾਰੇ ਹਾਲੇ ਕੁਛ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਉਹਦੇ 'ਚ ਕੁਛ ਲੋਕ ਜਿਹੜੇ ਸੀਗੇ ਉਹ ਯੂਕਰੇਨ ਦੇ ਉੱਤੇ ਕਬਜ਼ਾ, ਯੂਕਰੇਨ ਤੋਂ ਰੂਸ ਦਾ ਕਬਜ਼ਾ ਹਟਵਾਉਣ ਦੇ ਲਈ ਉਹਦੇ 'ਚ ਸਵਾਰ ਸੀ, ਬਹੁਤ ਸਾਰੀਆਂ ਥਿਊਰੀਆਂ ਹੈਗੀਆਂ ਨੇ। ਖੈਰ ਉਹਦੇ 'ਤੇ ਵੀ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਜਿੰਨਾ ਕੁ ਮੇਰੇ ਯਾਦ ਹੈ, ਨਹੀਂ ਕੀਤਾ ਤਾਂ ਜਹਾਜ਼ਾਂ ਦੇ ਕ੍ਰੈਸ਼ ਦੇ ਉੱਤੇ ਵੀ ਇੱਕ ਪ੍ਰੋਗਰਾਮ, ਇੱਕ ਵੱਖਰਾ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਤਾਂ ਐਨੀਵੇਜ਼, ਉਸ ਹਮਲੇ ਦੇ ਲਈ ਜਿਹੜੇ ਵਲਾਦਮੀਰ ਪੁਤਿਨ ਨੇ, ਅਕਸਰ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ ਕਿ ਉਹਨਾਂ ਦੇ ਕਰਕੇ ਇੱਦਾਂ 250 ਲੋਕ ਜਿਹੜੇ ਸੀ ਉਹ ਮਾਰੇ ਗਏ ਸੀਗੇ, ਔਰ ਉਹਦੇ ਪਿੱਛੇ ਉਹਦਾ ਜਿਹੜਾ ਬੈਕਗਰਾਊਂਡ ਹੈਗਾ ਉਹ ਈਸਟਰਨ ਯੂਕਰੇਨ ਦਾ ਇੱਕ ਆਰਮੀ ਕਨਫਲਿਕਟ ਹੈਗਾ, ਇਸ ਕਰਕੇ ਅਮਰੀਕੀ ਅਖਬਾਰਾਂ ਨੇ ਉਹਨਾਂ ਨੂੰ ਜ਼ਿੰਮੇਦਾਰ ਠਹਿਰਾਇਆ। ਆਸਟ੍ਰੇਲੀਆ ਦੇ ਵਿੱਚ ਵੀ ਮੀਡੀਆ ਨੇ ਪੁਤਿਨ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਸੀ, ਉਹ ਤੋਂ ਬਾਅਦ ਪੁਤਿਨ ਦੀ ਕਾਫੀ ਥੂ-ਥੂ ਹੋਈ ਸੀ। ਖੈਰ ਉਸ ਵੇਲੇ ਅਤੇ ਫਿਰ ਉਦੋਂ ਤਾਂ ਪੁਤਿਨ ਦਾ ਪੂਰਾ ਸਟੈਂਡ ਲੈ ਕੇ ਰੱਖਦੀ ਸੀ ਪੋਲਿਨ ਹੈਨਸਨ, ਅਤੇ ਫਿਰ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਆਪਣਾ ਸਟੈਂਡ ਬਦਲਣਾ ਪੈ ਗਿਆ ਹੁਣ ਜਦੋਂ 2022 'ਚ ਅਟੈਕ ਕੀਤਾ ਨਾ ਰੂਸ ਨੇ ਯੂਕਰੇਨ ਦੇ ਉੱਤੇ। ਹੁਣ ਪੂਰਾ ਹੀ ਆਸਟ੍ਰੇਲੀਅਨ ਮੀਡੀਆ ਯੂਕਰੇਨ ਦੇ ਹੱਕ 'ਚ ਖੜਾ ਸੀ ਅਤੇ ਰੂਸ ਦੇ ਉਲਟ ਖੜਾ ਸੀ। ਅੱਛਾ, ਇਹ ਵੀ ਦੋਗਲਾ ਰਵੱਈਆ ਹੈਗਾ। ਜਦੋਂ ਤੋਂ ਕਹਿੰਦੇ ਨੇ ਕਿ 16,000 ਲੋਕਾਂ ਦਾ, ਯੂਕਰੇਨੀ ਲੋਕਾਂ ਦਾ ਕਤਲ ਕੀਤਾ ਹੈ ਪੁਤਿਨ ਨੇ, ਕਿਉਂਕਿ ਯੂਕਰੇਨ 'ਤੇ ਅਟੈਕ ਕੀਤਾ, ਅਤੇ ਇਸ ਕਰਕੇ ਪੁਤਿਨ ਦੇ ਖਿਲਾਫ ਇੰਟਰਨੈਸ਼ਨਲ ਕੋਰਟ ਨੇ ਵਾਰੰਟ ਵੀ ਜਾਰੀ ਕੀਤਾ ਹੋਇਆ, ਅਤੇ ਸੇਮ ਵਾਰੰਟ ਤਾਂ ਉਹੀ ਇੰਟਰਨੈਸ਼ਨਲ ਕੋਰਟ ਨੇ ਨਿਤਨਯਾਹੂ ਦੇ ਖਿਲਾਫ ਵੀ ਕੀਤਾ ਹੋਇਆ, ਕਿਉਂਕਿ ਜੇ ਇੱਧਰ 16,000 ਲੋਕ ਮਰੇ ਨੇ ਤਾਂ ਇੱਧਰ 76,000 ਲੋਕ ਮਰੇ ਨੇ ਗਜ਼ਾ 'ਚ। ਸੋ ਵੱਡਾ ਵਾਰੰਟ ਤਾਂ ਮੇਰੇ ਖਿਆਲ ਦੇ ਨਾਲ 4 ਗੁਣਾ ਵੱਡਾ ਵਾਰੰਟ ਤਾਂ ਨਿਤਨਯਾਹੂ ਦੇ ਖਿਲਾਫ ਹੋਣਾ ਚਾਹੀਦਾ। ਇਹ ਦੋਗਲਾ ਰਵੱਈਆ ਹੁੰਦਾ ਹੈ ਜਿਹੜਾ ਨਾ ਇਸ ਕਿਸਮ ਦੀ ਜਿਹੜੀ ਵਾਈਟ ਪੋਲੀਟਿਕਸ ਹੈ ਜਾਂ ਨੋਨ ਵਾਈਟ ਪੋਲੀਟਿਕਸ ਹੈ ਇਹਦੇ ਵਿੱਚ, ਔਰ ਇਹ ਬੜਾ ਬਹੁਤ ਆਪਣੇ ਆਪ ਨੂੰ ਕੰਫਰਟੇਬਲ ਰੱਖ ਕੇ ਰਵੱਈਆ ਹੈਗਾ ਕਿ ਜੇ ਤਾਂ ਸਾਡੇ ਹੱਕ ਦੀ ਗੱਲ ਹੈਗੀ ਹੈ ਤਾਂ ਫਿਰ ਤਾਂ ਅਸੀਂ ਚੀਕ ਚਿੱਲਾ ਕੇ ਬੋਲਾਂਗੇ ਕਿ ਆਹ ਦੇਖੋ ਜੀ ਰੂਸ ਨੇ ਕੀ ਕਾਰਾ ਕਰਤਾ। ਜਦ ਤੱਕ ਰੂਸ ਨੇ ਯੂਕਰੇਨ 'ਤੇ ਅਟੈਕ ਕੀਤਾ ਸੀਗਾ ਉਦੋਂ ਤੱਕ ਤਾਂ
ਰੂਸ ਦਾ ਰਾਸ਼ਟਰਪਤੀ ਗੁਨਾਹਗਾਰ ਸੀ, ਹੁਣ ਜਦੋਂ ਨੇਤਨਯਾਹੂ ਨੇ ਉਹਨਾਂ ਤੋਂ 4-5 ਗੁਣਾ ਵੱਧ ਬੱਚੇ ਮਾਰਤੇ, ਮਹਿਲਾਵਾਂ ਮਾਰਤੀਆਂ, ਅਤੇ ਹੁਣ ਰੂਸ ਦੇ ਗੁਨਾਹਗਾਰ ਦੀ ਗੱਲ ਓਨੀ ਨਹੀਂ ਹੁੰਦੀ ਕਿਉਂਕਿ ਫਿਰ ਸਾਡੇ ਵਾਲਾ ਵੀ ਤਾਂ ਮੈਲਾ ਹੀ ਹੈਗਾ। ਅੱਛਾ, ਇਸ ਸਾਰੇ ਪਾਸੇ ਦੇ ਵਿੱਚ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਸੀਗਾ ਕਿ ਹੁਣ ਪੌਲਿਨ ਹੈਨਸਨ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਖੜ੍ਹਦੇ ਹੈਗੇ। ਸੋ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਹੱਕ ਦੇ ਵਿੱਚ ਉਹ ਖੜ੍ਹੇ ਕੁਛ ਸੈਕਿੰਡ ਦੇ ਲਈ ਜਾਂ ਕੁਛ ਮਿੰਟਾਂ ਦੇ ਲਈ ਜਾਂ ਉਸ ਪੋਡਕਾਸਟ ਦੇ ਵਿੱਚ ਸਿਰਫ ਵਾਓ ਵਾਈ ਕੱਟਣ ਦੇ ਲਈ। ਪਹਿਲਾਂ ਮੋਨੋਕਲਚਰ ਵਾਲੀ ਬਹਿਸ ਛੇੜਤੀ, ਹੁਣ ਆ ਵਾਈਟ ਆਸਟ੍ਰੇਲੀਆ ਪੋਲਿਸੀ ਵਾਲੀ ਬਹਿਸ ਛੇੜਤੀ, ਬਸ ਬਹਿਸਾਂ ਛੇੜੀ ਜਾਓ ਅਤੇ ਸਾਨੂੰ ਅਲੱਗ ਅਲੱਗ ਮੁੱਦੇ ਦੇ ਹੀ ਰੱਖੋ, ਅਲੱਗ ਅਲੱਗ ਜੱਬ ਪਾਈ ਰੱਖੋ, ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਡਿਵਾਈਡ ਕਰੀ ਰੱਖੋ। ਬਟ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਬਾਰੇ ਅੱਜ ਪੂਰੀ ਤੁਹਾਨੂੰ ਜਾਣਕਾਰੀ ਦੇਣੀ ਹੈ, ਕੀ ਸੀ, ਕੀ ਹੈ, ਕਿਉਂ ਹੁਣ ਇਹਦੀ ਗੱਲ ਕਰਨ ਤੋਂ ਸਿਆਸਤਦਾਨ ਜਿਹੜੇ ਨੇ ਬਚ ਰਹੇ ਨੇ, ਭਾਵੇਂ ਕਿ ਜਿਨ੍ਹਾਂ ਨੇ ਗੱਲ ਕਹਿ ਵੀ ਦਿੱਤੀ ਹੈ, ਮੂੰਹ ਤੋਂ ਕੱਢ ਵੀ ਦਿੱਤੀ ਹੈ, ਭਾਵੇਂ ਕਿ ਉਹ ਵੀ ਲੋਕ ਜਿਹੜੇ ਆਪਣੇ ਆਪ ਨੂੰ ਦੋ ਇੱਕ ਲਕੀਰ ਹੁੰਦੀ ਹੈ ਨਾ। ਜਦੋਂ ਤੁਹਾਨੂੰ ਫਰੈਂਚ ਰੈਵੋਲਿਊਸ਼ਨ ਦੇ ਬਾਰੇ ਦੱਸਿਆ ਸੀ ਕਿ ਇੱਕ ਸੈਂਟਰਲਿਸਟ ਅਪਰੋਚ ਹੁੰਦੀ ਹੁੰਦੀ ਹੈ, ਸੈਂਟਰਲਿਸਟ ਅਪਰੋਚ ਤੋਂ ਜਿਹੜੇ ਖੱਬੇ ਪੱਖ ਦੇ ਹੁੰਦੇ ਨੇ ਉਹ ਜ਼ਿਆਦਾਤਰ ਪੂੰਜੀਵਾਦ ਦੇ ਖਿਲਾਫ ਹੁੰਦੇ ਨੇ, ਮਜ਼ਦੂਰਾਂ ਦੇ ਹੱਕ ਦੇ ਹੁੰਦੇ ਨੇ, ਲੈਫਟਿਸਟ ਪਾਰਟੀਆਂ ਹੁੰਦੀਆਂ ਨੇ ਉਹ। ਜਿਹੜੇ ਸੈਂਟਰਲਿਸਟ ਅਪਰੋਚ ਤੋਂ ਰਾਈਟ ਵਿੰਗ ਵੱਲ ਹੁੰਦੇ ਨੇ ਉਹ ਐਕਸਟ੍ਰੀਮਿਸਟ ਅਪਰੋਚ ਵਾਲੇ ਹੁੰਦੇ ਨੇ, ਪੂੰਜੀਪਾਤੀਵਾਦ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੁੰਦੇ ਨੇ। ਔਰ ਜਿੱਦਾਂ ਪੌਲਿਨ ਹੈਨਸਨ ਨੇ, ਉਹ ਤਾਂ ਖੁਦ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਦੇ ਨਾਲ ਗੇੜੇ ਕੱਢਦੇ ਨੇ ਇਟਲੀ ਦੇ, ਯੂਕੇ ਦੇ। ਮੇਰਾ ਵੀ ਕੋਈ ਇਹੋ ਜਿਹਾ ਫਰੈਂਡ ਹੋਣਾ ਚਾਹੀਦਾ ਦੇਸ਼ ਦਾ, ਸਭ ਤੋਂ ਅਮੀਰ ਬੰਦਾ ਨਾ ਵੀ ਹੋਵੇ, 10ਵਾਂ 12ਵਾਂ ਅਮੀਰ ਵੀ ਕੋਈ ਚੱਲੂਗਾ, ਕੋਈ 50ਵੇਂ ਨੰਬਰ ਦਾ ਅਮੀਰ ਵੀ ਹੈਗਾ ਤਾਂ ਦੱਸ ਦਿਓ ਭਾਈ, ਆਪਾਂ ਆੜੀ ਪਾਈਏ ਇਕੱਠੇ, ਆਪਾਂ ਵੀ ਘੁੰਮ ਕੇ ਆਈਏ। ਚਲੋ ਇਟਲੀ ਯੂਕੇ ਨਾ ਸੀ, ਆ ਫਿਜੀ ਤੱਕ ਹੀ ਗੇੜਾ ਕਢਾ ਲਿਓ। ਇਹੋ ਜਿਹਾ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ। ਪੌਲਿਨ ਹੈਨਸਨ ਦੀ ਇੱਕ ਤਾਂ ਹੈਗੀ ਹੈ ਜੀਨਾ ਰਾਇਨਹਾਰਟ, ਪੱਕੀ ਆੜੀ ਹੈਗੀ ਹੈ, ਨਾਲੇ ਆਪਣਾ ਹੈਲੀਕਾਪਟਰ ਦੇ ਲੱਗਦੀ ਹੈ, ਲੈ ਸਹੇਲੀਏ ਜਾਇਆ ਜਿੱਥੇ ਭੈਣੇ ਜਾਣਾ ਹੈਗਾ ਗੇੜਾ ਕੱਢਿਆ। ਬੈਕ ਟੂ ਦੀ ਟੋਪਿਕ, ਵਾਈਟ ਆਸਟ੍ਰੇਲੀਆ ਪੋਲਿਸੀ ਆਸਟ੍ਰੇਲੀਆ ਦੇ ਇਤਿਹਾਸ ਦਾ ਬੜਾ ਮਹੱਤਵਪੂਰਨ ਔਰ ਬੜਾ ਵਿਵਾਦਪੂਰਨ ਅਧਿਆਇ ਹੈਗਾ। ਅੱਜ ਹੁਣ ਇਸ ਪੋਲਿਸੀ ਦੀ ਤੁਲਨਾ ਦੂਜੇ ਦੇਸ਼ਾਂ ਦੇ ਨਾਲ, ਕੌਮਾਂਤਰੀ ਕਾਨੂੰਨ ਕੀ ਕਹਿੰਦੇ ਨੇ, ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਇਸ ਪੂਰੇ ਮਸਲੇ ਦੇ ਉੱਤੇ, ਮੈਂ ਇਹ ਨਹੀਂ ਕਹੂੰਗਾ ਕਿ ਬਹੁਤ ਡਿਟੇਲਡ ਬੜੀ ਗਹਿਰੀ ਰਿਸਰਚ ਮੈਂ ਕੱਢ ਕੇ ਆਇਆ ਕਰਕੇ ਆਇਆ, ਪਰ ਕਾਫੀ ਮਿਹਨਤ ਕਰਕੇ ਆਇਆ ਹੈਗਾ। ਸੋ ਜਿੰਨੀ ਕੁ ਵੀ ਕਰਕੇ ਆਇਆ ਉਨਾ ਕੁ ਸੁਣ ਲਿਓ ਤਾਂ ਕਿ ਸਮਝ ਲੱਗ ਜਾਵੇ ਤੁਹਾਨੂੰ, ਪੰਜਾਬੀ 'ਚ ਸਮਝਾਉਣ ਆਇਆ, ਵੱਡੀ ਗੱਲ ਇਹ ਹੈ ਕਿ ਪੰਜਾਬੀ 'ਚ ਦੱਸਣ ਆਇਆ ਤੁਹਾਨੂੰ ਕਿ ਵਾਈਟ ਆਸਟ੍ਰੇਲੀਆ ਪੋਲਿਸੀ, ਵਟ ਵਾਸ ਦੀ ਵਾਈਟ ਆਸਟ੍ਰੇਲੀਆ ਪੋਲਿਸੀ, ਅਤੇ ਕਿਉਂ ਹੁਣ ਇਹਦੀ ਗੱਲ ਨਹੀਂ ਹੋਣੀ ਚਾਹੀਦੀ, ਅਤੇ ਜੇ ਕੋਈ ਕਰ ਰਿਹਾ ਹੈਗਾ ਤਾਂ ਫਿਰ ਉਹ ਕਿਉਂ ਆਪਣੇ ਆਪ ਨੂੰ ਇੱਕ ਤਰ੍ਹਾਂ ਦੇ ਨਾਲ ਆਪਣਾ ਪੋਲੀਟੀਕਲ ਸੁਸਾਈਡ ਕਰ ਰਿਹਾ। ਪ੍ਰੋਗਰਾਮ ਇਨਸਾਈਟ ਰਿਪੋਰਟ।

ਬੇਸਿਕਲੀ ਜਦੋਂ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਗੱਲ ਕਰਦੇ ਹਾਂ ਨਾ, ਤਾਂ ਇੱਕ ਗੱਲ ਸਮਝ ਕੇ ਚੱਲਿਓ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਕੋਈ ਇੱਕ ਇੱਕ ਕੋਈ ਨੀਤੀ ਨਹੀਂ ਸੀ, ਕੋਈ ਇੱਕ ਪਾਲਿਸੀ ਨਹੀਂ ਸੀਗੀ, ਬਲਕਿ ਉਹ ਮਲਟੀਪਲ ਪਾਲਿਸੀਜ਼ ਦਾ ਇੱਕ ਗਰੁੱਪ ਸੀ। ਅਲੱਗ ਅਲੱਗ ਨੀਤੀਆਂ ਸੀਗੀਆਂ, ਅਲੱਗ ਅਲੱਗ ਜਿਹੜੇ ਕਾਨੂੰਨ ਸੀਗੇ ਜਿਹੜੇ ਉਹਦੇ ਤਹਿਤ ਉਸ ਵਕਤ ਦੀ ਸਰਕਾਰ ਵਰਤਦੀ ਸੀ। ਉਸ ਵਕਤ ਦੀ ਮਤਲਬ ਜਦੋਂ 1901 ਦੇ ਵਿੱਚ ਆਸਟ੍ਰੇਲੀਆ ਫੈਡਰੇਸ਼ਨ ਬਣਿਆ ਸੀ, ਉਹ ਤੋਂ ਬਾਅਦ ਹੀ ਸੰਵਿਧਾਨ ਆਇਆ ਨਾ ਸਾਡੇ ਕੋਲ। ਉਹ ਤੋਂ ਪਹਿਲਾਂ ਵੀ ਸਰਕਾਰ ਸੀ, ਪਰ ਉਹ ਚੱਲਦੀ ਸੀ ਇੰਗਲੈਂਡ 'ਚੋਂ ਬੈਠ ਕੇ। ਇੰਗਲੈਂਡ ਦਾ ਜਿਹੜੀ ਸ਼ਾਹੀ ਗੱਦੀ ਸੀ ਉਹ ਇੱਥੇ ਆਸਟ੍ਰੇਲੀਆ ਨੂੰ ਚਲਾਉਂਦੀ ਸੀ, ਅਤੇ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਕਲੋਨੀਆਂ ਸੀ, ਜਾਂ ਇੰਝ ਕਹਿ ਲਓ ਕਿ ਬ੍ਰਿਟੇਨ ਦੀਆਂ ਅਲੱਗ ਅਲੱਗ ਕਲੋਨੀਆਂ ਸੀ। ਨਿਊ ਸਾਊਥ ਵੇਲਜ਼ ਇੱਕ ਕਲੋਨੀ ਸੀ, ਵਿਕਟੋਰੀਆ ਇੱਕ ਕਲੋਨੀ ਸੀ, ਤਸਮੇਨੀਆ ਇੱਕ ਕਲੋਨੀ ਸੀ, ਕੁਇਨਜ਼ਲੈਂਡ ਇੱਕ ਕਲੋਨੀ ਸੀ। ਉਹ ਬਾਅਦ ਦੇ ਵਿੱਚ ਕਲੋਨੀਆਂ ਇਕੱਠੀਆਂ ਕਰਕੇ ਸਟੇਟਸ ਬਣਾ ਦਿੱਤੀਆਂ ਗਈਆਂ, ਸਟੇਟਸ ਨੂੰ ਜੋੜ ਕੇ ਇੱਕ ਦੇਸ਼ ਬਣਾ ਦਿੱਤਾ ਗਿਆ। ਇੱਕ ਕਲੋਨੀ ਜਿਹੜੀ ਨਿਊਜ਼ੀਲੈਂਡ ਉਹ ਅੱਡ ਕਰ ਦਿੱਤੀ ਗਈ, ਉਹਨੂੰ ਵੀ ਇੱਕ ਅਲੱਗ ਦੇਸ਼ ਦਾ ਸਟੇਟਸ ਦੇ ਦਿੱਤਾ ਗਿਆ, ਅਤੇ 1901 ਦੇ ਵਿੱਚ ਆਸਟ੍ਰੇਲੀਆ ਦਾ ਸੰਵਿਧਾਨ ਬਣਾਇਆ ਗਿਆ, ਅਤੇ ਆਸਟ੍ਰੇਲੀਆ ਇੱਕ ਸੁਤੰਤਰ ਵੱਖਰਾ ਮੁਲਕ ਹੋਇਆ, ਇਹਦਾ ਇੱਕ ਆਪਣਾ ਪ੍ਰਧਾਨ ਮੰਤਰੀ ਦਿੱਤਾ ਗਿਆ। ਇਹਦੇ ਫੈਸਲੇ ਇੱਥੋਂ ਹੀ ਲਏ ਜਾਣ ਲੱਗ ਪਏ, ਹਾਲਾਂਕਿ ਰਾਸ਼ਟਰਪਤੀ ਨਹੀਂ ਦਿੱਤਾ, ਫੈਡਰਲ ਸਿਸਟਮ ਹੀ ਸਾਨੂੰ ਦਿੱਤਾ ਗਿਆ, ਰਿਪਬਲਿਕਨ ਸਿਸਟਮ ਨਹੀਂ ਦਿੱਤਾ ਗਿਆ। ਉਹਦੇ ਵੀ ਅਲੱਗ ਜਿਹੜੇ ਨੇ ਜ਼ਿਕਰ ਆਪਾਂ ਬੜੀ ਵਾਰ ਕਰ ਚੁੱਕੇ ਹਾਂ ਕਿ ਰਾਸ਼ਟਰਪਤੀ ਦਾ ਮਤਲਬ ਇਹ ਹੁੰਦਾ ਕਿ ਦੇਸ਼ ਦੀਆਂ ਤਾਕਤਾਂ ਦੇਸ਼ ਦੇ ਅੰਦਰ, ਇਹਦਾ ਮਤਲਬ ਇਹ ਨਹੀਂ ਹੈ ਕਿ ਹਾਲੇ ਵੀ ਸ਼ਾਹੀ ਗੱਦੀ ਸਾਡੇ ਫੈਸਲੇ ਲੈਂਦੀ ਹੈ। ਜਿਹੜੇ ਵੀ ਡਿਸੀਜਨਸ ਹੈਗੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਤੋਂ ਲੈ ਕੇ ਦੇਸ਼ ਦੀਆਂ ਪਾਲਿਸੀਜ਼ ਤੈਅ ਕਰਨ ਤੱਕ, ਉਹ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਹੀ ਲੈਂਦਾ ਹੈਗਾ, ਬਟ ਇੱਕ ਸਿਰਫ ਇੱਜ਼ਤ ਦੇ ਤੌਰ ਦੇ ਉੱਤੇ ਅਸੀਂ ਹਾਲੇ ਵੀ ਜਿਹੜਾ ਆਪਣੀ ਇੱਕ ਵਾਗਡੋਰ ਹੈ ਉਹ ਇੰਗਲੈਂਡ ਨੂੰ ਸੌਂਪ ਰੱਖੀਏ, ਅਤੇ ਕਿਉਂਕਿ ਇੰਗਲੈਂਡ ਦਾ ਰਾਜਾ ਜਾਂ ਜਿਹੜਾ ਵੀ ਰਾਣੀ ਹੁੰਦਾ ਸ਼ਾਹੀ ਗੱਦੀ ਦਾ, ਉਹ ਦੇਸ਼ 'ਚ ਮੌਜੂਦ ਨਹੀਂ ਰਹਿ ਸਕਦਾ, ਇੰਗਲੈਂਡ 'ਚ ਬਹਿੰਦੇ ਨੇ, ਇਸ ਕਰਕੇ ਉਹਨਾਂ ਦਾ ਰਿਪ੍ਰੈਜੈਂਟੇਟਿਵ ਜਿਹੜਾ ਗਵਰਨਰ ਜਨਰਲ ਉਹ ਆਸਟ੍ਰੇਲੀਆ ਨੂੰ ਦੇ ਦਿੱਤਾ ਗਿਆ। ਸੋ ਇਹ ਇੱਕ ਮੋਟਾ ਮੋਟਾ ਜਿਹਾ ਇਤਿਹਾਸ। ਨਾ ਵਾਈਟ ਆਸਟ੍ਰੇਲੀਆ ਪਾਲਿਸੀ 70s ਦੇ ਦਹਾਕੇ ਤੱਕ ਰਹੀ, ਬਟ ਇਹ ਇੱਕਦਮ ਖਤਮ ਨਹੀਂ ਹੋਈ, ਜਿਹੜੇ ਵਾਰ ਵਾਰ ਖਬਰਾਂ ਦੇ ਵਿੱਚ ਵੀ ਸਾਨੂੰ ਦੱਸਣਾ ਪੈਂਦਾ ਕਿ ਗੌ ਵਿਟਲਮ ਦੇ ਟਾਈਮ 'ਤੇ ਖਤਮ ਹੋ ਗਈ, ਉਹਨੂੰ ਵੀ ਅੱਜ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਵਾਂਗੇ। ਇੱਕਦਮ ਨਹੀਂ ਹੋਈ, ਇਟ ਟੁੱਕ ਟਾਈਮ ਟੂ ਐਬੋਲਿਸ਼, ਬਲਕਿ ਉਹਦੇ ਪਿੱਛੇ ਵੀ ਆਪਣੀ ਇੱਕ ਪ੍ਰੋਸੈਸ ਸੀਗੀ, ਉਹ ਪ੍ਰੋਸੈਸ ਤੁਹਾਨੂੰ ਸਮਝਾਉਂਦੇ ਹੈਗੇ। ਬਟ 1901 ਤੋਂ ਲੈ ਕੇ ਦੀ ਬਿਗਨਿੰਗ ਫਰੋਮ 1901, ਜਦੋਂ ਤੋਂ ਦੇਸ਼ ਫੈਡਰੇਸ਼ਨ ਬਣਿਆ, ਜਦੋਂ ਤੋਂ ਸਾਡਾ ਸੰਵਿਧਾਨ ਬਣਿਆ, 70s ਦੇ ਦਹਾਕੇ ਤੱਕ ਜਿਹੜੇ ਯੂਰੋਪੀਅਨ ਲੋਕ ਸੀਗੇ ਉਹ ਆ ਸਕਦੇ ਸੀ, ਖਾਸ ਤੌਰ ਦੇ ਉੱਤੇ ਗੈਰ ਯੂਰੋਪੀਅਨ ਜਾਂ ਫਿਰ ਜਿਹੜੇ ਨੌਰਥ ਅਮੈਰੀਕਨ ਲੋਕ ਸੀ, ਅਮੈਰੀਕਾ, ਕੈਨੇਡਾ, ਗ੍ਰੀਨਲੈਂਡ ਦੇ ਲੋਕ, ਇਹ ਆ ਸਕਦੇ ਸੀ। ਜਿਹੜੇ ਏਸ਼ੀਆਈ ਲੋਕ ਸੀ, ਸਪੈਸ਼ਲੀ ਲੈਟਿਨ ਕੰਟਰੀ ਦੇ, ਤਾਂ ਲੋਕ ਇੱਥੇ ਆਉਂਦੇ ਵੀ ਨਹੀਂ ਸੀ, ਬਲਕਿ ਉਹਨਾਂ ਨੂੰ ਲਿਆਇਆ ਜਾ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ, ਜਾਂ ਫਿਰ ਜਿਹੜੇ ਪੈਸੀਫਿਕ ਆਪਣੇ ਆਲੇ ਦੁਆਲੇ ਦੇ ਜਿਹੜੇ ਟਾਪੂ ਮੁਲਕ ਹੈਗੇ ਨੇ, 12-13-14 ਦੇਸ਼ ਹੈਗੇ ਨੇ, ਹੈ ਨਾ, ਸਮੋਆ ਹੋ ਗਿਆ, ਟੋਂਗਾ ਹੋ ਗਿਆ, ਪਾਪੂਆ ਨਿਊ ਗਿਨੀ, ਇਹ ਸਾਰੇ ਅੱਡ ਅੱਡ ਦੇਸ਼ ਜਿਹੜੇ ਹੈਗੇ ਨੇ, ਇਹਨਾਂ ਦੇ ਲੋਕਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਸੀ ਦਿੱਤਾ ਜਾਂਦਾ। ਇਮੀਗ੍ਰੇਸ਼ਨ ਦਾ ਲਾਅ ਹੀ ਇਹੋ ਜਿਹਾ ਬਣਿਆ ਹੋਇਆ ਸੀਗਾ, ਔਰ ਉਹ ਲਾਅ ਨੂੰ, ਉਹ ਗਰੁੱਪ ਆਫ ਲਾਅਸ ਨੂੰ ਕਹਿੰਦੇ ਸੀ ਵਾਈਟ ਆਸਟ੍ਰੇਲੀਆ ਪਾਲਿਸੀ, ਤਾਂ ਕਿ ਸਿਰਫ ਬ੍ਰਿਟਿਸ਼ਰਸ ਜਾਂ ਫਿਰ ਮੋਟੇ ਤੌਰ 'ਤੇ ਕਹਿ ਲਈਏ ਕਿ ਐਂਗਲੋ ਸੈਲਟਿਕ ਜਿਹੜੇ ਲੋਕ ਨੇ ਉਹ ਇਸ ਦੇਸ਼ ਦੇ ਉੱਤੇ ਆਪਣਾ ਕੰਟਰੋਲ ਬਣਾ ਕੇ ਰੱਖਣ। ਸ਼ੁਰੂਆਤ ਦੇ ਵਿੱਚ ਜਿਹੜਾ ਪੌਲਿਨ ਹੈਨਸਨ ਦਾ ਪੋਡਕਾਸਟ ਦਾ ਇੱਕ ਹਿੱਸਾ ਤੁਹਾਨੂੰ ਸੁਣਾਇਆ ਸੀ, ਉਹ 'ਚ ਦੱਸਿਆ ਉਹਨਾਂ ਨੇ ਕਿ ਯੂਰੋਪੀਅਨ ਲੋਕ ਆਉਂਦੇ ਸੀਗੇ, ਚਿੱਟੇ ਚਮੜੀ ਵਾਲੇ ਲੋਕ ਆਉਂਦੇ ਸੀ, ਬਟ ਉਹਨਾਂ ਨੇ ਥੋੜ੍ਹਾ ਜਿਹਾ ਟਾਈਮ ਲਿਆ, ਭਾਵੇਂ ਕਿ ਉਹਨਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ, ਚਾਹੇ ਉਹ ਫਰੈਂਚ ਬੋਲਦੇ ਸੀ, ਜਰਮਨ ਬੋਲਦੇ ਸੀ, ਗ੍ਰੀਕ ਬੋਲਦੇ ਸੀ, ਦੇ ਟੁੱਕ ਦੇ ਟਾਈਮ, ਬਟ ਦੈਨ ਦੇ ਅਸਿਮੀਲੇਟਿਡ ਇਨ ਦੀ ਆਸਟ੍ਰੇਲੀਅਨ ਕਲਚਰ। ਥੋੜ੍ਹਾ ਜਿਹਾ ਟਾਈਮ ਹੋਣ ਵਾਲੇ ਲੋਕਾਂ ਨੂੰ ਵੀ ਦੇ ਦਿਓ, ਜੇ ਉਹਨਾਂ ਨੂੰ ਤੁਸੀਂ 30-40-50 ਸਾਲ ਦਿੱਤੇ ਨੇ, ਤਾਂ ਮੇਰੇ ਖਿਆਲ ਨਾਲ 10-15 ਸਾਲ ਲੱਗਦੇ ਹੈਗੇ ਨੇ ਪੱਕਾ ਹੋਣ ਤੋਂ ਬਾਅਦ ਇੱਕ ਬੰਦੇ ਨੂੰ, ਅਤੇ ਉਹ ਵੀ ਇੱਥੇ 'ਚ ਗੜੁੱਚੀ ਹੋ ਜਾਂਦਾ, ਫਿਰ ਉਹ ਵੀ ਆਸਟ੍ਰੇਲੀਅਨ ਕਲਚਰ ਤਾਂ ਇਹੀ ਹੈ ਨਾ, ਵੱਧ ਤੋਂ ਵੱਧ ਕਿ ਹਰੇ ਰੰਗ ਦੀ ਜਾਂ ਪੀਲੇ ਰੰਗ ਦੀ ਟੋਪੀ ਪਹਿਨੋ, ਆਸਟ੍ਰੇਲੀਆ ਦਾ ਝੰਡਾ ਚੱਕੋ, ਅਤੇ ਗੋ ਸੋਕੇਰੂਸ ਗੋ, ਪੈਰਾਂ 'ਚ ਚੱਪਲਾਂ ਪਾਓ, ਬਾਰਬੀਕਿਊ ਕਰੋ, ਦੈਟਸ ਵਾਟ ਇਜ਼ ਦ ਕਲਚਰ ਇਸ। ਹੋਰ ਕਲਚਰ ਕੀ ਹੈ ਆਸਟ੍ਰੇਲੀਆ ਦਾ? ਆਸਟ੍ਰੇਲੀਆ ਦਾ ਕੋਈ ਆਪਣਾ ਕਲਚਰ ਤਾਂ ਹੈ ਨਹੀਂ, ਮਲਟੀਕਲਚਰਲ ਕੰਟਰੀ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਲੱਗ ਅਲੱਗ ਦੇਸ਼ਾਂ ਨੇ ਆ ਕੇ ਇੱਥੇ ਆਪਣਾ ਆਪਣਾ ਕਲਚਰ ਲਿਆਂਦਾ। ਆਸਟ੍ਰੇਲੀਆ ਦੀ ਇੱਕ ਲੈਂਗੁਏਜ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇੰਗਲਿਸ਼ ਹੋਣੀ ਚਾਹੀਦੀ ਹੈ, ਉਹਦਾ ਤਾਂ ਸਟੈਂਡ ਮੈਂ ਵੀ ਲੈਣਾ, ਉਹਦਾ ਤਾਂ ਸਟੈਂਡ ਠੀਕ ਹੈ ਕਿ ਤੁਸੀਂ ਆਪੋ ਆਪਣੀਆਂ ਭਾਸ਼ਾਵਾਂ ਆਪਣੇ ਘਰਾਂ ਦੇ ਵਿੱਚ ਬੋਲੋ, ਬਟ ਜਦੋਂ ਤੁਸੀਂ ਕੰਮ ਦੇ ਉੱਤੇ ਆ ਜਾਂਦੇ ਹੋ, ਸੜਕ ਦੇ ਉੱਤੇ ਆ ਜਾਂਦੇ ਹੋ, ਤਾਂ ਤੁਹਾਡੀ ਅੰਗਰੇਜ਼ੀ ਹੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਕੱਲ੍ਹ ਇੱਕ ਬਹਿਸ ਵੀ ਤੁਰ ਪਈ ਹੈ ਕਿ ਜਿਹੜੇ ਟਰੱਕ ਡਰਾਈਵਰਸ ਨੇ ਸਪੈਸ਼ਲੀ ਆਪਣੇ ਪੰਜਾਬੀ ਵੀਰ, ਉਹਨਾਂ ਦਾ ਬਾਈਕਾਟ ਹੋ ਰਿਹਾ, ਉਹ ਅੰਗਰੇਜ਼ੀ ਨਹੀਂ ਬੋਲ ਪਾਉਂਦੇ ਜਾਂ ਬੋਲਦੇ ਨਹੀਂ, ਦੈਟ ਇਜ਼ ਰੋਂਗ। ਦੇਖੋ, ਰੇਸ਼ੀਅਲ ਡਿਸਕ੍ਰੀਮੀਨੇਸ਼ਨ ਇਜ਼ ਰੋਂਗ ਆਲਸੋ, ਬਟ ਅੰਗਰੇਜ਼ੀ ਨਾ ਸਿੱਖਣਾ ਔਰ ਇਸ ਕਲਚਰ ਦੇ ਵਿੱਚ ਅਸਿਮੀਲੇਟ ਨਾ ਹੋਣਾ, ਇਹ ਸਾਡੀ ਵੀ ਗਲਤੀ ਹੈਗੀ ਹੈ, ਸਾਨੂੰ ਵੀ ਸਮਝਣਾ ਪਏਗਾ।
ਹਰ ਇੱਕ ਚੀਜ਼ ਦੇ ਉੱਤੇ ਪੋਲੀਨੀ ਗਲਤ ਨਹੀਂ ਹੈਗੀ ਆ, ਜਿਹੜੇ ਸੈਟਲਰਸ ਆ ਉਹਨਾਂ ਦੇ ਉੱਤੇ ਨਹੀਂ ਗੱਲਬਾਤ ਦੇਣੀ ਚਾਹੀਦੀ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਬੋਲਣ ਵਾਲਾ ਮੁਲਕ ਹੈਗਾ, ਹੋਰ ਇਹ ਮੁਲਕ ਇਟੈਲੀਅਨ ਥੋੜ੍ਹੇ ਆ, ਇਟਲੀ ਥੋੜ੍ਹੇ ਇੱਥੇ ਦੇ ਲੋਕ ਹੈਗੇ ਨੇ, ਉਹ ਇਟਲੀ 'ਚ ਜਾ ਕੇ ਬੋਲੋ, ਜਾਂ ਇਹ ਪੰਜਾਬ ਥੋੜ੍ਹੇ ਆ, ਪੰਜਾਬ ਪੰਜਾਬੀ ਉਹ ਬੋਲਣੀ ਆ ਜਾਂ ਹਿੰਦੀ ਬੋਲਣੀ ਆ, ਗੁਜਰਾਤੀ ਬੋਲਣੀ ਹੈ, ਘਰਾਂ 'ਚ ਬੋਲ ਲਓ, ਬਟ ਇਹ ਦੇਸ਼ ਦੇ ਵਿੱਚ ਅੰਗਰੇਜ਼ੀ ਹੀ ਬੋਲੀ ਜਾਣੀ ਚਾਹੀਦੀ ਹੈ ਫੋਰ ਦਿਸ ਪਰਟੀਕੁਲਰ ਥਿੰਗ। ਜਿਹੜੇ ਵੀ ਲੋਕ ਇਸ ਸੋਚ ਦੇ ਹਾਮੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਹੈਗਾ, ਬਟ ਵਾਈਟ ਆਸਟ੍ਰੇਲੀਆ ਪੋਲਿਸੀ ਵਰਗੀ ਕੋਈ ਪੋਲਿਸੀ ਹੋਣੀ ਚਾਹੀਦੀ ਹੈ, ਦੈਟ ਇਜ਼ ਕੰਪਲੀਟਲੀ ਰੋਂਗ। ਕਿਉਂ? ਹੁਣ ਉਹ ਸਮਝਿਓ ਜ਼ਰਾ, ਇਹ ਜਿਹੜੀ ਪੋਲਿਸੀ ਸੀਗੀ ਇਹਦਾ ਜਿੱਦਾਂ ਮੋਟਾ ਮੋਟਾ ਜਿਹਾ ਮਕਸਦ ਤਾਂ ਇਹ ਸੀਗਾ ਕਿ ਚਿੱਟੇ ਲੋਕ ਹੋਣੇ ਚਾਹੀਦੇ ਨੇ, ਰੰਗ ਦੇ ਆਧਾਰ ਦੇ ਉੱਤੇ, ਧਰਮ ਦੇ ਆਧਾਰ ਦੇ ਉੱਤੇ, ਜਾਂ ਫਿਰ ਨਸਲ ਦੇ ਆਧਾਰ ਦੇ ਉੱਤੇ ਕਿਸੇ ਦੇ ਪ੍ਰਵਾਸ ਨੂੰ ਜਾਂ ਪ੍ਰਵਾਸ ਦੇ ਹੱਕ ਨੂੰ ਨਹੀਂ ਖੋਇਆ ਜਾਣਾ ਚਾਹੀਦਾ ਹੈਗਾ। ਜਦੋਂ ਇਹਦੇ ਉੱਤੇ ਅਸੀਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ, ਫਿਰ ਤਾਂ ਅਸੀਂ ਬੜਾ ਖੁੱਲ੍ਹ ਕੇ ਬੋਲਦੇ ਹੈਗੇ ਹਾਂ ਕਿ ਉੱਥੇ ਕੈਨੇਡਾ 'ਚ ਜਾਣ ਨਹੀਂ ਦਿੱਤਾ, ਤਰਸੇਮ ਜੱਸੜ ਦੀਆਂ ਫਿਲਮਾਂ ਨੂੰ ਤੁਸੀਂ ਦੇਖਦੇ ਹੈਗੇ ਉੱਥੇ ਬੜਾ ਚਿਲਾਉਂਦੇ ਹੋ। ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ ਸੀਗੀ, ਪਰ ਉਹ ਚਾਈਨੀਜ਼ ਲੋਕਾਂ ਦੇ ਨਾਲ ਹੋਈ ਸੀਗੀ, ਜਾਂ ਇੰਡੀਅਨਸ ਦੇ ਨਾਲ ਤਾਂ ਇੰਨੀ ਨਹੀਂ ਸੀ ਹੋਈ, ਪਰ ਉਹਦੇ 'ਤੇ ਅਸੀਂ ਗੱਲ ਨਹੀਂ ਕਰਨਾ ਪਸੰਦ ਕਰਦੇ। ਸਿਲੈਕਟਿਵ ਥਿਊਰੀਜ਼ ਜਿਹੜੀਆਂ ਹੈਗੀਆਂ ਨੇ ਨਾ, ਬੜੀਆਂ ਮਾੜੀਆਂ ਨੇ ਸਾਡੀਆਂ। ਕਿਸਾਨ ਅੰਦੋਲਨ ਦੇ ਉੱਤੇ ਅਸੀਂ ਗੱਲ ਕਰਨੀ ਚੰਗੀ ਸਮਝਦੇ ਹਾਂ, ਪਰ ਜਦੋਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਅਤੇ ਉਹਨਾਂ ਦੇ ਭਵਿੱਖ ਦੇ ਲਈ ਜਿਹੜੇ ਵੀ ਇੰਤਿਹਾਰ ਹੋ ਰਹੇ ਨੇ ਉਹਨਾਂ ਦੇ ਲੀਕ ਹੋਣ ਦੇ ਉੱਤੇ ਜੇ ਨੌਜਵਾਨ ਖੜ੍ਹੇ ਹੁੰਦੇ ਹਾਂ, ਤਾਂ ਉਹਦੇ 'ਤੇ ਗੱਲ ਕਰਨੀ ਸਾਨੂੰ ਲੱਗਦਾ ਕਿ ਇਹ ਕਿਹੜਾ ਅਸੀਂ ਠੇਕਾ ਥੋੜ੍ਹੇ ਲਿਆ ਇਸ ਗੱਲ ਦਾ। ਇਹ ਜਿਹੜੀ ਬੜੀ ਸਿਲੈਕਟਿਵ ਸੋਚ ਹੈ ਨਾ, ਇਹਦੀ ਮਾਰ ਪੈਂਦੀ ਹੈ। ਇਹਨੂੰ ਸੌੜੀ ਸੋਚ ਕਹਿੰਦੇ ਹਾਂ, ਛੋਟੀ ਸੋਚ ਕਹਿੰਦੇ ਹਾਂ। ਇਸ ਛੋਟੀ ਸੋਚ ਦੇ ਹਾਣੀ ਨਾ ਬਣੋ, ਸੋਚ ਦਾ ਦਾਇਰਾ ਥੋੜ੍ਹਾ ਵਿਸ਼ਾਲ ਕਰੋ। ਇਸੇ ਕਰਕੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਆਲੇ ਦੁਆਲੇ ਦੀਆਂ ਗੱਲਾਂ ਕਰਨੀਆਂ, ਔਰ ਉਸ ਦੇਸ਼ ਦੀਆਂ ਗੱਲਾਂ ਕਰਨੀਆਂ ਜਿਨ੍ਹਾਂ ਦੀਆਂ ਜੜ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ। ਜੇ ਤੁਹਾਨੂੰ ਜੜ੍ਹਾਂ ਦਾ ਇਤਿਹਾਸ ਹੀ ਨਹੀਂ ਪਤਾ ਤਾਂ ਕੀ ਪਤਾ ਹੋਏਗਾ। 1901 'ਤੇ ਆ ਜਾਓ ਸਿੱਧਾ ਸਿੱਧਾ। ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901, 1901 ਦੇ ਵਿੱਚ ਇਹ ਐਕਟ ਬਣਿਆ ਸੀ। ਪਹਿਲੀ ਉਹ ਫੈਡਰਲ ਸਰਕਾਰ ਜਿਹੜੀ ਆਸਟ੍ਰੇਲੀਆ ਦੀ ਸਰਕਾਰ ਹੁੰਦੀ ਹੈ, ਹਾਲਾਂਕਿ ਉਹਦੀ ਕੋਈ ਇਲੈਕਸ਼ਨ ਨਹੀਂ ਸੀ ਹੋਈ ਪਹਿਲੀ ਉਹ ਸਰਕਾਰ ਦੇ, ਉਹ ਤਾਂ ਸਿਰਫ ਬਰਤਾਨੀਆ ਦੀ ਮਦਦ ਦੇ ਨਾਲ ਹੀ ਚੁਣ ਲਏ ਗਏ ਸੀਗੇ, ਅਲੱਗ ਅਲੱਗ ਸਟੇਟਾਂ ਦੇ ਜਿਹੜੇ ਪ੍ਰੀਮੀਅਰ ਸੀਗੇ। ਅਤੇ ਇਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ, ਕਾਨੂੰਨ ਦੇ ਕਈ ਅਲੱਗ ਅਲੱਗ ਹਿੱਸੇ ਸੀ, ਪਰ ਉਹਦਾ ਇੱਕ ਸਭ ਤੋਂ ਵੱਡਾ ਪੈਰਾਮੀਟਰ ਕੀ ਸੀ ਕਿ ਦੇਖੋ, ਜੇ ਤਾਂ ਚਿੱਟੀ ਚਮੜੀ ਵਾਲਾ, ਜੇ ਮੰਨ ਲਓ ਬੰਦਾ ਜਰਮਨੀ ਤੋਂ ਹੈ, ਯੂਰਪ ਤੋਂ ਹੈ, ਕਿਸੇ ਵੀ ਹੋਰ ਪਾਰਟ ਤੋਂ, ਇਟਲੀ ਤੋਂ ਹੈ, ਇੰਗਲੈਂਡ ਤੋਂ ਹੈ, ਤਾਂ ਬਗੈਰ ਸੋਚੇ ਸਮਝੇ ਸਵਿਟਜ਼ਰਲੈਂਡ ਤੋਂ ਹੈ, ਤਾਂ ਉਹਨਾਂ ਨੂੰ ਆਉਂਦੇ ਹੋ, ਕੋਈ ਚੱਕਰ ਨਹੀਂ, ਉਹਨਾਂ ਨੂੰ ਆਉਂਦੇ ਹੋ। ਜੇ ਹੋਰ ਹੋਰ ਭਾਸ਼ਾ ਬੋਲਦੇ ਨੇ ਤਾਂ ਉਹਨਾਂ ਦਾ ਇੱਕ ਡਿਕਟੇਸ਼ਨ ਟੈਸਟ ਲਿਓ। ਹੁਣ ਇਹ ਡਿਕਟੇਸ਼ਨ ਟੈਸਟ, ਵਟ ਵਾਜ਼ ਦੇ ਡਿਕਟੇਸ਼ਨ ਟੈਸਟ, ਇਹ ਜਿਹੜਾ ਬੜੀ ਇੰਪੋਰਟੈਂਟ ਗੱਲ ਹੈ, ਇਹ ਇਸੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1901 ਦੀ ਇਹ ਇੱਕ ਸਭ ਤੋਂ ਇੰਪੋਰਟੈਂਟ ਟਰਮ ਸੀਗੀ ਕਿ ਜਿਹੜੇ ਤਾਂ ਗੈਰ ਯੂਰੋਪੀਅਨ ਲੋਕ ਨੇ, ਯੂਰੋਪੀਅਨ ਲੋਕਾਂ ਤੋਂ ਫਾਰਮੈਲਿਟੀ 'ਤੇ ਇੱਕ ਡਿਕਟੇਸ਼ਨ ਟੈਸਟ ਲੈ ਲਾਂਗੇ ਅਤੇ ਉਹਨਾਂ ਦਾ ਪਾਸ ਵੀ ਕਰ ਦੇਵਾਂਗੇ, ਅਤੇ ਜਿਹੜੇ ਗੈਰ ਯੂਰੋਪੀਅਨ ਲੋਕ ਨੇ ਉਹਨਾਂ ਤੋਂ ਡਿਕਟੇਸ਼ਨ ਟੈਸਟ ਲਵਾਂਗੇ। ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਇਹ ਟੈਸਟ ਪਾਸ ਕਰ ਜਾਓ ਅਤੇ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਦੇ ਦਿੱਤਾ ਜਾਵੇ। ਜੇ ਤੁਸੀਂ ਇਹ ਟੈਸਟ ਫੇਲ ਕਰ ਜਾਂਦੇ ਹੋ ਤਾਂ ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਇਟਸ ਨੋਟ ਲਾਈਕ PT, ਇਟਸ ਨੋਟ ਲਾਈਕ IELTS, ਇਹ ਉੱਦਾਂ ਦਾ ਟੈਸਟ ਨਹੀਂ ਸੀ, ਸੀਗਾ ਅੰਗਰੇਜ਼ੀ ਦਾ ਹੀ ਟੈਸਟ ਸੀ, ਪਰ ਸਿਰਫ 50 ਅੱਖਰਾਂ ਦਾ ਟੈਸਟ ਹੁੰਦਾ ਸੀ। 50 ਅੱਖਰਾਂ ਦੇ ਵਿੱਚ ਜਿਹਨੇ ਵੀਜ਼ਾ ਦੇਣਾ ਸੀ ਜਾਂ ਜਿਹਨੇ ਤੁਹਾਨੂੰ ਆਸਟ੍ਰੇਲੀਆ ਆਉਣ ਦੇਣਾ ਸੀ, ਜਿਸ ਅਫਸਰ ਨੇ, ਉਹਨੇ ਤੁਹਾਡੇ ਤੋਂ ਉਹ ਲਿਖਵਾ ਕੇ ਲੈ ਲੈਣਾ ਸੀਗਾ ਅਤੇ ਡਿਕਟੇਸ਼ਨ ਕਰਵਾ ਕੇ ਦੇਖ ਲੈਣੀ ਸੀ ਕਿ ਤੁਹਾਨੂੰ ਕਰਨੀ ਆਉਂਦੀ ਹੈ ਕਿ ਨਹੀਂ। ਜੇ ਤਾਂ ਤੁਸੀਂ ਕਰ ਜਾਂਦੇ ਸੀ ਤਾਂ ਤੁਸੀਂ ਫਿਰ ਆਸਟ੍ਰੇਲੀਆ ਆਉਣ ਦੇ ਲਈ ਇਜਾਜ਼ਤ ਹੁੰਦੀ ਸੀ। ਹੁਣ ਇਹ ਟੈਸਟ ਜਿਹੜਾ ਸੀ ਡਿਕਟੇਸ਼ਨ ਟੈਸਟ, ਇਹਦੇ 'ਚ ਬਹੁਤ ਸਾਰੇ ਲੂਪ ਹੋਲ ਉਹਨਾਂ ਨੇ ਆਪਣੇ ਹੱਕ 'ਚ ਰੱਖੇ ਸੀ। ਫੋਰ ਐਗਜ਼ਾਮਪਲ, ਆਫਿਸਰ ਦੀ ਡਿਸਕ੍ਰਿਪਸ਼ਨ ਹੋਏਗੀ ਇਸ ਟੈਸਟ ਦੇ ਉੱਤੇ। ਮੰਨ ਲਓ ਤੁਸੀਂ 50 ਅੱਖਰਾਂ ਦੇ ਵਿੱਚ ਉਹ ਗੱਲ ਕਹਿਤੀ ਜਿਹੜੀ ਤੁਹਾਡੇ ਤੋਂ ਕਹਾਣੀ ਚਾਹ ਰਿਹਾ ਆਫਿਸਰ, ਅਤੇ ਉਹ ਬਿਲਕੁਲ ਅੰਗਰੇਜ਼ੀ ਦੇ ਵਿੱਚ ਠੀਕ ਵੀ ਹੈਗੀ ਹੈ, ਤਾਂ ਵੀ ਤੁਹਾਨੂੰ ਉਹ ਫੇਲ ਕਰਨ ਦਾ ਆਖਰੀ ਹੱਕ ਆਪਣੇ ਕੋਲ ਰੱਖਦੇ ਨੇ, ਪ੍ਰੋਹੀਬਿਟ ਕਰਨ ਦਾ, ਯਾਨੀ ਤੁਹਾਨੂੰ ਪਾਬੰਦ ਕਰਨ ਦਾ, ਜਾਂ ਤੁਹਾਨੂੰ ਵਾਪਸ ਭੇਜਣ ਦਾ ਹੱਕ ਉਹ ਕਸਟਮ ਆਫਿਸਰਸ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਕੋਲ ਹੁੰਦਾ ਸੀ। ਨੰਬਰ 2, ਵੈਸੇ ਵੀ ਉਹਨਾਂ ਨੂੰ ਤਾਕਤਾਂ ਇੰਨੀਆਂ ਦੇ ਦਿੱਤੀਆਂ ਗਈਆਂ ਸੀਗੀਆਂ 1901 ਤੋਂ ਲੈ ਕੇ 1909 ਦੇ ਦਰਮਿਆਨ, ਅਦਾਰੇ ਦੱਸਦੇ ਨੇ, ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਇਹ ਜਾਣਕਾਰੀ ਪਈ ਹੈ ਵਾਈਟ ਆਸਟ੍ਰੇਲੀਆ ਪੋਲਿਸੀ ਦੇ ਨਾਲ ਜੁੜੀ ਹੋਈ, ਉੱਥੋਂ ਜਾ ਕੇ ਦੇਖ ਲਿਓ। ਇਸ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ ਬਾਰੇ ਉਹਨਾਂ ਨੇ ਲਿਖ ਕੇ ਰੱਖਿਆ ਹੋਇਆ ਕਿ 1901 ਤੋਂ ਲੈ ਕੇ 1909 ਦੇ ਦਰਮਿਆਨ 1360 ਟੈਸਟ ਲਏ ਗਏ ਸੀਗੇ, ਇੱਕ ਘੱਟ 1359, 1359 ਟੈਸਟਾਂ ਦੇ ਵਿੱਚੋਂ ਕਿੰਨੇ ਪਾਸ ਕੀਤੇ, 52 ਲੋਕਾਂ ਨੂੰ ਪਾਸ ਕੀਤਾ ਗਿਆ। ਇਹ 8 ਸਾਲਾਂ ਦੇ ਵਿੱਚ
52 ਲੋਕਾਂ ਨੂੰ ਜਿਹੜੇ ਜਿਹੜੇ ਗੈਰ ਯੂਰਪੀ ਸੀ ਜਾਂ ਏਸ਼ੀਅਨ ਮੁਲਕਾਂ ਦੇ ਲੋਕ ਸੀ ਜਾਂ ਅਫਰੀਕਨ ਤਾਂ ਭੁੱਲ ਹੀ ਜਾਓ ਜਾਂ ਜਿਹੜੇ ਟਾਪੂਆਂ ਟੁੱਪੂਆਂ ਦੇ ਲੋਕ ਸੀਗੇ 52 ਲੋਕਾਂ ਨੂੰ ਆਸਟ੍ਰੇਲੀਆ ਆਣ ਦਿੱਤਾ ਗਿਆ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਨਾ ਕਿ ਆਪਾਂ 2.5 ਲੱਖ ਲੋਕ ਆਏ ਨੇ ਇੱਕ ਸਾਲ ਦੇ ਵਿੱਚ, 3.5 ਲੱਖ ਲੋਕ ਆਏ ਨੇ, ਇਹ 8 ਸਾਲਾਂ 'ਚ 52 ਲੋਕਾਂ ਦੇ ਵੀਜ਼ਾ ਹੋਏ ਸੀ। 1909 ਦੇ ਵਿੱਚ ਇੱਕ ਵੀ ਬੰਦੇ ਨੇ ਟੈਸਟ ਨਹੀਂ ਦਿੱਤਾ, ਇੱਕ ਵੀ ਬੰਦੇ ਨੂੰ ਪਾਸ ਨਹੀਂ ਕੀਤਾ ਉਹਨਾਂ ਨੇ, ਦਿੱਤਾ ਜਿੰਨਿਆਂ ਮਰਜ਼ੀ ਨੇ ਹੋਵੇ, ਅਤੇ ਉਹ ਤੋਂ ਬਾਅਦ ਦਾ ਤਾਂ ਇਤਿਹਾਸ ਛੱਡ ਹੀ ਦਿਉ। ਮੁੱਕਦੀ ਜੀ ਗੱਲ ਇਹ ਕਿ 1958 'ਚ ਇਹ ਟੈਸਟ ਬੰਦ ਕਰ ਦਿੱਤਾ ਗਿਆ ਸੀ। ਹੁਣ ਟੈਸਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀਗੀ ਕਿ ਤੁਸੀਂ ਪੁੱਛ ਜੋ ਮਰਜ਼ੀ ਲਓ, ਆਉਣ ਨਹੀਂ ਦੇਣਾ ਬਸ ਕਿਸੇ ਤਰੀਕੇ ਨਾਲ। ਫੋਰ ਐਗਜ਼ਾਮਪਲ, ਤੁਹਾਡੀ ਅੰਗਰੇਜ਼ੀ ਚੰਗੀ ਹੋਊਗੀ, ਤੁਹਾਡੇ ਦਾਦੇ ਪੜਦਾਦੇ ਜਿਹੜੇ ਵੀ, ਜੇ ਉਹਨਾਂ ਦੀ ਬਹੁਤ ਵਧੀਆ ਅੰਗਰੇਜ਼ੀ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਵੀ ਹਾਂਜੀ ਮਿਸਟਰ ਸਿੰਘ, ਟੈਲ ਮੀ ਅਬਾਊਟ ਵਾਟਰ, ਜਾਂ ਟੈਲ ਮੀ ਅਬਾਊਟ ਯੂਨੀਵਰਸ, ਔਰ ਟੈਲ ਮੀ ਅਬਾਊਟ ਜੰਗਲ ਲਾਈਫ, ਹੈ ਨਾ, ਕੁਛ ਵੀ ਉਹਨਾਂ ਨੇ ਦੱਸਤਾ 50 ਅੱਖਰਾਂ ਦੇ ਵਿੱਚ, ਅਤੇ ਬੜੀ ਵਧੀਆ ਅੰਗਰੇਜ਼ੀ 'ਚ ਦੱਸਿਆ। ਉਹਨਾਂ ਨੇ ਕਿਹਾ, ਅੱਛਾ ਤੈਨੂੰ ਕਿਹੜੀ ਭਾਸ਼ਾ ਨਹੀਂ ਆਉਂਦੀ ਹੈਗੀ? ਮੈਨੂੰ ਜੀ ਫਰੈਂਚ ਆਉਂਦੀ ਹੈ, ਮੈਨੂੰ ਇਟਾਲੀਅਨ ਆਉਂਦੀ ਹੈ, ਮੈਨੂੰ ਜਰਮਨ ਨਹੀਂ ਆਉਂਦੀ। ਚੱਲ ਹੁਣ ਜਰਮਨ 'ਚ ਇਹੀ ਗੱਲ ਦੱਸ ਦੇ, ਇਹੀ 50 ਅੱਖਰ ਹੁਣ ਜਰਮਨ ਲੈਂਗੁਏਜ 'ਚ ਦੱਸ। ਮੈਂ ਕਿਹਾ ਜੀ ਮੈਨੂੰ ਤਾਂ ਇਹ ਆਉਂਦੀ ਨਹੀਂ ਹੈਗੀ। ਬਸ ਫਿਰ ਜਾ, ਕਿਉਂਕਿ ਸਾਨੂੰ ਤਾਂ ਜਰਮਨ ਬੋਲਣ ਵਾਲੇ ਵੀ ਚਾਹੀਦੇ ਹੈਗੇ ਨੇ, ਤੁਸੀਂ ਜਾਓ। ਸੋ ਮਤਲਬ ਗੱਲ ਮੁੱਕਦੀ ਇਹ ਕਿ ਕੋਈ ਇਹ, ਔਰ ਇਹ ਸੱਚਾਈ ਹੈ, ਮੈਂ ਇਹ ਸਿਰਫ ਆਪਣੇ ਕੋਲੋਂ ਬਣਾ ਕੇ ਨਹੀਂ ਦੱਸ ਰਿਹਾ, ਇਹ ਮੈਂ ਤੁਹਾਨੂੰ ਰੈਫਰਲ ਦਿੱਤੀ ਹੈਗੀ ਹੈ ਜਿਹੜੀ, ਉਹਦੇ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ, ਨੈਸ਼ਨਲ ਮਿਊਜ਼ੀਅਮ ਆਫ ਆਸਟ੍ਰੇਲੀਆ 'ਚ। ਇਹ ਕਾਲਾ ਇਤਿਹਾਸ ਹੈ, ਦੁਖਾਂਤ ਹੈ, ਕਿ ਜੇ ਕਿਸੇ ਨੂੰ ਅੰਗਰੇਜ਼ੀ ਆ ਵੀ ਜਾਂਦੀ ਸੀ ਤਾਂ ਉਹਨੂੰ ਇਟਾਲੀਅਨ, ਜਰਮਨ ਜਾਂ ਫਰੈਂਚ ਜਾਂ ਕੋਈ ਵੀ ਐਸੀ ਗ੍ਰੀਕ ਜਾਂ ਕੋਈ ਵੀ ਐਸੀ ਭਾਸ਼ਾ ਦੇ ਆਧਾਰ ਦੇ ਉੱਤੇ ਉਹਨੂੰ ਮਨ੍ਹਾ ਕਰ ਦਿੱਤਾ ਜਾਂਦਾ ਹੁੰਦਾ ਸੀ ਵੀ ਤੇਰਾ ਡਿਕਟੇਸ਼ਨ ਟੈਸਟ ਨਹੀਂ ਹੋਇਆ, ਤੂੰ ਚੱਲ ਭਾਈ। ਇੱਕ ਤਾਂ ਇਹ, ਇੱਥੇ ਤੱਕ ਤਾਂ ਠੀਕ ਹੈ। ਜਿਹੜੀ ਗੱਲ ਜਦੋਂ ਆ ਜਾਂਦੀ ਹੈ ਨਾ ਕਿ ਇਨਸਾਨ ਦੀ ਮਤਲਬ ਗਰਦਨ ਫੜਨ ਦੇ ਉੱਤੇ, ਉੱਥੇ ਕੰਮ ਖਰਾਬ ਹੁੰਦਾ। ਇਹਦਾ ਇਤਿਹਾਸ ਜਿਹੜਾ ਇੱਥੋਂ ਹੀ ਸ਼ੁਰੂ ਹੁੰਦਾ। ਬੇਸਿਕਲੀ 1901 ਦੇ ਵਿੱਚ ਜਿਹੜਾ ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਲਾਗੂ ਤਾਂ ਕਰਤੀ, ਪਰ ਇਹ ਲਾਗੂ ਕਰਨ ਦੀ ਲੋੜ ਕਿਉਂ ਪਈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਇਹ ਹਿਸਟਰੀ ਨੂੰ ਥੋੜ੍ਹਾ ਜਿਹਾ ਸਮਝੋਗੇ ਨਾ, ਸੁਣੋਗੇ, ਫਿਰ ਤੁਹਾਨੂੰ ਆਈਡੀਆ ਹੋਜੂਗਾ ਕਿ ਅੱਛਾ ਅਸਲ ਦੇ ਵਿੱਚ ਇਹਦੇ ਕਰਕੇ ਇਹ ਪੋਲਿਸੀ ਲਿਆਂਦੀ, ਅਤੇ ਫਿਰ ਜਿਹੜੀਆਂ ਚੀਜ਼ਾਂ ਹੋਈਆਂ ਉਹ ਵਾਈਟ ਆਸਟ੍ਰੇਲੀਆ ਪੋਲਿਸੀ 'ਚ ਹੋਰ ਵੀ ਜ਼ਿਆਦਾ ਖਤਰਨਾਕ ਸੀ। ਕਹਿਣਾ ਕੀ ਚਾਹੁੰਦਾ ਮੈਂ, ਸੁਣੋ ਜ਼ਰਾ, ਸਮਝੋ ਹਿਸਟਰੀ ਕੀ ਹੈ। ਇੱਕ ਗੋਲਡਨ ਰਸ਼ ਪੀਰੀਅਡ, ਗੋਲਡ ਰਸ਼ ਪੀਰੀਅਡ ਰਿਹਾ ਹੈਗਾ। ਮੈਂ ਨਾ ਇਹਦੇ 'ਤੇ ਪੰਜਾਬ ਗਿਆ ਜਦੋਂ ਕਈ ਸਾਲ ਪਹਿਲਾਂ, ਤਾਂ ਮੈਂ ਇੰਡੀਆ ਦੇ ਵਿੱਚ ਇੱਕ ਪੋਡਕਾਸਟ ਦੇ ਉੱਤੇ ਗੱਲਾਂ ਕੀਤੀਆਂ ਸੀ। ਬੜੇ ਸਾਰੇ ਲੋਕਾਂ ਨੇ ਮੈਨੂੰ ਕਮੈਂਟੋ ਕਮੈਂਟੀ 'ਚ ਆਸਟ੍ਰੇਲੀਆ ਦੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਸੀ। ਮੈਂ ਕਿਹਾ ਸੀ ਕਿ ਆਸਟ੍ਰੇਲੀਆ 'ਚ ਇੱਕ ਐਸੀ ਪੋਲਿਸੀ ਆ ਰਹੀ ਹੈ, ਇਨਫੈਕਟ ਦੁਨੀਆ ਦੇ ਕੁਛ ਐਸੇ ਦੇਸ਼ ਵੀ ਪੋਲਿਸੀ ਲਿਆ ਰਹੇ ਨੇ ਕਿ ਜਿਹੜਾ ਪੂਰਾ ਦਾ ਪੂਰਾ ਦੇਸ਼ ਹੀ ਪਾਬੰਦ ਕੀਤਾ ਜਾ ਸਕਦਾ। ਅਮੈਰੀਕਾ ਨੇ ਲਗਾਈ ਨਾ, ਅਮੈਰੀਕਾ ਨੇ ਜਦੋਂ ਰਾਸ਼ਟਰਪਤੀ ਟਰੰਪ ਹੁਣ ਦੂਜੀ ਵਾਰ ਆਏ ਸੀਗੇ, ਲਗਾਈ ਨਾ ਉਹਨਾਂ ਨੇ ਆਉਂਦੇ, ਇੱਕ ਦਰਜਨ ਤੋਂ ਜ਼ਿਆਦਾ ਕੰਟਰੀ ਕਹਿਤੀਆਂ ਨਾ ਕਿ ਤੁਸੀਂ ਨਹੀਂ ਆ ਸਕਦੇ, ਟੂਰਿਸਟ ਵੀਜ਼ਾ ਵੀ ਨਹੀਂ ਅਪਲਾਈ ਕਰ ਸਕਦੇ। ਆਸਟ੍ਰੇਲੀਆ ਵੀ ਉਸੇ ਤਾਕ ਦੇ ਵਿੱਚ ਹੈ। ਆਸਟ੍ਰੇਲੀਆ ਦੀ ਬਸ ਪਾਰਟੀ ਬਦਲੇ ਸਹੀ, ਸਰਕਾਰ ਬਦਲੇ ਸਹੀ, ਅਤੇ ਤੁਸੀਂ ਦੇਖਿਓ ਜਰਾ ਕਿ ਕਿਸ ਕਿਸ ਕਿਸਮ ਦੀਆਂ ਪੋਲਿਸੀਆਂ ਜਿਹੜੀਆਂ ਨੇ ਲਾਗੂ ਹੋਣਗੀਆਂ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦਾ ਕੋਈ ਫੇਵਰ ਲੇਬਰ ਨੂੰ ਹੋਣਾ ਚਾਹੀਦਾ, ਪਾਰਟੀ ਕੋਈ ਵੀ ਆ ਜਾਵੇ, ਬਟ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖ ਸਕਦੇ ਹੋ ਕਿ ਕੁਛ ਇੱਕ ਕੰਟਰੀਜ਼ ਨੂੰ ਬੈਨ ਕਰ ਦਿੱਤਾ ਜਾਣਾ ਹੈਗਾ। ਲਿਬਰਲ ਦੇ ਤਾਂ ਉਹ ਏਜੰਡੇ ਦੇ ਉੱਤੇ ਪਿਆ ਹੀ ਪਿਆ। ਖੈਰ ਇਹਦੇ ਪਿੱਛੇ ਹੁਣ ਗੋਲਡ ਰਸ਼ ਇੱਕ ਬਹੁਤ ਜ਼ਿੰਮੇਦਾਰ, ਉਸੇ ਪੋਡਕਾਸਟ ਦੇ ਵਿੱਚ ਮੈਂ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਮਿਡ 80s ਦੇ ਵਿੱਚ, 1850 ਦੇ ਵਿੱਚ ਜਦੋਂ ਇਹ ਪਤਾ ਚੱਲਿਆ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਖਦਾਨਾਂ ਦੇ ਥੱਲੇ ਤਾਂ ਜਾਂ ਜ਼ਮੀਨਾਂ ਦੇ ਥੱਲੇ ਸੋਨਾ ਦਬਿਆ ਹੋਇਆ, ਤਾਂ ਸੋਨੇ ਦੀ ਖੋਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਚਾਈਨੀਜ਼ ਮਜ਼ਦੂਰ ਇੱਥੇ ਆਉਣ ਲੱਗ ਪਏ ਸੀਗੇ। ਕਿਉਂਕਿ ਗੋਰੇ ਜਿਹੜੇ ਇੰਨੀ ਮਿਹਨਤ ਕਰਨੀ ਸੀ ਰਹੇ, ਅਤੇ ਜਿਹੜੇ ਕਨਵਿਕਟ ਸੀਗੇ ਉਹਨਾਂ ਦਾ ਕੰਮ ਇਹੀ ਹੁੰਦਾ ਸੀਗਾ ਕਿ ਇੱਧਰ ਉੱਧਰ ਜਾਓ, ਐਬਰੀਜਨਲ ਨੂੰ ਮਾਰ ਦਿਉ, ਉਹਨਾਂ ਦੀਆਂ ਜਨਾਨੀਆਂ ਚੱਕ ਲਓ, ਉਹਨਾਂ ਦੇ ਬੱਚੇ ਖਾ ਲਓ, ਇਹ ਕਰ ਲਓ, ਉਹ ਕਰ ਲਓ, ਇਹੋ ਜਿਹੇ ਕੰਮ ਕਰਦੇ ਸੀਗੇ। ਅਤੇ ਜਿਹੜੇ ਚਾਈਨੀਜ਼ ਲੋਕ ਸੀ ਉਹ ਜਾ ਰਹੇ ਸੀ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਥਾਵਾਂ ਦੇ ਉੱਤੇ, ਉਹ ਮਿਹਨਤ ਮਜ਼ਦੂਰੀ ਕਰਦੇ ਸੀਗੇ। ਇੱਦਾਂ ਨਹੀਂ ਕਿ ਗੋਰੇ ਮਜ਼ਦੂਰ ਨਹੀਂ ਸੀਗੇ, ਸੀਗੇ, ਗੋਰੇ ਵੀ ਸੀਗੇ, ਮਜ਼ਦੂਰੀ ਘੱਟ ਕਰਦੇ ਸੀ। ਪਰ ਐਨੀਵੇਜ਼, ਗੋਰੇ ਮਜ਼ਦੂਰਾਂ ਨੇ ਜਦੋਂ ਦੇਖਿਆ ਕਿ ਉਹਨਾਂ ਦੀ ਮਿਹਨਤ ਉਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਚਾਈਨੀਜ਼ ਜਿੰਨੀ ਹਾਰਡ ਵਰਕ ਕਰਦੇ ਨੇ, ਅਤੇ ਇਹ ਘੱਟ ਮਜ਼ਦੂਰੀ ਕਰਨਾ ਚਾਹੁੰਦੇ ਸੀਗੇ ਅਤੇ ਉਨਾ ਹੀ ਕਮਾਉਣਾ ਚਾਹੁੰਦੇ ਸੀ। ਤੁਹਾਨੂੰ ਕਿਤੇ ਪ੍ਰੈਜੈਂਟ ਦਾ ਤਾਂ ਨਹੀਂ ਭੁਲੇਖਾ ਪੈ ਰਿਹਾ, ਇਹ ਮੈਂ ਪਾਸਟ ਦੀ ਗੱਲ ਕਰ ਰਿਹਾ, 1850-60 ਦੇ ਆਸ ਪਾਸ ਦੀ। ਅਤੇ ਇਸ ਦਰਮਿਆਨ ਜਿਹੜੇ ਗੋਰੇ ਨੇ ਉਹ ਚਾਈਨੀਜ਼ ਦੇ ਨਾਲ ਖਾਰ ਖਾਣ ਲੱਗ ਪਏ, ਅਤੇ ਐਸੇ ਦਰਮਿਆਨ ਜਿਹੜੇ ਲੈਂਬਿੰਗ ਰਾਈਟਸ ਵਰਗੇ ਘਟਨਾਵਾਂ ਵਾਪਰੀਆਂ। ਇਹ ਬੜੀ ਇੰਪੋਰਟੈਂਟ
ਖਬਰ ਇਹ ਬੜੀ ਘਟਨਾ ਸੀਗੀ ਲੈਂਬਿੰਗ ਫਲੈਟ ਵਰਗੇ ਜਿਹੜੇ ਦੰਗੇ ਹੋਏ ਨੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਮਝਣਾ ਮੈਂ ਇਸ ਤੋਂ ਪਹਿਲਾਂ ਅੱਗੇ ਚੱਲਾਂ ਮੈਂ ਰਸ਼ ਨਹੀਂ ਕਰਨਾ ਚਾਹੁੰਦਾ ਥੋੜ੍ਹਾ ਜਿਹਾ ਇਹ ਸਮਝਿਓ ਕਿ ਐਂਟੀ ਚਾਈਨੀਜ਼ ਪ੍ਰੋਟੈਸਟ 1860 1861 62 ਦੇ ਦਰਮਿਆਨ ਹੋਣ ਲੱਗ ਪਏ ਸੀ ਪਰ 1861 ਤਾਂ ਹੱਦ ਹੋ ਗਈ ਸੀ ਅੱਤ ਹੋ ਗਈ ਸੀ ਲੈਂਬਿੰਗ ਫਲੈਟ ਰਾਈਟਸ ਹੋਏ ਸੀਗੇ ਹੁਣ ਇਹ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜਾ ਐਨ ਐਸ ਡਬਲਿਊ ਦਾ ਏਰੀਆ ਸੀ ਗੋਲਡ ਮਾਈਨਸ ਦਾ ਬੁਰੰਗੋਂਗ ਦਾ ਇਲਾਕਾ ਸੀਗਾ ਉੱਥੇ ਇਹ ਜਿਹੜੇ ਗੋਰੇ ਸੀਗੇ ਖਾਰ ਖਾਣ ਲੱਗ ਪਏ ਕਿ ਚਾਈਨੀਜ਼ ਆਉਂਦੇ ਨੇ ਵੱਧ ਮਿਹਨਤ ਕਰਦੇ ਨੇ ਵੱਧ ਸੋਨਾ ਕੱਢਦੇ ਨੇ ਚਲੇ ਜਾਂਦੇ ਨੇ ਸਾਡੇ ਤੋਂ ਤਾਂ ਇੰਨੀ ਮਿਹਨਤ ਵੀ ਨਹੀਂ ਹੁੰਦੀ ਅਤੇ ਸਾਨੂੰ ਅਤੇ ਉਹਨਾਂ ਸਾਡਾ ਅਸੀਂ ਕੰਸਨਟਰੇਟ ਵੀ ਨਹੀਂ ਕਰ ਪਾਉਂਦੇ ਸਾਡਾ ਤਾਂ ਧਿਆਨ ਇੱਧਰ ਉੱਧਰ ਹੁੰਦਾ ਅਤੇ ਕਰਦੇ ਕਰਾਉਂਦੇ ਚਾਈਨੀਜ਼ ਕੈਂਪਸ ਦੇ ਉੱਤੇ ਅਟੈਕ ਕਰਨ ਲੱਗ ਪਏ 1960 ਦਾ ਪੂਰਾ ਵਰ੍ਹਾ ਜਿਹੜਾ ਸੀ ਪੂਰਾ ਸਾਲ ਜਿਹੜਾ ਸੀ ਇੱਦਾਂ ਹੀ ਰਿਹਾ ਕਦੇ ਚੀਨੀ ਲੋਕ ਜਿਹੜੇ ਟੈਂਟਸ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਦੇ ਰਾਤ ਨੂੰ ਟੈਂਟਾਂ ਨੂੰ ਅੱਗ ਲਗਾ ਦੇਣੀ ਕਦੇ ਉਹਨਾਂ ਦੇ ਟੂਲ ਚੱਕ ਕੇ ਸਿੱਟਦੇ ਨੇ ਜਾਂ ਖਰਾਬ ਕਰਦੇ ਨੇ ਕਦੇ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਤੰਗ ਕਰਨਾ ਉਹਨਾਂ 'ਤੇ ਥੁੱਕ ਦੇਣਾ ਕਦੇ ਉਹਨਾਂ ਨੂੰ ਕੁੱਟ ਦੇਣਾ ਅਤੇ ਜਾਂ ਉਹਨਾਂ ਦੀਆਂ ਲੱਤਾਂ ਤੋੜ ਦੇਣੀਆਂ ਜਾਂ ਕਿਸੇ ਦੀਆਂ ਬਾਂਹ ਤੋੜ ਦੇਣੀਆਂ ਇਹ ਕੰਮ ਚੱਲਦਾ ਰਿਹਾ ਚਾਈਨੀਜ਼ ਕੈਂਪਸ ਦੇ ਅਗੇਂਸਟ ਬਟ ਜਿਹੜਾ ਬੁਰੰਗੋਂਗ ਦਾ ਇਲਾਕਾ ਸੀਗਾ ਸਪੈਸ਼ਲੀ ਜਿਹਨੂੰ ਲੈਂਬਿੰਗ ਫਲੈਟ ਕਹਿੰਦੇ ਸੀਗੇ ਅੱਜ ਦੀ ਡੇਟ 'ਚ ਉਹਦਾ ਨਾਮ ਵੀ ਬਦਲਤਾ ਤੁਸੀਂ ਦੇਖੋ ਗੋਰਿਆਂ ਨੇ ਉਹਦਾ ਨਾਮ ਬਦਲਤਾ ਉਦੋਂ ਲੈਂਬਿੰਗ ਫਲੈਟ ਕਹਿੰਦੇ ਸੀ ਉਹ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਵਕਤ ਇੱਕ ਲੈਂਬਿੰਗ ਫਲੈਟ ਨਾਮ ਦੇ ਉਸ ਇਲਾਕੇ ਦੇ ਵਿੱਚ ਅੱਜ ਦੀ ਡੇਟ 'ਚ ਉਸ ਇਲਾਕੇ ਦਾ ਨਾਮ ਯੰਗ ਹੈ ਉਦੋਂ ਇੱਕ ਘਟਨਾ ਹੋਈ ਸੀ 30 ਜੂਨ 1861 ਨੂੰ ਗੋਰੇ ਮਜ਼ਦੂਰ ਸੀਗੇ 3,000 ਦੇ ਕਰੀਬ ਯੂਰਪੀਅਨ ਸਾਰੇ ਜਿੰਨੇ ਇਟਾਲੀਅਨ ਗ੍ਰੀਕ ਬ੍ਰਿਟਿਸ਼ਰਸ ਜਿੰਨੇ ਸੀਗੇ ਇਹ ਇਕੱਠੇ ਹੋ ਕੇ ਅੰਦਾਜ਼ਾ ਲਗਾਇਆ ਜਾਂਦਾ ਕਿ ਇਹਨਾਂ ਨੇ ਇਕੱਠੇ ਹੋ ਕੇ 1,200 ਦੇ ਕਰੀਬ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਅਟੈਕ ਕਰਤਾ ਕੁੱਟਿਆ ਉਹਨਾਂ ਨੂੰ ਧੂ ਧੂ ਕੇ ਕੁੱਟਿਆ ਚੰਗੀ ਮਤਲਬ ਐਨ ਵਧੀਆ ਅਤੇ ਇੰਨਾ ਕੁੱਟਿਆ ਕਿ ਬਹੁਤ ਜ਼ਿਆਦਾ ਤਾਂ ਮਰ ਵੀ ਗਏ ਅਤੇ ਬਹੁਤ ਜ਼ਿਆਦਾ ਭੱਜ ਗਏ ਅਤੇ ਬੜੇ ਜ਼ਿਆਦਾ ਡਰ ਗਏ ਅਤੇ ਬਹੁਤ ਥੋੜ੍ਹੇ ਲੋਕ ਉੱਥੇ ਰਹਿ ਗਏ ਇੰਜਰਡ ਬਹੁਤ ਸਾਰੇ ਇੰਜਰਡ ਕਰਦੇ ਸੀਗੇ ਅਤੇ ਬਾਅਦ ਦੇ ਵਿੱਚ ਫਿਰ ਮਤਲਬ ਸੀਗਾ ਤਾਂ ਕਲੋਨੀਆ ਲਹਿਰਾ ਖੈਰ ਉਹਨਾਂ ਨੂੰ ਫਿਰ ਉੱਥੇ ਮਿਲਟਰੀ ਲਗਾਉਣੀ ਪੈ ਗਈ ਸੀਗੀ ਕਿ ਇਸ ਲੈਂਬਿੰਗ ਫਲੈਟ ਇਲਾਕੇ ਦੇ ਵਿੱਚ ਹੁਣ ਮਿਲਟਰੀ ਲਗਾ ਦਿਉ ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਇਤਿਹਾਸ ਇਹ ਹੈਗਾ ਕਿ ਲੈਂਬਿੰਗ ਫਲੈਟ ਦੇ ਵਿੱਚ ਜਿਹੜੀ ਉਹ ਜਗ੍ਹਾ ਹੈ ਉਹਦਾ ਨਾਮ ਹੀ ਬਦਲ ਕੇ ਹੁਣ ਯੰਗ ਕਰ ਦਿੱਤਾ ਗਿਆ ਅਤੇ ਉਸ ਵਕਤ ਆਹ ਹਾਲਾਤ ਉੱਥੇ ਹੋਏ ਸੀਗੇ ਖੈਰ ਇਹ ਇੱਕ ਘਟਨਾ ਲੈਂਬਿੰਗ ਫਲੈਟ ਦੀ ਇੱਕ ਜਿਹੜੀ ਦੰਗਿਆਂ ਦੀ ਘਟਨਾ ਸੀਗੀ ਉਹ ਇੱਕ ਚੀਜ਼ ਇੱਕ ਹੋਰ ਵੀ ਚੀਜ਼ ਹੋ ਰਹੀ ਸੀ ਉਸ ਦੌਰ ਦੇ ਵਿੱਚ 1850 60 70 ਜਦੋਂ ਤੱਕ ਆਸਟ੍ਰੇਲੀਆ ਫੈਡਰਲ ਨਹੀਂ ਸੀ ਬਣਿਆ ਔਰ ਮੈਂ ਵਾਰ ਵਾਰ ਜਿਹੜੇ ਹੁਣ ਸੁਣ ਰਹੇ ਨੇ ਸਰੋਤੇ ਉਹਨਾਂ ਨੂੰ ਦੱਸ ਦੇਵਾਂ ਕਿ ਵਾਈਟ ਆਸਟ੍ਰੇਲੀਆ ਪਾਲਿਸੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਬਣਨ ਦੇ ਪਿੱਛੇ ਕਾਰਨ ਕੀ ਸੀਗੇ ਪਹਿਲਾ ਕਾਰਨ ਇਹ ਕਿ ਚਾਈਨੀਜ਼ ਮਜ਼ਦੂਰ ਆਉਂਦੇ ਸੀ ਵੱਧ ਮਜ਼ਦੂਰੀ ਕਰਦੇ ਸੀ ਵੱਧ ਮਿਹਨਤ ਕਰਦੇ ਸੀ ਵੱਧ ਸੋਨਾ ਕੱਢਦੇ ਸੀ ਅਤੇ ਵੱਧ ਅਮੀਰ ਹੋ ਰਹੇ ਸੀ ਜਿਹੜੇ ਗੋਰੇ ਸੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ ਦੂਜਾ ਜਿਹੜਾ ਕਨਾਕਾ ਦੀ ਲੇਬਰ ਸੀਗੀ ਕਨਾਕਾ ਲੇਬਰ ਇਹ ਬੜਾ ਇੰਟਰਸਟਿੰਗ ਇੱਕ ਚੈਪਟਰ ਰਿਹਾ ਆਸਟ੍ਰੇਲੀਆ ਦਾ ਵੈਰੀ ਇੰਟਰਸਟਿੰਗ ਕੁਈਨਜ਼ਲੈਂਡ ਦੇ ਜਿੰਨੇ ਆ ਗੰਨੇ ਗੁੰਨੇ ਦੇ ਉਦੋਂ ਖੰਡ ਦੇ ਬੜੇ ਉਹ ਹੁੰਦੇ ਸੀਗੇ ਖੰਡ ਦੀ ਇੱਥੇ ਪੈਦਾਵਾਰ ਹੁੰਦੀ ਸੀ ਅਤੇ ਜਿੰਨੇ ਵੀ ਪੈਸੀਫਿਕ ਕੰਟਰੀ ਸੀ ਉਹਨਾਂ ਤੋਂ ਮਜ਼ਦੂਰਾਂ ਨੂੰ ਚੱਕ ਕੇ ਲਿਆਉਣਾ ਔਰ ਇਹ 1863 ਤੋਂ ਲੈ ਕੇ 1904 ਤੱਕ ਹੁੰਦਾ ਰਿਹਾ ਇਨਫੈਕਟ ਜਦੋਂ ਆਸਟ੍ਰੇਲੀਆ ਫੈਡਰਲ ਕੌਂਸਟੀਟਿਊਸ਼ਨ ਵੀ ਬਣ ਗਿਆ ਸੀ ਉਹ ਤੋਂ ਬਾਅਦ ਵੀ ਕਨਾਕਾ ਜਿਹੜੇ ਸੀਗੇ ਕਨਾਕਾ ਟਰਮ ਵਰਤੀ ਜਾਂਦੀ ਸੀ ਇਹਨਾਂ ਪੈਸੀਫਿਕ ਆਈਲੈਂਡਰ ਲੋਕਾਂ ਦੇ ਲਈ ਕਹਿੰਦੇ ਨੇ ਕਿ 60,000 ਦੇ ਕਰੀਬ ਲੋਕ ਜਿਹੜੇ ਸੀ ਸੋਲਮਨ ਆਈਲੈਂਡ ਹੋ ਗਿਆ ਜਾਂ ਵਨਾਤੂ ਵਰਗੇ ਕੰਟਰੀਜ਼ ਹੁਣ ਜਾਂਦੇ ਨੇ ਨਾ ਐਂਥਨੀ ਐਲਬਨੀਜ਼ ਉਹਨਾਂ ਨੂੰ 100 ਮਿਲੀਅਨ ਡਾਲਰ ਦੇਣ 200, 300, 500 ਮਿਲੀਅਨ ਡਾਲਰ ਦੇਣ ਵੈਸੇ ਤਾਂ ਪੋਲਿਸੀਜ਼ ਵੀ ਹੈਗੀਆਂ ਨੇ ਆਸਟ੍ਰੇਲੀਆ ਦੀਆਂ ਕਿ ਚੀਨ ਨੂੰ ਦੂਰ ਰੱਖਣਾ ਪਰ ਦੂਜੀ ਚੀਜ਼ ਇਹ ਵੀ ਹੈ ਕਿ ਉਹਦੇ 'ਚ ਉੱਥੇ ਦੀਆਂ ਸਰਕਾਰਾਂ ਨੂੰ ਚਲਾਉਣ ਲਈ ਉੱਥੇ ਦੇ ਬਿਜਲੀ ਦੇ ਬਿੱਲ ਤਾਰਨ ਦੇ ਲਈ ਵੀ ਆਸਟ੍ਰੇਲੀਆ ਖਰਚਾ ਝੱਲ ਰਿਹਾ ਉਦੋਂ ਧੱਕੇ ਬੜੇ ਕਿੰਨੇ ਕਿਤੇ ਹੈਗੇ ਨੇ ਹੁਣ ਉਹਨਾਂ ਨੂੰ ਉਹਨਾਂ ਮਸਲਿਆਂ 'ਤੇ ਚੁੱਪ ਵੀ ਤਾਂ ਰਹਿਣਾ ਐਨੀਵੇਜ਼ ਉਦੋਂ 60,000 ਦੇ ਕਰੀਬ ਕਹਿੰਦੇ ਮਜ਼ਦੂਰਾਂ ਨੂੰ ਕਿਡਨੈਪ ਕਰਕੇ ਜਾਂ ਟ੍ਰਿਕ ਦੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਬਲੈਕ ਬਰਡਿੰਗ ਦੇ ਨਾਲ ਬਲੈਕ ਬਰਡਿੰਗ ਉਹ ਬੜਾ ਕੰਮ ਉਲਝੀ ਜਾਣਾ ਮੈਂ ਸੋਚਿਆ ਸੀਗਾ ਕਿ ਇੰਨੀ ਡਿਟੇਲ 'ਚ ਨਹੀਂ ਜਾਣਾ ਹੈਗਾ ਐਨੀਵੇਜ਼ ਕਨਾਕਾ ਪਹਿਲਾਂ ਤਾਂ ਸਮਝੋ ਕਿ ਕਨਾਕਾ ਇੱਕ ਹਿਸਟੋਰੀਕਲ ਟਰਮ ਹੈ ਔਰ ਹਿਸਟੋਰੀਕਲ ਟਰਮ ਹੁਣ ਅੱਜ ਦੀ ਤਰੀਕ ਦੇ ਵਿੱਚ ਨਹੀਂ ਵਰਤੀ ਜਾਂਦੀ ਹੈਗੀ ਨੰਬਰ 2 ਬਲੈਕ ਬਰਡਿੰਗ ਕੀ ਚੀਜ਼ ਹੈ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿੰਨੀਆਂ ਵੀ ਹਿਸਟਰੀ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚੋਂ
ਕਨਾਕਾ KANAKA ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖਿਓ, ਉਹ ਗੁੱਸੇ ਹੋ ਜੂਗਾ ਤੁਹਾਡੇ ਨਾਲ। ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਟਰਮ ਹੀ ਬੈਨ ਕਰ ਦਿੱਤੀ ਗਈ ਹੈ, ਹਾਲਾਂਕਿ ਇਹ ਹਵਾਇਨ ਲੈਂਗੁਏਜ ਦੇ ਵਿੱਚੋਂ ਨਿਕਲਿਆ ਹੋਇਆ ਅੱਖਰ ਹੈ ਕਨਾਕਾ। ਕਨਾਕਾ ਉੱਥੇ ਕਿਹਾ ਜਾਂਦਾ ਸੀ ਮਰਦਾਂ ਨੂੰ, ਪੁਰਸ਼ਾਂ ਨੂੰ, ਅਤੇ ਉਹ ਪੁਰਸ਼ ਜਿਹੜੇ ਮਿਹਨਤ ਕਰਦੇ ਸੀ। ਸੋ ਉਹਨਾਂ ਪੁਰਸ਼ਾਂ ਨੂੰ ਉੱਥੋਂ ਚੱਕ ਕੇ ਆਸਟ੍ਰੇਲੀਆ ਲਿਆਂਦਾ ਗਿਆ, ਅਤੇ ਆਸਟ੍ਰੇਲੀਆ ਦੇ ਵਿੱਚ ਲਿਆ ਕੇ ਉਹਨਾਂ ਤੋਂ ਜਬਰੀ ਤਸ਼ੱਦਦ ਕਰਵਾਇਆ ਗਿਆ, ਚੱਕ ਕੇ ਜਾਂ ਕਿਡਨੈਪ ਕਰਕੇ, ਜਾਂ ਜਿਵੇਂ ਮੈਂ ਬਲੈਕ ਬਰਡਿੰਗ ਕਿਹਾ। ਬਲੈਕ ਬਰਡਿੰਗ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਜਦੋਂ ਕਿਸ਼ਤੀਆਂ 'ਤੇ ਜਾਂਦੇ ਸੀ ਨਾ ਗੋਰੇ ਅਫਸਰ, ਕਿ ਤੈਨੂੰ ਤੂੰ ਸਟ੍ਰੋਬੇਰੀਆਂ ਖਾਣੀਆਂ ਨੇ ਲੰਚ ਦੇ ਵਿੱਚ, ਡਿਨਰ 'ਚ ਫੋਰ ਐਗਜ਼ਾਮਪਲ, ਹਾਂਜੀ ਹਾਂ ਖਾਣੀਆਂ ਨੇ, ਅਤੇ ਤੈਨੂੰ ਪੱਕੀ ਪਕਾਈ ਰੋਟੀ, ਅਤੇ ਤੈਨੂੰ ਕੁੜੀਆਂ ਚਾਹੀਦੀਆਂ ਨੇ, ਅਤੇ ਤੈਨੂੰ ਚੰਗਾ ਪੈਸਾ ਚਾਹੀਦਾ, ਅਤੇ ਤੈਨੂੰ ਪੱਕਾ ਘਰ ਚਾਹੀਦਾ, ਅਤੇ ਚੱਲ ਫਿਰ ਸਾਡੇ ਨਾਲ। ਇਹ ਨਾ ਕੁਛ ਉਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਅੱਜ ਤੋਂ 30-35 ਸਾਲ ਪਹਿਲਾਂ ਆਪਣੇ ਰੇਲਵੇ ਸਟੇਸ਼ਨਾਂ 'ਤੇ ਸਾਡੇ ਬਜ਼ੁਰਗ ਨਹੀਂ ਸੀ ਹੁੰਦੇ ਪੰਜਾਬ ਦੇ, ਰੇਲਵੇ ਸਟੇਸ਼ਨਾਂ 'ਤੇ ਜਾ ਕੇ ਭਈਏ ਰੋਕ ਰੋਕ ਕੇ ਫੜ ਕੇ ਲਿਆਉਣੇ ਪੰਜਾਬ 'ਚ, ਚੱਲ ਆ ਤੈਨੂੰ ਕੁੱਕੜ ਖਿਲਾਈਏ ਸਾਡੇ ਨਾਲ, ਜਿਹੜਾ ਜੀਰੀ ਦਾ ਸੀਜ਼ਨ ਲੰਘਾ ਦੇ ਹੈ ਨਾ, ਜਾਂ ਕਣਕਾਂ ਦਾ ਸੀਜ਼ਨ ਲੰਘਾ ਦੇ, ਤੈਨੂੰ ਦਾਰੂ ਵੀ ਦੇਵਾਂਗੇ, ਤੈਨੂੰ ਰੇਡੀਓ ਵੀ ਦੇਵਾਂਗੇ, ਤੈਨੂੰ ਮੰਜਾ ਬਿਸਤਰਾ ਵੀ ਦੇਵਾਂਗੇ, ਅਤੇ ਸਟੇਸ਼ਨਾਂ ਤੋਂ ਚੱਕ ਚੱਕ ਕੇ ਲਿਆਉਣੇ, ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ 'ਚ ਬੈਠੇ ਨੇ। ਸੋ ਇਹ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਨਾਲ ਹੋਇਆ, ਉਦੋਂ ਤਾਂ ਇਹ ਚੱਕ ਚੱਕ ਕੇ ਲਿਆਉਂਦੇ ਬਲੈਕ ਬਰਡਿੰਗ ਕਰਕੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਈਲੈਂਡਰ ਹੈਗੇ ਨੇ ਆਸਟ੍ਰੇਲੀਆ 'ਚ ਮੌਜਾਂ ਨਾਲ ਬੈਠੇ ਹੈਗੇ ਨੇ। ਅਤੇ ਐਨੀਵੇਜ਼ ਗੱਲ ਉੱਧਰ ਆਉਂਦੀ ਹੈ ਫਿਰ ਕਿ 1901 ਦੇ ਵਿੱਚ ਸਰਕਾਰ ਨੇ ਫਿਰ ਇੱਕ ਲਾਅ ਪਾਸ ਕਰਤਾ ਸੀਗਾ ਕਿ ਪੈਸੀਫਿਕ ਆਈਲੈਂਡ ਲੇਬਰ ਜਿਹੜੀ ਹੈਗੀ ਹੈ ਉਹਨਾਂ ਨੂੰ ਨਹੀਂ ਲਿਆਉਣਾ ਹੈਗਾ, ਬਾਵਜੂਦ ਇਸ ਦੇ 1901 ਤੋਂ 1904 ਤੱਕ 7,000-8,000 ਦੇ ਕਰੀਬ ਫਿਰ ਵੀ ਆਈਲੈਂਡਰ ਜਿਹੜੇ ਸੀ ਉਹਨਾਂ ਨੂੰ ਲਿਆਂਦਾ ਗਿਆ, ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਵਿੱਚ ਬੈਨ ਕਰ ਦਿੱਤਾ ਗਿਆ। ਸੋ ਇਹ ਕਨਾਕਾ ਮਜ਼ਦੂਰ ਸੀ ਜਿਹੜੇ ਕੁਈਨਜ਼ਲੈਂਡ ਦੇ ਵਿੱਚ ਸਪੈਸ਼ਲੀ ਲਿਆਂਦੇ ਸੀਗੇ ਖੰਡ ਦੇ ਬਾਗਾਂ ਦੇ ਲਈ ਕਿ ਉੱਥੇ ਗੰਨੇ ਗੁੰਨੇ ਦੀ ਖੇਤੀ ਕਰੋ ਅਤੇ ਖੰਡ ਦੀ ਪੈਦਾਵਾਰ ਹੋਊਗੀ, ਇਹ ਵੋ, ਅਤੇ ਹੋਰ ਵੀ ਜਿੰਨੇ ਵੀ ਖੇਤੀਬਾੜੀ ਦੇ ਲਈ। ਟ੍ਰੇਡ ਯੂਨੀਅਨਸ ਬਾਰ ਬਾਰ ਕਹਿੰਦੀਆਂ ਰਹੀਆਂ ਕਿ ਤੁਸੀਂ ਉਹਨਾਂ ਨੂੰ ਕੁਛ ਵੀ ਨਹੀਂ ਦੇਣਾ ਹੈਗਾ, ਅਤੇ ਜਿਵੇਂ ਮਤਲਬ ਮੁਫਤ ਦੇ ਭਾਅ ਹੀ ਲਿਆਉਂਦੇ ਨੇ ਨਾ ਉਹ, ਅਤੇ ਜਦੋਂ ਇੱਥੇ ਆ ਗਏ ਤਾਂ ਬੰਦੀ ਉਹ ਹੋ ਗਏ, ਅਤੇ ਫਿਰ ਤਾਂ ਉਹਨਾਂ ਨੂੰ ਕੁੱਟ ਕੁੱਟ ਕੇ ਕੰਮ ਕਰਵਾਇਆ ਜਾਂਦਾ ਸੀਗਾ ਮਿਲਟਰੀ, ਉਹਨਾਂ ਤੋਂ ਉਹਨਾਂ ਦੇ ਕੋਲ ਕਿਹੜਾ ਕੋਈ ਹਥਿਆਰ ਉੱਥੇ ਉਹਨੇ, ਬੜੇ ਤਸ਼ੱਦਦ, ਮਤਲਬ ਕੀ ਉਹ ਕਹਿ ਲਓ ਤੁਸੀਂ, ਹੁਣ ਉਹਨਾਂ ਉਹਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈਗਾ। ਫਿਰ ਜਦੋਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਸ਼ੁੱਧ ਗੋਰਿਆਂ ਦੀ ਇੱਕ ਸਰਕਾਰ ਇੱਥੇ ਬਣੀ, ਸ਼ੁੱਧ ਪਿਓਰ ਖਾਲਸ ਗੋਰਿਆਂ ਦੀ, ਤਾਂ ਫਿਰ ਇਹ ਨੀਤੀ ਵਾਈਟ ਆਸਟ੍ਰੇਲੀਆ ਪਾਲਿਸੀ ਇੱਥੇ ਲਿਆਂਦੀ, ਔਰ ਉਹਦੇ ਅੱਡ ਅੱਡ ਜਿੱਦਾਂ ਮੈਂ ਤੁਹਾਨੂੰ ਕਾਰਨ ਦੱਸੇ। ਹੁਣ ਆ ਜਾਓ ਇਸ ਪਾਸੇ ਕਿ ਵਾਏ ਵਾਜ ਇਟ ਅਬੋਲਿਸ਼ਡ, ਇਹ ਨੀਤੀ ਰੱਦ ਕਿਉਂ ਕੀਤੀ ਗਈ, ਖਤਮ ਕਿਉਂ ਕੀਤੀ ਗਈ, ਬੰਦ ਕਿਉਂ ਕੀਤੀ ਗਈ, ਇਹਦਾ ਇੱਕ ਕੋਈ ਜਵਾਬ ਨਹੀਂ ਹੈਗਾ। ਵਾਈਟ ਆਸਟ੍ਰੇਲੀਆ ਪਾਲਿਸੀ ਰਾਤੋ ਰਾਤ ਦੇ ਵਿੱਚ ਬੰਦ ਨਹੀਂ ਹੋਈ ਹੈਗੀ, ਇਨਫੈਕਟ ਗੋ ਵਿਟਲਮ ਦੇ ਟਾਈਮ ਦੇ ਉੱਤੇ ਵੀ ਐਂ ਨਹੀਂ ਕਿ ਗੋ ਵਿਟਲਮ ਨੇ ਸੋਚਿਆ, ਉਹਨਾਂ ਨੇ ਬੜਾ ਕੁਛ ਕੀਤਾ ਸੀਗਾ, ਬਟ ਹੀ ਡਿਡਨਟ ਜਸਟ ਕਿ ਥੋਟ ਅਬਾਊਟ ਇਟ ਕਿ ਇਹ ਪਾਲਿਸੀ ਬੰਦ ਕਰਨੀ ਹੈ, ਉਹਨਾਂ ਤੋਂ ਪਹਿਲਾਂ ਬੜਾ ਸਾਰਾ ਇਹਦੇ 'ਤੇ ਕੰਮ ਹੋਣ ਲੱਗ ਪਿਆ ਸੀ। ਇਨਫੈਕਟ ਇਸ ਪਾਲਿਸੀ ਦੇ ਕੁਝ ਕੁਝ ਚੈਪਟਰ ਜਿਹੜੇ ਸੀ ਉਹ ਬੰਦ ਹੋਣ ਵੀ ਲੱਗ ਪਏ ਸੀ, ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਦੱਸਿਆ ਕਿ ਜਿਹੜਾ ਡਿਕਟੇਸ਼ਨ ਟੈਸਟ ਸੀ ਉਹ 50s ਦੇ ਵਿੱਚ ਹੀ ਬੰਦ ਹੋ ਗਿਆ। ਸੋ 1949-1950 ਤੋਂ ਲੈ ਕੇ 1973 ਤੱਕ ਹੌਲੀ ਹੌਲੀ ਇਹਦੇ ਕੁਛ ਕੁਛ ਜਿਹੜੇ ਕਲੋਜ਼ ਸੀਗੇ ਉਹ ਖਤਮ ਕੀਤੇ ਜਾਣ ਲੱਗ ਪਏ। ਉਹਦੇ 'ਚ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਵਰਲਡ ਵਾਰ ਵੀ ਬਣੀ। ਵਰਲਡ ਵਾਰ ਜਦੋਂ ਬਣੀ ਨਾ ਆਸਟ੍ਰੇਲੀਆ 'ਚ ਇੱਕ ਨਾਰਾ ਚੱਲਿਆ ਸੀ ਪੋਪੂਲੇਟ ਔਰ ਪੈਰਿਸ਼, ਇਹ ਆਸਟ੍ਰੇਲੀਅਨ ਗੌਰਮੈਂਟ ਜਾਂ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਇਹ ਨਾਰਾ ਚੱਲਣ ਲੱਗ ਪਿਆ ਸੀ। ਹੋਇਆ ਕੀ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਤਾਂ ਆਸਟ੍ਰੇਲੀਆ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਆਬਾਦੀ ਉੱਨੀ ਨਹੀਂ ਹੈਗੀ, ਕੱਲ੍ਹ ਨੂੰ ਜੇ ਕੋਈ ਅਟੈਕ ਹੁੰਦਾ ਤਾਂ ਸਾਡੇ ਕੋਲ ਤਾਂ ਮਿਲਟਰੀ ਉਹ ਨਹੀਂ ਹੈਗੀ, ਅਤੇ ਇੱਕ ਸਿਕਿਉਰਿਟੀ, ਅਤੇ ਦੂਸਰਾ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜੇ ਹੋਰ ਸਾਡੇ ਕੋਲ ਲੋਕ ਹੋਣਗੇ, ਜੇ ਹੋਰ ਆਬਾਦੀ ਹੋਏਗੀ ਤਾਂ ਫਿਰ ਅਸੀਂ ਮਜ਼ਦੂਰੀ ਕਰਵਾਉਣ ਵਾਲੇ ਲੋਕ ਅੱਡ ਹੋਣਗੇ, ਉਹਨਾਂ ਦੇ ਉੱਤੇ ਰਾਜ ਕਰਨ ਵਾਲੇ ਲੋਕ ਅੱਡ ਹੋਣਗੇ। ਹੁਣ ਸਾਡੇ ਚਿੱਟੇ ਹੀ ਲੋਕ ਮਜ਼ਦੂਰੀ ਕਰਦੇ ਨੇ, ਚਿੱਟੇ ਹੀ ਲੋਕ ਸਾਡਾ ਮਲ ਮੁੱਤਰ ਢੋਂਦੇ ਨੇ, ਅਤੇ ਚਿੱਟੇ ਹੀ ਲੋਕ ਜਿਹੜੇ ਨੇ ਉਹ ਰਾਜ ਕਰ ਰਹੇ ਨੇ। ਐਂ ਕਰੋ ਕਿ ਜਿਹੜੇ ਗੈਰ ਗੋਰੇ ਲੋਕ ਨੇ ਉਹਨਾਂ ਤੋਂ ਆਹ ਹੇਠਲੇ ਜਿਹੜੇ ਚੌਥੇ ਗ੍ਰੇਡ ਦੇ ਕੰਮ ਨੇ ਇਹ ਕਰਵਾਓ, ਅਤੇ ਆਪ ਤੁਸੀਂ ਪਹਿਲੇ ਅਤੇ ਦੂਜੇ ਗ੍ਰੇਡ ਦੇ ਕੰਮ ਕਰੋ। ਸਰਕਾਰ ਨੂੰ ਫੰਡਸ ਦੀ ਵੀ ਲੋੜ ਪੈ ਰਹੀ ਸੀ, ਪੈਸਾ ਕਿੱਥੋਂ ਆਉਂਦਾ, ਬਾਹਰੋਂ ਵੀ ਆ ਸਕਦਾ ਸੀ ਕਿ ਬਾਹਰੋਂ ਜਿਹੜੇ ਇਮੀਗ੍ਰੈਂਟਸ ਆਣਗੇ ਉਹ ਪੈਸਾ ਲੈ ਕੇ ਆਣਗੇ, ਉਹਨਾਂ ਤੋਂ ਪੈਸੇ ਲਏ ਜਾਣ, ਇਹ ਵੀ ਇੱਕ ਤਰੀਕਾ ਸੀਗਾ।
ਤੇ ਇਸ ਕਰਕੇ ਇੱਕ ਨਾਰਾ ਚੱਲਿਆ ਸੀ ਪੋਪੂਲੇਟ ਔਰ ਪੈਰਿਸ਼। ਪੋਪੂਲੇਟ ਯਾਨੀ ਕਿ ਜਾਂ ਤਾਂ ਆਬਾਦੀ ਵਧਾਓ, ਪੈਰਿਸ਼ ਯਾਨੀ ਕਿ ਖਤਮ ਹੋ ਜਾਓ ਜਾਂ ਤਬਾਹ ਹੋ ਜਾਓ ਜਾਂ ਹੌਲੀ ਹੌਲੀ ਫਿਨਿਸ਼ ਹੋ ਜਾਓ। ਸੋ ਇਹ ਇੱਕ ਨਾਰਾ ਜਿਹੜਾ ਸੀਗਾ, ਦੈਟ ਕੁੱਡ ਬੀ ਵਨ ਆਫ ਦੀ ਰੀਜ਼ਨ। ਦੂਸਰਾ, ਹੌਲੀ ਹੌਲੀ ਦੌਰ ਬਦਲ ਰਿਹਾ ਸੀ। ਜਦੋਂ ਦੂਸਰੀ ਆਲਮੀ ਜੰਗ ਹੋਈ, ਉਹਦੇ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆ ਗਿਆ ਸੀ। ਹੁਣ ਯੂਨਾਈਟਿਡ ਨੇਸ਼ਨ ਜਾਂ ਸੰਯੁਕਤ ਰਾਸ਼ਟਰ ਬਣਨ ਤੱਕ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਆਜ਼ਾਦ ਹੋ ਚੁੱਕੇ ਸੀਗੇ ਦੂਸਰੀ ਆਲਮੀ ਜੰਗ ਤੋਂ ਬਾਅਦ। ਔਰ ਜਿਹੜੇ ਆਜ਼ਾਦ ਮੁਲਕ ਸੀਗੇ ਉਹਨਾਂ ਨੇ ਹੌਲੀ ਹੌਲੀ ਵਿਰੋਧ ਕਰਨਾ ਸ਼ੁਰੂ ਕਰਤਾ ਸੀਗਾ ਬਸਤੀਵਾਦ ਦਾ, ਚਾਹੇ ਉਹ ਬਸਤੀਵਾਦ ਫਰਾਂਸ ਦਾ ਵਧਾਇਆ ਹੋਇਆ ਸੀ, ਚਾਹੇ ਉਹ ਪੁਰਤਗਾਲ ਦਾ, ਚਾਹੇ ਸਪੇਨ ਦਾ, ਚਾਹੇ ਇੰਗਲੈਂਡ ਦਾ। ਬੇਸਿਕਲੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੋਧ ਦੇ ਵਿੱਚ 50s 60s ਦੇ ਦੌਰ ਦੇ ਵਿੱਚ ਬੜੀਆਂ ਲਹਿਰਾਂ ਚੱਲੀਆਂ। ਇੰਡੀਆ 'ਚ ਚੱਲੀ, ਜਾਪਾਨ 'ਚ ਚੱਲੀ, ਫਿਲੀਪੀਨਸ 'ਚ ਚੱਲੀ, ਏਸ਼ੀਅਨ ਦੇਸ਼ਾਂ 'ਚ ਜ਼ਿਆਦਾ ਐਸੀਆਂ ਲਹਿਰਾਂ ਚੱਲੀਆਂ। ਔਰ ਇਹ ਦੇਸ਼ ਹੌਲੀ ਹੌਲੀ, ਔਰ ਇਹ ਵੱਡੀ ਆਬਾਦੀ ਵਾਲੇ ਦੇਸ਼ ਵੀ ਸੀਗੇ, ਇੰਡੀਆ, ਇੰਡੋਨੇਸ਼ੀਆ ਔਰ ਚਾਈਨਾ, ਇਹਨਾਂ ਦੇ ਨਾਲ ਹੁਣ ਵਪਾਰ ਵੀ ਕਰਨਾ ਪੈਣਾ ਸੀਗਾ। ਹੁਣ 1901 ਵਾਲਾ ਤਾਂ ਆਸਟ੍ਰੇਲੀਆ ਰਿਹਾ ਨਹੀਂ, ਹੁਣ ਹੌਲੀ ਹੌਲੀ ਪੂਰੀ ਦੁਨੀਆ ਬਦਲ ਰਹੀ ਸੀ, ਟ੍ਰੇਡ ਹੋ ਰਹੇ ਸੀਗੇ, ਟ੍ਰੇਡ ਰੂਟਸ ਬਣ ਰਹੇ ਸੀ, ਔਰ ਹੌਲੀ ਹੌਲੀ ਜਿਹੜੇ ਸੀਗੇ ਇਹ ਨਸਲੀ ਨੀਤੀਆਂ ਜਿੱਥੇ ਜਿੱਥੇ ਸੀਗੀਆਂ ਉਹਨਾਂ ਕੰਟਰੀਜ਼ ਦੇ ਉੱਤੇ ਇੱਕ ਤੋਹਮਤ ਲੱਗ ਰਹੀ ਸੀ ਕਿ ਆਸਟ੍ਰੇਲੀਆ ਦੇ ਨਾਲ ਟ੍ਰੇਡ ਨਾ ਕਰੋ ਜੀ, ਉਹਨਾਂ ਦੇ ਕੋਲ ਤਾਂ ਵਾਈਟ ਆਸਟ੍ਰੇਲੀਆ ਪੋਲਿਸੀ ਹੈ। ਫੋਰ ਐਗਜ਼ਾਮਪਲ ਚਾਈਨਾ ਨਹੀਂ ਸਭ ਤੋਂ ਵੱਡਾ ਬਾਈਕਾਟ ਕਰਨਾ, ਵੈਸੇ ਤਾਂ ਚਾਈਨਾ ਨੇ ਆਪਣੇ ਆਪ ਨੂੰ ਬੰਦ ਹੀ ਰੱਖਿਆ ਸੀ ਬੜੇ ਸਮੇਂ ਤੱਕ, 50s ਦੀ ਗੱਲ ਨਹੀਂ ਹੈਗੀ, 60s ਦੀ ਗੱਲ ਨਹੀਂ, 70s ਦੀ ਬਾਅਦ ਦੀ, ਪਰ ਉਦੋਂ ਤੱਕ ਇਹ ਪੋਲਿਸੀ ਉਹ ਖਤਮ ਹੋ ਗਈ ਸੀ। ਬਟ ਜਾਪਾਨ ਨੇ, ਫਿਲੀਪੀਨਸ ਨੇ, ਇੰਡੀਆ ਨੇ, ਇੰਡੀਆ ਐਟ ਦੈਟ ਸਟੇਜ 50s 60s ਦੇ ਵਿੱਚ, ਯੂ ਵੁੱਡ ਬੀ ਅਮੇਜ਼ਡ ਟੂ ਨੋ ਕਿ ਇੰਡੀਆ ਦੀ ਗੱਲ ਸੁਣੀ ਜਾਂਦੀ ਸੀ, ਤਰਜੀਹ ਦਿੱਤੀ ਜਾਂਦੀ ਸੀ, ਅਹਿਮੀਅਤ ਦਿੱਤੀ ਜਾਂਦੀ ਸੀ, ਚਾਹੇ USSR ਹੋ ਗਿਆ, ਚਾਹੇ ਅਮੈਰੀਕਾ ਹੋ ਗਿਆ, ਚਾਹੇ ਇੰਗਲੈਂਡ ਹੋ ਗਿਆ, ਇੰਡੀਆ ਦੀ ਗੱਲ ਨੂੰ ਇਗਨੋਰ ਨਹੀਂ ਸੀ ਕੀਤਾ ਜਾਂਦਾ ਹੁੰਦਾ, ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਹੈਗੀ। ਫਿਰ ਇਹਦੇ 'ਤੇ ਕਦਮ ਦਰ ਕਦਮ ਬਦਲਾਅ ਹੋ ਰਹੇ ਸੀ। ਪਹਿਲਾਂ ਤਾਂ ਹੈਰੋਲਡ ਹਾਲਟ ਜਿਹੜੇ ਸੀਗੇ ਉਹਨਾਂ ਨੇ 1949 ਦੇ ਵਿੱਚ ਜਿਹੜੇ ਗੈਰ ਯੂਰੋਪੀਅਨ ਜਿਹੜੇ ਲੋਕ ਸੀਗੇ, ਸਪੈਸ਼ਲੀ ਜੈਪਨੀਜ਼ ਵਾਰ ਬਰਾਈਡਸ ਸੀਗੀਆਂ, ਇਹ ਬੜੀ ਇੰਟਰਸਟਿੰਗ ਯਾਰ, ਮੈਨੂੰ ਲੱਗਦਾ ਹੋਰ ਜ਼ਿਆਦਾ ਖਿੰਡ ਜਾਣਾ, ਇੱਕ ਮਿੰਟ ਟਾਈਮ ਦੇਖ ਲੈਣ ਤੋਂ, ਨਹੀਂ ਇੰਨਾ ਟਾਈਮ ਹੈ ਨਹੀਂ ਵੈਸੇ, ਕੁਇਕਲੀ ਜੇ ਦੱਸਦਾ, ਬੜਾ ਸੰਖੇਪ 'ਚ ਦੱਸਦਾ। ਹੈਰੋਲਡ ਹਾਲਟ ਜਿਹੜੇ ਸੀਗੇ ਉਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਸੀ, ਔਰ 1966 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ ਨੇ, ਆਪਣੀ ਡੈਥ ਤੱਕ, ਮੇਰੇ ਡੈਥ ਤੱਕ ਜਾਂ ਗਾਇਬ ਹੋ ਗਏ ਸੀਗੇ ਉਹ। ਉਹ ਇੱਕ ਹੋਰ ਚੈਪਟਰ ਖੁੱਲ੍ਹ ਗਿਆ, ਚਲੋ ਹੈਰੋਲਡ ਹਾਲਟ 'ਤੇ ਫਿਰ ਕਿਸੇ ਦਿਨ ਦੱਸਦੇ ਹਾਂ ਤੁਹਾਨੂੰ ਕਹਾਣੀ। ਹੈਰੋਲਡ ਹਾਲਟ ਦੇ ਟਾਈਮ ਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿ ਜਿਹੜੇ ਨਾ ਜੈਪਨੀਜ਼, ਬੇਸਿਕਲੀ 1949 'ਚ ਲਿਬਰਲ ਦੀ ਸਰਕਾਰ ਬਣੀ ਸੀ, ਉਹ ਤੋਂ ਪਹਿਲਾਂ ਲੇਬਰ ਦੀ ਸੀਗੀ, 1949 'ਚ ਲਿਬਰਲ ਦੀ ਸਰਕਾਰ ਬਣਦੀ ਹੈ ਅਤੇ ਉਹਨਾਂ ਦੇ ਟਾਈਮ ਦੇ ਉੱਤੇ ਬੜਾ ਕੁਛ ਹੁੰਦਾ ਹੈਗਾ, ਅਤੇ ਜਦੋਂ ਇਹ ਜਿਹੜੇ ਜਾਪਾਨ ਦੇ ਉੱਤੇ, ਜਾਪਾਨ ਨੇ ਨੌਰਦਰਨ ਟੈਰੀਟਰੀ 'ਤੇ ਵੀ ਅਟੈਕ ਕੀਤਾ ਸੀਗਾ, ਅਤੇ ਜਾਪਾਨ ਦੇ ਜਿਹੜੇ ਫੌਜੀ ਫੁੱਜੀ ਸੀਗੇ ਉਹ ਜਦੋਂ ਇੱਧਰਲੇ ਟਾਪੂਆਂ ਵੱਲ ਆਉਂਦੇ ਹੁੰਦੇ ਸੀ ਅਟੈਕ ਕਰਨ ਦੇ ਲਈ, ਤਾਂ ਉਹਨਾਂ ਨੂੰ ਜਿਹੜਾ ਮਾਰ ਕੇ ਉਹਨਾਂ ਦੇ ਨਾਲ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਫੜ ਲਿਆ ਜਾਂਦਾ ਸੀ, ਅਤੇ ਉਹ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ, ਜਾਂ ਜਿਹੜੇ ਅਮੈਰੀਕਨ ਅਤੇ ਆਸਟ੍ਰੇਲੀਅਨ ਫੌਜੀ ਵੀ ਜਾ ਕੇ ਅਟੈਕ ਕਰਦੇ ਸੀਗੇ ਜੈਪਨੀਜ਼ ਦੇ ਉੱਤੇ, ਉਹ ਵੀ ਉਹਨਾਂ ਦੀਆਂ ਜਨਾਨੀਆਂ ਨੂੰ ਚੱਕ ਕੇ ਲਿਆਉਂਦੇ ਹੁੰਦੇ ਸੀਗੇ, ਅਤੇ ਉਹਨਾਂ ਨੂੰ ਵਾਰ ਬਰਾਈਡਸ ਕਿਹਾ ਜਾਂਦਾ ਸੀ। ਉਹ ਵਾਰ ਬਰਾਈਡਸ ਨੂੰ ਆਸਟ੍ਰੇਲੀਆ 'ਚ ਰਹਿਣ ਦੀ ਇਜਾਜ਼ਤ ਸੀ, ਜਿਵੇਂ ਅੱਜ ਕੱਲ੍ਹ ਆਈਸਿਸ ਬਰਾਈਡਸ ਦੀ ਗੱਲ ਤੁਰੀ ਹੈ ਨਾ, ਸੋ 1949 ਦੇ ਵਿੱਚ ਹੈਰੋਲਡ ਹਾਲਟ ਨੇ ਇਹ ਪੋਲਿਸੀ ਲਿਆਂਦੀ ਸੀਗੀ ਕਿ ਜਾਪਾਨੀਆਂ ਨੂੰ ਰਹਿਣ ਦਿਓ, ਉਹਨਾਂ ਦੀਆਂ ਜਨਾਨੀਆਂ ਨੂੰ ਆਣ ਦਿਓ। ਸੋ ਇਹ ਇੱਕ ਐਕਸੈਪਸ਼ਨ ਜਾਂ ਇੱਕ ਕਿਸਮ ਦੀ ਛੋਟੀ ਜਿਹੀ ਇੱਕ ਰਿਆਇਤ ਦਿੱਤੀ ਸੀ। ਫਿਰ 1958 ਦੇ ਵਿੱਚ ਡਿਕਟੇਸ਼ਨ ਟੈਸਟ ਜਿਹੜਾ ਉਹਦਾ ਤੁਹਾਨੂੰ ਦੱਸਿਆ, ਉਹ ਖਤਮ ਹੋਇਆ। ਫਿਰ ਹੈਰੋਲਡ ਹਾਲਟ ਜਦੋਂ ਜਾਣ ਤੋਂ ਪਹਿਲਾਂ, ਜਾਂ ਉਹਨਾਂ ਦੇ ਗਾਇਬ ਹੋਣ ਤੋਂ ਪਹਿਲਾਂ ਤੱਕ 1966 ਦੇ ਵਿੱਚ ਉਹਨਾਂ ਦੀ ਸਰਕਾਰ ਨੇ ਜਿਹੜੇ ਸਕਿੱਲਡ ਗੈਰ ਯੂਰੋਪੀਅਨ ਲੋਕ ਸੀਗੇ ਉਹਨਾਂ ਦੇ ਲਈ ਇੱਕ ਸਕਿੱਲਡ ਵੀਜ਼ਾ ਦੀ ਇਨਵੈਂਸ਼ਨ ਕੀਤੀ। ਸਕਿੱਲਡ ਵੀਜ਼ਾ ਦਾ ਮਤਲਬ ਇਹ ਸੀਗਾ ਕਿ ਦੇਖੋ, ਹੁਣ ਦੁਨੀਆ ਭਰ ਦੇ ਵਿੱਚ ਇੱਕ ਕ੍ਰਾਂਤੀ ਆ ਗਈ ਸੀਗੀ, ਦੁਨੀਆ ਅਮੀਰ ਹੋ ਰਹੀ ਸੀ, ਦੇਸ਼ ਅਮੀਰ। ਆਸਟ੍ਰੇਲੀਆ, ਫੋਰ ਯੂਰ ਕਾਇੰਡ ਇਨਫੋਰਮੇਸ਼ਨ, 60s 70s ਦੇ ਦੌਰ 'ਚ ਦੁਨੀਆ ਦੀ ਟੋਪ 3 ਇਕੋਨਮੀਜ਼ ਦੇ ਵਿੱਚੋਂ ਇੱਕ ਸੀ, ਬੜਾ ਅਮੀਰ ਦੇਸ਼ ਸੀਗਾ, ਬੜੇ, ਔਰ ਇੱਥੇ ਤਰੱਕੀਆਂ ਬਹੁਤ ਹੋ ਰਹੀਆਂ ਸੀਗੀਆਂ, ਇਕੱਲਾ ਸੋਨਾ ਜਾਂ ਮਾਈਨਿੰਗ ਮੂਈਨਿੰਗ ਨਹੀਂ, ਹੋਰ ਬਹੁਤ ਕੁਛ ਹੋ ਰਿਹਾ ਸੀ। ਔਰ ਇਸ ਦਰਮਿਆਨ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਮਾਈਨਰਸ ਦੇ ਨਾਲ ਨਾਲ, ਮਾਈਨਰਸ ਮਤਲਬ MINORS ਵਾਲਾ ਨਹੀਂ, ਮਾਈਨਰਸ ਯਾਨੀ MINERS ਵਾਲਾ, ਖਦਾਨਾਂ 'ਚ ਕੰਮ ਕਰਨ ਵਾਲੇ, ਉਹ ਮਾਈਨਰਸ ਦੇ ਨਾਲ ਨਾਲ ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਲੇਬਰ ਦੀ ਲੋੜ ਸੀਗੀ। ਸੋ ਇਸ ਕਰਕੇ ਸਕਿੱਲਡ ਲੇਬਰ ਜਿਹੜੀ ਉਹ ਸਪੈਸ਼ਲੀ ਇਲੈਕਟ੍ਰੀਸ਼ੀਅਨਸ, ਪਲੰਬਰਸ, ਇਹ ਸਾਰੇ
ਮੰਗਵਾਏ ਜਾਣ ਲੱਗ ਪਏ। ਫਿਰ ਹੌਲੀ ਹੌਲੀ ਕਰਦੇ ਕਰਦੇ ਕਰਦੇ ਗੌ ਵਿਟਲਮ ਦੇ ਟਾਈਮ ਦੇ ਉੱਤੇ ਜਿਹੜਾ ਇਹ 1973 ਦੇ ਵਿੱਚ ਐਂਡ ਹੋਇਆ। ਲੇਬਰ ਪਾਰਟੀ ਦੀ ਸਰਕਾਰ ਮਾਈਗ੍ਰੇਸ਼ਨ ਐਕਟ 1973 ਲੈ ਕੇ ਆਉਂਦੀ ਹੈ ਅਤੇ ਉਹਦੇ 'ਚ ਸੋਧ ਕਰਦੀ ਹੈ। ਗੌ ਵਿਟਲਮ ਜਿਹੜੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 21ਵੇਂ, ਔਰ ਉਹਨਾਂ ਦੇ ਬਾਰੇ ਵੀ ਇੱਕ ਮੇਰੇ ਖਿਆਲ ਦੇ ਨਾਲ ਅਸੀਂ ਮੰਡੇ ਨੂੰ ਇੱਕ ਸ਼ੋਅ ਕਰਦੇ ਹੁੰਦੇ ਸੀਗੇ ਸਪੈਸ਼ਲ ਰਿਪੋਰਟ, ਉਹਦੇ 'ਚ ਤੁਹਾਨੂੰ ਦੱਸਿਆ ਸੀਗਾ ਗੌ ਵਿਟਲਮ ਦੇ ਬਾਰੇ। ਪੂਰਾ ਨਾਮ ਐਡਵਰਡ ਗੌ ਵਿਟਲਮ, ਬੜੇ ਕ੍ਰਾਂਤੀਕਾਰੀ ਪ੍ਰਧਾਨ ਮੰਤਰੀ ਰਹੇ ਨੇ, ਔਰ ਮੇਰੇ ਖਿਆਲ ਦੇ ਨਾਲ ਲੇਬਰ ਦੇ ਕੁਛ ਚੁਣਿੰਦਾ ਪ੍ਰਧਾਨ ਮੰਤਰੀਆਂ 'ਚੋਂ ਇੱਕ ਨੇ ਜਿਨ੍ਹਾਂ ਨੇ ਆਪਣੇ ਦਮ ਦੇ ਉੱਤੇ ਆਸਟ੍ਰੇਲੀਆ ਦੀ ਤਕਦੀਰ ਤਸਵੀਰ ਬਦਲਤੀ ਸੀਗੀ ਅਤੇ ਜਾਂ ਉਹਦੇ 'ਚ ਕੰਮ ਕੀਤਾ ਸੀ। ਅਤੇ 1972 ਤੋਂ 75 ਤੱਕ ਹੀ ਇਹ ਪ੍ਰਾਈਮ ਮਿਨਿਸਟਰ ਰਹੇ ਆਸਟ੍ਰੇਲੀਆ ਦੇ, ਹਾਲਾਂਕਿ ਲੇਬਰ ਪਾਰਟੀ ਦੇ ਸਭ ਤੋਂ ਲੰਬੇ ਲੀਡਰ ਇਹ ਰਹੇ ਨੇ। ਅਤੇ ਇਹਨਾਂ ਨੇ ਬੜੇ ਮਤਲਬ ਐਸੇ ਐਸੇ ਕੰਮ ਕੀਤੇ, ਇੱਕ ਤਾਂ ਆਹ ਵਾਈਟ ਆਸਟ੍ਰੇਲੀਆ ਪੋਲਿਸੀ, ਪਲੱਸ ਇਹ ਜਦੋਂ ਸੀਗੀ ਉਦੋਂ ਆਸਟ੍ਰੇਲੀਅਨ ਇਕੋਨਮੀ ਸਫ਼ਰ ਵੀ ਕਰ ਰਹੀ ਸੀਗੀ, ਜਾਂ ਇਹ ਕਹਿ ਲਓ ਕਿ ਇਹਨਾਂ ਦੀ ਜਾਨ ਦਾ ਕਾਰਨ ਹੀ ਇਹ ਬਣਿਆ, ਕਿਉਂਕਿ ਉਦੋਂ ਪੈਟਰੋਲੀਅਮ ਕ੍ਰਾਈਸਿਸ ਆ ਗਿਆ ਸੀ। ਉਹਦੀ ਇੱਕ ਅਲੱਗ ਵਜ੍ਹਾ ਹੈਗੀ ਹੈ, ਉਹ ਅਰਬ ਇਜ਼ਰਾਈਲ ਜੰਗ ਹੁੰਦੀ ਹੈ ਅਤੇ ਅਰਬ ਦੇ ਮੁਲਕ ਜਿਹੜੇ ਨੇ ਉਹ ਪੈਟਰੋਲ ਦੇਣਾ ਬੰਦ ਕਰ ਦਿੰਦੇ ਨੇ ਅਤੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਉਹ ਬੋਝ ਪੈਣ ਲੱਗ ਪੈਂਦਾ ਹੈਗਾ। ਐਨੀਵੇਜ਼, ਪਰ ਇਹਨਾਂ ਦੇ ਜਿਹੜੇ ਕੰਮ ਸੀਗੇ ਗੌ ਵਿਟਲਮ ਦੇ ਟਾਈਮ ਦੇ ਉੱਤੇ, ਉਹ ਬੜੇ ਕਮਾਲ ਦੇ ਕੰਮ ਇਹਨਾਂ ਨੇ ਕੀਤੇ। ਵਾਈਟ ਆਸਟ੍ਰੇਲੀਆ ਪੋਲਿਸੀ ਵਾਜ਼ ਵਨ ਆਫ ਦੈਟ, ਅਤੇ ਆਪਾਂ ਉਹਦੇ 'ਤੇ ਹੀ ਰਹਿ ਕੇ ਗੱਲ ਕਰਦੇ ਹੈਗੇ ਹਾਂ। ਵੈਸੇ ਤਾਂ ਹੋਰ ਵੀ ਪੋਲਿਸੀਜ਼ ਹੈਗੀਆਂ ਨੇ ਗੌ ਵਿਟਲਮ ਦੇ ਉੱਤੇ, ਇੱਕ ਮੈਂ ਪੂਰੀ ਦੀ ਪੂਰੀ ਡਾਕੂਮੈਂਟਰੀ ਤੁਹਾਨੂੰ ਸੁਣਾ ਸਕਦਾ, ਇੱਕ ਪੂਰਾ ਪੂਰਾ ਪ੍ਰੋਗਰਾਮ ਇਹਨਾਂ 'ਤੇ ਕੀਤਾ ਜਾ ਸਕਦਾ। ਨੋਟ ਓਨਲੀ ਹਿਮ, ਬਲਕਿ ਇਹਨਾਂ ਤੋਂ ਬਾਅਦ ਜਿਹੜੇ ਲਿਬਰਲ ਦੇ ਆਏ ਸੀ ਮੈਲਕਮ ਫਰੇਜ਼ਰ, ਉਹ ਵੀ ਬੜੇ ਘੈਂਟ ਸੀਗੇ। ਸੋ ਲੇਬਰ ਅਤੇ ਲਿਬਰਲ ਨੇ ਬੈਕ ਟੂ ਬੈਕ ਦੋ ਬੜੇ ਘੈਂਟ ਪ੍ਰਾਈਮ ਮਿਨਿਸਟਰ ਦਿੱਤੇ ਸੀਗੇ 70s ਦੇ ਦੌਰ ਦੇ ਵਿੱਚ। ਅਤੇ ਅੱਛਾ, ਜੇ ਗੌ ਵਿਟਲਮ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਖਤਮ ਕੀਤੀ ਜਾਂ ਮਾਈਗ੍ਰੇਸ਼ਨ ਐਕਟ ਲਿਆਂਦਾ, ਅਤੇ ਤੁਸੀਂ ਦੇਖੋ ਜੇ ਮੈਲਕਮ ਫਰੇਜ਼ਰ ਚੰਗੇ ਸੀਗੇ ਤਾਂ ਹੀ ਉਹਨਾਂ ਨੇ ਉਹ ਪੋਲਿਸੀ ਨੂੰ ਦੁਬਾਰਾ ਲਾਗੂ ਵੀ ਨਹੀਂ ਕੀਤਾ। ਨਹੀਂ ਤਾਂ ਇਹ ਹੁੰਦਾ ਨਾ ਕਿ ਲਿਬਰਲ ਪਾਰਟੀ ਐਂਟੀ ਮਾਈਗ੍ਰੈਂਟਸ ਹੈ ਅਤੇ ਉਹ ਦੁਬਾਰਾ ਲਾਗੂ ਕਰਦਾ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਨਹੀਂ ਕੀਤਾ। ਸੋ ਇੱਕ ਪਿਰਤੀ ਪੈ ਗਈ। ਸੋ ਇਹ ਐਗਜ਼ਾਮਪਲ ਸੈੱਟ ਕਰਨੀਆਂ ਵੀ ਜਿਹੜੇ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ, ਜਿਹੜੇ ਲੀਡਰਸ ਹੁੰਦੇ ਨੇ ਨਾ, ਇਸ ਕਰਕੇ ਲੀਡਰਸ ਕਿਹਾ ਜਾਂਦਾ ਉਹਨਾਂ ਨੂੰ, ਉਹ ਲੀਡ ਕਰਦੇ ਨੇ, ਉਹ ਐਗਜ਼ਾਮਪਲ ਸੈੱਟ ਕਰਦੇ ਨੇ ਕਿ ਨਹੀਂ ਜੇ ਮੈਂ ਇੱਦਾਂ ਕਰਤਾ ਕੋਈ ਕਰਕੇ ਦਿਖਾਵੇ, ਅਤੇ ਫਿਰ ਉਹ ਇੱਕ ਲੋਕ ਬਗਾਵਤ ਜਿਹੜੀ ਹੈ, ਲੋਕ ਸੁਰ ਜਿਹੜੇ ਨੇ ਉਹਦੇ ਉਲਟ ਤੁਰ ਪੈਂਦੇ ਹੈਗੇ ਨੇ। ਸੋ ਜਦੋਂ 73 'ਚ ਉਹਨਾਂ ਨੇ ਖਤਮ ਹੀ ਕਰਤੀ ਅਤੇ ਫਰੇਜ਼ਰ ਨੇ ਅੱਗੇ ਤੋਰੀ ਵੀ ਨਹੀਂ, ਮੁੜ ਕੇ ਕਦੇ ਆਸਟ੍ਰੇਲੀਆ 'ਚ ਪੋਲਿਸੀ ਆਈ। ਬਟ ਵਾਜ਼ ਆਸਟ੍ਰੇਲੀਆ ਐਟ ਦੈਟ ਪੁਆਇੰਟ, ਵਾਜ਼ ਆਸਟ੍ਰੇਲੀਆ ਦੀ ਓਨਲੀ ਕੰਟਰੀ ਵਿਦ ਸੱਚ ਅ ਪੋਲਿਸੀ? ਇਹ ਵੀ ਇੱਕ ਸਮਝਣਾ ਜ਼ਰੂਰੀ ਹੈ। ਇਹਦਾ ਸਿੱਧੀ ਲਾਈਨ 'ਚ ਇੱਕੋ ਹੀ ਆਨਸਰ ਦਿੰਦਾ ਕਿ ਨਹੀਂ ਨਹੀਂ ਸੀਗਾ। 19th ਅਤੇ 20th ਸੈਂਚਰੀ ਦੇ ਵਿੱਚ ਇਹ ਜਿਹੜੀਆਂ ਨਸਲਵਾਦ ਦੇ ਵਿਰੁੱਧ ਇਮੀਗ੍ਰੇਸ਼ਨ ਪੋਲਿਸੀਆਂ ਨੇ ਕਈ ਦੇਸ਼ਾਂ ਨੇ ਲਾਗੂ ਰੱਖੀਆਂ ਨੇ, ਸਪੈਸ਼ਲੀ ਆਸਟ੍ਰੇਲੀਆ ਦੀ ਭੈਣ ਜਾਂ ਭਰਾ ਜਾਂ ਜੋ ਮਰਜ਼ੀ ਕਹਿ ਲਓ, ਕੀ ਕਹਿੰਦੇ ਹੋ ਕੈਨੇਡਾ ਨੂੰ ਤੁਸੀਂ, ਜੋ ਮਰਜ਼ੀ ਸਮਝ ਲਓ, ਕੈਨੇਡਾ ਨੇ ਵੀ ਸੇਮ ਪੋਲਿਸੀ ਰੱਖੀ। ਬਲਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਸਾਡੇ ਪੰਜਾਬੀਆਂ ਦੇ ਉੱਤੇ ਤਸ਼ੱਦਦ, ਪੰਜਾਬੀਆਂ ਦੇ ਉੱਤੇ ਹੋਇਆ, ਠੀਕ ਆ, ਕਾਮਾਗਾਟਾ ਮਾਰੂ ਕੈਨੇਡਾ ਦੇ ਵਿੱਚ ਹੋਇਆ। 1914 ਦੇ ਵਿੱਚ ਕਾਮਾਗਾਟਾ ਮਾਰੂ ਨੂੰ ਕੈਨੇਡਾ ਨੇ ਹੀ ਮੋੜਿਆ ਸੀਗਾ, ਕਿਉਂਕਿ ਗੈਰ ਗੋਰੇ ਲੋਕਾਂ ਦਾ ਉਹ ਦੇਸ਼ ਸੀਗਾ। ਅਤੇ ਔਰ ਕੈਨੇਡਾ ਨੇ ਕਾਮਾਗਾਟਾ ਮਾਰੂ ਤਾਂ ਮੇਰੇ ਖਿਆਲ ਦੇ ਨਾਲ 1914 'ਚ ਹੋਇਆ ਨਾ, ਉਦੋਂ ਪਹਿਲਾਂ ਚਾਈਨੀਜ਼ ਲੋਕਾਂ ਦੇ ਉੱਤੇ ਜਿਹੜੇ ਤਸ਼ੱਦਦ ਕੀਤੇ ਨੇ ਕੈਨੇਡਾ ਨੇ, 1885 'ਚ ਇੱਕ ਹੈਡ ਟੈਕਸ ਲਗਾਤਾ ਸੀਗਾ ਕਿ ਜਿੰਨੇ ਚੀਨੀ ਉਹਨਾਂ ਟੈਕਸ, ਐਂ ਨਹੀਂ ਕਿ ਇੱਕ ਪਰਿਵਾਰ, ਪਹਿਲਾਂ ਫੈਮਿਲੀਜ਼ ਟੈਕਸ ਦਿੰਦੀਆਂ ਹੁੰਦੀਆਂ ਸੀ ਨਾ ਕੈਨੇਡਾ ਦੇ ਵਿੱਚ, ਅਤੇ ਚਾਈਨੀਜ਼ ਦੇ ਲਈ ਇਹ ਹੁੰਦਾ ਸੀਗਾ ਕਿ ਤੁਹਾਡੀ ਫੈਮਿਲੀ ਦਾ ਨਹੀਂ, ਉਹ ਤੁਹਾਡੇ ਇਕੱਲੇ ਇਕੱਲੇ ਬੱਚੇ ਦਾ ਟੈਕਸ ਲੱਗੂਗਾ, ਤੁਹਾਡਾ ਇਕੱਲੇ ਇਕੱਲੇ ਦਾ ਟੈਕਸ ਲੱਗੂਗਾ, ਹੈੱਡ ਟੈਕਸ ਲੱਗਣ ਲੱਗ ਗਿਆ ਸੀ। ਇਨਫੈਕਟ 1923 ਦੇ ਵਿੱਚ ਚਾਈਨੀਜ਼ ਐਕਸਕਲੂਸ਼ਨ ਐਕਟ ਲਿਆਉਂਦਾ ਸੀਗਾ ਕੈਨੇਡਾ ਨੇ ਕਿ ਬਾਕੀ ਜਿਹੜਾ ਮਰਜ਼ੀ ਆ ਜਾਵੇ, ਪੰਜਾਬੀ ਵੀ ਆ ਜਾਣਗੇ, ਸਾਰੇ ਆ ਜਾਣਗੇ, ਪਰ ਚਾਈਨੀਜ਼ ਨਹੀਂ ਕੈਨੇਡਾ ਦੇ ਵਿੱਚ ਆਉਂਦੇ ਨੇ ਹੈਗੇ। ਸੋ ਚਾਈਨੀਜ਼ ਐਕਸਕਲੂਸ਼ਨ ਐਕਟ ਜਿਹੜਾ ਸੀਗਾ ਉਹ ਬੇਸਿਕਲੀ ਕਾਰਨ ਉਹੀ ਸੀ ਕਿ ਚਾਈਨੀਜ਼ ਮਜ਼ਦੂਰਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਗਈ ਸੀਗੀ। ਸੋ ਉਹ ਜਿਹੜਾ ਐਕਟ ਕਿੰਨਾ ਕਿੰਨੀ ਕਈ ਸਾਲ ਉੱਥੇ ਲਾਗੂ ਰਿਹਾ। ਅਤੇ ਇਨਫੈਕਟ ਜਿਹੜਾ 1924 ਦੇ ਵਿੱਚ ਇਮੀਗ੍ਰੇਸ਼ਨ ਐਕਟ ਵੀ ਲਿਆਂਦਾ ਸੀਗਾ ਕੈਨੇਡਾ ਨੇ, ਜਿਹਦੇ ਤਹਿਤ ਇਹ ਪੋਲਿਸੀ ਚਾਈਨੀਜ਼ ਲੋਕਾਂ 'ਤੇ ਲਾਗੂ ਕੀਤੀ ਸੀ। ਉਹਨਾਂ ਨੂੰ ਨਾ ਉਸ ਵਕਤ, ਇਹ ਬੜੀ ਹੈਰਾਨੀ ਦੀ ਗੱਲ ਹੈ ਔਰ ਬੜੀ ਪਰੇਸ਼ਾਨੀ ਦੀ ਵੀ ਗੱਲ ਹੈ, ਔਰ ਬੜਾ ਇਹ ਸੋਰੀ, ਮੈਂ ਇਹਨੂੰ ਨਾ ਉਸ ਪਾਸੇ ਨੂੰ ਨਾ ਲੈ ਕੇ ਜਾਇਓ ਕਿ ਮੈਂ ਥੋੜ੍ਹਾ ਜਿਹਾ ਕਲਰ ਬਲਾਈਂਡ ਹੋ ਰਿਹਾ ਜਾਂ ਕੀ, ਜਾਂ ਜਿਵੇਂ ਵੀ ਜੋ ਮਰਜ਼ੀ, ਕਲਰ ਬਲਾਈਂਡ ਨਹੀਂ, ਪਰ ਮਤਲਬ ਮੈਂ ਕਿਸੇ ਰੇਸ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਬਟ ਇਹ ਕੈਨੇਡੀਅਨ ਲੋਕਾਂ ਦੀ, ਉਹ ਯਾਰ ਕੀ ਕਹੋ ਹੁਣ ਇਹਨਾਂ ਨੂੰ, ਦੁਰ ਫਿਟੇ ਮੂੰਹ ਇਹੋ ਜਿਹੇ ਲੋਕਾਂ ਦੇ। ਕੈਨੇਡਾ ਦੀ ਸਰਕਾਰ ਨੇ ਇਹ ਗੱਲ ਕਹੀ 1924 ਦੇ ਵਿੱਚ ਜਿਹੜਾ ਇਹਨਾਂ ਨੇ ਐਕਟ ਲਿਆਂਦਾ ਕਿ ਜਿਹੜੇ ਚਾਈਨੀਜ਼ ਐਕਸਕਲੂਜਨ ਐਕਟ ਸੀ,
ਜਿਹੜੇ ਚਾਈਨੀਜ਼ ਲੋਕਾਂ ਵਰਗੇ ਦਿਖਦੇ ਨੇ ਉਹਨਾਂ ਨੂੰ ਕਿਸੇ ਨੂੰ ਵੀਜ਼ੇ ਨਾ ਦਿਓ। ਆਪਾਂ ਹੁਣ ਕਹਿ ਦਿੰਦੇ ਨਾ ਕਿ ਸਾਊਥ ਕੋਰੀਅਨ, ਚਾਈਨੀਜ਼, ਫਿਲੀਪੀਨਸ, ਇਹਨਾਂ 'ਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਵੀਅਤਨਾਮੀਜ਼ ਕਿਹੜੇ ਨੇ, ਕੰਬੋਡੀਅਨ ਕਿਹੜੇ ਨੇ, ਉਹ ਬੜੇ ਵਿਚਾਰੇ, ਉਹ ਕੀ ਉਹ ਕਹਿ ਸਕਦੇ ਆ, ਥੂ ਹੈ। ਸੋ ਇਹ ਜਿਹੜਾ ਚਾਈਨੀਜ਼ ਇਮੀਗ੍ਰੈਂਟ ਐਕਟ ਜਿਹੜਾ ਸਪੈਸ਼ਲੀ ਕੈਨੇਡਾ ਨੇ ਲਿਆਂਦਾ ਸੀਗਾ, ਅਤੇ ਫਿਰ ਐਪਾਰਥਾਈਡ, ਹੁਣ ਇਹ ਵੀ ਇੱਕ ਬੜੀ ਘੈਂਟ ਚੀਜ਼ ਹੈਗੀ ਹੈ ਵੈਸੇ, ਦੇਖਾਂ ਟਾਈਮ ਹੈਗਾ। ਐਪਾਰਥਾਈਡ ਥੋੜ੍ਹਾ ਜਿਹਾ ਕੁਇਕਲੀ ਜੇ ਦੱਸਦਾ ਚਲੋ ਮੈਂ ਤੁਹਾਨੂੰ, ਐਪਾਰਥਾਈਡ ਕੀ ਚੀਜ਼ ਹੈ। ਐਫਰੀਕਨ ਭਾਸ਼ਾ ਦੇ ਵਿੱਚ ਐਪਾਰਥਾਈਡ ਅੱਖਰ ਇੱਕ ਵਰਤਿਆ ਜਾਂਦਾ, ਇਹਦਾ ਮਤਲਬ ਹੁੰਦਾ ਅੱਡ ਰੱਖਣਾ, ਅੱਡ ਕੱਢਣਾ, ਜਿਵੇਂ ਆਹ ਵੱਖਰਾ ਉਹ ਵੱਖਰਾ, ਲਹਿਦਾ ਲਹਿਦਾ ਹੈ ਨਾ। ਸੋ ਉਹ ਇਹ ਐਪਾਰਥਾਈਡ ਜਿਹੜਾ ਸੀਗਾ, ਇਹ ਸਿਰਫ ਕੈਨੇਡਾ ਨੇ ਹੀ ਨਹੀਂ, ਇਹ ਬੜੀਆਂ ਸਾਰੀਆਂ ਕੰਟਰੀਜ਼ ਨੇ ਐਪਾਰਥਾਈਡ ਲਗਾ ਰੱਖਿਆ ਸੀਗਾ ਕਿ ਜਿਹੜੇ ਵੀ ਕਾਲੇ ਲੋਕ ਨੇ ਉਹਨਾਂ ਨੂੰ ਨਹੀਂ ਆਉਣ ਦੇਣਾ ਹੈਗਾ, ਉਹਨਾਂ ਨੂੰ ਐਪਾਰਥਾਈਡ ਐਕਟ ਉਹਨਾਂ 'ਤੇ ਲਗਾ ਦਿਉ, ਉਹਨਾਂ ਦੀ ਉਹ ਭਾਸ਼ਾ ਦੇ ਵਿੱਚ ਉਹਨਾਂ 'ਤੇ ਉੱਤੇ ਇੱਕ ਐਕਟ ਲਗਾਤਾ ਸੀ। ਕੈਨੇਡਾ, ਆਸਟ੍ਰੇਲੀਆ, ਇਹ ਦੋ ਕੰਟਰੀਜ਼ ਨੇ। ਸੋ ਔਰ ਵੈਸੇ ਬਹੁਤ ਸਾਰੇ ਕੰਟਰੀਜ਼ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਦੀ ਡੇਟ 'ਚ ਆਸਟ੍ਰੇਲੀਆ ਬੇਸ਼ੱਕ ਮਲਟੀਕਲਚਰਲਿਜ਼ਮ ਨੂੰ ਬੜਾਵਾ ਦਿੰਦਾ, ਪੁਆਇੰਟ ਬੇਸਡ ਸਕਿੱਲਡ ਸਿਸਟਮ ਇੱਥੇ ਚੱਲਦਾ ਹੈਗਾ, ਯਾਨੀ ਇੱਥੇ ਉਮਰ ਦੇ ਆਧਾਰ ਦੇ ਉੱਤੇ ਅੰਕ ਦਿੱਤੇ ਜਾਂਦੇ ਨੇ, ਪੜ੍ਹਾਈ ਦੇ ਆਧਾਰ 'ਤੇ, ਅੰਗਰੇਜ਼ੀ ਭਾਸ਼ਾ ਦੇ ਹੁਨਰ ਦੇ ਆਧਾਰ 'ਤੇ ਦਿੱਤੇ ਜਾਂਦੇ ਨੇ, ਪਰ ਨਸਲ ਜਾਂ ਧਰਮ ਦੇ ਆਧਾਰ 'ਤੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਦਾ। ਤੁਹਾਨੂੰ ਇਹ ਕਹਿ ਕੇ ਕੋਈ ਐਕਸਟਰਾ ਪੁਆਇੰਟ ਨਹੀਂ ਮਿਲੇਗਾ ਸਕਿੱਲਡ ਬੇਸਡ ਇਮੀਗ੍ਰੇਸ਼ਨ 'ਚ ਕਿ ਤੁਸੀਂ ਭਾਰਤ ਦੇ ਹੋ ਜਾਂ ਅਮਰੀਕਾ ਦੇ ਹੋ, ਜਾਂ ਤੁਸੀਂ ਹਿੰਦੂ ਧਰਮ 'ਤੇ ਹੋ ਜਾਂ ਯਹੂਦੀ ਧਰਮ 'ਤੇ ਹੋ। ਪਰ ਇਹ ਧਰਮਾਂ ਦੀ ਜਿਹੜੀ ਇੱਕ ਨਫ਼ਰਤ ਹੈ ਉਹ ਇੱਥੇ ਫੈਲਾਈ ਜਾ ਰਹੀ ਹੈਗੀ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਸਕਿੱਲਡ ਬੇਸਡ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਔਰ ਉਹਨੂੰ ਕੱਟੜ ਤਰੀਕੇ ਦੇ ਨਾਲ ਲਾਗੂ ਕਰਨਾ ਚਾਹੀਦਾ। ਜਿਹੜੀ ਚੀਜ਼ ਮੈਂ ਸ਼ੁਰੂਆਤ 'ਚ ਕਹਿ ਰਿਹਾ ਸੀਗਾ ਕਿ ਜੇ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਤਾਂ ਸਿੱਖੋ, ਨਹੀਂ ਆਉਂਦੀ ਤਾਂ ਇੱਦਾਂ ਨਹੀਂ ਕਿ ਨਹੀਂ, ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜਿਹੜੇ ਚੰਗੀ ਇੰਗਲਿਸ਼ ਜਿਵੇਂ ਆਇਲਟਸ ਜਾਂ PTE ਵਰਗੇ ਟੈਸਟ ਨੇ, ਹਾਲਾਂਕਿ ਉਹ ਬਹੁਤ ਵਧੀਆ ਪੈਮਾਨਾ ਨਹੀਂ ਹੈਗੇ, ਪਰ ਇੱਕ ਅੰਗਰੇਜ਼ੀ ਦਾ ਇੱਕ ਵਧੀਆ ਇੱਕ ਮਿਆਰੀ ਟੈਸਟ ਹੋਣਾ ਚਾਹੀਦਾ। ਅਤੇ ਅੰਗਰੇਜ਼ੀ ਕਿੰਨੀ ਕੁ ਬੋਲ ਸਕਦਾ ਬੰਦਾ, ਉਹਦੇ ਦੋ ਜਿਵੇਂ ਦੋ ਤਿੰਨ ਚਾਰ ਸੈਗਮੈਂਟ ਹੁੰਦੇ ਨੇ ਕਿ ਚੰਗੀ ਇੰਗਲਿਸ਼ ਹੈ, ਮਾੜੀ ਇੰਗਲਿਸ਼ ਹੈ, ਬਹੁਤ ਮਾੜੀ ਇੰਗਲਿਸ਼ ਹੈ ਜਾਂ ਬਹੁਤ ਵਧੀਆ ਇੰਗਲਿਸ਼ ਹੈ। ਉਸ ਤਰੀਕੇ ਦੇ ਨਾਲ ਅਲੱਗ ਅਲੱਗ ਪੈਰਾਮੀਟਰ ਦੇ ਆਧਾਰ ਦੇ ਉੱਤੇ ਬੰਦੇ ਨੂੰ ਇੱਥੇ ਭੇਜ ਦੇਣਾ ਚਾਹੀਦਾ, ਅਤੇ ਉਹਦੇ ਅੰਗਰੇਜ਼ੀ ਦੇ ਟੈਸਟ ਕਰਵਾਏ ਜਾਣ, ਅੰਗਰੇਜ਼ੀ ਉਹਨੂੰ ਪੜ੍ਹਾਈ ਜਾਵੇ। ਜੇ ਹੁਨਰਮੰਦ ਹੈ, ਹੁਨਰ ਹੈਗਾ, ਅੰਗਰੇਜ਼ੀ ਘੱਟ ਹੈਗੀ ਹੈ, ਤਾਂ ਵੀ ਆਉਣ ਦਿੱਤਾ ਜਾਵੇ, ਤਾਂ ਕਿ ਉਹਨੂੰ ਇੱਕ ਸ਼ਰਤ ਦੇ ਦਿੱਤੀ ਜਾਵੇ ਕਿ ਤੂੰ ਹੌਲੀ ਹੌਲੀ ਇੰਗਲਿਸ਼ ਸਿੱਖ ਲਈ, ਅਤੇ ਤੇਰੇ ਪਰਿਵਾਰ ਦੇ ਬਾਕੀ ਮੈਂਬਰਸ ਨੂੰ ਇੰਗਲਿਸ਼ ਆਉਂਦੀ ਹੈ, ਤਾਂ ਯੂ ਕੁਆਲੀਫਾਈ ਫੋਰ ਦੈਟ। ਪਰ ਹੁਣ ਆਸਟ੍ਰੇਲੀਆ ਜਿਹੜਾ ਹੈਗਾ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪੋਲਿਸੀ ਬਿਲਕੁਲ ਅਲੱਗ ਹੈਗੀ ਹੈ, ਹਾਲਾਂਕਿ ਕੈਨੇਡਾ ਦੇ ਨਾਲ ਥੋੜ੍ਹੀ ਥੋੜ੍ਹੀ ਮਿਲਦੀ ਹੈ ਸਾਡੀ ਸਕਿੱਲਡ ਬੇਸਡ, ਅਮੈਰੀਕਾ ਦੇ ਨਾਲ ਨਹੀਂ ਮਿਲਦੀ। ਅਮੈਰੀਕਾ ਦੇ ਵਿੱਚ ਤਾਂ ਫੈਮਿਲੀ ਰੀਯੂਨੀਅਨ ਵਾਲਾ ਕੰਸੈਪਟ ਹੈ ਨਾ, ਉੱਥੇ ਤਾਂ ਬੱਚਿਆਂ ਜੰਮਿਆ ਬੱਚਿਆਂ ਹੀ ਅਮੈਰੀਕਨ ਹੋ ਜਾਂਦਾ ਹੈਗਾ, ਉਹ ਇੱਥੇ ਕੰਸੈਪਟ ਨਹੀਂ ਹੈਗਾ। ਇੱਥੇ ਜੰਮੇ ਬੱਚੇ ਨੂੰ ਆਸਟ੍ਰੇਲੀਅਨ ਹੋਣ ਦੇ ਲਈ ਵੀ 10 ਸਾਲ ਲੱਗਦੇ ਨੇ, ਪਰ ਉਹ ਵੀ ਜੇ ਕੰਟੀਨਿਊ ਇੱਥੇ ਰਹਿ ਰਹੇ ਹੋਵੇ। ਪਰ ਇੱਥੇ ਦੀ ਜਿਹੜੀ ਬਾਰਡਰ ਪ੍ਰੋਟੈਕਸ਼ਨ ਲਾਜ਼ ਹੈਗੇ ਨੇ, ਇੱਥੇ ਦੇ ਜਿਹੜੇ ਮਾਈਗ੍ਰੇਸ਼ਨ ਲਾਜ਼ ਨੇ, ਦੇ ਆਰ ਗੁੱਡ, ਬਟ ਕੀ ਵਾਈਟ ਆਸਟ੍ਰੇਲੀਆ ਪੋਲਿਸੀ ਵਾਪਸ ਇੱਥੇ ਆਉਣੀ ਚਾਹੀਦੀ ਹੈਗੀ ਹੈ, ਇਹਦੇ 'ਤੇ ਇੱਕ ਸਵਾਲ ਪੈਦਾ ਹੁੰਦੇ ਨੇ। ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਹੈਗਾ, ਸੰਯੁਕਤ ਰਾਸ਼ਟਰ ਦਾ ਜਿਹੜਾ ਕਾਨੂੰਨ ਹੈ, ਕੀ ਉਹ ਰੋਕਦਾ? ਵੈਸੇ ਸੰਯੁਕਤ ਰਾਸ਼ਟਰ ਦਾ ਜਨਰਲ ਮਾਈਗ੍ਰੇਸ਼ਨ ਨੂੰ ਲੈ ਕੇ ਕੋਈ ਕੌਮਾਂਤਰੀ ਕਾਨੂੰਨ ਨਹੀਂ ਹੈਗਾ, ਕਿਉਂਕਿ ਸਾਰੀਆਂ ਕੰਟਰੀਜ਼ ਆਪਣੇ ਆਪ ਨੂੰ ਸੋਵੇਰੀਅਨ ਦੇਸ਼ ਦੱਸਦੀਆਂ ਨੇ, ਪ੍ਰਭੂਸੱਤਾ ਸੰਪੰਨ ਦੇਸ਼ ਦੱਸਦੀਆਂ ਨੇ। ਹਰ ਕੰਟਰੀ ਆਪਣਾ ਅਲੱਗ ਫੈਸਲਾ ਲੈਂਦੀ ਹੈ। ਭਾਰਤ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਭਾਰਤ ਦਾ ਅੰਦਰੂਨੀ ਫੈਸਲਾ ਹੈ। ਸਾਊਥ ਕੋਰੀਆ ਦੇ ਲੋਕਾਂ ਨੇ ਨੌਰਥ ਕੋਰੀਅਨ ਲੋਕਾਂ ਨੂੰ ਵੀਜ਼ੇ ਨਹੀਂ ਦੇਣੇ ਤਾਂ ਉਹਨਾਂ ਦਾ ਫੈਸਲਾ ਹੈਗਾ। ਅਮੈਰੀਕਾ ਜੇ ਯਮਨ ਦੇ ਲੋਕਾਂ ਨੂੰ ਜਾਂ ਅਫਗਾਨਿਸਤਾਨ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੁੰਦਾ ਤਾਂ ਅਮੈਰੀਕਾ ਦਾ ਫੈਸਲਾ। ਠੀਕ, ਇੱਦਾਂ ਹੀ ਆਸਟ੍ਰੇਲੀਆ 'ਤੇ ਵੀ ਫੈਸਲੇ ਲਾਗੂ ਹੋਣੇ ਚਾਹੀਦੇ ਨੇ, ਕੋਈ ਡਾਊਟ ਨਹੀਂ ਹੈਗਾ। ਬਟ ਕੀ ਉਸ ਦੇ ਵਿੱਚ ਜਿਹੜੇ ਮਨੁੱਖੀ ਆਧਾਰ ਦੇ ਉੱਤੇ ਲੋਕਾਂ ਨੂੰ ਰੋਕਿਆ ਜਾਣਾ ਚਾਹੀਦਾ, ਉਹ ਯੂਨਾਈਟਿਡ ਨੇਸ਼ਨ ਦਾ ਲਾਅ ਜਿਹੜਾ ਉਹ ਐਗਜ਼ੈਂਪਟ ਕਰਦਾ ਹੈਗਾ। ਉਹ ਕਹਿੰਦਾ ਹੈ ਕਿ ਰਿਫਿਊਜੀਜ਼, ਅਜ਼ਾਇਲਮ ਸੀਕਰਸ ਜਿਹੜੇ ਨੇ, ਇਹ ਅਪਵਾਦ ਹੋਣੇ ਚਾਹੀਦੇ ਨੇ, ਬਾਕੀ ਤੁਸੀਂ ਜਿਹਨੂੰ ਮਰਜ਼ੀ ਰੋਕ ਲਓ। ਬੇਸਿਕਲੀ 1951 'ਚ ਯੂਨਾਈਟਿਡ ਨੇਸ਼ਨ ਦਾ ਇੱਕ ਕਾਨੂੰਨ ਬਣਿਆ ਸੀ, ਰੈਫਿਊਜੀ ਕਨਵੈਨਸ਼ਨ, ਅਤੇ 1967 ਦੇ ਵਿੱਚ ਬਣਿਆ ਸੀਗਾ ਇਸੇ ਕਨਵੈਨਸ਼ਨ ਦਾ ਇੱਕ ਪ੍ਰੋਟੋਕੋਲ। ਉਹ 'ਚ ਆਸਟ੍ਰੇਲੀਆ, ਕੈਨੇਡਾ, UK ਜਿੰਨੇ ਅਮੀਰ ਮੁਲਕ ਸੀਗੇ, ਅਮੈਰੀਕਾ, ਇਹਨਾਂ ਨੇ ਇੱਕ ਨੋਨ ਰਿਫੋਲਮੈਂਟ ਸੰਧੀ ਦੇ ਉੱਤੇ ਸਾਈਨ ਕੀਤੇ ਸੀਗੇ। ਇਹ ਸੰਧੀ ਇਹ ਸੀਗੀ ਕਿ ਜੇਕਰ ਗਰੀਬ ਦੇਸ਼ਾਂ 'ਚੋਂ ਜਾਂ ਕਿਸੇ ਜੰਗ ਪ੍ਰਭਾਵਿਤ ਦੇਸ਼ ਦੇ ਵਿੱਚੋਂ ਕੋਈ ਵਿਅਕਤੀ ਤੁਹਾਡੇ ਦੇਸ਼ ਦੇ ਵਿੱਚ ਆਉਂਦਾ, ਤੁਸੀਂ ਉਹਨੂੰ ਜ਼ਬਰਦਸਤੀ ਵਾਪਸ ਨਹੀਂ ਭੇਜੋਗੇ, ਉਹਦੇ ਨਸਲ, ਉਹਦੀ ਜਾਤ, ਉਹਦੇ ਧਰਮ ਦੇ ਆਧਾਰ ਦੇ ਉੱਤੇ ਉਹਨੂੰ ਉੱਥੇ ਰਹਿਣ ਦਾ
ਉੱਥੇ ਤੁਹਾਡੇ ਕਾਨੂੰਨ ਦੇ ਨਾਲ ਫਾਈਟ ਕਰਨ ਦਾ ਇੱਕ ਹੱਕ ਦੇਵੋਗੇ। ਸੋ ਆਰਟੀਕਲ 14 ਹੈਗਾ ਹਿਊਮਨ ਰਾਈਟਸ ਦਾ ਆਰਟੀਕਲ ਯੂਨਾਈਟਿਡ ਨੇਸ਼ਨ ਦਾ, ਜਿਹਨੂੰ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਕਿਹਾ ਜਾਂਦਾ। ਯਾਨੀ ਹਰ ਵਿਅਕਤੀ ਆਪਣੇ 'ਤੇ ਹੋ ਰਹੇ ਜ਼ੁਲਮ ਤੋਂ ਬਚਣ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਨਿਕਲ ਕੇ ਅਜ਼ਾਇਲਮ ਮੰਗਣ ਦਾ ਹੱਕ ਰੱਖਦਾ ਹੈਗਾ, ਬਸ਼ਰਤੇ ਉਸ ਕੰਟਰੀ ਦਾ ਇੱਕ ਅਜ਼ਾਇਲਮ ਮਤਲਬ ਉਸ ਕੰਟਰੀ ਨੂੰ ਵਾਰ ਸਟੇਟਸ ਦੇ ਵਿੱਚ ਯੂਨਾਈਟਿਡ ਨੇਸ਼ਨ ਮੰਨਦਾ ਕਿ ਨਹੀਂ ਮੰਨਦਾ। ਐਦਾਂ ਨਹੀਂ ਕਿ ਤੁਸੀਂ ਅੱਜ ਦੀ ਤਰੀਕ 'ਚ ਇੰਡੀਆ 'ਚ ਉੱਠ ਕੇ ਆ ਗਏ ਅਤੇ ਇੱਥੇ ਅਜ਼ਾਇਲਮ ਲੈ ਲਿਆ। ਇੰਡੀਆ ਨੂੰ ਅੱਜ ਦੀ ਤਰੀਕ ਦੇ ਵਿੱਚ ਉਹ ਸਟੇਟਸ ਆਸਟ੍ਰੇਲੀਆ ਨਹੀਂ ਦਿੰਦਾ। ਸੋ ਇਹ ਮਾਈਗ੍ਰੇਸ਼ਨ ਦੇ ਲਾਅ ਹੈਗੇ ਨੇ ਉਹ, ਚੱਲ ਖੈਰ ਉਹਨਾਂ 'ਤੇ ਆਪਾਂ ਕੀ ਗੱਲ ਕਰਨੀ ਹੈ, ਪਰ ਮੁੱਕਦੀ ਜੀ ਗੱਲ, ਮੇਰਾ ਅੱਜ ਗੱਲ ਕਰਨ ਦਾ ਮਕਸਦ ਜਿਹੜਾ ਸੀਗਾ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਉੱਤੇ ਗੱਲ ਕਰਨ ਦਾ ਸੀਗਾ। ਹੋਪਫੁਲੀ ਕਿ ਤੁਹਾਨੂੰ ਉਹ ਸਮਝ ਆਈ ਹੋਵੇ, ਉਹਦਾ ਇਤਿਹਾਸ ਸਮਝ ਆਇਆ ਹੋਵੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿੰਨੀ ਕੁ ਗੱਲ ਰੱਖਣੀ ਚਾਹੁੰਦੇ ਸੀ, ਅਤੇ ਤਾਂ ਕਿ ਅੱਗੇ ਚੱਲ ਕੇ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਆਪਣਾ ਇਸੇ ਪਾਲਿਸੀ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ, ਤਾਂ ਤੁਹਾਨੂੰ ਉਹਦੀ ਰੈਫਰੈਂਸ ਪਤਾ ਹੋਵੇ। ਇਸ ਕਰਕੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਰੱਖੋ ਸਿਹਤਾਂ ਦਾ ਖਿਆਲ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਸੋਨਾ ਚਾਹੀਦਾ?
2: ਭਰੋਸਾ ਚਾਹੀਦਾ?
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਟੈਨਸ਼ਨ ਨਿਰੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
2: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252 ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
2: ਫਿਰ ਲਵਾਈਏ ਕਿੱਥੋਂ
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਜੁਲਾਈ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਇਜ਼ਰਾਈਲ ਤੋਂ, ਜਿੱਥੇ ਜੈਰੂਸਲਮ ਦੇ ਸਭ ਤੋਂ ਸੰਵੇਦਨਸ਼ੀਲ ਧਾਰਮਿਕ ਇਲਾਕੇ ਦੇ ਵਿੱਚ ਵੀਰਵਾਰ 23 ਜੁਲਾਈ ਨੂੰ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਜ਼ਰਾਈਲ ਦੇ ਹਜ਼ਾਰਾਂ ਯਹੂਦੀ ਕੱਟੜਪੰਥੀ ਉੱਥੇ ਪਹੁੰਚ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਬੇਹੱਦ ਧੁਰ ਦੱਖਣਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਰ ਬੇਨ ਗਵੀਰ ਵੀ ਮੌਜੂਦ ਸੀ। ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਤਣਾਅ ਹੋਰ ਵਧਾ ਦਿੱਤਾ। ਹਥਿਆਰਬੰਦ ਇਜ਼ਰਾਈਲੀ ਪੁਲਿਸ ਨੇ ਸੁਰੱਖਿਆ ਦੇ ਨਾਲ ਇਸ ਪੂਰੇ ਇਲਾਕੇ ਨੂੰ ਪੂਰਾ ਚੁਕੰਨਾ ਰੱਖਿਆ। ਲੋਕ ਧਾਰਮਿਕ ਸਥਾਨ ਦੇ ਅੰਦਰ ਗਏ, ਉੱਥੇ ਪ੍ਰਾਰਥਨਾ ਕੀਤੀ, ਇਜ਼ਰਾਈਲ ਦਾ ਝੰਡਾ ਤੱਕ ਲਹਿਰਾਇਆ ਗਿਆ, ਕੌਮੀ ਤਰਾਨਾ ਗਾਇਆ ਗਿਆ। ਇਸ ਨੂੰ ਸਿਆਸੀ ਤਾਕਤ ਦਿਖਾਉਣ ਵਾਲੀ ਤੇ ਉਕਸਾਉਣ ਵਾਲੀ ਇੱਕ ਕਾਰਵਾਈ ਮੰਨਿਆ ਜਾ ਰਿਹਾ। ਦਰਅਸਲ ਕਈ ਦਹਾਕੇ ਪੁਰਾਣਾ ਇਹ ਇੱਕ ਨਾਜ਼ੁਕ ਸਮਝੌਤਾ ਹੈ ਜਿਸ ਨੂੰ ਸਟੇਟਸ ਕੋ ਕਿਹਾ ਜਾਂਦਾ ਹੈ। ਇਸ ਦੇ ਤਹਿਤ ਜਿਸ ਜਗ੍ਹਾ ਦੇ ਉੱਤੇ ਗੈਰ ਮੁਸਲਮਾਨਾਂ ਨੂੰ ਅਰਦਾਸ ਕਰਨ ਦੀ, ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਹੈ, ਉੱਥੇ ਹੀ ਮੁਸਲਮਾਨ ਇਸ ਜਗ੍ਹਾ ਨੂੰ ਅਲ ਹਰਮ ਅਲ ਸ਼ਰੀਫ ਕਹਿੰਦੇ ਨੇ, ਜਦਕਿ ਯਹੂਦੀ ਇਸ ਨੂੰ ਟੈਂਪਲ ਮਾਊਂਟ ਕਹਿੰਦੇ ਨੇ। ਪਰ ਪਿਛਲੇ ਕੁਝ ਸਾਲਾਂ 'ਚ ਇਤਾਮਰ ਬੈਨ ਗਵੀਰ ਨੇ ਕਈ ਵਿਵਾਦਤ ਦੌਰੇ ਕਰਕੇ ਅਤੇ ਯਹੂਦੀ ਸ਼ਰਧਾਲੂਆਂ ਦੇ ਨਾਲ ਇਸ ਥਾਂ ਦੇ ਨਿਯਮਾਂ ਨੂੰ ਇੱਕ ਤਰਫਾ ਕਰ ਦਿੱਤਾ। ਉਹਨਾਂ ਨੇ ਯਹੂਦੀਆਂ ਨੂੰ ਉੱਥੇ ਪ੍ਰਾਰਥਨਾ ਕਰਵਾਈਆਂ, ਅਰਦਾਸਾਂ ਕਰਵਾਈਆਂ, ਕਿਤਾਬਾਂ ਵੰਡੀਆਂ ਅਤੇ ਧਾਰਮਿਕ ਸਮੱਗਰੀ ਵੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸੇ ਕਰਕੇ ਇਸ ਥਾਂ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ ਇਜ਼ਰਾਈਲ ਦੇ ਵਿੱਚ ਸ਼ੁਰੂ ਹੋ ਗਿਆ। ਉਧਰ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਾਰੇਸ ਨੇ ਕੌਮਾਂਤਰੀ ਪੱਧਰ ਦੇ ਉੱਤੇ ਗਹਿਰਾ ਰਹੇ ਫੌਜੀ ਸੰਕਟ ਅਤੇ ਜੰਗ ਦੇ ਬਣ ਰਹੇ ਮਾਹੌਲ ਦੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਸਖ਼ਤ ਚੇਤਾਵਨੀ ਦਿੱਤੀ। ਉਹਨਾਂ ਨੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰ ਦੇ ਵਿੱਚ ਵਿਵਾਦਾਂ ਦਾ ਸ਼ਾਂਤੀਪੂਰਨ ਢੰਗ ਦੇ ਨਾਲ ਹੱਲ ਕੀਤੇ ਜਾਣ ਦੇ ਲਈ ਇੱਕ ਸੁਨੇਹਾ ਦਿੱਤਾ ਅਤੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਵੀ ਕੀਤੀ ਹੈ। ਕਿਹਾ ਹੈ ਕਿ ਕੂਟਨੀਤੀ ਹੀ ਸ਼ਾਂਤੀ ਦਾ ਇੱਕ ਇਕਲੌਤਾ ਰਸਤਾ ਹੋ ਸਕਦੀ ਹੈ ਔਰ ਪੱਛਮ ਏਸ਼ੀਆ ਦੇ ਵਿੱਚ ਸੰਕਟ ਦਾ ਕੋਈ ਵੀ ਫੌਜੀ ਹੱਲ ਤਾਂ ਨਹੀਂ ਹੋ ਸਕਦਾ, ਕਿਉਂਕਿ ਬੇਸ਼ੱਕ ਕੂਟਨੀਤਕ ਹੱਲ ਜਿਹੜੇ ਨੇ ਉਹ ਜੰਗ ਰੋਕਣ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਫਲ ਨਾ ਰਹੇ ਹੋਣ, ਪਰ ਘੱਟੋ ਘੱਟ ਸੰਘਰਸ਼ ਨੂੰ ਖਤਮ ਕਰਨ ਦੀ ਕਾਬਲੀਅਤ ਤਾਂ ਰੱਖਦੇ ਨੇ। ਇਸ ਕਰਕੇ ਕੂਟਨੀਤੀ ਦੇ ਉੱਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਯੂਐਨ ਪ੍ਰਮੁੱਖ ਨੇ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਨਿਯਮਾਂ ਦੀ ਹੋ ਰਹੀ ਉਲੰਘਣਾ ਦੇ ਉੱਤੇ ਗਹਿਰੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਇਸ ਵਕਤ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਿਆਦਾਤਰ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇ ਉਹ ਕੁਝ ਐਸੀਆਂ ਮਿਸਾਲਾਂ ਕਾਇਮ ਕਰ ਰਹੇ ਨੇ ਜਿਹੜੀਆਂ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਨੇ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਵੱਧ ਰਹੇ ਫੌਜੀ ਤਣਾਅ ਅਤੇ ਇਜ਼ਰਾਈਲ ਦੀ ਫੌਜੀ ਮੁਹਿੰਮਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਸਥਿਤੀ ਹੁਣ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਔਰ ਫਾਰਸ ਦੀ ਖਾੜੀ ਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਲੈ ਕੇ ਲਾਲ ਸਾਗਰ ਦੇ ਵਿੱਚ ਬਾਲ ਮੰਡਪ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਉਸ ਦਾ ਖਾਮਿਆਜ਼ਾ ਦੁਨੀਆ ਨੂੰ ਭੁਗਤਣਾ ਹੀ ਪਏਗਾ। ਉਧਰ ਬਾਂਗਲਾਦੇਸ਼ ਦੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੱਲ੍ਹ ਤੱਕ ਦੀਆਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਸ਼ੰਕੇ ਜ਼ਾਹਰ ਅਸੀਂ ਖਬਰਾਂ ਦੇ ਜ਼ਰੀਏ ਹੀ ਕੀਤੇ ਸੀ, ਪਰ ਹੁਣ ਸਪਸ਼ਟ ਹੋ ਗਿਆ ਹੈ ਕਿ ਸ਼ਹਾਬੂਦੀਨ ਨੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫੇ ਦੀ ਵਜ੍ਹਾ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਮੈਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਕਈ ਦਿੱਕਤਾਂ ਦੇ ਨਾਲ ਜੂਝ ਰਿਹਾ। ਸ਼ਹਾਬੂਦੀਨ ਨੇ ਦੀ ਡੇਲੀ ਸਟਾਰ ਨਾਮ ਦੇ ਬਾਂਗਲਾਦੇਸ਼ੀ ਅਖਬਾਰ ਨੂੰ ਕਿਹਾ ਕਿ ਇਸ ਸਮੇਂ ਮੈਂ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ। ਦੀ ਡੇਲੀ ਸਟਾਰ ਨੂੰ ਉਹਨਾਂ ਨੇ ਅਸਤੀਫੇ ਦੀ ਆਪਣੀ ਕਾਪੀ ਬੰਗ ਭਵਨ ਦੇ ਵਿੱਚ ਉੱਥੇ ਦੇ ਸਪੀਕਰ ਨੂੰ ਸਪੁਰਦ ਕੀਤੇ ਜਾਣ ਦੀ ਗੱਲ ਵੀ ਕੀਤੀ। ਦੱਸ ਦਈਏ ਕਿ ਸ਼ਹਾਬੂਦੀਨ ਅਪ੍ਰੈਲ 2023 ਦੇ ਵਿੱਚ ਬਾਂਗਲਾਦੇਸ਼ ਦੇ ਰਾਸ਼ਟਰਪਤੀ ਬਣੇ ਸੀ। ਅਗਸਤ 2024 'ਚ ਦੇਸ਼ ਭਰ ਦੇ ਅੰਦਰ ਜਿਹੜਾ ਜੈਨਸੀ ਦਾ ਇੱਕ ਅੰਦੋਲਨ ਚੱਲਿਆ ਸੀ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਕਾਰਜਵਾਹਕ ਸਰਕਾਰ ਬਣਾਉਣ ਤੱਕ ਦੇ ਦੌਰ ਦੇ ਵਿੱਚ ਉਹ ਬਾਂਗਲਾਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸ਼ੁੱਕਰਵਾਰ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਕਿਹਾ ਗਿਆ ਕਿ ਅਗਲੀ ਸੂਚਨਾ ਤੱਕ ਇੰਟਰਚੇਂਜ ਦੀ ਸਹੂਲਤ ਵੀ ਉਪਲਬਧ ਨਹੀਂ ਰਹੇਗੀ। ਦਿੱਲੀ 'ਚ ਸ਼ੁੱਕਰਵਾਰ ਦੇ ਦਿਨ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਦੇ ਵਿੱਚ ਦਿੱਲੀ ਮੈਟਰੋ ਦੇ 18 ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਨਿਊ ਦਿੱਲੀ ਤੋਂ ਇਲਾਵਾ ਲੋਕ ਕਲਿਆਣ ਮਾਰਗ, ਰਾਜੀਵ ਚੌਂਕ, ਪਟੇਲ ਚੌਂਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ, ITO, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰਬਾਗ, ਸ਼ਿਵਾਜੀ ਸਟੇਡੀਅਮ ਤੇ ਝੰਡੇਵਾਲਾ ਮੈਟਰੋ ਸਟੇਸ਼ਨ ਬੰਦ ਕੀਤੇ ਗਏ ਨੇ। ਉਧਰ ਕੱਲ੍ਹ ਦੇ ਦਿਨ ਇੱਕ ਵਾਰ ਫਿਰ ਤੋਂ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੈਲੈਬ੍ਰਿਟੀਜ਼ ਨੇ, ਉਹ ਇਸ ਅੰਦੋਲਨ ਦੇ ਨਾਲ ਆਪਣੀ ਹਮਾਇਤ ਜਤਾਉਂਦੇ ਰਹੇ। ਸਾਬਕਾ ਭਾਰਤੀ ਕ੍ਰਿਕਟਰ ਤੇ ਮੰਨੇ ਪ੍ਰਮੰਨੇ ਕਮੈਂਟੇਟਰ ਸੰਜੇ ਮੰਜੇਰਕਰ ਨੇ ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਹੋ ਰਹੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਸਿਰਫ ਨੀਟ ਪੇਪਰ ਲੀਕ ਦਾ ਮਾਮਲਾ ਨਹੀਂ ਹੈ, ਇਹ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਦਬਾਏ ਜਾਣ ਦੀ ਭਾਵਨਾ ਤੇ ਮੁੱਖ ਧਾਰਾ ਦੀ ਮੀਡੀਆ ਦੀ ਕਥਿਤ ਬ੍ਰੇਨ ਵਾਸ਼ਿੰਗ ਦੇ ਖਿਲਾਫ ਇੱਕ ਵਿਦਰੋਹ ਹੈ। ਦੋ ਬੱਚਿਆਂ ਦਾ ਪਿਓ ਹੋਣ ਦੇ ਨਾਤੇ ਮੈਂ ਆਪਣੇ ਤਜਰਬੇ ਤੋਂ ਜਾਣਦਾ ਕਿ ਅੱਜ ਕੱਲ੍ਹ ਦੇ ਨੌਜਵਾਨ ਦੀ ਆਵਾਜ਼ ਨੂੰ ਦਬਾਉਣ, ਉਹਨਾਂ ਦੇ ਬ੍ਰੇਨ ਵਾਸ਼ ਕਰਨ ਦੀ ਕਦੇ ਵੀ ਕੋਸ਼ਿਸ਼ ਸਫਲ ਨਹੀਂ ਹੋ ਸਕੇਗੀ। ਉੱਧਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਵੀ ਨੌਜਵਾਨਾਂ ਦੇ ਨਾਲ ਖੜੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਸਾਡੇ ਸਟੂਡੈਂਟ ਸਾਡਾ ਭਵਿੱਖ ਨੇ, ਬਿਹਤਰ ਤੇ ਸੁਰੱਖਿਅਤ ਭਵਿੱਖ ਦੇ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਲਾਜ਼ਮੀ ਹੁੰਦੀ ਹੈ। ਸਟੂਡੈਂਟਸ ਦੀ ਗੱਲ ਖੁੱਲ੍ਹੇ ਦਿਲ ਦੇ ਨਾਲ ਸੁਣਨੀ ਚਾਹੀਦੀ ਹੈ, ਉਹਨਾਂ ਦੀ ਪਰਵਾਹ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ, ਉਹਨਾਂ ਦੇ ਸੁਪਨੇ ਸਾਡੇ ਸੁਪਨੇ ਨੇ। ਔਰ ਸਾਰਾ ਅਲੀ ਖਾਨ ਨੇ ਆਪਣੀ ਪੋਸਟ ਦੇ ਅਖੀਰ ਦੇ ਵਿੱਚ ਸਰਕਾਰ ਦੇ ਉੱਤੇ ਵੀ ਭਰੋਸਾ ਜਤਾਉਂਦੇ ਹੋਏ ਲਿਖਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਉਹਨਾਂ ਨੂੰ ਨਿਆਂ ਦੇਵੇਗੀ। ਉਧਰ CPIM ਨੇ JNU ਨੂੰ ਕਿਹਾ ਹੈ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਦੇ ਬੁਲਾਰੇ ਨਹੀਂ। ਅਸਲ 'ਚ CPIM ਨੇ ਇੱਕ ਪੋਸਟ ਕਰੇ JNU ਪ੍ਰਸ਼ਾਸਨ ਦੇ ਉੱਤੇ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਮੜਿਆ ਅਤੇ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਗੱਲ ਕਹਿਣ ਦੀ ਆਜ਼ਾਦੀ ਔਰ ਸ਼ਾਂਤੀਪੂਰਨ ਢੰਗ ਦੇ ਨਾਲ ਇਕੱਠਾ ਹੋਣ ਅਤੇ ਸੰਗਠਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ, ਭਾਜਪਾ ਬੁਲਾਰਾ ਨਹੀਂ। ਪਾਰਟੀ ਨੇ ਅੱਗੇ ਵੀ ਕਿਹਾ ਕਿ ਯੂਨੀਵਰਸਿਟੀਜ਼ ਦਾ ਕੰਮ ਇਹਨਾਂ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਔਰ ਨਾ ਕਿ ਉਹਨਾਂ ਦੇ ਸ਼ਾਂਤੀਪੂਰਕ ਇਸਤੇਮਾਲ ਨੂੰ ਖਤਮ ਕਰਨਾ। ਦਰਅਸਲ JNU ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸ਼ੁੱਕਰਵਾਰ ਦੇ ਦਿਨ ਆਪਣੇ ਸਟੂਡੈਂਟਸ ਤੇ ਪ੍ਰੋਫੈਸਰ ਨੂੰ ਦਿੱਲੀ ਦੇ ਜੰਤਰ ਮੰਤਰ ਜਾਂ ਉਸਦੇ ਆਲੇ ਦੁਆਲੇ ਇਕੱਠ ਦੇ ਵਿੱਚ ਸ਼ਾਮਲ ਹੋਣ ਦੀ ਜਾਂ ਕਿਸੇ ਵੀ ਜਨ ਸਭਾ ਦੇ ਵਿੱਚ ਸ਼ਮੂਲੀਅਤ ਕਰਨ ਦੀ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਨੇ ਵੀ ਅਜਿਹਾ ਹੀ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੀ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਆਲੋਚਨਾ ਵੀ ਕੀਤੀ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਉਸ ਹਾਈ

0: ਅਦਾਰੇ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਇਸ ਖਬਰ ਦੇ ਵਿੱਚ ਦੱਸਿਆ ਗਿਆ ਕਿ ਚੀਨੀ ਪ੍ਰਾਪਰਟੀ ਡਿਵੈਲਪਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਬੜੇ ਲੰਮੇ ਚਿਰ ਜਿਹੜੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਦੇ ਖਜ਼ਾਨੇ ਨੂੰ ਲਗਭਗ 300 ਮਿਲੀਅਨ ਡਾਲਰ ਦਾ ਟੈਕਸ ਨੂੰ ਚੂਨਾ ਲਗਾਉਣ ਵਾਲੇ ਫਿਲਿਪ ਡੋਂਗ ਫੈਂਗਲੀ ਦੇ ਪੁੱਤਰ ਫੈਲਿਕਸ ਲੀ ਨੇ ਇਹ ਡਿਨਰ ਆਯੋਜਿਤ ਕੀਤਾ ਸੀ। ਹਾਈ ਪ੍ਰੋਫਾਈਲ ਡਿਨਰ ਸੀ, ਜ਼ਾਹਰ ਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਸਟੀਕ ਦੇ ਨਾਲ ਨਾਲ ਬੜੀ ਮਹਿੰਗੀ ਵਾਈਨ ਦੇ ਜਾਮ ਵੀ ਖੜਕਾਏ। ਸੈਟਰਡੇ ਟੈਲੀਗ੍ਰਾਫ ਦੀ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਫੈਲਿਕਸ ਲੀ ਦੇ ਸੱਦੇ ਦੇ ਉੱਤੇ ਕੁਝ ਚੁਣਿੰਦਾ ਹੀ 7-8 ਲੋਕ ਇਸ ਡਿਨਰ ਦੇ ਵਿੱਚ ਆਯੋਜਿਤ ਹੋਏ ਸੀ, ਪਰ ਲੱਖਾਂ ਡਾਲਰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਦੇ ਲਈ ਇਕੱਠਾ ਕਰ ਲਿਆ। ਇੱਕ ਕਿਸਮ ਦਾ ਫੰਡ ਰੇਜ਼ਰ ਡਿਨਰ ਸੀ। ਜਦੋਂ ਜਾਮ ਦੇ ਨਾਲ ਜਾਮ ਟਕਰਾਏ ਅਤੇ ਉਸ ਤੋਂ ਬਾਅਦ ਇਹਨਾਂ ਸਾਰੇ ਡੋਨਰਸ ਨੇ ਪ੍ਰਧਾਨ ਮੰਤਰੀ ਨੂੰ ਛੇੜਿਆ, ਫਿਰ ਦੱਸੋ ਕੀ ਕਹਿੰਦੀ ਹੈ ਪੌਲਿਨ ਹੈਨਸਨ। ਇੰਨਾ ਹੀ ਕਹਿਣਾ ਸੀ ਅਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਵੀ ਰੱਖੀਆਂ। ਹਾਲਾਂਕਿ ਇਸ ਪੂਰੇ ਇਵੈਂਟ ਦੀਆਂ ਨਾ ਤਾਂ ਕੋਈ ਵੀਡੀਓਜ਼ ਬਣੀਆਂ ਨੇ ਨਾ ਕੋਈ ਫੋਟੋਆਂ ਨੇ, ਪਰ ਫੈਲਿਕਸ ਲੀ ਦੇ ਹਵਾਲੇ ਫੈਲਿਕਸ ਲੀ ਨੇ ਇਸ ਡਿਨਰ ਦੇ ਵਿੱਚ $1 ਮਿਲੀਅਨ ਇਕੱਠਾ ਕਰਕੇ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ, ਆਪਣੇ ਅਮੀਰ ਤਰੀਨ ਦੋਸਤਾਂ ਨੂੰ ਬੁਲਾ ਕੇ ਉੱਥੇ ਸੱਦ ਕੇ। ਇਸ ਡਿਨਰ ਦੇ ਵਿੱਚ ਕੌਣ ਕੌਣ ਸੀ ਇਸ ਦੀ ਪੂਰੀ ਲਿਸਟ ਤਾਂ ਨਹੀਂ ਪਤਾ, ਪਰ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਇਸ ਡਿਨਰ ਦੇ ਵਿੱਚ ਸੀ। ਡੈਨੀਅਲ ਐਂਡਰਿਊਜ਼ ਦੇ ਅਕਸਰ ਚੀਨ ਦੇ ਜਿਹੜੇ ਵੱਡੇ ਡਿਵੈਲਪਰ ਨੇ ਉਹਨਾਂ ਦੇ ਨਾਲ ਨਿੱਜੀ ਸੰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ, ਬਲਕਿ ਜ਼ੀ ਜਿਨਪਿੰਗ ਦੇ ਨਾਲ ਉਹ ਇਕੱਲੇ ਹੀ ਮੁਲਾਕਾਤ ਕਰਨ ਤੁਰ ਪਏ ਸੀ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੁੰਦੀ ਸੀ। ਫੈਡਰਲ ਪੱਧਰ ਦੇ ਉੱਤੇ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਕੌਮਾਂਤਰੀ ਸੰਬੰਧ ਸਥਾਪਿਤ ਹੁੰਦੇ ਨੇ, ਬਲਕਿ ਡੈਨੀਅਲ ਐਂਡਰਿਊਜ਼ ਦੀ ਤਾਂ ਅਗਲੀ ਸਵੇਰ ਫੈਲਿਕਸ ਲੀ ਦੇ ਨਾਲ ਗੋਲਫ ਖੇਡਦਿਆਂ ਹੋਇਆਂ ਦੀ ਤਸਵੀਰਾਂ ਵੀ ਨਸ਼ਰ ਹੋ ਗਈਆਂ ਸੀ। ਅਸਲ 'ਚ ਜਦੋਂ ਡੈਨੀਅਲ ਐਂਡਰਿਊਜ਼ ਵਿਕਟੋਰੀਆ ਦੇ ਪ੍ਰੀਮੀਅਰ ਹੁੰਦੇ ਸੀ ਉਦੋਂ ਵੀ ਲੇਬਰ ਪਾਰਟੀ ਦੇ ਉੱਤੇ ਅਕਸਰ ਐਸੇ ਇਲਜ਼ਾਮ ਲੱਗੇ ਸੀ ਕਿ ਚੀਨੀ ਜਿਹੜੇ ਅਮੀਰ ਤਰੀਨ ਲੋਕ ਨੇ, ਰਿਚ ਲੋਕ ਨੇ ਜਿਹੜੇ, ਉਹ ਆਸਟ੍ਰੇਲੀਆ 'ਚ ਲੇਬਰ ਪਾਰਟੀ ਨੂੰ ਇਸ ਕਿਸਮ ਦੇ ਨਾਲ ਪੈਸੇ ਇਕੱਠੇ ਕਰਕੇ ਦਿੰਦੇ ਨੇ, ਬਲਕਿ ਹੁਆਂਗ ਜ਼ਿਆਂਗਮੋ ਜਿਹੜੇ ਸੀ ਉਹਨਾਂ ਨੇ $1,00,000 NSW ਦੀ ਲੇਬਰ ਪਾਰਟੀ ਨੂੰ ਕੈਸ਼ ਹੀ ਦਿੱਤਾ ਸੀ, ਆਲਡੀ ਦੇ ਜਿਹੜਾ ਸ਼ੋਪਿੰਗ ਬੈਗ ਹੁੰਦਾ ਉਸ ਦੇ ਵਿੱਚ ਭਰ ਕੇ, ਅਤੇ ਉਦੋਂ ਵੀ ਲੇਬਰ ਪਾਰਟੀ ਤੋਂ ਸਵਾਲ ਇਹ ਕੀਤੇ ਗਏ ਸੀ। ਹੁਣ ਵੀ ਜਦੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਜਿਹੜੀ ਪੌਲਿਨ ਹੈਨਸਨ ਨੇ ਉਹਨਾਂ ਨੇ ਪੁੱਛਿਆ ਕਿ ਸਰਕਾਰ ਹੁਣ ਦੱਸੇ, ਜਵਾਬ ਦੇਵੇ ਕਿ ਫਿਲਿਪ ਲੀ ਜਿਨ੍ਹਾਂ ਦੇ ਪਿਓ ਦੇ ਉੱਤੇ $272 ਮਿਲੀਅਨ ਦਾ ਟੈਕਸ ਦਾ ਕਰਜ਼ ਇੱਕ ਚੜਿਆ ਹੋਇਆ, ਉਹਨਾਂ ਨੂੰ ਸਰਕਾਰ ਦੇ ਨਾਲ ਇਸ ਕਿਸਮ ਦੀ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਦਾ ਇਲਜ਼ਾਮ ਜਿਹੜਾ ਸੀ ਸਰਕਾਰ ਦੇ ਖਿਲਾਫ, ਉਹਨਾਂ ਦੇ ਨਾਲ ਹੀ ਸਰਕਾਰ ਉੱਠਦੀ ਬੈਠਦੀ ਕਿਉਂ ਹੈ। ਖੈਰ ਕਈ ਵਾਰ ਇੱਦਾਂ ਹੋ ਜਾਂਦਾ ਹੈ ਕਿ ਆਪਣੇ ਪੈਸੇ ਦੇ ਦਮ ਦੇ ਉੱਤੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਜਿਵੇਂ ਪੌਲਿਨ ਹੈਨਸਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਸਹੇਲੀ ਅਤੇ ਆਸਟ੍ਰੇਲੀਆ ਦੀ ਮਸ਼ਹੂਰ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ, ਜਿਨ੍ਹਾਂ ਦੇ ਖਿਲਾਫ ਹੁਣ ਕਾਮਨਵੈਲਥ ਖੇਡਾਂ ਦੇ ਵਿੱਚ ਕੋਈ ਵੀ ਖਿਡਾਰੀ, ਖਾਸ ਤੌਰ ਦੇ ਉੱਤੇ ਸਵਿਮਰਸ ਜਿਹੜੇ ਨੇ, ਉਹ ਪਬਲਿਕਲੀ ਜਨਤਕ ਪਲੇਟਫਾਰਮ ਦੇ ਉੱਤੇ ਕੋਈ ਗੱਲ ਨਹੀਂ ਕਹਿ ਸਕਣਗੇ। ਹੈਂਗਕੌਂਗ ਪ੍ਰੋਸਪੈਕਟਿੰਗ ਜਿਹੜੀ ਕਿ ਜੀਨਾ ਰਾਈਨਹਾਰਟ ਦੀ ਕੰਪਨੀ ਹੈ, ਇਸ ਅਰਬਪਤੀ ਮਹਿਲਾ ਦੀ ਕੰਪਨੀ ਦੀ ਤਰਫ ਤੋਂ ਹੁਣ ਆਸਟ੍ਰੇਲੀਅਨ ਖਿਡਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਗਿਆ। ਹੈਂਗਕੌਂਗ ਪ੍ਰੋਸਪੈਕਟਿੰਗ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਅਨ ਸਵਿਮਰਸ ਜਿਹੜੇ ਕਾਮਨਵੈਲਥ ਖੇਡਾਂ ਦੇ ਵਿੱਚ ਸੋਨੇ ਦਾ ਮੈਡਲ ਫੁੰਡ ਕੇ ਆਉਣਗੇ, ਉਹਨਾਂ ਨੂੰ $20,000 ਦਿੱਤੇ ਜਾਣਗੇ, ਸਿਲਵਰ ਮੈਡਲ ਵਾਲਿਆਂ ਨੂੰ $15,000 ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲਿਆਂ ਨੂੰ $10,000 ਮਿਲਣਗੇ। ਇਸ ਤੋਂ ਇਲਾਵਾ ਕਿਸੇ ਵੀ ਹੋਰ ਖੇਡ ਦੇ ਵਿੱਚ ਵਰਲਡ ਰਿਕਾਰਡ ਜੇ ਕੋਈ ਖਿਡਾਰੀ ਬਣਾਏਗਾ ਤਾਂ ਉਹਨੂੰ $30,000 ਦਾ ਸੋਲੋ ਜਿਹੜੀ ਖੇਡਾਂ ਨੇ ਉਹਦੇ ਵਿੱਚ ਇੰਡੀਵਿਜੁਅਲ ਖੇਡਾਂ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਏਗਾ। ਹੁਣ ਅਜਿਹੇ ਦੇ ਵਿੱਚ ਜਦੋਂ ਇੰਨਾ ਪੈਸਾ ਹੈਂਗਕੌਂਗ ਪ੍ਰੋਸਪੈਕਟਿੰਗ ਬਹਾ ਰਹੀ ਹੈ ਤਾਂ ਇਸ ਦੀਆਂ ਕੁਝ ਸ਼ਰਤਾਂ ਵੀ ਨੇ, ਸ਼ਰਤਾਂ ਇਹ ਨੇ। ਸਿਡਨੀ ਮਾਰਨਿੰਗ ਹੈਰਾਲਡ ਨੇ ਖਬਰ ਛਾਪੀ ਅੱਜ ਦੇ ਦਿਨ ਕਿ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਅਨ ਖਿਡਾਰੀ ਜੀਨਾ ਰਾਈਨਹਾਰਟ ਜਾਂ ਉਸ ਦੀ ਕੰਪਨੀ ਜਾਂ ਉਹਨਾਂ ਦੇ ਪੌਲਿਨ ਹੈਨਸਨ ਜਾਂ ਐਸਾ ਕੋਈ ਵੀ ABCD ਗੱਲਾਂ ਉਹਨਾਂ ਦੇ ਬਾਰੇ ਨਹੀਂ ਕਰ ਸਕਦੇ। ਖੈਰ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310

0: 04935360422।
1: ਚੱਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
3: ਰਿਲੀਜ਼ਿੰਗ ਔਨ 31st July।
5: ਦੱਸੋ,
6: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜੀ ਕੀ ਹਾਲ ਹੈ ਪਿੱਠ ਦਰਦ ਦਾ
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY Immigration and Education Consultant
4: ਹਰ ਕਦਮ ਤੁਹਾਡੇ ਨਾਲ
6: Attention Travelers The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਹਾਂਜੀ ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਭਾਈ, 25 ਤਰੀਕ ਨੂੰ ਜੇ ਤੁਹਾਡਾ ਹੈਗਾ ਤਾਂ ਠੀਕ ਹੈ, ਨਹੀਂ ਉਹ ਮੈਨੂੰ 2-3 ਵਾਰ ਕਹਿ ਚੁੱਕੇ ਆ, ਆਪਣਾ ਕੀ ਨਾਮ ਹੈ ਅਨੁਜ, ਉਹਨਾਂ ਦੇ ਉਹ ਉਹਨਾਂ ਦਾ ਬੜਾ ਨਜ਼ਾਰੇ ਬੰਨਣੇ ਨੇ, ਉਹਨਾਂ ਨੇ ਉਹ ਕਰਵਾਉਣਾ ਇਵੈਂਟ
2: 25 ਕਿਹੜੀ ਦੋ
1: 25 ਆਹ ਜੁਲਾਈ
2: 25
1: ਇਹ ਹੈਗਾ VIP ਇਨਵਾਈਟ ਉਹਨੇ ਭੇਜਿਆ ਆਪਾਂ ਨੂੰ, ਡਾਂਸਿੰਗ ਸਟਾਰ ਅਤੇ ਇੰਡੀਅਨ ਆਈਡਲ, ਆਪਣਾ ਆਸਟ੍ਰੇਲੀਅਨ ਆਈਡਲ ਦਾ। ਜੇ ਤੁਹਾਡਾ ਹੋਇਆ ਤਾਂ ਮੈਨੂੰ ਦੱਸ ਦਿਓ।
2: ਇਹ ਸ਼ਾਮ ਦਾ ਹੋਏਗਾ ਨਾ?
1: ਮੇਰਾ ਅਸਲ ਦੇ ਵਿੱਚ ਪ੍ਰੇਮ ਭਾਜੀ, ਇੱਕ ਮਿੰਟ,

0: ਪ੍ਰੇਮ ਭਾਜੀ ਨੇ ਜੋ ਉਹ ਰਖਵਾਈ ਹੈ ਮਾਤਾ ਦੀ ਚੌਂਕੀ 6 ਵਜੇ ਉਹ ਸ਼ੁਰੂ ਹੋਣੀ ਉਹਨਾਂ ਦੇ
1: ਸੇਮ 25 ਨੂੰ
0: 25 ਦੀ ਮੈਂ ਤਾਂ ਬੱਬੂ ਮਾਨ ਵਾਲੇ ਸ਼ੋਅ 'ਤੇ ਵੀ ਨਹੀਂ ਜਾ ਰਿਹਾ ਹੈਗਾ ਅਸਲ 'ਚ ਉਹਨਾਂ ਨੇ ਪਿਛਲੀ ਵਾਰ 2 ਵੀ ਪਹਿਲਾਂ ਵੀ ਖੰਡ ਪਾਠ ਰਖਾਇਆ ਸੀ ਉਦੋਂ ਵੀ ਨਹੀਂ ਮੈਂ ਜਾ ਸਕਿਆ
2: ਬੱਬੂ ਮਾਨ ਦਾ ਸ਼ੋਅ ਵੀ 25 ਨੂੰ
1: ਉਹ 25 ਨੂੰ ਹਾਂ 25 ਨੂੰ
0: ਬਹੁਤ ਕੁਛ ਸਾਹਾ ਬਹੁਤ ਭਾਰੀ ਹੈ ਮੈਂ ਉਹਨਾਂ ਨੂੰ ਵਾਅਦਾ ਕੀਤਾ ਜੀ ਮੈਂ ਕਿਹਾ ਐਤਕੀ ਮੈਂ ਆਊਂਗਾ ਹੀ ਆਊਂਗਾ ਫਿਰ ਮੈਨੂੰ ਇਹ ਹੈ ਵੀ ਅੱਛਾ ਅਨੁਜ ਦੇ ਨਾਲ ਕਿਸਮਤ ਇਹ ਹੈ ਵੀ ਉਹਨੇ ਮੈਨੂੰ ਹਰ ਵਾਰ ਬੁਲਾਉਂਦਾ ਜਦੋਂ ਫੈਸ਼ਨ ਸ਼ੋਅ ਹੁੰਦਾ ਜਾਂ ਉਹ ਹੁੰਦਾ ਜਾਂ ਮੈਂ ਇੰਡੀਆ ਹੁੰਦਾ ਜਾਂ ਕੁਛ ਨਾ ਕੁਛ ਪ੍ਰੋਗਰਾਮ ਉਹਨੇ ਲੱਗਣਾ ਹੈ ਕਿ ਇਹ ਤਾਂ ਇਹ ਜਾਣ ਕੇ ਨਹੀਂ ਆਉਂਦਾ ਖਰਾਬ ਹੋ ਗਈ ਸੀਗੀ 2 ਹਫ਼ਤੇ ਪਹਿਲਾਂ ਪਰ ਮੈਂ ਨਾ ਆਪਣਾ ਨਾ ਇਹ ਚਲੋ ਜ਼ਿਆਦਾ ਡਿਟੇਲ 'ਚ ਨਾ ਜਾਇਓ ਮੈਂ ਹੋ ਗਿਆ ਬਿਮਾਰ ਮੈਂ ਐਂਬੂਲੈਂਸ 'ਚ ਗਿਆ ਅਤੇ ਹੋਸਪਿਟਲ ਅਤੇ ਐਂਬੂਲੈਂਸ ਵਾਲੀ ਨੂੰ ਮੈਂ ਪੁੱਛਿਆ ਮੈਂ ਕਿਹਾ ਜਦੋਂ ਟੈਲਸਟਰਾ ਦਾ 000 ਆਊਟੇਜ ਹੋਇਆ ਸੀ ਨਜ਼ਾਰੇ ਆਏ ਕਿ ਨਹੀਂ ਉਹ ਬੜੀ ਖੁਸ਼ ਹੋ ਕੇ ਦੱਸੀ ਉਹਨੇ ਸਾਰੀ ਸਟੋਰੀ ਕਹਿੰਦੇ 2 ਘੰਟੇ ਕੁਛ ਨਾ ਪੁੱਛ ਕਹਿੰਦੀ ਅਸੀਂ ਆ ਨਜ਼ਾਰੇ ਲੈ ਰਹੇ ਸੀਗੇ
1: ਕੋਈ ਕੰਮ ਨਹੀਂ ਸੀ
0: 2 ਘੰਟੇ ਬਸ 2 ਘੰਟੇ ਤੁਹਾਨੂੰ ਕਹਿੰਦੀ ਪੈਰਾਮੈਡਿਕਸ ਨੂੰ ਜੇ 2 ਘੰਟੇ ਵੀ ਮਿਲ ਜਾਣ ਉਹ ਛੁੱਟੀ ਵਰਗਾ ਦਿਨ ਹੁੰਦਾ ਅਲਰਟ ਸਿਸਟਮ ਹੁੰਦੇ ਆ ਵੀ ਰੈਡ ਅਲਰਟ ਹੈ ਔਰੇਂਜ ਅਲਰਟ ਹੈ ਯੈਲੋ ਅਲਰਟ ਹੈ ਹਨਾ ਰੈਡ ਅਲਰਟ ਤੇ ਤਾਂ ਫਿਰ ਚਾਹੇ 1 ਦੀਆਂ 2 ਵੀ ਕਈ ਵਾਰ ਐਂਬੂਲੈਂਸਾਂ ਚਲੀ ਜਾਂਦੀਆਂ
1: ਤੇ ਉਹਨਾਂ ਨੂੰ ਕਹੋ ਜੇ ਤੁਹਾਨੂੰ ਰੈਸਟ ਨਹੀਂ ਦਿੰਦੇ ਤੇ ਬੰਦੇ ਹੀ ਭਰਤੀ ਕਰ ਲਓ ਸਾਨੂੰ ਹੀ ਦੱਸ ਦੋ ਤੁਹਾਨੂੰ ਰੈਸਟ ਨਹੀਂ ਦੇ ਰਿਹਾ ਕਰਾਂਗੇ
0: ਇੰਡੀਆ
1: ਚ ਕਿੰਨਾ ਚੱਲਣ ਡਿਆ ਐਜੂਕੇਸ਼ਨ ਦੇ ਹਿਸਾਬ ਤੇ ਜੰਤਰ ਮੰਤਰ ਤੇ ਹੜਤਾਲ
0: ਯਾਰ
1: ਮਤਲਬ ਕੀ
0: ਉਹਦੇ ਤੇ ਤੁਹਾਡੀ ਟਿੱਪਣੀ ਕੀ ਹੈ ਲਓ ਦੱਸੋ ਤੁਸੀਂ ਮਤਲਬ ਖੁੱਲ ਕੇ ਆਪਣਾ ਬਿਆਨ ਦੋ ਬੱਬੂ ਮਾਨ ਨੇ ਤਾਂ ਨਹੀਂ ਦਿੱਤਾ ਉਹ ਤਾਂ ਡਰ ਗਿਆ ਤੁਸੀਂ ਦੱਸੋ
1: ਨਹੀਂ
0: ਤੁਹਾਡਾ ਕੀ ਬਿਆਨ ਹੈਗਾ
1: ਯਾਰ ਮੈਂ ਬਿਲਕੁਲ ਸਹਿਮਤ ਹਾਂ ਦੇਖੋ ਭਾਜੀ ਇੱਥੇ ਵੀ ਇੱਥੇ ਅਸੀਂ ਤਰੱਕੀ ਕਿਉਂ ਨਹੀਂ ਕਰ ਪਾਉਂਦੇ ਕਿਉਂਕਿ ਉੱਥੇ ਅਮੀਰ ਜਿਹੜਾ ਵਾ ਉਹਦੇ ਕੋਲ ਪੈਸੇ ਕਰਕੇ ਉਹ ਕਹਿੰਦੇ ਵੀ ਜ਼ਿਆਦਾ ਪੜ੍ਹ ਲਓ ਗਰੀਬ ਕੋ ਮਤਲਬ ਪੜ੍ਹਾਈ ਸਾਰਿਆਂ ਲਈ ਨਾ ਸੇਮ ਹੋਣੀ ਚਾਹੀਦੀ ਹੈ ਮਤਲਬ ਇਹ ਤਾਂ ਬਿਲਕੁਲ ਸਹੀ ਗੱਲ ਆ ਮਤਲਬ ਫ੍ਰੀ ਹੋਵੇ ਪੜ੍ਹਾਈ ਕਿਉਂ ਨਾ ਅਸੀਂ ਤਰੱਕੀ ਕਰੀਏ
0: ਦੁਬਈ ਚ ਫ੍ਰੀ ਹੁੰਦੀ ਸੀ ਹੈ ਨਾ
1: ਪਰ ਮੈਂ ਇਹ ਕਹਿਣ ਡਿਆ ਵਾ ਵੀ ਇਹ ਗੱਲ ਸਹੀ ਹੈਗੀ ਆ ਵੀ ਜਿਹੜੀ ਐਜੂਕੇਸ਼ਨ ਹੈ ਨਾ ਉਹ ਸਾਰਿਆਂ ਲਈ ਸਾਨੂੰ ਮਤਲਬ ਇਹ ਹੋਣਾ ਚਾਹੀਦਾ ਹੈ ਵੀ ਯਾਰ ਆਪਾਂ ਐਜੂਕੇਸ਼ਨ ਸਾਰਿਆਂ ਲਈ ਸਾਂਝੀ ਹੋਣੀ ਚਾਹੀਦੀ ਹੈ ਸਾਰਿਆਂ ਨੂੰ
0: ਇੰਡੀਆ ਦੇ ਵਿੱਚ ਨੀਟ ਪਰ ਜਿਹੜੀ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਕਹਿ ਰਹੀ ਹੈ ਬਾਕੀ ਕਿਹੜਾ ਸਾਡੇ ਨੇ ਬਾਕੀ ਨੇ ਕਿਸੇ ਸਟੇਟ ਗਵਰਨਮੈਂਟ ਦੇ ਵੀ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਕਦੇ ਕਿਸੇ ਦੇ ਹੋਏ ਨੇ ਏਦਾਂ ਕਰਕੇ ਪਰ ਏਦਾਂ ਕਰਕੇ ਹੈ ਕਿ ਸਿਸਟਮ ਤੁਹਾਡੀ ਗੱਲ ਠੀਕ ਹੈ ਜਾਂ ਇੱਕ ਓਵਰਹਾਲ ਦੀ ਲੋੜ ਹੈ ਓਵਰਆਲ ਮਤਲਬ ਵੀ ਪੂਰਾ ਦਾ ਪੂਰਾ ਸਿਸਟਮ ਢਾਂਚਾ ਹੀ ਬਦਲਣ ਦੀ ਲੋੜ ਹੈ
1: ਹਾਂ ਬਿਲਕੁਲ ਔਰ ਅਗਰ ਆਪਾਂ ਸ਼ੁਰੂਆਤ ਨਹੀਂ ਕਰਾਂਗੇ ਤੇ ਫਿਰ ਕਿੱਦਾਂ ਆਪਾਂ ਜਦੋਂ ਕਹਿੰਦੇ ਨਾ ਸ਼ੁਰੂਆਤ ਕਰਾਂਗੇ ਤੇ ਅੱਗੇ ਕੁਝ ਨਾ ਕੁਝ ਹੋਏਗਾ ਨਾ ਹੁਣ ਜੇ ਸ਼ੁਰੂਆਤ ਹੋ ਰਹੀ ਹੈ ਤੇ ਇਹਨੂੰ ਫਿਰ ਆਵਾਜ਼ ਨੂੰ ਦਬਾਇਆ ਜਾ ਰਿਹਾ ਮਤਲਬ ਸਾਰੇ ਵੈਸੇ ਉਹੀ ਆ ਵੀ ਜਿੱਦਾਂ ਸਟੂਡੈਂਟ ਇਕੱਠੇ ਹੋ ਕੇ ਕਰ ਰਹੇ ਆ ਅੱਛਾ ਲਾਸਟ ਟਾਈਮ ਜਿਹੜਾ ਉਹ ਲਾਸਟ ਟਾਈਮ ਇਹੀ ਬੱਚੇ ਉਹਨਾਂ ਦੀ ਫੇਸਬੁੱਕ ਤੇ ਵੀ ਪਤਾ ਨੀ ਆਈ ਪੋਸਟ ਉਹ ਨਾ 5 ਮਿੰਟ 2 ਕੁੜੀਆਂ ਲੇਟ ਹੋ ਗਈਆਂ ਉਹ ਵਿਚਾਰੇ ਉਹਨਾਂ ਨੂੰ ਪੇਪਰ ਹੀ ਨਹੀਂ ਦੇ
0: ਦਿੱਤੇ ਕਹੀ ਸੀ
1: ਮਤਲਬ ਦੇਖੋ ਕੀ
0: ਨੀਟ ਦਾ ਐਗਜ਼ਾਮ ਜਿਹੜਾ ਨਾ ਵੈਸੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਕੱਟੜ ਫੈਨ ਹੈਗੇ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਬਟ ਮੈਂ ਦੱਸ ਦਿੰਦਾ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ ਜੇ ਤੁਸੀਂ ਡਾਕਟਰੀ ਕਰਨੀ ਹੈ MBBS ਵਗੈਰਾ ਕਰਨੀ ਹੈ ਹਨਾ ਤਾਂ ਉਹਦੇ ਤੋਂ ਪਹਿਲਾਂ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਹੁੰਦਾ
1: ਠੀਕ ਹੈ
0: ਜਿਵੇਂ ਤੁਸੀਂ ਵੀ ਮੇਰੇ ਖਿਆਲ ਦੇ ਨਾਲ JET ਵਗੈਰਾ ਦੇ ਕੇ ਤੁਸੀਂ
1: JET ਕਰਕੇ ਡਿਪਲੋਮਾ ਖਰੀਦਿਆ
0: ਜਾਂ ਫਿਰ ਬੀ ਐਡ ਦੇ ਲਈ ਐਗਜ਼ਾਮ ਹੁੰਦਾ, ਐਂਟਰੈਂਸ ਐਗਜ਼ਾਮ ਹੁੰਦਾ, ਹਰ ਇੱਕ ਦੇ ਲਈ ਹੁੰਦਾ। ਅਤੇ ਉਹਦੇ ਵਿੱਚ ਕੀ ਹੈ ਕਿ ਜਿਹੜਾ ਨੀਟ ਦਾ, ਹਾਂ ਜੇ ਤੁਸੀਂ ਬੀ ਏ ਐਮ ਐਸ ਵਗੈਰਾ ਕਰਨੀ ਹੈ ਐਲੋਪੈਥੀ ਵਗੈਰਾ ਦੇ ਲਈ ਤਾਂ ਨੀਟ ਹੈਗਾ, ਜੇ ਤੁਸੀਂ ਆਯੁਰਵੇਦਾ ਕਰਨੀ ਹੈ, ਬੀ ਐਚ ਐਮ ਐਸ ਕਰਨੀ ਹੈ ਹੋਮਿਓਪੈਥੀ ਦੀ, ਆਯੁਰਵੇਦਾ ਦੀ ਕਰਨੀ ਹੈ ਬੀ ਐਮ ਐਸ, ਫੇਰ ਨਹੀਂ ਹੈਗਾ ਨੀਟ ਦਾ ਐਗਜ਼ਾਮ।
1: ਅੱਛਾ ਠੀਕ ਹੈ,
0: ਫਿਰ ਤੁਸੀਂ ਉਹਦੇ ਤੋਂ, ਪਰ ਬੀ ਏ ਐਮ ਐਸ ਦਾ ਇੱਕ ਅਲੱਗ ਐਗਜ਼ਾਮ ਹੁੰਦਾ, ਬਟ ਐਨੀ ਵੇਜ਼ ਐਮ ਬੀ ਬੀ ਐਸ ਦੇ ਲਈ ਉਹ ਐਗਜ਼ਾਮ ਹੁੰਦਾ, ਉਹਦੇ ਤੋਂ ਬਾਅਦ ਫਿਰ ਬੱਚਾ ਪੜ੍ਹਾਈ, ਮਤਲਬ ਐਂਟਰੈਂਸ, ਪਹਿਲਾਂ ਤਾਂ ਐਂਟਰੈਂਸ ਦੀ ਪੜ੍ਹਾਈ ਕਰੀ ਜਾਂਦੇ ਨੇ,
1: ਪਹਿਲਾਂ ਨੀਟ ਉਹੀ
0: ਐਂਟਰੈਂਸ ਹੀ ਕਲੀਅਰ ਹੁੰਦਾ, ਜਿਵੇਂ ਐਮ ਬੀ ਏ ਵਾਲੇ ਕਰਦੇ ਨੇ ਕੈਟ ਦੀ ਪ੍ਰੈਪਰੇਸ਼ਨ ਕਰੀ ਜਾਂਦੇ ਨੇ
1: ਜੀ,
0: ਪਹਿਲਾਂ ਉਹ ਐਗਜ਼ਾਮ ਨਹੀਂ ਕਲੀਅਰ ਹੁੰਦਾ, ਜਦੋਂ ਉਹ ਐਗਜ਼ਾਮ ਕਲੀਅਰ ਹੁੰਦਾ ਫਿਰ ਉਹਦੇ 'ਚ ਜਿੰਨੀ ਹਾਈ ਰੈਂਕਿੰਗ ਹੋਏਗੀ ਉਹਨਾਂ ਕਾਲਜ ਉਹਨਾਂ ਨੂੰ ਸਸਤਾ ਮਿਲੇਗਾ, ਨਹੀਂ ਤੇ ਫਿਰ ਐਮ ਬੀ ਬੀ ਐਸ ਤਾਂ ਵੀ ਕਰਨੀ ਹੋਇਆ ਉਹਨਾਂ ਨੇ, ਪਰ ਇਹ ਹੈ ਵੀ ਫਿਰ ਬਹੁਤ ਮਹਿੰਗੀਆਂ ਮਹਿੰਗੀਆਂ ਡੋਨੇਸ਼ਨਾਂ, ਡਾਕਟਰ ਨੂੰ ਇਹ ਵੀ ਨੀ ਕਹਿ ਸਕਦੇ, ਡਾਕਟਰ ਸਾਹਿਬ ਢਿੱਡ ਚ ਪੀੜ ਹੁੰਦੀ ਹੈ, ਉਹ ਕਹਿੰਦਾ ਤੁਹਾਨੂੰ 100 ਰੁਪਿਆ ਠੀਕ ਠੀਕ ਲਗਾ ਲਓ, ਕਹਿ ਦੋਗੇ ਅਗਲੇ ਨੇ 15 ਲੱਖ ਲਗਾ ਕੇ ਐਮ ਬੀ ਬੀ ਐਸ ਕੀਤੀ ਹੈ, ਹੁਣ ਵਸੂਲ ਵੀ ਤਾਂ ਕਰਨਾ ਹੀ ਹੈ, ਤਾਂ ਕਰਕੇ ਇੰਨੇ ਇਲਾਜ ਮਹਿੰਗੇ ਹੈਗੇ ਨੇ ਉੱਥੇ, ਵੈਸੇ ਉੱਥੇ ਨੀ ਪੂਰੇ ਦੁਨੀਆ 'ਚ ਨੇ ਇਹ
1: ਡਾਕਟਰ,
0: ਤਰੀਕਾ ਇਹ ਹੈ ਕਿ ਨੀਟ ਦਾ ਐਗਜ਼ਾਮ ਡਾਕਟਰ ਬਣਨ ਦੇ ਲਈ ਹੁੰਦਾ, ਤੇ ਉਹ ਬੱਚੇ ਜਿਹੜੇ ਨੇ ਦਿਨ ਰਾਤ ਆਪਣੀਆਂ ਅੱਖਾਂ ਕਾਲੀਆਂ ਕਰਕੇ ਰਾਤਾਂ ਜਾਗ ਜਾ ਕੇ ਐਗਜ਼ਾਮੀਨੇਸ਼ਨ ਦੇ ਲਈ ਪ੍ਰੈਪਰੇਸ਼ਨ ਕਰਦੇ ਨੇ, ਇਹ ਥੋੜ੍ਹਾ ਜਿਹਾ ਔਖਾ ਹੈ ਇੰਡੀਆ ਦੇ ਵਿੱਚ ਨਾ। ਵੈਸੇ ਜਿੰਨੇ ਵੀ ਐਗਜ਼ਾਮੀਨੇਸ਼ਨ, ਚਾਹੇ ਯੂ ਪੀ ਐਸ ਸੀ ਹੈ ਹਨਾ, ਆਈ ਏ ਐਸ ਆਈ ਪੀ ਐਸ ਬਣਨ ਦੇ ਲਈ, ਚਾਹੇ ਆ ਕੈਟ ਐਗਜ਼ਾਮ ਹੈ ਐਮ ਬੀ ਏ ਵਗੈਰਾ ਕਰਨ ਦੇ ਲਈ, ਚਾਹੇ ਆ ਨੀਟ ਐਗਜ਼ਾਮ ਹੈ, ਚਾਹੇ ਜੇ ਟ੍ਰਿਪਲ ਈ ਵਗੈਰਾ ਦੇ ਐਗਜ਼ਾਮ ਹੈ ਇੰਜੀਨੀਅਰ ਵਗੈਰਾ ਬਣਨ ਦੇ ਲਈ, ਚਾਹੇ ਜੁਡੀਸ਼ਰੀ ਦੇ ਐਗਜ਼ਾਮ ਨੇ
1: ਜੀ
0: ਹਨਾ, ਬੜੇ ਮਤਲਬ ਐਂਟਰੈਂਸ ਜਿਹੜੇ ਵਾਕਈ ਹੈਗੇ ਨੇ ਸੈਂਟਰਲ ਲੈਵਲ ਤੇ, ਉਹ ਬੜੇ ਔਖੇ ਨੇ, ਸੌਖਾ ਨਹੀਂ ਹੈਗਾ ਉਹਨਾਂ ਨੂੰ ਕਰਨਾ,
1: ਨਹੀਂ ਔਖੇ ਤੇ ਬਿਲਕੁਲ। ਹਾਂ ਇਹ ਤਾਂ ਸਹੀ ਗੱਲ ਹੈ, ਦਿਨ ਰਾਤ ਪੜ੍ਹਾਈ ਕਰਨੀ ਪੈਂਦੀ ਹੈ,
0: ਔਰ ਦੁਨੀਆ ਦੇ ਮੇਰੇ ਖਿਆਲ ਦੇ ਨਾਲ ਟਫੈਸਟ, ਵਨ ਆਫ ਦੀ ਟਫੈਸਟ ਜਿਹੜੇ ਐਗਜ਼ਾਮਸ ਹੈਗੇ ਨੇ।
1: ਸੋ ਇਹੋ ਜਿਹੇ ਐਗਜ਼ਾਮ ਇੱਥੇ ਵੀ ਹੁੰਦੇ ਆ ਬਾਹਰਲੇ ਕੰਟਰੀਆਂ 'ਚ,
0: ਇੱਥੇ ਵਾਲੇ ਨਹੀਂ, ਇੱਥੇ ਨੈਪਲੈਂਡ ਦੇ ਸਕੋਰ ਹੀ ਨਹੀਂ ਪੂਰੇ ਹੋਏ ਤੁਹਾਨੂੰ,
1: ਇਹ ਸਾਰੇ ਐਗਜ਼ਾਮ ਇੰਨੇ ਔਖੇ ਔਖੇ ਐਗਜ਼ਾਮ ਇੰਡੀਆ ਵਾਲੇ ਕੋਈ ਹੈਗੇ ਦੱਸ,
0: ਇੱਥੇ ਹੈਗੇ ਨੇ ਐਗਜ਼ਾਮ ਇੱਥੇ ਦੇ ਵੀ ਹੈਗੇ ਨੇ, ਪਰ ਚੱਕਰ ਇਹ ਹੈ ਕਿ ਸਾਰੇ ਬੱਚੇ ਨਹੀਂ ਕਰਦੇ ਹੈਗੇ।
1: ਪਰ ਵੈਸੇ ਭਾਈ ਇੱਥੇ ਪੜ੍ਹਾਈ ਨੂੰ ਇੰਨਾ ਕੁਝ ਉਹ ਮਤਲਬ ਜਿੱਦਾਂ ਇੰਡੀਆ 'ਚ ਮਤਲਬ ਹੁੰਦਾ, ਇੱਥੇ ਇੰਨਾ ਸੀਰੀਅਸ ਨਹੀਂ ਲੈਂਦੇ ਨਾ ਪੜ੍ਹਾਈ ਨੂੰ, ਮਤਲਬ ਜਿੱਦਾਂ,
0: ਪਰ ਕਿਉਂਕਿ ਹੱਥੀ ਸਕਿੱਲ ਦੀ ਇੱਥੇ ਵੈਲਿਊ ਹੈ, ਕਿ ਤੁਸੀਂ ਪੜ੍ਹਾਈ ਚਾਹੇ 10ਵੀਂ ਤੱਕ ਕਰ ਲਓ, ਬਟ ਤੁਹਾਡੇ ਕੋਲ ਸਕਿੱਲ ਕੀ ਹੈਗਾ, ਤੁਹਾਡਾ ਸਕਿੱਲ ਜਿਹੜਾ ਉਹ ਮੈਟਰ ਕਰਦਾ। ਆਪਣੇ ਉੱਥੇ ਐਮ ਏ ਕਰਨ ਤੋਂ ਬਾਅਦ ਵੀ ਨਹੀਂ ਪੁੱਛਿਆ ਜਾਂਦਾ ਹੈਗਾ, ਕਿਉਂਕਿ ਐਮ ਏ ਤੱਕ ਕੋਈ

0: ਪੈਰ ਤੇ ਚਲੋ ਕਰ ਹੀ ਲੈਂਦੇ ਹਾਂ, ਕੋਈ ਵਿੱਚ ਵਿੱਚ ਆ ਜਾਂਦਾ ਹੁੰਦਾ ਵਾ ਸਾਨੂੰ, ਜਦੋਂ ਸਾਡੇ ਦਿਮਾਗ 'ਚ ਜਿਹੜਾ ਕੀੜਾ ਹੈਗਾ ਨਾ ਉਹ ਕਹਿੰਦਾ ਵੀ ਨਹੀਂ ਹੁਣ ਆਪਾਂ ਸਹੀ ਗੱਲਾਂ ਕਰਨੀਆਂ
1: ਹੈ। ਐਜੂਕੇਸ਼ਨ ਦੀ ਗੱਲਾਂ ਕਰਦੇ ਹਾਂ ਤੇ ਐਜੂਕੇਸ਼ਨ ਤੋਂ ਇੱਕ ਗੱਲ ਯਾਦ ਆਈ।
0: ਅੱਛਾ ਜੀ,
1: ਆਪਾਂ ਜਨਰਲ ਨੌਲੇਜ ਦਾ ਇੱਕ ਪਾਰਟ ਵੀ ਰੱਖਦੇ ਹੁੰਦੇ ਹਾਂ ਆਪਣੇ
0: ਪ੍ਰੋਗਰਾਮ ਤੇ।
1: ਅੱਜ ਇੱਕ ਤੁਹਾਡੇ ਨਾਲ ਹੈਲਥ ਰਿਪੋਰਟ ਸ਼ੇਅਰ ਕਰਨ ਲੱਗੇ ਹਾਂ, ਤੇ ਹੈਲਥ ਰਿਪੋਰਟ ਅਮੈਰੀਕਾ ਦੇ ਓਹੀਓ ਓਹੀਓ ਉੱਥੇ ਦੀ ਸਟੇਟ ਹੈਗੀ, ਉਹਨਾਂ ਦੇ ਕੁਇਨਲੈਂਡ ਕਲੀਨਿਕ ਨੇ ਜਿਹੜੇ ਆਡੀਓਲੋਜਿਸਟ ਹੁੰਦੇ ਨੇ, ਆਡੀਓ ਆ ਵੈਸਟਫੀਲਡ ਚ ਗਏ ਹੋ ਕਦੇ?
0: ਵੈਸਟਫੀਲਡ ਹਾਂ,
1: ਕਹਿੰਦੇ ਹੁੰਦੇ ਫ੍ਰੀ ਆਡੀਓ ਟੈਸਟ, ਫ੍ਰੀ ਟੈਸਟ।
0: ਅੱਛਾ, ਜਿਹੜੇ
1: ਅਫਸਰ ਜੀ ਫੜਾ ਦਿਆ ਉਹ
0: ਲੱਗੇ ਹਾਂ
1: ਸਰਨਾ ਕਰਕੇ ਅੰਦਰ ਦੇ ਬੁਲਾ ਲੈਂਦੀਆਂ ਨੇ
0: ਜਿਹੜੇ ਮਤਲਬ ਜਿਹੜਾ ਕੰਨਾਂ ਦਾ ਜਿਹੜਾ ਸੋਚ
1: ਯਾ ਕੰਨਾਂ ਵਾਲਾ
0: ਕੰਨਾਂ ਆ ਜਪਨ ਜਾਂਦਾ ਹੁੰਦਾ ਉੱਥੇ ਆ ਜੇਕਰ ਚ ਜਾਂ ਕਿੱਦਾਂ, ਨਹੀਂ ਜੇਕਰ ਨੀ JBIFI ਉਹਦੇ ਤੇ ਉਹੀ ਗਾਣੇ ਜਿਹੇ ਸੁਣ ਕੇ ਆ ਜਾਂਦਾ ਹੁੰਦਾ ਉੱਥੇ ਲਾਏ ਹੁੰਦੇ ਉਹਨਾਂ ਨੇ। ਹਾਂ,
1: ਤੇ ਉਹ ਕਹਿੰਦੇ ਕਿ ਆਡੀਓਲੋਜਿਸਟ ਨੇ ਇਹ ਗੱਲ ਦੱਸੀ ਹੈ ਕਿ ਇੱਕ ਵਾਰ ਜੇ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਚਲੀ ਗਈ,
0: ਅੱਛਾ,
1: ਤੇ ਉਹ ਵਾਪਸ ਨਹੀਂ ਆ ਸਕਦੀ। ਅੱਖਾਂ ਦੀ ਸ਼ਕਤੀ ਵਾਪਸ ਆ ਜਾਂਦੀ ਹੈ, ਸਰੀਰ ਦੀ ਸ਼ਕਤੀ ਵੀ ਵਾਪਸ ਆ ਜਾਂਦੀ ਹੈ, ਪਰ ਕੰਨਾਂ ਦੀ ਸ਼ਕਤੀ ਨਹੀਂ ਵਾਪਸ ਆਉਂਦੀ। ਤੁਸੀਂ ਦੇਖਿਆ ਹੋਣਾ ਹੈ ਕਿ ਉਮਰ ਦੇ ਨਾਲ ਨਾਲ ਕੰਨਾਂ ਦੇ ਜਿਹੜੇ ਝਿੱਲੀਆਂ ਨੇ ਉਹ ਵੀ ਘਸਣ ਲੱਗ ਜਾਂਦੀਆਂ ਨੇ।
0: ਝਿੱਲੀਆਂ ਦੇ ਪੜਦੇ ਹੁੰਦੇ ਸੀ ਇੱਕ ਜਿਹੜੇ ਉਹ
1: ਝਿੱਲੀਆਂ ਪੜਦੇ,
0: ਅੱਛਾ ਉਹੀ ਹੁੰਦੇ,
1: ਉਹ ਜਦੋਂ ਘਸਣ ਲੱਗ ਜਾਂਦੀਆਂ ਨੇ ਤੇ ਬੜੇ ਲੋਕੀ ਜਿਹੜੇ ਨੇ ਉਹਨਾਂ ਨੂੰ ਸੁਣਾਈ ਘੱਟ ਦੇਣ ਲੱਗ ਜਾਂਦਾ, ਫਿਰ ਮਸ਼ੀਨਾਂ ਮਸ਼ੂਨਾਂ ਲਗਾਉਂਦੇ ਨੇ। ਪਰ ਆਡੀਓਲੋਜਿਸਟ ਇਹ ਕਹਿੰਦੇ ਨੇ ਕਿ ਜਿਹੜੀ ਇੱਕ ਜਿਹੜੀ ਚੀਜ਼ ਸਾਰੀਆਂ ਚੀਜ਼ਾਂ ਰਿਕਵਰ ਬਾਡੀ ਦੇ ਵਿੱਚ ਹੋ ਜਾਂਦੀਆਂ ਨੇ, ਮਤਲਬ ਕੈਂਸਰ ਤੱਕ ਦਾ ਇਲਾਜ ਹੈ, ਕਹਿੰਦੇ ਤੁਸੀਂ ਟਿਊਮਰ ਵੀ ਕੱਢ ਕੇ ਦੁਬਾਰਾ ਆਪਣੀ ਬਾਡੀ ਨੂੰ ਸਹੀ ਕਰ ਸਕਦੇ ਹੈਗੇ ਹੋ, ਪਰ ਸੁਣਨ ਦੀ ਜਿਹੜੀ ਕਾਬਲੀਅਤ ਹੈ, ਜਿਹੜੇ ਪੜਦੇ ਜਿਨ੍ਹਾਂ ਨੂੰ ਤੁਸੀਂ ਏਅਰ ਡਰਮ ਅੰਗਰੇਜ਼ੀ 'ਚ ਕਹਿੰਦੇ
0: ਏਅਰ ਡਰਮ,
1: ਏਅਰ ਡਰਮਸ, ਏਅਰ ਡਰਮਸ ਦੇ ਪਿੱਛੇ ਕੰਨ ਦੇ ਅੰਦਰ ਲਿਕੁਇਡ ਹੁੰਦਾ।
0: ਅੱਛਾ ਜੀ,
1: ਉਹਨੂੰ ਕਹਿੰਦੇ ਆ ਕੋਕਲੀਆ। ਆਡੀਟਰੀ ਨਰਵਸ, ਉਹ ਜਿਹੜੇ ਸੈਲਸ ਜਿਹਦੇ ਜਿਹੜੀਆਂ ਮਤਲਬ ਉਹ ਸੈਲ ਜਿਹੜੇ ਨੇ ਉਹ ਜਿਸ ਬਹਾ ਚ ਬਹਿੰਦੇ ਨੇ, ਜਿਹਨੂੰ ਨਿਊਰੋਨਸ ਕਹਿੰਦੇ, ਆਡੀਟਰੀ ਨਰਵਸ ਕਿਹਾ ਜਾਂਦਾ।
0: ਅੱਛਾ,
1: ਉਹ ਜਿਹੜੀਆਂ ਨੇ ਉਹ ਆਡੀਟਰੀ ਨਰਵਸ ਤੁਹਾਡੇ ਦਿਮਾਗ ਤੱਕ ਜੁੜਦੀਆਂ ਨੇ ਪਿੱਛੋਂ ਹੈ ਸਬਕੌਂਸ਼ੀਅਸ ਹੁੰਦੇ ਨੇ ਜਿਹੜੇ ਬੇਹੋਸ਼ੀ ਚ ਲੋਕ ਪਏ ਹੁੰਦੇ ਨੇ, ਕਹਿੰਦੇ ਨੀ ਹੁੰਦੇ ਇਨਕੋ ਸੁਣਾਈ ਸਭ ਦੇ ਰਹਾ ਹੈ, ਆਪ ਕੋਸ਼ਿਸ਼ ਕਰਦੇ ਰਹੀਏ, ਸੁਣਾਈ ਸੁਣਦੇ ਰਹਿੰਦੇ ਹੁੰਦੇ
0: ਨਾ,
1: ਪਰ ਉਹ ਦਿਮਾਗ ਨੀ ਚੱਲ ਰਿਹਾ ਹੁੰਦਾ, ਸਬਕੌਂਸ਼ੀਅਸ ਅਵਸਥਾ ਚ ਹੁੰਦੇ। ਕੌਂਸ਼ੀਅਸ ਅਵਸਥਾ ਹੁੰਦੀ ਹੈ ਜਦੋਂ ਤੁਹਾਡਾ ਦਿਮਾਗ ਵੀ ਚੱਲ ਰਿਹਾ, ਜਦੋਂ ਤੁਹਾਡਾ ਦਿਮਾਗ ਚੱਲਦਾ ਤਾਂ ਤੁਹਾਡੇ ਹੱਥ ਪੈਰ ਚੱਲਦੇ ਹੁੰਦੇ ਨੇ, ਅੱਖਾਂ ਚੱਲਦੀਆਂ, ਹੱਥ ਕੰਨ ਚੱਲਦੇ ਨੇ,
0: ਸਾਰਾ ਕੁਝ ਚੱਲਦਾ।
1: ਸਬਕੌਂਸ਼ੀਅਸ ਮਾਈਂਡ ਸਟੇਟ ਦੇ ਵਿੱਚ ਤੁਹਾਡਾ ਸਰੀਰ ਇੱਕ ਅਵਸਥਾ ਚ ਚਲਾ ਜਾਂਦਾ, ਉਹ ਹਰਕਤ ਨਹੀਂ ਕਰ ਪਾਉਂਦਾ ਕਿਉਂਕਿ ਤੁਹਾਡਾ ਦਿਮਾਗ ਸਿਗਨਲ ਨਹੀਂ ਦੇ ਰਿਹਾ, ਪਰ ਤੁਹਾਡੇ ਦਿਮਾਗ ਨੂੰ ਸਿਗਨਲ ਜ਼ਰੂਰ ਮਿਲ ਰਹੇ ਹਨ। ਇਟਸ ਲਾਈਕ ਰਿਸੀਵਰ, ਤੁਸੀਂ ਤਾਂ ਪੜ੍ਹੇ ਹੋਏ ਹੋ ਕਮਿਊਨੀਕੇਸ਼ਨ ਵਾਲੇ ਬੰਦੇ ਹੋ, ਟ੍ਰਾਂਸ ਕੀ ਕਹਿੰਦੇ ਹੁੰਦੇ
0: ਟ੍ਰਾਂਸ ਰਿਸੀਵਰ,
1: ਸਬਕੌਂਸ਼ੀਅਸ ਅਵਸਥਾ ਚ ਦਿਮਾਗ ਸਿਰਫ ਇੱਕ ਪਾਸੇ ਦਾ ਸਿਗਨਲ ਰਿਸੀਵ ਕਰ ਰਿਹਾ ਹੁੰਦਾ, ਉਹਨੂੰ ਇੰਟਰਪ੍ਰੀਟੇਟ ਕਰਕੇ ਉਹਦੇ ਤੇ ਐਕਸ਼ਨ ਨਹੀਂ ਲੈ ਪਾ ਰਿਹਾ ਹੁੰਦਾ। ਤੇ ਸੁਣਨ ਵਾਲੀ ਗੱਲ ਜਿਹੜੀ ਹੈਗੀ ਉੱਥੇ ਵਾਪਸ ਆਈਏ ਤਾਂ ਉਹਦੇ ਚ ਇਹ ਕਹਿੰਦੇ ਨੇ ਕਿ ਉਹ ਜਦੋਂ ਝਿੱਲੀ ਦੇ ਵਿੱਚ ਉਹ ਹੌਲੀ ਹੌਲੀ ਸੁੱਕਣ ਲੱਗ ਜਾਂਦਾ ਹੈ ਲਿਕੁਇਡ, ਤੇ ਉਹ ਜਿਹੜੇ ਨਿਊਰੋਨਸ ਨੇ ਉਨੀ ਬਹਾ ਦੇ ਵਿੱਚ ਨਹੀਂ ਬਹਿੰਦੇ, ਤੇ ਆਡੀਟਰੀ ਨਰਵਸ ਜਿਹੜੀਆਂ ਨੇ ਉਹ ਢਿੱਡੀਆਂ ਜਿਹੀਆਂ ਪੈ ਜਾਂਦੀਆਂ ਨੇ, ਝੁਰੀਆਂ ਨੀ ਪੈ ਜਾਂਦੀਆਂ ਸਰੀਰ ਦੇ ਉੱਤੇ, ਉਹ ਵੀ ਢਿੱਲੀਆਂ ਪੈ ਜਾਂਦੀਆਂ, ਤੇ ਫਿਰ ਉਹ ਦਿਮਾਗ ਤੱਕ ਸਿਗਨਲ ਨਹੀਂ ਜਾਂਦਾ ਹੈਗਾ, ਤੇ ਫਿਰ ਜਦੋਂ ਨਹੀਂ ਜਾਂਦਾ ਤੇ ਉਹ ਰਿਕਵਰ ਨਹੀਂ ਹੋ ਸਕਦਾ, ਬਾਕੀ ਸਾਰੀਆਂ ਚੀਜ਼ਾਂ ਰਿਕਵਰ ਹੋ ਜਾਂਦੀਆਂ ਨੇ। ਬਟ ਦਿਸ ਇਜ਼ ਦੀ ਥਿੰਗ, ਬਾਕੀ ਕਹਿ ਰਹੇ ਨੇ ਕਿ ਅੱਜ ਕੱਲ੍ਹ ਇਹਦੇ 'ਤੇ ਥੋੜ੍ਹੀ ਚੱਲ ਰਹੀ ਹੈ ਖੋਜ,
0: ਹਾਂਜੀ,
1: ਬਈ ਕਿਸ ਤਰੀਕੇ ਦੇ ਨਾਲ ਇਹਨੂੰ ਦੁਬਾਰਾ ਰਿਕਵਰ ਕਰ ਦਿੱਤਾ ਜਾਵੇ, ਇਟ ਵੁੱਡ ਟੇਕ ਟਾਈਮ,
0: ਤੇ
1: ਚੰਗਾ ਸਮਾਂ ਲੱਗੇਗਾ।
0: ਡਾਕਟਰ ਸਾਹਿਬ, ਬਾਕੀ ਹੋਰ ਤੁਸੀਂ ਪੇਟ ਦੇ ਬਾਰੇ ਵੀ ਦੱਸ ਦਿਓ, ਜੇ ਸਾਰਾ ਕੁਝ
1: ਮੇਰਾ ਵੀ ਖਰਾਬ ਹੈ,
0: ਇੱਕ ਗੱਲ ਸਮਝ ਆ ਗਈ ਆ ਵੀ ਜੇ ਕੱਲ ਆਪਾਂ ਸੋਨਾ ਚਲ ਜਾਂਦੀ ਹੈ ਸ਼ਕਤੀ ਤੇ ਵਾਪਸ ਨਹੀਂ ਆਉਂਦੀ, ਤੇ ਇਸ ਕਰਕੇ ਜਿਹੜੇ
1: ਦੇਖੀਏ ਫਿਲਮ ਕੋਸ਼ਿਸ਼ ਸੰਜੀਵ ਕੁਮਾਰ ਵਾਲੀ
0: ਕੋਸ਼ਿਸ਼,
1: ਕੰਨਾਂ ਦੀ ਸ਼ਕਤੀ ਉਹ ਸੁਣਨ, ਵੈਸੇ ਇੱਕ ਨਾ ਹੋਰ ਆਈ ਸੀਗੀ ਫਿਲਮ ਮੇਰੇ ਨਾਮ ਨਹੀਂ
0: ਭਾਜੀ ਜਿਹੜੇ ਜਿਹੜੇ ਬੋਲੇ

0: ਕਰਦੇ ਆ ਉਸ ਸਟਾਰ
1: ਬੰਦਾ ਜਿਹੜਾ ਡੀਜੇ ਡੂਜੇ ਦਾ ਕੰਮ ਕਰਦਾ ਹੁੰਦਾ ਉਹ ਹੈਡਫੋਨ ਲਗਾ ਕੇ ਕੰਮ ਕਰਦਾ ਉਹ ਮੁੰਡਾ ਅੱਜ ਉਹ ਸੀਰੀਅਲ ਚ ਆਇਆ ਸੀਗਾ ਬਾਅਦ ਚੋਂ ਫਿਲਮਾਂ ਚ ਵੀ ਮੈਂ ਦੇਖ ਕੇ ਦੱਸਦਾ ਤੁਹਾਨੂੰ
2: ਠੀਕ ਹੈ
1: ਉਹ ਇੰਨਾ ਜ਼ਿਆਦਾ ਅਬਸੈਸ ਹੋ ਜਾਂਦਾ ਆਪਣੇ ਕੰਮ ਨੂੰ ਲੈ ਕੇ ਡੀਜੇਇੰਗ ਨੂੰ ਲੈ ਕੇ ਤੁਸੀਂ ਆਰਜੇਇੰਗ ਹੋ ਨਾ
2: ਕਰਦੇ
1: ਮੈਂ ਤਾਂ ਤੁਹਾਨੂੰ ਦੱਸ ਰਿਹਾ
2: ਡੀਜੇਇੰਗ
1: ਉਹ ਡੀਜੇਇੰਗ ਨੂੰ ਲੈ ਕੇ ਇੰਨਾ ਅਬਸੈਸ ਹੋ ਜਾਂਦਾ ਹੈ ਹੌਲੀ ਹੌਲੀ ਹੌਲੀ ਹੌਲੀ ਉਹਦੇ ਈਅਰ ਡਰਮਸ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਉਹਨੂੰ ਡਾਕਟਰ ਵੀ ਕਹਿੰਦੇ ਨੇ ਵੀ ਹੁਣ ਤੂੰ ਡੀਜੇਇੰਗ ਨਾ ਕਰ ਮਿਊਜ਼ਿਕ ਨਾ ਬਣਾ ਬਟ ਉਹ ਪਾਗਲਪਨ ਦੀ ਹੱਦ ਤੱਕ ਚਲਾ ਜਾਂਦਾ ਤੇ ਉਹਦੀ ਸੁਣਨ ਦੀ ਸ਼ਕਤੀ ਖਤਮ ਹੋ ਜਾਂਦੀ
2: ਉਹ ਐਕਚੁਅਲੀ ਇਦਾਂ ਹੀ ਹੁੰਦਾ ਨਾ ਭਾਈ ਜੀ ਉਹ
1: ਰਾਜੀਵ ਖੰਡੇਲਵਾਲ ਮੈਂ ਦੱਸਦਾ
2: ਜੀਵ ਖੰਡੇਵਾਲ
1: ਖੰਡੇਲਵਾਲ
2: ਖੰਡੇਲਵਾਲ ਭਾਈ ਇਹੋ ਹੀ ਨਿਊਜ਼ ਕੱਢੋ ਤੇ ਮੈਂ ਇਹੀ ਦੱਸਣਾ ਸਹੀ ਗੱਲ ਹੈ ਜਦੋਂ ਪਾਰਟੀ ਦਾ ਡੀਜੇ ਚੱਲਦਾ ਉਦੋਂ ਇੰਨਾ ਹਰਕਾ ਤੜਕਾ ਤੇ ਹੁਣ ਜਿਹੜਾ ਉਹ ਬੰਦਾ ਰਾਜੀਵ ਆ ਸਾਰਾ ਦਿਨ ਹੀ ਆਪਣਾ ਡੀਜੇਇੰਗ ਕਰਦਾ ਪਿਆ ਉਹਨਾਂ ਦੇ ਕੰਨ ਫਟਦੇ ਫਟਦੇ ਆ ਬਈ ਏਦਾਂ ਕਿਉਂਕਿ ਇੰਨੇ ਤਕੜੇ ਸਬ ਵੂਫਰ ਆ ਇੰਨੇ ਵੱਡੇ ਸਪੀਕਰ ਹੁੰਦੇ ਆ ਔਰ ਤਾਂ ਤੁਸੀਂ ਕਹਿੰਦੇ ਆ ਵੀ ਬੱਚੇ ਜਿਹੜੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਉਹਨਾਂ ਦੇ ਲਾਗੇ ਨਾ ਲੈ ਕੇ ਜਾਓ ਕਿਉਂਕਿ ਹੋ ਸਕਦਾ ਉਹਨਾਂ ਦਾ ਜਿਹੜਾ ਪੜਦਾ ਉਹ ਥੋੜਾ ਜਿਹਾ ਨਾਜ਼ੁਕ ਹੋਵੇ ਉਹ ਛੇਤੀ ਖਰਾਬ ਹੋ ਜਾਂਦਾ ਹੋਵੇ ਨਾ ਅਸੀਂ ਹੁਣ ਵੱਡੇ ਹੋਈ ਜਾ ਰਹੇ ਤੇ ਸਾਡਾ ਪੜਦਾ ਵੀ ਤੇ ਹੈਵੀ ਹੋ ਰਿਹਾ ਨਾ ਇਸ ਕਰਕੇ ਅਸੀਂ ਆਵਾਜ਼ ਨੂੰ ਚਾਲੀ ਪਾ ਰਹੇ ਆ ਅੱਛਾ ਪੜਦਾ ਹੈ ਪੜਦਾ ਆਏ ਪੜਦੇ ਕੇ ਪੀਛੇ ਹਰਜੀਤ ਭਾਜੀ ਆ ਗਏ ਨੇ
1: ਪੜਦਾ ਨਹੀਂ ਹੈ ਨਹੀਂ ਮੈਨੂੰ ਲੱਭਿਆ
2: ਨਹੀਂ ਅੱਛਾ ਤੇ ਚਲੋ ਇਹ ਅੱਜ ਤੇ ਗੱਲ ਵਧੀਆ ਲੱਗੀ ਆ ਵੀ ਆਪਾਂ ਨੂੰ ਮਤਲਬ ਨਿਊ ਆਪਾਂ ਇਨਫੋਰਮੇਟਿਵ ਜਿਹੜੀ ਨਿਊਜ਼ ਹੈਗੀ ਸੀ ਸਾਡੀ ਭਾਈ ਹੁਣ ਜਿੰਨੇ ਵੀ ਛੋਟੇ ਬੱਚੇ ਆ ਪਲੀਜ਼ ਜ਼ਿਆਦਾ ਜਦੋਂ ਵੋਲੀਅਮ ਹੁੰਦਾ ਹੈ ਤੇ ਉਦੋਂ ਨਾ ਜਾਓ ਤੇ ਜਦੋਂ ਘਰ ਦੀ ਜ਼ਿਆਦਾ ਚੀਕ ਕੇ ਬੋਲਦੀ ਉਦੋਂ ਨੀ ਪੜਦੇ ਫੜਦੇ
1: ਉਦੋਂ ਤਾਂ ਫਿਰ
2: ਉਦੋਂ ਤੇ ਹਾਂ
1: ਕਿਉਂਕਿ
2: ਮੈਂ ਜਦੋਂ ਇੱਕ ਦੂਜੇ ਨੂੰ ਆਪਾਂ ਜਦੋਂ ਛੋਟੇ ਹੁੰਦੇ
1: ਭਰਾ ਪਿਛਲੀ ਵਾਰ ਵੀ ਗੱਲ ਕੀਤੀ ਸੀ ਚਪੇੜਾਂ ਵਾਲੇ ਕੰਪੀਟੀਸ਼ਨ
2: ਨਹੀਂ ਉਹ ਨੀ ਮੈਂ ਗੱਲ ਕਹਿ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਆਪਾਂ ਜਦੋਂ ਸਵੇਰੇ ਸਵੇਰੇ ਮੇਰਾ ਵੱਡਾ
1: ਭਰਾ ਬੜੀਆਂ ਰਸੀਦ ਹੋਈਆਂ
2: ਹੁਣ ਮੇਰੇ ਵੱਡੇ ਭਰਾ ਨੇ ਇੱਕਦਮ ਮੇਰੇ ਮਾਰਦੇ ਜਿੱਦਾਂ ਹਾਂ
1: ਉਹ ਤਾਂ ਹੋਈਆਂ
2: ਯਾਰ ਉਹ ਬੜਾ ਕਰਕੇ ਸਹੀ ਗੱਲ ਹੋ
1: ਜਾਂਦਾ
2: ਦੋ ਦਿਨ ਮਤਲਬ
1: ਕੰਨ ਗਰਮ ਹੋ ਜਾਂਦਾ
2: ਮੈਨੂੰ ਤੇ ਬਹੁਤ
1: ਕੰਨ ਚੋਂ ਪਾਣੀ ਆ ਮਤਲਬ ਲਿਕੁਇਡ ਜਿਹਾ ਹੋ ਗਿਆ
2: ਵੱਡਾ ਭਰਾ ਸੋਦਾ ਦਾ ਪਿਆ ਹੋਵੇ ਨਹੀਂ ਵੀਰ ਜੀ ਕੁਛ ਨੀ ਮੈਂ ਤੈਨੂੰ ਕਹਿ ਰਿਹਾ
1: ਸਾਹ ਸਾਹ ਹੋਣ ਲੱਗ ਜਾਂਦਾ
2: ਹੁਣ ਤਾਂ ਮੈਂ ਚੀਜ਼ ਭੁੱਲ ਗਿਆ ਵਾ ਉਹ ਤਾਂ ਬਚਪਨ ਚ ਹੀ ਹੁੰਦਾ ਸੀ
1: ਤੁਹਾਡੇ ਮਾਸਟਰ ਨੇ ਮਾਰੀ ਹੈ ਕਦੇ
2: ਮਾਸਟਰ ਨੇ ਨਹੀਂ ਮਾਸਟਰ ਮੈਂ ਉਹ ਹੁੰਦਾ ਸੀ ਇੰਟੈਲੀਜੈਂਟ ਹੁੰਦਾ ਸੀ ਤੇ ਮੈਨੂੰ ਮਾਸਟਰ ਕੋਲ ਉਹ ਪਈਆਂ ਵਾ ਸਟਿਕਸ ਜਿਹੜੀ ਹੁੰਦੀ ਹੈ ਨਾ ਉਹ ਕੀ ਸੀ ਜਦੋਂ ਆਪਾਂ ਸਾਰੀ ਮਤਲਬ ਕਲਾਸ ਗੜਬੜ ਕਰਦੀ ਹੈ ਨਾ
1: ਤੇ
2: ਇੱਕ ਤੇ ਉਦੋਂ ਪਈਆਂ ਸੀ ਇੱਕ ਭਾਜੀ ਤੁਹਾਨੂੰ ਉਹ ਤੁਸੀਂ ਮਿਸ ਕੀਤੀ ਹੈ ਪ੍ਰੇਅਰ ਜਦੋਂ ਆਪਾਂ ਨਾ ਉਦੋਂ
1: ਮਾਰਨਿੰਗ ਪ੍ਰੇਅਰ
2: ਮਾਰਨਿੰਗ ਪ੍ਰੇਅਰ
1: ਮੈਂ ਜਦੋਂ ਮੇਰੇ ਜਿੰਨਾ ਕੁ ਮੇਰੇ ਯਾਦ ਹੈ ਉਹ ਇਹ ਹੈ ਕਿ ਸਰਕਾਰੀ ਸਕੂਲ ਵਾਲਾ
2: ਹਾਂਜੀ
1: ਪ੍ਰਾਈਵੇਟ ਦਾ ਵੀ ਯਾਦ ਹੈ ਮੇਰੇ ਪਰ ਜਿਹੜਾ ਸਰਕਾਰੀ ਸਕੂਲ 'ਚ ਵੀ ਅਤੇ ਪ੍ਰਾਈਵੇਟ 'ਚ ਵੀ ਮੈਨੂੰ ਮਿਸ ਮੈਂ ਕਰ ਨਹੀਂ ਸੀ ਸਕਦਾ ਹੁੰਦਾ
2: ਅੱਛਾ
1: ਉਹਦੀ ਵਜ੍ਹਾ ਇਹ ਸੀਗੀ ਕਿ ਜਦੋਂ ਤਾਂ ਅਸੀਂ ਪ੍ਰਾਈਵੇਟ ਸਕੂਲ 'ਚ ਹੁੰਦੇ ਸੀ ਉਦੋਂ ਉਹ ਇਤਨੀ ਸ਼ਕਤੀ
3: ਹਵੇ ਦੇ ਨਾ ਦਾਤਾ
1: ਉਹ ਗਾਣ ਦੇ ਲਈ ਮੈਂ ਮੂਹਰੇ ਖੜਾ ਹੁੰਦਾ ਸੀ
2: ਅੱਛਾ
1: ਕਿਉਂਕਿ ਸਾਡੇ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਤਿੰਨ ਕੁੜੀਆਂ ਤੇ ਇੱਕ ਮੁੰਡਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ
2: ਅੱਛਾ ਠੀਕ
1: ਹੈ ਇੱਕ ਮੁੰਡਾ ਮੈਂ ਹੀ ਹੁੰਦਾ ਸੀਗਾ
2: ਠੀਕ ਹੈ ਮਤਲਬ ਤੁਸੀਂ ਆਪਣੇ ਪ੍ਰੇਅਰ ਤੇ
1: ਜਦੋਂ ਸਰਕਾਰੀ ਸਕੂਲ 'ਚ ਹੁੰਦਾ ਸੀ ਉਦੋਂ ਸਾਡੇ ਤਿੰਨ ਕੁੜੀਆਂ ਹੀ ਹੁੰਦੀਆਂ ਸੀਗੀਆਂ ਪਰ ਜਿਹੜੇ ਜਿਨ੍ਹਾਂ ਦੀ ਵਰਦੀਆਂ ਕਿਉਂਕਿ ਮਾਸਟਰ ਦਾ ਮੁੰਡਾ ਹੁੰਦਾ ਸੀ ਤੇ ਉਹਨਾਂ ਨੂੰ ਮੂਹਰੇ ਖੜਾਉਣਾ ਹੁੰਦਾ ਸੀਗਾ ਉਹਨਾਂ ਨੇ ਫਿਰ ਉਹਦੇ 'ਚ ਫਿਰ
2: ਸਾਡੇ ਤੇ ਕੀ ਹੁੰਦਾ ਸੀ ਉਦੋਂ ਨਾ ਸਾਡੇ ਕੰਪਲਸਰੀ ਹੋ ਗਈ ਪੱਗ ਬੰਨਣਾ ਜਦੋਂ ਨੌਵੀਂ
1: ਦਸਵੀਂ
2: ਪ੍ਰਾਈਵੇਟ ਸਕੂਲ ਚ ਵੀ ਮਤਲਬ ਜਿਹਨਾਂ ਨੇ ਮਤਲਬ ਨੌਵੀਂ ਦਸਵੀਂ ਚ ਆ ਗਏ ਹੈ ਨਾ ਤੇ ਅੱਠਵੀਂ ਤੋਂ ਬਾਅਦ ਪੱਗ ਬੰਨਣੀ ਸਟਾਰਟ ਕਰ ਦੋ ਬਈ ਅਸੀਂ ਕੀ ਕਰਦੇ ਹੁੰਦੇ ਅਸੀਂ
1: ਪੱਗ ਸਕੂਲ ਚ ਪੜੇ
2: ਨਹੀਂ ਸਾਡਾ ਇਹ ਖਾਲਸਾ ਕਾਲਜ ਪਬਲਿਕ ਸਕੂਲ ਉੱਥੇ ਜ਼ਰੂਰੀ ਹੁੰਦੀ ਸੀ ਠੀਕ ਹੈ ਤੇ ਉਹ ਕੀ ਹੁੰਦਾ ਸੀ ਯਾਰ ਸਾਨੂੰ ਟਾਈਮ ਉਦੋਂ ਬੜਾ ਲੱਗਦਾ ਹੁੰਦਾ ਸੀ ਵੀ ਯਾਰ ਕਿੱਦਾਂ ਕਿਹੜਾ ਕੋਈ ਬੰਨੇ ਕਿੱਦਾਂ ਤੇ ਜਦੋਂ ਅਸੀਂ ਪਟਕਾ ਬੰਨ ਕੇ ਆਉਣਾ ਤੇ ਅਸੀਂ ਨਾ ਲੁਕ ਜਾਣਾ ਤਾਂ ਸਾਡੇ ਡੀਪੀ ਸਰ ਦੇ ਨਾ ਉਹਨਾਂ ਨੇ ਆ ਜਾਣਾ ਫਿਰ ਡੰਡੇ ਦੇ ਡੰਡੇ ਡੰਡੇ ਦੇ ਡੰਡੇ ਆ ਇਹ ਡੀਪੀ ਸਰ ਦੇ ਬਹੁਤ ਡੰਡੇ ਮਾਰੇ ਆ ਸਾਡੇ
1: ਧੰਨਵਾਦ ਜੀ ਤੇ ਆਪਾਂ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਦਿੰਦੇ ਜਾਂਦੇ ਹਾਂ ਟਾਈਮ ਨੋਟ ਕਰ ਲਈਏ ਬਾ ਹੋਰ 4 ਮਿੰਟ ਕੀ ਨੇ ਹੈਗੇ ਆਪਣੇ ਕੋਲ ਕੁਇਕਲੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਇਸ ਗਾਣੇ ਦੇ ਬੇਸਡ ਹੈ
2: ਆ ਹਾਏ
4: ਚਲਦੀ ਕਿਆ ਆਇਆ।

0: ਘੁਮਾਣ ਦੀ ਗੱਲ ਤੋਂ ਯਾਦ ਆਇਆ, ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਇੰਡੀਆ ਤੇ ਆਸਟ੍ਰੇਲੀਆ ਦੋਹਾਂ ਦੇ ਵਿੱਚ ਇੱਕ ਟ੍ਰੈਂਡ ਪਿਛਲੇ ਕੁਛ ਸਾਲਾਂ ਚ ਦੇਖਣ ਨੂੰ ਮਿਲਿਆ ਹੈਗਾ। ਘੁੰਮਣ ਘੁਮਾਣ ਦੇ ਸ਼ੌਕੀਨ ਹੈਗੇ ਨੇ, ਆਸਟ੍ਰੇਲੀਆ ਚ ਰਹਿ ਰਹੇ ਤਾਂ ਵੀ ਆਪਾਂ ਇੰਡੀਅਨ ਹੈਗੇ ਹਾਂ, ਜਿਹੜੇ ਇੰਡੀਆ ਚ ਰਹਿ ਰਹੇ ਨੇ ਉਹ ਵੀ ਇੰਡੀਅਨ ਹੈਗੇ ਨੇ। ਤੇ ਜਦੋਂ ਹੀ ਛੁੱਟੀਆਂ ਦਾ ਮੌਕਾ ਲੱਗਦਾ ਹੈਗਾ, ਇੱਕ ਟਾਈਮ ਹੁੰਦਾ ਸੀਗਾ ਕਿ ਆਸਟ੍ਰੇਲੀਆ ਦੇ ਲੋਕੀ ਜਾਂਦੇ ਹੁੰਦੇ ਸੀਗੇ ਕਿ ਨਿਊਜ਼ੀਲੈਂਡ ਜਾਣਾ ਹੀ ਜਾਣਾ, ਹਨਾ। ਫਿਰ ਫਿਜੀ ਵਾਲਾ ਟ੍ਰੈਂਡ ਪੈ ਗਿਆ, ਫਿਰ ਦੁਬਈ ਦਾ ਟ੍ਰੈਂਡ ਬੜਾ ਪੈ ਗਿਆ। ਅੱਜ ਕੱਲ੍ਹ ਨਾ ਹੱਥ ਜੋੜ ਕੇ ਕਹਿ ਰਹੇ ਨਾ ਜਾਏ, ਐਵੇਂ ਕਿਤੇ ਉੱਥੇ ਨਾ ਰਹਿ ਜਾਓ। ਤੇ ਫਿਰ ਥਾਈਲੈਂਡ ਵਾਲਾ ਟ੍ਰੈਂਡ ਪੈ ਗਿਆ, ਫਿਰ ਬਾਲੀ ਦਾ ਟ੍ਰੈਂਡ ਆ ਗਿਆ।
1: ਅੱਜ ਕੱਲ੍ਹ ਬਾਲੀ ਦਾ ਚੱਲਣ ਡਿਆ ਬਹੁਤ,
0: ਨਾ ਨਾ ਉਹ ਗਏ ਜ਼ਮਾਨੇ ਦੀ ਗੱਲ।
1: ਅੱਛਾ, ਬਾਲੀ ਵੀ ਗਿਆ।
0: ਅੱਜ ਕੱਲ੍ਹ ਟ੍ਰੈਂਡ ਹੈਗਾ ਵੀਅਤਨਾਮ ਦਾ। ਸੋ ਵੀਅਤਨਾਮ ਹੁਣ ਹੌਟ ਸੈਲਿੰਗ ਮਾਰਕੀਟ ਹੈਗੀ ਹੈ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ।
1: ਅੱਛਾ,
0: ਕਹਿੰਦੇ ਨੇ ਕਿ ਕੋਵਿਡ ਤੋਂ ਬਾਅਦ ਆਫਟਰ ਕੋਵਿਡ ਤੇ ਹੁਣ 2025 ਤੱਕ ਆਸਟ੍ਰੇਲੀਆ ਲੋਕਾਂ ਨੇ ਜੇ ਸਭ ਤੋਂ ਜ਼ਿਆਦਾ ਕਿਸੇ ਏਸ਼ੀਅਨ ਦੇਸ਼ 'ਚ ਗਏ ਨੇ ਤਾਂ ਉਹ ਵੀਅਤਨਾਮ ਹੈ। ਸਪੈਸ਼ਲੀ ਉੱਥੇ ਦਾ ਜਿਹੜਾ ਹਨੋਈ ਹੈਗਾ ਜਾਂ ਜਿਹੜਾ ਹੋਚੀਮਿਨ ਜਿਹੜੀ ਉੱਥੇ ਦੀ ਸਿਟੀ ਹੈਗੀ ਹੈ ਨਾ, ਵੱਡੀਆਂ ਵੱਡੀਆਂ ਸਿਟੀ ਨੇ ਹਨੋਈ, ਹੋਚੀਮਿਨ, ਦਾ ਨੋਂਗ, ਇਹ ਸ਼ਹਿਰਾਂ ਦੇ ਵਿੱਚ ਜਾਣ ਲੱਗੇ ਨੇ। ਵਜ੍ਹਾ ਮੋਟੀ ਮੋਟੀ ਇਹ ਹੈ ਕਿ ਇੱਕ ਤਾਂ ਦੁਬਈ, ਥਾਈਲੈਂਡ ਇਹਨਾਂ ਦੇ ਕੰਪੈਰੀਟਿਵਲੀ ਖਰਚਾ ਘੱਟ ਹੈ, ਵੀਅਤਨਾਮ ਸਸਤਾ ਬਹੁਤ ਹੈ ਭਾਜੀ ਘੁੰਮਣ ਘੁਮਾਉਣ ਦੇ ਮਾਮਲੇ ਦੇ ਵਿੱਚ। ਤੇ ਵੀਅਤਨਾਮ ਨੇ ਪਿਛਲੇ ਪੰਜਾਂ ਦਸਾਂ ਸਾਲਾਂ ਦੇ ਵਿੱਚ ਟੂਰਿਜ਼ਮ ਨੂੰ ਬਹੁਤ ਜ਼ਿਆਦਾ ਉਹਦੇ 'ਚ ਇਨਵੈਸਟ ਕੀਤਾ ਕਿ ਲੋਕ ਵੱਧ ਤੋਂ ਵੱਧ ਬਾਹਰੋਂ ਆਉਣ ਅਤੇ ਇੱਥੇ ਆ ਕੇ ਘੁੰਮਣ, ਅਤੇ ਉਹਨਾਂ ਨੇ ਆਪਣੇ ਲੋਕਾਂ ਨੂੰ ਸਿਖਾਇਆ ਹੈਗਾ। ਕਲਚਰ ਉੱਥੇ ਇੱਕ ਬਹੁਤ ਜ਼ਿਆਦਾ ਡੈਵਲਪ ਕੀਤਾ ਗਿਆ। ਮਤਲਬ ਤੁਸੀਂ ਭੁੱਲ ਜਾਓ ਕਿ ਪੈਰਿਸ ਜਾਂ ਜਾਣਾ ਜਾਂ ਦੁਬਈ ਜਾਣਾ ਜਾਂ ਟੋਕੀਓ ਜਾਣਾ, ਇੱਕ ਵਾਰ ਵੀਅਤਨਾਮ ਜਾ ਕੇ ਆਓ, ਨਜ਼ਾਰੇ ਆਉਣਗੇ। ਕਹਿੰਦੇ ਸਸਤਾ ਵੀ ਹੈਗਾ ਅਤੇ ਆਪਾਂ ਨੂੰ ਤਾਂ ਵੈਸੇ ਵੀ ਵੀਜ਼ੇ ਵੂਜ਼ੇ ਦੀ ਇੱਥੇ ਲੋੜ ਵੀ ਨਹੀਂ ਹੈਗੀ।
1: ਅੱਛਾ, ਕੋਈ ਆਪਾਂ ਇੱਦਾਂ ਹੀ ਜਾ ਸਕਦੇ ਹਾਂ?
0: ਨਹੀਂ ਭਾਜੀ, ਆਪਾਂ ਤਾਂ ਕਿਤੇ ਵੀ ਜਾ ਸਕਦੇ, ਪਰ ਜਿਹੜੇ ਇੰਡੀਅਨਸ ਵੀ ਨੇ ਉਹ ਵੀ ਕਿਤੇ ਵੀ ਜਾ ਸਕਦੇ। ਜੇ ਤੁਸੀਂ ਇੰਡੀਅਨ ਪਾਸਪੋਰਟ 'ਤੇ ਵੀ ਹੈਗੇ ਹੋ, ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦੱਸ ਦੇਵਾਂ ਕਿ ਇੰਡੀਅਨ ਪਾਸਪੋਰਟ ਵਾਲੇ ਵੀ ਜਦ ਮਰਜ਼ੀ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਇੱਥੇ 7-10 ਦਿਨਾਂ ਦਾ ਜਾ ਸਕਦੇ ਹੈਗੇ ਨੇ। ਔਰ ਬੜਾ ਸਸਤਾ ਜਿਹੜਾ ਵੀਅਤਨਾਮ ਦੀ ਸਰਕਾਰ ਜਿਹੜੀ ਆ, ਉਹਨਾਂ ਹੋਟਲ ਬੜੇ ਸਸਤੇ ਨੇ, ਲੋਕਲ ਟਰਾਂਸਪੋਰਟੇਸ਼ਨ ਬਹੁਤ ਸਸਤੀ ਹੈਗੀ ਹੈ, ਫਲਾਈਟਸ ਬਹੁਤ ਹੈਗੀਆਂ ਨੇ, ਹੈ ਨਾ, ਸਿਡਨੀ ਤੋਂ, ਮੈਲਬਰਨ ਤੋਂ ਬੜੀਆਂ ਜ਼ਿਆਦਾ ਹੈਗੀਆਂ ਨੇ। ਅਤੇ ਜਿਹੜਾ ਟੂਰਿਜ਼ਮ ਆ ਉੱਥੇ, ਮਤਲਬ ਨਜ਼ਾਰੇ ਹੀ ਨਜ਼ਾਰੇ ਨੇ, ਮੁੱਕਦੀ ਗੱਲ ਇਹ ਹੈਗੀ ਹੈ। ਅਤੇ ਸਾਨੂੰ ਵੀ ਹੁਣ ਤੁਸੀਂ ਦਿਓ ਇਜਾਜ਼ਤਾਂ, ਅੱਜ ਦੇ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ, ਜਾਣਕਾਰੀਆਂ ਸੀਗੀਆਂ, ਖਬਰਾਂ ਸੀਗੀਆਂ ਭਾਜੀ। ਠੀਕ ਹੈ,
1: ਅੱਜ ਤਾਂ ਗੌਤਮ ਭਾਜੀ ਡਾਕਟਰ ਵੀ ਬਣ ਗਏ ਤੇ ਟੂਰ ਟਰੈਵਲ ਏਜੰਟ ਵੀ ਬਣ ਗਏ ਨੇ, ਤੇ ਹੁਣ ਅਗਲੀ ਵਾਰੀ ਪਤਾ ਨਹੀਂ ਕੀ ਬਣਦੇ ਆ, ਮਲਟੀ ਰਿਲੇਟਡ ਬੰਦਾ। ਹਾਂ ਹਾਂ, ਚਲੋ ਜੀ ਭਾਜੀ, ਓਕੇ ਜੀ,
0: ਧੰਨਵਾਦ।
1: ਕਿਹੜਾ ਲਾਤਾ ਹੈਗਾ ਨਾ,
0: ਤੈਨੂੰ
1: ਤੈਨੂੰ ਜਾ ਕੇ ਮਿਲ
0: ਜਾਣਾ,
1: ਆਓ
0: ਪੰਜਾਹ ਮਿੰਟ ਦਾ ਕਰਨਾ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
8: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੇ ਦਿਨ ਤੁਹਾਡੇ ਲਈ ਵਾਤਾਵਰਣ ਦੇ ਸੰਬੰਧ ਵਿੱਚ ਲੈ ਕੇ ਆਉਂਦੇ ਹਾਂ। ਸੋ ਅੱਜ ਉਹੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਕਿ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਹਾਂ। ਸੋ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਕਿ ਵਾਤਾਵਰਣ ਦੇ ਵਿੱਚ ਕੀ ਹੋ ਰਿਹਾ, ਵਾਤਾਵਰਣ ਤਬਦੀਲੀਆਂ ਦੇ ਕਰਕੇ ਕੀ ਸਮੱਸਿਆ ਸਾਨੂੰ ਆ ਰਹੀ ਆ, ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਇਸ ਟਾਈਮ ਦੇ ਉੱਤੇ ਇਸੇ ਲੜੀ ਨੂੰ ਆਪਾਂ ਅੱਗੇ ਤੋਰਨ ਦੇ ਲਈ ਤਿਆਰ ਬਾਰ ਤਿਆਰ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਮਿੰਦਰ ਜੀ ਜੁੜ ਚੁੱਕੇ ਨੇ, ਅਤੇ ਆਓ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ ਹਾਂਜੀ ਦੇ।
1: ਬਿਲਕੁਲ ਜੀ ਬਿਲਕੁਲ, ਇਹ ਵਾਤਾਵਰਨ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ, ਤੁਸੀਂ ਤੁਹਾਡੇ ਤੇ ਬੈਕਗ੍ਰਾਉਂਡ 'ਚ ਇੱਕ ਚੱਲ ਰਹੀ ਸੀ ਜਗਜੀਤ ਸਿੰਘ ਦੀ ਗਫਲ, ਮੈਂ ਕਿਹਾ ਅੱਛਾ ਤੁਸੀਂ ਉਹ ਵਜਾ ਰਹੇ ਸੀਗੇ ਉਹ ਆਨਲਾਈਨ?
0: ਜੀ ਜੀ,
1: ਛੱਬਾ ਰਹਾ ਚਰਚਾ ਤੇਰਾ
0: ਜੀ।
1: ਦੇਖੋ ਬਾਈ ਜੀ, ਇਹ ਮਤਲਬ ਇਬਨ ਇਨਸ਼ਾ ਨੇ ਲਿਖੀ ਆ, ਇਹ ਉਹਨਾਂ ਦੇ ਉਰਦੂ ਦੇ ਸ਼ਾਇਰ ਸੀ
0: ਜੀ,
1: ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 99.99 ਤੁਹਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇਬਨੇ ਇਨਸ਼ਾ ਜਿਹੜੇ ਸੀ ਜਲੰਧਰ ਦੇ ਲਾਗੇ ਫਲੌਰ ਦੇ ਰਹਿਣ ਵਾਲੇ।
0: ਅੱਛਾ ਜੀ।
1: ਹਾਂ ਹਾਂ, ਤੇ ਜਿਹੜੇ ਜਗਜੀਤ ਸਿੰਘ ਨੇ ਉਹ ਜਲੰਧਰ ਸਿੱਖੇ ਨੇ, ਹਨਾ, ਜਲੰਧਰ ਪੜ੍ਹੇ ਡੀ ਏ ਵੀ ਕਾਲਜ, ਤੇ ਫਿਰ ਜਿਹੜੀ ਉਹਨਾਂ ਦੀ ਸਾਰੀ ਮਿਊਜ਼ਿਕ ਦੀ ਟ੍ਰੇਨਿੰਗ ਹੈ ਉਹ ਜਲੰਧਰ ਇੱਕ ਬਲਬੀਰ ਸਿੰਘ ਉਸਤਾਦ ਹੁੰਦੇ ਸੀਗੇ, ਕਲਸੀ ਬਲਬੀਰ ਸਿੰਘ ਕਲਸੀ, ਉਹਨਾਂ ਤੋਂ ਸਿੱਖੇ ਨੇ। ਮੈਂ ਕਿਹਾ ਮੈਨੂੰ ਬਾਤ ਸੁਣੀ, ਮੈਂ ਕਿਹਾ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ।
0: ਨਹੀਂ ਬਹੁਤ ਵਧੀਆ, ਸੋ ਇਹਦਾ ਮਤਲਬ ਕਿ ਤੁਸੀਂ 뮤직 ਚ ਵੀ ਖਾਸਾ ਇੰਟਰਸਟ ਰੱਖਦੇ ਹੋ।
1: ਹਾਂਜੀ ਬਿਲਕੁਲ ਜੀ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਖੁਦ ਦਿਲਰੁਬਾ ਵਜਾਉਣੀ ਸਿੱਖ ਰਿਹਾ। ਮੈਂ ਕਿਸੇ ਜ਼ਮਾਨੇ 'ਚ ਕਲਾਸੀਕਲ ਗਾਉਂਦਾ ਸੀ, ਤਬਲਾ ਵਜਾਉਂਦਾ ਸੀ, ਫਿਰ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ, ਭੁੱਲ ਜਾਂਦੇ,
0: ਫਿਰ ਆਪੇ ਬੰਦਾ ਆਪ ਹੀ ਸਾਜ ਬਣ ਜਾਂਦਾ। ਬਹੁਤ ਮਿਹਰਬਾਨੀ ਤੁਹਾਡੀ।
1: ਹਾਂਜੀ, ਆਪਾਂ ਗੱਲ ਕਰ ਰਹੇ ਸੀ ਵੀ ਗਰਮੀ ਬਾਰੇ, ਬੜੀ ਗੱਲ ਕੀਤੀ ਵੀ ਆਪਾਂ ਪਹਿਲਾਂ ਵੀ ਇਹ ਹੈ ਕੀ ਚੀਜ਼ ਹੈ, ਤੇ ਫਿਰ ਗਰਮੀ ਪੈ ਰਹੀ ਸੀ ਪੂਰੇ ਪੰਜਾਬ ਚ, ਫਿਰ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਸੜਕਾਂ ਪੰਗਰ ਗਈਆਂ, ਟ੍ਰੇਨ ਦਾ ਟਰੈਕ, ਤੇ ਮੈਂ

0: ਪੂਰੀ ਦੁਨੀਆਂ ਦੇ
1: ਜੀ।
0: ਸਭ ਤੋਂ ਵੱਡਾ ਚੀਨ ਹੈ, ਉਹ ਤੋਂ ਬਾਅਦ ਅਮਰੀਕਾ, ਉਹ ਤੋਂ ਬਾਅਦ ਇੰਡੀਆ, ਤੇ ਇੰਡੀਆ ਤੋਂ ਬਾਅਦ ਫਿਰ ਮੇਖਲਾਂਦਾ ਰਸ਼ੀਆ, ਰਸ਼ੀਆ ਤੋਂ ਬਾਅਦ ਫਿਰ ਜਰਮਨੀ ਤੇ ਯੂਕੇ, ਤੇ ਜਿਹੜਾ ਮਤਲਬ ਕੈਨੇਡਾ 10ਵੇਂ ਨੰਬਰ ਤੇ ਆਉਂਦਾ ਤਾਂ

0: ਵੀ ਤੇ ਉਧਰੋਂ ਇੰਡੀਆ ਵੀ, ਇਹਨਾਂ ਦੀ ਜਿਹੜੀ ਸਾਰੀ ਪਸਾਰਾ ਹੋਇਆ ਇਹਨਾਂ ਦੀ ਇੰਡਸਟਰੀ ਦਾ, ਉਹ ਪਿਛਲੇ 1980 ਤੋਂ ਬਾਅਦ ਹੋਇਆ, ਤੇ ਇਸ ਲਈ ਇਹਦੇ ਜਿਹੜੇ ਕਾਰਨ ਵੱਧਦੇ ਨੇ। ਸੋ ਮੈਂ ਕਿਉਂਕਿ ਜਿਹੜੀਆਂ ਆਲ ਕੰਪਨੀਆਂ ਨੇ ਸਾਊਦੀ ਅਰਬ ਜਿਵੇਂ ਤੇਲ ਦੇ ਸਿਰ ਤੇ ਜਿਉਂਦਾ ਹੈ, ਬਾਕੀ ਜਿਹੜੇ ਖਾੜੀ ਦੇ ਮੁਲਕ ਨੇ ਤੇਲ ਦੇ ਸਿਰ ਤੇ ਜਿਉਂਦੇ ਨੇ। ਸੋ ਉਹਨਾਂ ਨੇ ਜਦੋਂ ਇਹਦੀ ਗੱਲ ਚੁੱਲਣ ਲੱਗੀ 96 ਤੋਂ ਬਾਅਦ, ਤੇ ਉਹਨਾਂ ਨੇ ਅਰਬਾਂ ਡਾਲਰ, ਬਿਲੀਅਨਸ ਆਫ ਡਾਲਰ ਹਰ ਸਾਲ ਖਰਚਣੇ ਸ਼ੁਰੂ ਕਰਤੇ ਇਹਦੇ ਇਹਦੇ ਖਿਲਾਫ ਝੂਠਾ ਪ੍ਰੋਪੇਗੰਡਾ ਕਰਨ 'ਚ। ਕਲਾਈਮੇਟ ਚੇਂਜ ਨਾਲ ਦੀ ਕੋਈ ਚੀਜ਼ ਨਹੀਂ, ਇਹ ਤਾਂ ਐਵੇਂ ਇੱਕ ਕੰਸਪੀਰੇਸੀ ਹੈ, ਇਹ ਤਾਂ ਚੀਨ ਵਾਲੇ ਰੌਲੀ ਪਾਉਂਦੇ ਆ, ਜਿਵੇਂ ਟਰੰਪ ਹੁਣ ਵੀ ਕਹਿੰਦਾ। ਤੇ ਉਹ ਜਿਹੜਾ ਹੁਣ ਸਾਡੀਆਂ ਅਖਬਾਰਾਂ ਜਿਹੜੀਆਂ ਨੇ, ਖਾਸ ਕਰਕੇ ਆਪਣੇ ਇੰਡੀਆ ਵਗੈਰਾ 'ਚ ਖਾਸ ਕਰਕੇ, ਪਰ ਇੱਥੇ ਵੀ ਉਹ ਤਾਂ ਸਾਰੀਆਂ ਇਹਨਾਂ ਕੰਪਨੀਆਂ ਦੇ ਇਸ਼ਤਿਹਾਰਾਂ ਨਾਲ ਚੱਲਦੀਆਂ ਨੇ, ਇਹਨਾਂ ਦੀਆਂ ਉਹਨਾਂ ਦੇ ਆਪਣੇ ਡੀਲ ਨੇ। ਸੋ ਇਸ ਲਈ ਜਿਹੜਾ ਸਾਡਾ ਮੀਡੀਆ ਸੀ ਨਾ, ਉਹ ਸਾਰੇ ਦਾ ਸਾਰਾ ਸੀ ਇਹਦੇ ਬਾਰੇ ਚੁੱਪ ਕਰਕੇ, ਇੰਨਾ ਜ਼ਿਆਦਾ ਉਹਨੂੰ ਅਟੈਕ ਕੀਤਾ। ਜਿਹੜਾ ਵੀ ਅਟੈਕ ਕਰਦਾ ਸੀ ਸਾਇੰਟਿਸਟ, ਉਹਦੇ ਪਿੱਛੇ ਪੈ ਜਾਣਾ, ਉਹਦੀ ਨੌਕਰੀ ਤੋਂ ਉਹਨੂੰ ਕੁਛ ਸ਼ਿਕਾਇਤਾਂ ਕਰਦੀਆਂ। ਸੋ ਕਿਉਂਕਿ ਜਿਹੜੀ ਉਹਨਾਂ ਦਾ ਸਾਰਾ ਕਾਰੋਬਾਰ ਹੀ ਤੇਲ ਵੇਚਣ ਨਾਲ ਹੈ, ਤੇ ਜੇ ਤੇਲ ਅਸੀਂ ਬੰਦ ਕਰ ਦਾਂਗੇ ਤਾਂ ਉਹ ਤਾਂ ਇੱਕੋ ਦਿਨ 'ਚ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ, ਤੇ ਉਹ ਤਾਂ ਹਰ ਸਾਲ ਅਰਬਾਂ ਰੁਪਏ ਕਮਾਉਂਦੇ ਨੇ। ਸੋ ਜਿਹੜਾ ਉਹਦੇ ਕਰਕੇ ਜਿਹੜਾ ਸੀ, ਹਾਲਾਂਕਿ ਉਹਨਾਂ ਨੂੰ ਖੁਦ ਪਤਾ ਸੀ, ਹਾਲਾਂਕਿ ਅੱਜ ਇਸ ਹਫ਼ਤੇ ਦੀ ਖ਼ਬਰ ਆਇਆ, ਕਿਉਂਕਿ ਉੱਥੇ ਇੱਕ ਕੇਸ ਚੱਲਦੇ ਆ ਨਿਊਯਾਰਕ ਦੇ ਵਿੱਚ, ਵੀ ਐਕਸਨ ਮੋਬਲ ਦੇ ਸਾਇੰਟਿਸਟ ਨੇ, ਇਹਨਾਂ ਦਾ ਜਿਹੜਾ ਆਪਣੇ ਸਾਇੰਟਿਸਟ ਸੀ, ਉਹਨਾਂ ਨੇ 1950 ਦੇ ਕਰੀਬ ਪੂਰੇ ਦਾ ਪੂਰਾ ਜਿਹੜਾ ਵੀ ਕਿੰਨੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿੰਨੀ ਇਹ ਵਧੇਗੀ, ਤੇ 2020 ਤੱਕ ਕਿੰਨਾ ਇਹਦਾ ਜਿਹੜਾ ਭੈੜਾ ਅਸਰ ਪਏਗਾ, ਉਹਨੇ ਸਾਰੇ ਦਾ ਸਾਰਾ ਰਿਸਰਚ ਕਰਕੇ ਡੇਟਾ ਕਰਕੇ ਪਬਲਿਸ਼ ਕਰਤਾ ਸੀ ਆਪਣੇ ਕੰਪਨੀ ਦੇ ਡਾਕੂਮੈਂਟਾਂ 'ਚ। ਤੇ ਜਿਹੜਾ ਐਕਸਨ ਮੋਬਲ ਨੇ ਕੀ ਕੀਤਾ, ਉਹਨੂੰ ਦਬਾ ਤਾ, ਆਪਣੀ ਉਹ ਜਿਹੜੀ ਯੂਨਿਟ ਸੀ, ਰਿਸਰਚ ਯੂਨਿਟ, ਉਹਨੂੰ ਖਤਮ ਕਰਤਾ, ਤੇ ਬਾਹਰ ਲਗਾਤਾਰ ਇਹਦੇ ਖਿਲਾਫ਼ ਪ੍ਰਚਾਰ ਕਰਦੇ ਰਹੇ। ਸਭ ਤੋਂ ਦੁਨੀਆ 'ਚ ਵੱਧ ਸਭ ਤੋਂ ਵੱਧ ਪ੍ਰੋਪੇਗੰਡਾ ਜਿਹੜਾ ਕਲਾਈਮੇਟ ਚੇਂਜ ਦੇ ਖਿਲਾਫ਼ ਹੁੰਦਾ, ਉਹ ਐਕਸਨ ਮੋਬਲ ਸਭ ਤੋਂ ਜ਼ਿਆਦਾ ਪੈਸੇ ਖਰਚਦੀ ਹੈ, ਅਤੇ ਨਾਲ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਨੇ, BP, ਸ਼ੈਲ, ਰਸ਼ੀਆ ਵਾਲੇ ਤਾਂ ਹੀ ਨੇ, ਸਾਊਦੀ ਅਰਬ ਵਾਲੇ ਹੈਗੇ ਨੇ, ਉਹ ਜਿਹੜੀਆਂ ਹੋਰ ਕੰਪਨੀਆਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਤੇਲ ਕੱਢਦੀਆਂ ਨੇ, ਉਹ ਕੰਪਨੀਆਂ ਲੈ ਤੇ ਕੇ 10 ਕਿੰਨੇ ਜਿਹੜੀਆਂ ਸਾਊਦੀ ਤੇਲ ਕੱਢਦੀਆਂ ਨੇ, ਚਾਹੇ ਉਹ ਤੇਲ ਰਸ਼ੀਆ 'ਚ ਨਿਕਲਦਾ, ਚਾਹੇ ਉਹ ਆਸਟ੍ਰੇਲੀਆ 'ਚ ਨਿਕਲਦਾ, ਚਾਹੇ ਉਹ ਅਮਰੀਕਾ 'ਚ ਨਿਕਲਦਾ, ਉਹ ਐਕਸਨ ਮੋਬਲ ਸਭ ਤੋਂ ਵੱਡੀ ਹੈ। ਉਹ ਤੋਂ ਬਾਅਦ ਸ਼ੈਲ ਹੈ, ਫਿਰ ਉਹ ਤੋਂ ਬਾਅਦ BP ਹੈ, ਫਿਰ ਹੋਰ ਆ ਜਾਂਦੀਆਂ ਨੇ, 10 ਕੰਪਨੀਆਂ ਨੇ। ਉਹ ਮੁੱਖ ਕਾਰਨ ਸਾਡਾ ਇਹ ਸੀ ਵੀ ਇੱਕ ਤੇ ਵਰਤਾਰਾ ਜਿਹੜਾ ਸੀ ਬਹੁਤ ਤੇਜ਼ੀ ਦੇ ਨਾਲ ਆਇਆ, ਤੇ ਖਾਸ ਕਰਕੇ 1980 ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਇਕੋਨਮੀ ਨੇ ਤੇ ਚੀਨ ਦੀ ਇਕੋਨਮੀ ਨੇ ਬੜੀ ਵੱਡੀ ਰਫ਼ਤਾਰ ਫੜੀ। ਤੇ ਦੂਸਰਾ ਜਿਹੜਾ ਸਾਡਾ ਮੀਡੀਆ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਦਾ ਵਿਕਿਆ ਹੋਣਾ, ਜਾਂ ਉਹਨਾਂ ਦਾ ਕੰਪਰੋਮਾਈਜ਼ਡ ਹੋਣਾ, ਉਹਦਾ ਕਾਰਨ ਸੀ। ਇਹ ਦੋ ਵੱਡੇ ਕਾਰਨ ਸੀਗੇ ਜਿਹਦੇ ਕਰਕੇ, ਜੇ ਕੋਈ ਵੱਡੀ ਉਮਰ ਦਾ ਬੰਦਾ ਕਹੋ, ਮੈਂ ਤਾਂ ਸੁਣਿਆ ਨਹੀਂ, ਤਾਂ ਉਹਦਾ ਕਾਰਨ ਇਹ ਆ
1: ਜੀ। ਸੋ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਆਪਾਂ ਵੇਖਦੇ, ਸਾਨੂੰ ਲੱਗਦਾ ਵੀ ਚਲੋ ਅੱਗੇ ਵੀ ਕੀ ਹੋਇਆ ਵਾ, ਗਰਮੀ ਤਾਂ ਅੱਗੇ ਕਦੀ ਵੱਧ ਪੈ ਗਈ, ਕਦੀ ਘੱਟ ਪੈ ਗਈ, ਮੀਂਹ ਦੇ ਉੱਤੇ ਥੱਲੇ ਹੁੰਦੇ ਰਹਿੰਦੇ ਆ, ਠੰਡ ਵੀ ਇਸੇ ਤਰ੍ਹਾਂ ਦੇ ਨਾਲ ਹੀ ਹੈ, ਪਰ ਹੁਣ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਆ। ਅੱਛਾ, ਇਹ ਵੀ ਕਹਿ ਰਹੇ ਨੇ ਕਿ ਸਮੁੰਦਰ ਦਾ ਵੀ ਜਿਹੜਾ ਤਾਪਮਾਨ ਆ ਉਹ ਵੀ ਨਾਲ ਦੀ ਨਾਲ, ਚਲੋ ਜੀ ਧਰਤੀ ਦਾ ਵੱਧ ਰਿਹਾ ਅਤੇ ਉਹ ਵੀ ਵੱਧ ਰਿਹਾ, ਉਹ ਕਹਿੰਦੇ ਹੋਰ ਵੀ ਨੁਕਸਾਨਦੇਹ ਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ।
0: ਬਿਲਕੁਲ ਜੀ, ਬਿਲਕੁਲ, ਅਸੀਂ ਤਾਂ ਸਮੁੰਦਰ ਨੂੰ ਇਗਨੋਰ ਕਰ ਦਿੰਦੇ ਕਿ ਸਾਡਾ ਸਮੁੰਦਰ ਨਾਲ ਰੋਜ਼ਾਨਾ ਜੀਵਨ 'ਚ ਸਾਡਾ ਉਹਨਾਂ ਨਾਲ ਵਾਸਤਾ ਨਹੀਂ ਪੈਂਦਾ, ਪਰ ਜਿਹੜੀ 90% ਸੂਰਜ ਦੀ ਜਿਹੜੀ ਗਰਮੀ ਆਉਂਦੀ ਹੈ ਉਹਨੂੰ ਜਿਹੜਾ ਆਪਣੇ ਆਪ 'ਚ ਸੂਕਦਾ ਆ ਉਹ ਸਮੁੰਦਰ ਹੈ, ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ ਆ ਉਹ, ਅਤੇ ਉਹ ਜਿਹੜਾ ਟੈਂਪਰੇਚਰ ਉਹਦਾ ਵੱਧ ਰਿਹਾ ਹੁਣ, ਅਤੇ ਉਹਦੀ ਇੰਨਾ ਪਾਣੀ ਉਹਦੇ ਕੋਲ ਹੋਰ ਸਮਰੱਥਾ ਨਹੀਂ ਹੋਰ ਗਰਮੀ ਨੂੰ ਲੈਣ ਦੀ, ਅਤੇ ਜਿਹੜਾ ਸਾਡਾ ਸਾਰਾ ਦੁਨੀਆ ਦਾ ਮੌਸਮ ਨੇ ਉਹ, ਜਾਂ ਈਵਨ ਆਸਟ੍ਰੇਲੀਆ ਗਰਮ ਕਿਉਂ ਹੈ ਤੇ ਇੰਗਲੈਂਡ ਠੰਡਾ ਕਿਉਂ ਆ, ਉਹ ਇਸ ਤਰ੍ਹਾਂ ਵੀ ਜਿਹੜੀਆਂ ਸਾਡੇ ਸਮੁੰਦਰ ਦੇ ਵਿੱਚ ਉਹਨੂੰ ਕਹਿੰਦੇ ਨੇ ਕਰੰਟਸ, ਵੀ ਉਹ ਇੱਕ ਦਰਿਆ ਨੇ, ਮਹਾਂਦਰਿਆ ਨੇ, ਏਡੇ ਵੱਡੇ ਦਰਿਆ ਨੇ, ਉਹ ਉੱਤੇ ਨਹੀਂ ਤੁਹਾਨੂੰ ਦਿਖਦੇ, ਉਹ ਥੱਲੇ ਥੱਲੇ ਪਾਣੀ ਵਗਦਾ, ਤੇ ਉਹ ਪਾਣੀ ਜਿਹੜਾ ਆ ਸ਼ੁਰੂ ਉਹਦੇ ਹਰੇਕ ਤੁਸੀਂ ਦੇਖੋਗੇ, ਅਟਲਾਂਟਿਕ ਉਹਨੂੰ ਕਰੰਟਸ ਕਹਿੰਦੇ ਨੇ, ਪੈਸਿਫਿਕ ਕਰੰਟ ਕਹਿੰਦੇ ਨੇ, ਉਹ ਤਾਂ ਆਪਣੀ ਇੰਡੀਆ ਦੇ ਇੰਡੀਅਨ ਓਸ਼ਨ ਦੇ ਵਿੱਚ ਵੀ ਚੱਲਦੀਆਂ ਨੇ, ਉਹੋ ਹੀ ਨੇ ਜਿਹੜੀਆਂ ਜਦੋਂ ਭੂਮੱਧ ਰੇਖਾ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਆ, ਉੱਥੋਂ ਦੇ ਸਮੁੰਦਰ ਦੇ ਵਿੱਚੋਂ ਜਿਹੜੀ ਗਰਮੀ ਹੈ ਵਾਧੂ ਉਹਨੂੰ ਲੈ ਕੇ ਉੱਪਰ ਨੂੰ ਯੂਰਪ ਵੱਲ ਜਾਂਦੀਆਂ ਨੇ, ਤੇ ਜਾ ਕੇ ਉੱਥੋਂ ਦਾ ਜਿਹੜਾ ਮੌਸਮ ਆ ਉਹਨੂੰ ਗਰਮ ਕਰਦੇ ਨੇ, ਨਹੀਂ ਤਾਂ ਠੰਡ ਬਹੁਤ ਪਏਗੀ, ਤੇ ਜਿਹੜੀ ਉੱਥੋਂ ਦੀ ਮਤਲਬ ਠੰਡ ਘਟਾਉਂਦੀਆਂ ਨੇ, ਇਹ ਇੱਧਰੋਂ ਜਿਹੜੀ ਭੂਮੱਧ ਰੇਖਾ ਆ ਉਹਦੀ ਗਰਮੀ ਘਟਾਉਂਦੀਆਂ ਨੇ। ਸੋ ਜਿਹੜਾ ਜਿਹੜੀ

0: ਗੱਲ ਤੁਸੀਂ ਕਰ ਰਹੇ ਹੋ ਜਿਹਦੀ ਉਹਨੂੰ ਕਹਿੰਦੇ AMOC ਅਟਲਾਂਟਿਕ ਓਸ਼ਨ ਕਰੰਟ ਕਹਿੰਦੇ ਉਹਨੂੰ, ਤੇ ਉਹ ਜਿਹੜੀ ਹੈ ਉਹ ਦੁਨੀਆ ਦੀ ਸਭ ਤੋਂ ਵੱਡੀ ਹੈ, ਕਿਉਂਕਿ ਅਟਲਾਂਟਿਕ ਓਸ਼ਨ ਸਭ ਤੋਂ ਵੱਡਾ, ਤੇ ਉਹ ਜਿਹੜੀ ਸਾਡੇ ਇਕੁਏਟਰ ਹੈ ਭੂਮੱਧ ਰੇਖਾ ਉੱਥੋਂ ਦੇ ਪਾਣੀ ਨੂੰ ਲੈ ਕੇ ਉੱਪਰ ਜਾਂਦੀ ਹੈ, ਤੇ ਉਹ ਤਕਰੀਬਨ ਤਕਰੀਬਨ ਹੁਣ ਉਹਦੀ ਰਫਤਾਰ ਸਲੋ ਹੋ ਰਹੀ ਹੈ, ਕਿਉਂਕਿ ਟੈਂਪਰੇਚਰ ਗਰਮ ਹੋ ਰਿਹਾ ਸਮੁੰਦਰ ਤੋਂ ਉੱਪਰ ਵੀ, ਕਿਉਂਕਿ ਉਹ ਚੱਲਦੀ ਤਾਂ ਹੀ ਆ ਵੀ ਸਮੁੰਦਰ ਉੱਪਰ ਨੌਰਥ ਦੇ ਵਿੱਚ ਠੰਡਾ ਹੈ ਤੇ ਥੱਲੇ ਗਰਮ ਹੈ, ਤੇ ਉਹ ਫਿਰ ਉਹਦੇ ਨਾਲ ਉਹਦਾ ਚੱਕਰ ਬਣਦਾ, ਤੇ ਹੁਣ ਜਿਉਂ ਜਿਉਂ ਸਮੁੰਦਰ ਜਿਹੜਾ ਨੌਰਥ ਵਾਲਾ ਉਹ ਵੀ ਗਰਮ ਹੋ ਰਿਹਾ, ਤੇ ਉਹ ਜਿਹੜਾ ਡਿਫਰੈਂਸ਼ੀਅਲ ਹੈ ਉਹ ਘੱਟ ਰਿਹਾ, ਤੇ ਇਸ ਲਈ ਉਹਦੀ ਸਪੀਡ ਸਲੋ ਹੋ ਰਹੀ ਆ, ਔਰ ਉਹ 15% ਜਿਹੜੀ ਹੈ ਸਪੀਡ ਸਲੋ ਹੋ ਜਾਏਗੀ ਇਸ ਸੈਂਚਰੀ ਦੇ ਆਖਿਰ ਤੱਕ, ਤੇ ਜੇ ਉਹ 15% ਹੋ ਗਈ ਤੇ ਜਿਹੜੇ ਵੀ ਆਪਣੇ ਇਹ ਨੌਰਦਰਨ ਯੂਰਪੀਅਨ ਕੰਟਰੀਜ਼ ਨੇ ਇਹ ਜਿੱਥੇ ਜਿਹਨੂੰ ਆਪਾਂ ਠੰਡੇ ਮੁਲਕ ਕਰਕੇ ਜਾਣਦੇ ਹਾਂ, ਇਹਨਾਂ ਦੇ ਮੌਸਮ 'ਚ ਬਹੁਤ ਵੱਡਾ ਇਜ਼ਾਫਾ ਆਏਗਾ, ਤਾਂ ਹੀ ਉੱਥੇ ਇਸ ਵਾਰੀ ਯੂਰਪ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ, ਕਿਉਂਕਿ ਜਿਹੜੀ ਉੱਥੇ ਮੌਸਮ ਠੰਡਾ ਸੀਗਾ ਉਹਨੂੰ ਉਹ 'ਚ ਗੜਬੜ ਹੋ ਰਹੀ ਸਾਰੀ ਦੀ ਸਾਰੀ।
1: ਵੈਸੇ ਹੁਣ ਕੀ ਸੂਰਤ ਹਾਲ ਨੇ ਇਸ ਟਾਈਮ ਦੇ ਉੱਤੇ ਯੂਰਪ ਦੇ ਜਾਂ ਫਿਰ ਤੁਹਾਡੇ ਇੱਧਰ ਕੀ ਚੱਲ ਰਿਹਾ?
0: ਸਾਡੇ ਗਰਮੀ ਵੀ ਪੈ ਰਹੀ ਹੈ ਲਗਾਤਾਰ ਸਾਡੇ, ਇਨਫੈਕਟ ਫੋਰੈਸਟ ਫਾਇਰ ਮੈਨੂੰ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, ਪਿਛਲੇ 3 ਸਾਲਾਂ ਤੋਂ ਪਹਿਲਾਂ ਮੈਂ ਕਦੀ ਟੋਰਾਂਟੋ ਦੇ ਵਿੱਚ ਜਿਹੜਾ ਉਹ ਫੋਰੈਸਟ ਫਾਇਰ ਦਾ ਧੂੰਆਂ ਨਹੀਂ ਸੀ ਵੇਖਿਆ, ਹੁਣ 3-4 ਸਾਲ ਤੋਂ ਲਗਾਤਾਰ ਆਲਮੋਸਟ ਹਰ ਗਰਮੀਆਂ ਦੀ ਰੁੱਤ 'ਚ ਸਾਡੇ ਤੋਂ ਬਹੁਤ ਦੂਰ ਹੈ, ਇੱਥੋਂ ਆਲਮੋਸਟ ਮੇਰੇ ਖਿਆਲ 1000-2000 ਕਿਲੋਮੀਟਰ ਦੂਰ ਨੌਰਥ ਨੂੰ ਜਾ ਕੇ ਉੱਥੇ ਅੱਗ ਲੱਗੀ ਸੀ, ਤੇ ਸਾਡੇ ਇੱਥੇ ਤਕਰੀਬਨ 5-6 ਦਿਨ ਬਿਲਕੁਲ ਸੂਰਜ ਨਹੀਂ ਵਿਖਿਆ, ਇੰਝ ਲੱਗਦਾ ਸੀ ਜਿਵੇਂ ਉਹ ਇੰਡੀਆ 'ਚ ਜਿਹੜਾ 0 ਦਾ ਬਲਬ ਜਗਦਾ ਹੁੰਦਾ ਹੈ ਨਾ ਉਦਾਂ ਦਾ, ਤੇ ਸਾਰਾ ਹੀ ਧੁੰਦਲਾ ਧੁੰਦਲਾ, ਤੇ ਤੁਸੀਂ ਉਹ ਜਿਹੜੀ ਜੜੀ ਹੋਈ ਲੱਕੜੀ ਦਾ ਜਿਹੜਾ ਮੁਸ਼ਕ ਹੈ ਉਹ ਹਵਾ 'ਚ ਤੁਹਾਨੂੰ ਆਉਂਦਾ ਸੀ, ਤੁਹਾਨੂੰ ਲੱਗਦਾ ਸੀ ਕੋਈ ਲੱਕੜੀ ਜਲ ਰਹੀ ਹੈ, ਤੇ ਉਹ ਇੱਥੋਂ ਦੇਖੋ ਪੂਰਾ ਕਨੇਡਾ ਥੱਲੇ ਅਮਰੀਕਾ ਨਿਊਯਾਰਕ ਤੱਕ ਵਾਸ਼ਿੰਗਟਨ DC ਤੱਕ, ਤਾਂ ਹੀ ਟਰੰਪ ਸਾਹਿਬ ਰੌਲੀ ਪਾ ਰਹੇ ਸੀ ਅਸੀਂ ਕਨੇਡਾ ਨੂੰ ਜੁਰਮਾਨਾ ਕਰਾਂਗੇ, ਜਿਵੇਂ ਉਹ ਕਰਦੇ ਹੁੰਦਾ ਵੀ ਅਸੀਂ ਇੰਜ ਕਰਾਂਗੇ, ਤੇ ਇਹ ਉਹਦਾ ਕਾਰਨ ਇਹ ਆ ਵੀ ਜਿਉਂ ਜਿਉਂ ਸਾਡੀ ਗਰਮੀ ਵੱਧ ਰਹੀ ਹੈ ਸਾਡੇ ਜੰਗਲ ਜਿਹੜੇ ਨੇ ਸੁੱਕ ਰਹੇ ਨੇ, ਉਹ ਖੁਸ਼ਕ ਹੋ ਰਹੀ ਹੈ ਲੱਕੜੀ, ਮੀਂਹ ਘੱਟ ਪੈ ਰਿਹਾ ਤੇ ਉਹਨੂੰ ਅੱਗ ਜ਼ਿਆਦਾ ਲੱਗਦੀ
1: ਜੀ। ਸੋ ਇਸ ਤਰ੍ਹਾਂ ਦਾ ਪਹਿਲਾਂ ਆਪਾਂ ਨੇ ਇਹ ਕਦੀ ਵੇਖਿਆ ਵਰਤਾਰਾ, ਸੋ ਇਹ ਜਿਹੜੇ ਤਰੀਕੇ ਦੇ ਨਾਲ ਦਿਨੋਂ ਦਿਨ ਹੁਣ ਵੱਧ ਰਿਹਾ ਵਾ, ਸੋ ਇਸ ਸੰਬੰਧ ਦੇ ਵਿੱਚ ਕੀ ਉੱਧਰਲੇ ਪਾਸੇ ਤੁਹਾਡੇ ਦੇਸ਼ ਦੇ ਵਿੱਚ ਕੁਛ ਚੱਲ ਰਿਹਾ ਵਾ ਜਾਂ ਫਿਰ ਜੋ ਚੱਲ ਰਿਹਾ ਵਾ ਉਹ ਨਾ ਕਾਫੀ ਆ?
0: ਹਾਂਜੀ ਬਿਲਕੁਲ ਚੱਲ ਤਾਂ ਰਿਹਾ, ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿਸ ਨਹਿਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਵਪਾਰ ਸੰਧੀਆਂ ਸੀ ਉਹ ਅਪਸੈਟ ਕਰਤੀਆਂ, ਸੋ ਸਾਰੇ ਮੁਲਕ ਕਨੇਡਾ ਵੀ ਉਹਨਾਂ ਵਾਂਗੂ ਹੀ ਉਹਦੇ 'ਚ ਲੱਗੇ ਹੋਏ ਨੇ ਕਿ ਇਹਨੂੰ ਕਿਵੇਂ ਠੀਕ ਕਰਨਾ ਤਾਂ ਕਿ ਇਕੋਨਮੀ ਚੱਲਦੀ ਰਹੇ, ਜੋਬਾਂ ਹੋਣ ਅਤੇ ਹੋਰ ਸਾਰਾ ਚੱਲਦਾ ਰਹੇ, ਪਰ ਇਹਦੀ ਬਹੁਤ ਜ਼ਿਆਦਾ ਲੋੜ ਆ। ਇੰਡੀਆ ਨੇ ਮੇਰੇ ਖਿਆਲ ਨਾਲ ਪਿਛਲੇ ਹਫ਼ਤੇ ਅਨਾਊਂਸ ਕੀਤਾ, ਮੈਨੂੰ ਯਾਦ ਭੁੱਲਿਆ ਕਿੰਨਾ, 20,000 ਲੱਖ ਕਰੋੜ ਰੁਪਈਏ ਦੀ ਸਬਸਿਡੀ ਇਲੈਕਟ੍ਰਿਕ ਕਾਰਾਂ ਦੇ ਲਈ, ਜਿਹੜੀਆਂ ਖਾਸ ਕਰਕੇ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਦੇ ਲਈ, ਕਿਉਂਕਿ ਇੰਡੀਆ ਦੇ ਵਿੱਚ 40% ਜਿਹੜਾ ਤੇਲ ਆ ਉਹ ਟਰੱਕ ਅਤੇ ਬੱਸਾਂ ਖਾਂਦੇ ਨੇ, ਕਮਰਸ਼ੀਅਲ ਵਹੀਕਲ ਖਾਂਦੇ ਨੇ, ਪੈਟਰੋਲ ਡੀਜ਼ਲ ਜਿੰਨਾ ਵੀ ਲੱਗਦਾ, ਉਹ ਕਿਉਂਕਿ ਇੰਡੀਆ 3 ਨੰਬਰ 'ਤੇ ਆ ਨਾ, ਅਤੇ ਕਨੇਡਾ 10ਵੇਂ ਨੰਬਰ 'ਤੇ ਆ, 1% ਹੈ, ਸੋ ਕਨੇਡਾ ਦੇ ਵਿੱਚ ਕੋਈ ਕਾਰਬਨ ਮਿਸ਼ਨ ਘਟੇ ਜਾਂ ਵਧੇ ਬਾਹਲਾ ਫਰਕ ਨਹੀਂ ਪੈਣਾ, ਪਰ ਜੇ ਇੰਡੀਆ ਦੇ ਵਿੱਚ 1% ਵੀ ਘੱਟਦੇ ਨੇ ਜਾਂ ਚਾਈਨਾ ਦੇ ਵਿੱਚ 1% ਵੀ ਘੱਟਦੇ ਨੇ, ਉਹਨਾਂ ਦੀ ਕੁਆਂਟਿਟੀ ਇੰਨੀ ਵੱਡੀ ਹੋ ਜਾਂਦੀ 1% ਦੀ ਵੀ ਤੁਸੀਂ ਉਹ ਜਿਹੜਾ ਉਹਦਾ ਪੂਰੀ ਦੁਨੀਆ 'ਤੇ ਅਸਰ ਪਏਗਾ, ਸੋ ਪੂਰੀ ਦੁਨੀਆ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਇੰਡੀਆ ਅਤੇ ਚਾਈਨਾ ਅਤੇ ਨਾਲ ਜਿਹੜੇ ਹੋਰ ਕੋਲੇ ਤੋਂ ਜ਼ਿਆਦਾ ਬਿਜਲੀ ਬਣਾਉਂਦੇ ਨੇ ਜਿਹਨਾਂ 'ਚ ਇੰਡੋਨੇਸ਼ੀਆ ਆ, ਜਪਾਨ ਵੀ ਆ ਕਿਸੇ ਹੱਦ ਤੱਕ, ਅਤੇ ਇੱਧਰੋਂ ਜਰਮਨੀ ਆ, ਉਹਨਾਂ 'ਤੇ ਲੱਗੀਆਂ ਹੋਈਆਂ ਨੇ ਵੀ ਉਹਨੂੰ ਕਿਵੇਂ ਘਟਾਉਣਗੇ ਉਹ।
1: ਸੋ ਇੱਧਰ ਜੇ ਆਪਾਂ ਤੁਹਾਡੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਆਪਾਂ ਗੱਲ ਕਰ ਲਈਏ, ਅਤੇ ਜਦੋਂ ਤੁਹਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੋਊਗਾ ਹੋਰ ਵੀ ਲੋਕਾਂ ਦੇ ਨਾਲ, ਹੋਰ ਅਲੱਗ ਅਲੱਗ ਖਿੱਤਿਆਂ ਤੋਂ, ਅਲੱਗ ਅਲੱਗ ਦੇਸ਼ਾਂ ਤੋਂ, ਭਾਸ਼ਾਵਾਂ ਤੋਂ, ਸੋ ਜੇ ਉਹਨਾਂ ਦੇ ਵਿੱਚ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਅਤੇ ਕੰਪੇਅਰ ਕਰੀਏ ਆਪਣੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜਾਂ ਫਿਰ ਇੰਡੀਅਨਸ ਦੇ ਨਾਲ, ਫਰਕ ਹੈ ਕੋਈ ਜਾਂ ਫਿਰ ਸਾਰੀ ਦੁਨੀਆਂ 'ਚ ਇਹੋ ਹਾਲ ਹੈ?
0: ਦੇਖੋ ਜੀ ਇਹਦੀਆਂ ਕਈ ਪਰਤਾਂ ਨੇ ਇਸ ਗੱਲ ਦੀਆਂ, ਜਿਹੜਾ ਬੰਦਾ ਪੰਜਾਬ 'ਚ ਜੁੜਿਆ ਹੋਇਆ ਪਿੰਡ ਦੇ ਨਾਲ ਅਤੇ ਕਿਸਾਨੀ ਦੇ ਨਾਲ, ਉਹ ਤਾਂ ਹਰ ਰੋਜ਼ ਜਲਵਾਯੂ ਤਬਦੀਲੀ ਦੇ ਨਾਲ ਜੂਝ ਰਿਹਾ, ਉਹਦੇ ਤਾਂ ਸਾਹਮਣੇ ਆ, ਮੱਥੇ 'ਤੇ ਲੱਗੀ ਹੋਈ ਆ ਉਹਦੇ, ਉਹਦੀਆਂ ਫਸਲਾਂ ਜਲ ਰਹੀਆਂ ਨੇ, ਉਹਨਾਂ ਦੀਆਂ ਗਾਵਾਂ ਮਰ ਰਹੀਆਂ ਨੇ, ਉਹਨਾਂ ਦੇ ਫਲ ਉਹਨਾਂ ਨੂੰ ਬੂਰ ਨਹੀਂ ਪੈਂਦਾ। ਸੋ ਭਾਵੇਂ ਉਹ ਜਲਵਾਯੂ ਸ਼ਬਦ ਤਬਦੀਲੀ ਦਾ ਵਰਤੇ ਜਾਂ ਨਾ ਵਰਤੇ, ਉਹਨੂੰ ਸਮਝ ਆਵੇ ਨਾ ਆਵੇ, ਉਹ ਇਹ ਤੋਂ ਮੁਨਕਰ ਨਹੀਂ। ਸੋ ਇਹੀ ਹਾਲ ਪੂਰੀ ਦੁਨੀਆਂ ਦਾ, ਵੀ ਦੁਨੀਆਂ ਦੇ ਵਿੱਚ ਇਹਦੇ ਬਾਰੇ ਵੱਧ ਰਹੀ ਆ, ਲੋਕ ਚਿੰਤਤ ਨੇ। ਪਰ ਜੇ ਆਪਾਂ ਕਹੀਏ ਵੀ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਪਹਿਲੀ, ਪੰਜਾਬੀ ਵਿੱਚ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਬੋਲਣ ਵਾਲੇ ਹੋ ਗਏ, ਹਾਂ ਤੁਸੀਂ ਉਹਨਾਂ ਬਾਰੇ ਕਹਿ ਸਕਦੇ ਹੋ, ਕਿਉਂਕਿ ਇਹਦਾ ਸਾਡਾ ਮੀਡੀਆ ਆ, ਤੁਸੀਂ ਉਹ ਚ ਐਕਸੈਪਸ਼ਨ ਹੋ ਰੇਡੀਓ। ਹਾਂਜੀ, ਪਰ ਓਵਰਆਲ ਜਿਹੜਾ ਸਾਡਾ ਇੱਕ ਪੰਜਾਬੀ ਦਾ ਮੀਡੀਆ ਆ ਹਿੰਦੀ, ਉਹ ਜਿਹੜਾ ਜ਼ਿਆਦਾ ਤੁਸੀਂ ਜੇ ਸੁਣੋਗੇ, ਬਸ ਉਹ ਗਾਣੇ ਵਜਾਤੇ ਚਾਰ, ਉਹਨਾਂ ਨੇ ਚੁਟਕਲੇ ਸੁਣਾਤੇ, ਕੋਈ ਇੱਦਾਂ ਦੀਆਂ ਜਾਂ ਪੰਜਾਬ ਦੀਆਂ ਖਬਰਾਂ ਆ ਗਈਆਂ ਜੀ, ਅਕਾਲੀਆਂ ਨੇ ਕੀ ਕਰਤਾ ਜੀ, ਕਾਂਗਰਸ ਨੇ ਕੀ ਕਰਤਾ, ਉਹਦੇ ਚ ਘਾਟ ਹੈ, ਇਹ ਸਾਡੇ ਘਾਟ ਹੈ। ਤੇ ਸਾਡਾ ਐਥਨਿਕ ਮੀਡੀਆ ਭਾਵੇਂ ਗੁਜਰਾਤੀ ਹੋਵੇ, ਤਾਮਿਲ ਹੋਵੇ, ਉਹ ਇੱਥੇ ਹੀ ਆ। ਇੱਕ ਤਾਂ ਉਹਨਾਂ ਕੋਲ ਰਿਸੋਰਸ ਵੀ ਨਹੀਂ ਹੁੰਦੇ, ਛੋਟੇ ਹੁੰਦੇ ਨਾ ਉਹਨਾਂ ਦੀ ਇਕੋਨਮੀ ਬੜੀ ਛੋਟੀ ਹੁੰਦੀ ਆ, ਤੇ ਇਸ ਕਰਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਮਰੱਥਾ ਘੱਟ ਹੁੰਦੀ ਆ। ਤੇ ਸਭ ਤੋਂ ਵੱਡਾ ਜਿਹੜਾ ਇਹੀ ਆ, ਮੈਂ ਪੰਜਾਬ ਚ ਜਦੋਂ ਵੀ ਜਾਂਦਾ, ਉੱਥੇ ਲੋਕ ਹਾਲੇ ਵੀ ਵਾਤਾਵਰਨ ਨੂੰ ਤੇ ਜਲਵਾਯੂ ਤਬਦੀਲੀ ਨੂੰ ਇੱਕੋ ਚੀਜ਼ ਸਮਝ ਰਹੇ ਨੇ। ਜਦੋਂ ਪੰਜਾਬ ਚ ਗਰਮੀ ਪੈ ਕੇ ਬੰਦੇ ਮਰ ਰਹੇ ਨੇ, ਗਾਵਾਂ ਮਰ ਰਹੀਆਂ ਨੇ, ਫਸਲਾਂ ਜੋ ਨੇ, ਇਹ ਵਾਤਾਵਰਨ ਦੀ ਖਬਰ ਨਹੀਂ, ਇਹ ਮੌਸਮ ਦੀ ਖਬਰ ਨਹੀਂ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ, ਇਹ ਆਲਮੀ ਤਪਸ਼ ਦੀ ਖਬਰ ਹੈ। ਤੇ ਇਹ ਸ਼ਬਦ ਜਦੋਂ ਤੁਸੀਂ ਅਸੀਂ ਨਹੀਂ ਵਰਤਾਂਗੇ, ਉਹਨਾਂ ਚਿਰ ਸਾਡੇ ਇਹ ਗੱਲ ਦਿਮਾਗ ਚ ਘਰ ਨਹੀਂ ਕਰੇਗੀ, ਉਹ ਸਾਡੀ ਜਿਹੜੀ ਅਵੇਅਰਨੈਸ ਹੈ ਉਹ ਅਧੂਰੀ ਰਹਿ ਜਾਏਗੀ
1: ਜੀ। ਸੋ ਜਿੱਥੋਂ ਆਪਾਂ ਇਹ ਵਾਲਾ ਆਪਣਾ ਨਵਾਂ ਸੈਗਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ ਕਿ ਇਹਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ। ਸੋ ਜੇਕਰ ਤੁਸੀਂ ਦੁਬਾਰਾ ਜਾਣਨਾ ਚਾਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਚਲੇ ਜਾਓ ਅਤੇ ਜਾ ਕੇ ਅਤੇ ਤੁਸੀਂ ਉਹ ਪਿਛਲੇ ਅੰਕ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਜਾਊਗੀ। ਇੱਕ ਮੈਸੇਜ ਸੀਗਾ ਜਿਹੜਾ ਤੁਹਾਡੇ ਲਈ, ਉਹ ਮੈਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਦਿੰਦਾ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਵਾਤਾਵਰਨ ਸੰਬੰਧੀ ਪ੍ਰੋਗਰਾਮ ਦਾ, ਅਤੇ ਇਹ ਕਹਿੰਦੇ ਜਾਗਰੂਕਤਾ ਜਿਹੜੀ ਆ ਉਹ ਵੰਡ ਰਹੇ ਹੋ ਤੁਸੀਂ। ਇਨਸਾਨ ਦੀ ਤਰਾਸਦੀ ਇਹ ਆ ਕਿ ਜਿਸ ਟਾਹਣੀ ਦੇ ਉੱਤੇ ਉਹ ਬੈਠਾ, ਉਸੇ ਟਾਹਣੀ ਨੂੰ ਹੌਲੀ ਹੌਲੀ ਉਹ ਵੱਢ ਰਿਹਾ ਵਾ। ਧਰਤ ਸੁਹਾਵੀ ਨੇ ਇਨਸਾਨ ਨੂੰ ਜੀਵਨ ਦਿੱਤਾ, ਪਰ ਬਦਲੇ ਦੇ ਵਿੱਚ ਅਸੀਂ ਧਰਤੀ ਮਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੋ ਰੱਬ ਸੱਚਾ ਸਾਨੂੰ ਸਭ ਨੂੰ ਸੋਝੀ ਬਖਸ਼ੇ, ਅਮੀਨ, ਅਤੇ ਜਿਉਂਦੇ ਵਸਦੇ ਰਹੋ। ਅਤੇ ਧੰਨਵਾਦ ਕਰਦੇ ਨੇ ਇਹ ਢਿੱਲੋਂ ਸਾਹਿਬ, ਤੁਹਾਡਾ ਦਿਆ ਜੀ ਨੇ ਮੈਸੇਜ ਭੇਜਿਆ ਤੁਹਾਡੇ ਲਈ।
0: ਬਿਲਕੁਲ ਧੰਨਵਾਦ ਜੀ ਇਹਨਾਂ ਦਾ। ਸਗੋਂ ਤੁਸੀਂ ਜੀ ਜੇ ਗੱਲ ਤੁਸੀਂ ਸੁਣਦੇ ਹੋ, ਤੁਸੀਂ ਬਸ ਇਹੀ ਕੰਮ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ 'ਚ ਕਰੋ, ਕਿਉਂਕਿ ਕੋਈ ਵੀ ਦੁਨੀਆਂ ਦਾ ਮੀਡੀਆ, ਕੋਈ ਦੁਨੀਆਂ ਦੀ ਸਰਕਾਰ, ਕੋਈ ਦੁਨੀਆਂ ਦਾ ਬੰਦਾ ਹਰੇਕ ਤੱਕ ਨਹੀਂ ਪਹੁੰਚ ਸਕਦਾ। ਸਾਨੂੰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਉੱਥੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਲੋੜ ਹੈ, ਕਿਉਂਕਿ ਤੁਹਾਡਾ ਪਿੰਡ, ਤੁਹਾਡੀ ਗਲੀ, ਤੁਹਾਡਾ ਤਹਿਸੀਲ, ਬਲਾਕ, ਸ਼ਹਿਰ, ਉਹ ਤੁਸੀਂ ਉਹਨੂੰ ਸਭ ਤੋਂ ਵਧੀਆ ਜਾਣਦੇ ਹੋ। ਤੁਹਾਨੂੰ ਪਤਾ ਵੀ ਉੱਥੇ ਕਿਹੜੀ ਭਾਸ਼ਾ ਜਿਹੜੀ ਕੰਮ ਕਰੇਗੀ, ਕਿਹੜੇ ਬੰਦੇ ਨੂੰ ਕਿਹੜੀ ਦਲੀਲ ਅਪੀਲ ਕਰੇਗੀ। ਸੋ ਇਹ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਓ ਕਿ ਤੁਸੀਂ ਇਸ ਜਿਹੜੀ ਬਾਰੇ ਜਾਣਕਾਰੀ ਅਗਾਂਹ ਤੱਕ ਪਹੁੰਚਾਓ
1: ਜੀ। ਬਿਲਕੁਲ, ਤੇ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਇਹ ਇੱਕ ਵਾਰੀ
0: ਬਹੁਤ ਬਹੁਤ ਧੰਨਵਾਦ ਬਾਈ ਜੀ,
1: ਬੜੀ ਸੋਹਣੀ, ਬੜੀ ਵਡਮੁੱਲੀ ਜਾਣਕਾਰੀ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ ਅਤੇ ਇਸੇ ਵਿਸ਼ੇ ਦੇ ਉੱਤੇ ਇੱਕ ਨਵਾਂ ਅੰਕ ਲੈ ਕੇ ਆਉਂਦੇ ਨੇ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਆਪਣੀ ਧਰਤੀ ਨੂੰ, ਵਾਤਾਵਰਣ ਨੂੰ ਪਿਆਰ ਕਰੋ, ਆਸ ਪਾਸ ਦੇ ਬਾਰੇ ਥੋੜ੍ਹੀ ਸੋਝੀ ਰੱਖੋ, ਕੁਦਰਤ ਦੇ ਪ੍ਰਤੀ ਬਣਦੇ ਸਾਡੇ ਜੋ ਸਰੋਕਾਰ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਸਾਨੂੰ ਜ਼ਰੂਰ ਕਰਨੇ ਬਣਦੀ ਹੈ, ਬਣਦੇ ਫਰਜ਼ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ। ਸੋ ਇਹ ਨੌਲੇਜ ਜੇਕਰ ਵਧੀਆ ਲੱਗਦੀ ਹੈ ਤਾਂ ਅੱਗੇ ਬਾਕੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਹੌਲੀ ਹੌਲੀ ਅਗਲੇ ਅੰਕਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਉੱਥੇ ਲੈ ਕੇ ਆਵਾਂਗੇ ਕਿ ਕੀ ਆਪਾਂ ਕੀ ਕਰ ਸਕਦੇ ਹਾਂ। ਅਸੀਂ ਤਾਂ ਏਡੇ ਵੱਡੇ ਵਰਤਾਰੇ ਦੇ ਵਿੱਚ ਸ਼ਾਇਦ ਕੁਛ ਕਰ ਹੀ ਨਹੀਂ ਪਾਵਾਂਗੇ, ਸਰਕਾਰਾਂ ਕਰਨ ਜਾਂ ਫਿਰ ਵੱਡੀਆਂ ਵੱਡੀਆਂ ਔਰਗਨਾਈਜੇਸ਼ਨਾਂ ਕਰਨ, ਪਰ ਨਹੀਂ ਤੁਸੀਂ ਵੀ ਵੱਡਾ ਯੋਗਦਾਨ ਪਾ ਸਕਦੇ ਹੋ ਆਪਣੇ ਪੱਧਰ ਦੇ ਉੱਤੇ। ਕਿਵੇਂ? ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜੁੜ ਕੇ ਰਹੋ, ਉਹਦੇ ਵਿੱਚ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ,
3: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੇਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
5: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੀ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
6: ਰਿਲੀਜ਼ਿੰਗ ਔਨ 31st July।
5: ਦੱਸੋ
8: ਜੀ ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set,
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: Attention Travelers The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.

ਸਿਰਫ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0494-2802-522 Unit 1, 19-25 Somerton Road, Campbellfield. Call 03908-6655 or visit tireforce.com.au.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਜੁਲਾਈ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਪਹਿਲੀ ਖਬਰ ਇਜ਼ਰਾਈਲ ਤੋਂ, ਜਿੱਥੇ ਜਰੂਸਲਮ ਦੇ ਸਭ ਤੋਂ ਸੰਵੇਦਨਸ਼ੀਲ ਧਾਰਮਿਕ ਇਲਾਕੇ ਦੇ ਵਿੱਚ ਵੀਰਵਾਰ 23 ਜੁਲਾਈ ਨੂੰ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇਜ਼ਰਾਈਲ ਦੇ ਹਜ਼ਾਰਾਂ ਯਹੂਦੀ ਕੱਟੜਪੰਥੀ ਉੱਥੇ ਪਹੁੰਚ ਗਏ। ਇਸ ਦੇ ਨਾਲ ਹੀ ਇਜ਼ਰਾਈਲ ਦੇ ਬੇਹੱਦ ਧੁਰ ਦੱਖਣ ਪੰਥੀ ਕੌਮੀ ਸੁਰੱਖਿਆ ਮੰਤਰੀ ਇਤਾਮਰ ਬੇਨ ਗਵੀਰ ਵੀ ਮੌਜੂਦ ਸੀ। ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਤਣਾਅ ਹੋਰ ਵਧਾ ਦਿੱਤਾ। ਹਥਿਆਰਬੰਦ ਇਜ਼ਰਾਈਲੀ ਪੁਲਿਸ ਨੇ ਸੁਰੱਖਿਆ ਦੇ ਨਾਲ ਇਸ ਪੂਰੇ ਇਲਾਕੇ ਨੂੰ ਪੂਰਾ ਚੁਕੰਨਾ ਰੱਖਿਆ। ਲੋਕ ਧਾਰਮਿਕ ਸਥਾਨ ਦੇ ਅੰਦਰ ਗਏ, ਉੱਥੇ ਪ੍ਰਾਰਥਨਾ ਕੀਤੀ, ਇਜ਼ਰਾਈਲ ਦਾ ਝੰਡਾ ਤੱਕ ਲਹਿਰਾਇਆ ਗਿਆ, ਕੌਮੀ ਤਰਾਨਾ ਗਾਇਆ ਗਿਆ। ਇਸ ਨੂੰ ਸਿਆਸੀ ਤਾਕਤ ਦਿਖਾਉਣ ਵਾਲੀ ਤੇ ਉਕਸਾਉਣ ਵਾਲੀ ਇੱਕ ਕਾਰਵਾਈ ਮੰਨਿਆ ਜਾ ਰਿਹਾ। ਦਰਅਸਲ ਕਈ ਦਹਾਕੇ ਪੁਰਾਣਾ ਇਹ ਇੱਕ ਨਾਜ਼ੁਕ ਸਮਝੌਤਾ ਹੈ ਜਿਸ ਨੂੰ ਸਟੇਟਸ ਕੋ ਕਿਹਾ ਜਾਂਦਾ ਹੈ। ਇਸ ਦੇ ਤਹਿਤ ਜਿਸ ਜਗ੍ਹਾ ਦੇ ਉੱਤੇ ਗੈਰ ਮੁਸਲਮਾਨਾਂ ਨੂੰ ਅਰਦਾਸ ਕਰਨ ਦੀ, ਪ੍ਰਾਰਥਨਾ ਕਰਨ ਦੀ ਇਜਾਜ਼ਤ ਨਹੀਂ ਹੈ, ਉੱਥੇ ਹੀ ਮੁਸਲਮਾਨ ਇਸ ਜਗ੍ਹਾ ਨੂੰ ਅਲ ਹਰਮ ਅਲ ਸ਼ਰੀਫ ਕਹਿੰਦੇ ਨੇ, ਜਦਕਿ ਯਹੂਦੀ ਇਸ ਨੂੰ ਟੈਂਪਲ ਮਾਊਂਟ ਕਹਿੰਦੇ ਨੇ। ਪਰ ਪਿਛਲੇ ਕੁਝ ਸਾਲਾਂ 'ਚ ਇਤਾਮਰ ਬੈਨ ਗਵੀਰ ਨੇ ਕਈ ਵਿਵਾਦਤ ਦੌਰੇ ਕਰਕੇ ਅਤੇ ਯਹੂਦੀ ਸ਼ਰਧਾਲੂਆਂ ਦੇ ਨਾਲ ਇਸ ਥਾਂ ਦੇ ਨਿਯਮਾਂ ਨੂੰ ਇੱਕ ਤਰਫਾ ਕਰ ਦਿੱਤਾ। ਉਹਨਾਂ ਨੇ ਯਹੂਦੀਆਂ ਨੂੰ ਉੱਥੇ ਪ੍ਰਾਰਥਨਾ ਕਰਵਾਈਆਂ, ਅਰਦਾਸਾਂ ਕਰਵਾਈਆਂ, ਕਿਤਾਬਾਂ ਵੰਡੀਆਂ ਅਤੇ ਧਾਰਮਿਕ ਸਮੱਗਰੀ ਵੀ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸੇ ਕਰਕੇ ਇਸ ਥਾਂ ਦੇ ਨਾਲ ਜੁੜਿਆ ਇੱਕ ਹੋਰ ਵਿਵਾਦ ਇਜ਼ਰਾਈਲ ਦੇ ਵਿੱਚ ਸ਼ੁਰੂ ਹੋ ਗਿਆ। ਉਧਰ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਾਰੇਸ ਨੇ ਕੌਮਾਂਤਰੀ ਪੱਧਰ ਦੇ ਉੱਤੇ ਗਹਿਰਾ ਰਹੇ ਫੌਜੀ ਸੰਕਟ ਅਤੇ ਜੰਗ ਦੇ ਬਣ ਰਹੇ ਮਾਹੌਲ ਦੇ ਉੱਤੇ ਦੁਨੀਆ ਭਰ ਦੇ ਨੇਤਾਵਾਂ ਨੂੰ ਇੱਕ ਸਖ਼ਤ ਚੇਤਾਵਨੀ ਦਿੱਤੀ। ਉਹਨਾਂ ਨੇ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਰਟਰ ਦੇ ਵਿੱਚ ਵਿਵਾਦਾਂ ਦਾ ਸ਼ਾਂਤੀਪੂਰਨ ਢੰਗ ਦੇ ਨਾਲ ਹੱਲ ਕੀਤੇ ਜਾਣ ਦੇ ਲਈ ਇੱਕ ਸੁਨੇਹਾ ਦਿੱਤਾ ਅਤੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਵੀ ਕੀਤੀ ਹੈ। ਕਿਹਾ ਹੈ ਕਿ ਕੂਟਨੀਤੀ ਹੀ ਸ਼ਾਂਤੀ ਦਾ ਇੱਕ ਇਕਲੌਤਾ ਰਸਤਾ ਹੋ ਸਕਦੀ ਹੈ ਔਰ ਪੱਛਮ ਏਸ਼ੀਆ ਦੇ ਵਿੱਚ ਸੰਕਟ ਦਾ ਕੋਈ ਵੀ ਫੌਜੀ ਹੱਲ ਤਾਂ ਨਹੀਂ ਹੋ ਸਕਦਾ, ਕਿਉਂਕਿ ਬੇਸ਼ੱਕ ਕੂਟਨੀਤਕ ਹੱਲ ਜਿਹੜੇ ਨੇ ਉਹ ਜੰਗ ਰੋਕਣ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਫਲ ਨਾ ਰਹੇ ਹੋਣ, ਪਰ ਘੱਟੋ ਘੱਟ ਸੰਘਰਸ਼ ਨੂੰ ਖਤਮ ਕਰਨ ਦੀ ਕਾਬਲੀਅਤ ਤਾਂ ਰੱਖਦੇ ਨੇ। ਇਸ ਕਰਕੇ ਕੂਟਨੀਤੀ ਦੇ ਉੱਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। UN ਪ੍ਰਮੁੱਖ ਨੇ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਨਿਯਮਾਂ ਦੀ ਹੋ ਰਹੀ ਉਲੰਘਣਾ ਦੇ ਉੱਤੇ ਗਹਿਰੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਇਸ ਵਕਤ ਕੌਮਾਂਤਰੀ ਨਿਯਮਾਂ ਨੂੰ ਸ਼ਿਕੇ ਟੰਗ ਕੇ ਜ਼ਿਆਦਾਤਰ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਨੇ ਉਹ ਕੁਝ ਐਸੀਆਂ ਮਿਸਾਲਾਂ ਕਾਇਮ ਕਰ ਰਹੇ ਨੇ ਜਿਹੜੀਆਂ ਕਿ ਬੇਕਸੂਰ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਨੇ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਵੱਧ ਰਹੇ ਫੌਜੀ ਤਣਾਅ ਅਤੇ ਇਜ਼ਰਾਈਲ ਦੀ ਫੌਜੀ ਮੁਹਿੰਮਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਸਥਿਤੀ ਹੁਣ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ ਔਰ ਫਾਰਸ ਦੀ ਖਾੜੀ ਦੇ ਵਿੱਚ ਹੋਰਮੁਜ਼ ਸਟ੍ਰੇਟ ਤੋਂ ਲੈ ਕੇ ਲਾਲ ਸਾਗਰ ਦੇ ਵਿੱਚ ਬਾਲ ਮੰਡਪ ਦੇ ਵਿੱਚ ਜਿਹੜਾ ਖਤਰਾ ਮੰਡਰਾ ਰਿਹਾ ਹੈ ਉਸ ਦਾ ਖਾਮਿਆਜ਼ਾ ਦੁਨੀਆ ਨੂੰ ਭੁਗਤਣਾ ਹੀ ਪਏਗਾ। ਉਧਰ ਬਾਂਗਲਾਦੇਸ਼ ਦੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੱਲ੍ਹ ਤੱਕ ਦੀਆਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਸ਼ੰਕੇ ਜ਼ਾਹਰ ਅਸੀਂ ਖਬਰਾਂ ਦੇ ਜ਼ਰੀਏ ਹੀ ਕੀਤੇ ਸੀ, ਪਰ ਹੁਣ ਸਪਸ਼ਟ ਹੋ ਗਿਆ ਹੈ ਕਿ ਸ਼ਹਾਬੂਦੀਨ ਨੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫੇ ਦੀ ਵਜ੍ਹਾ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਮੈਂ ਸਿਹਤ ਦੇ ਨਾਲ ਜੁੜੀਆਂ ਹੋਈਆਂ ਕਈ ਦਿੱਕਤਾਂ ਦੇ ਨਾਲ ਜੂਝ ਰਿਹਾ। ਸ਼ਹਾਬੂਦੀਨ ਦੀ ਡੇਲੀ ਸਟਾਰ ਨਾਮ ਦੇ ਬਾਂਗਲਾਦੇਸ਼ੀ ਅਖਬਾਰ ਨੂੰ ਕਿਹਾ ਕਿ ਇਸ ਸਮੇਂ ਮੈਂ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ। ਦੀ ਡੇਲੀ ਸਟਾਰ ਨੂੰ ਉਹਨਾਂ ਨੇ ਅਸਤੀਫੇ ਦੀ ਆਪਣੀ ਕਾਪੀ ਬੰਗ ਭਵਨ ਦੇ ਵਿੱਚ ਉੱਥੇ ਦੇ ਸਪੀਕਰ ਨੂੰ ਸਪੁਰਦ ਕੀਤੇ ਜਾਣ ਦੀ ਗੱਲ ਵੀ ਕੀਤੀ। ਦੱਸ ਦਈਏ ਕਿ ਸ਼ਹਾਬੂਦੀਨ ਅਪ੍ਰੈਲ 2023 ਦੇ ਵਿੱਚ ਬਾਂਗਲਾਦੇਸ਼ ਦੇ ਰਾਸ਼ਟਰਪਤੀ ਬਣੇ ਸੀ। ਅਗਸਤ 2024 'ਚ ਦੇਸ਼ ਭਰ ਦੇ ਅੰਦਰ ਜਿਹੜਾ ਜੈਨਸੀ ਦਾ ਇੱਕ ਅੰਦੋਲਨ ਚੱਲਿਆ ਸੀ ਜਦੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਕਾਰਜਵਾਹਕ ਸਰਕਾਰ ਬਣਾਉਣ ਤੱਕ ਦੇ ਦੌਰ ਦੇ ਵਿੱਚ ਉਹ ਬਾਂਗਲਾਦੇਸ਼ ਦੇ ਰਾਸ਼ਟਰਪਤੀ ਰਹੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸ਼ੁੱਕਰਵਾਰ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਨੂੰ ਅਗਲੀ ਸੂਚਨਾ ਤੱਕ ਬੰਦ ਕਰ ਦਿੱਤਾ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ। ਕਿਹਾ ਗਿਆ ਕਿ ਅਗਲੀ ਸੂਚਨਾ ਤੱਕ ਇੰਟਰਚੇਂਜ ਦੀ ਸਹੂਲਤ ਵੀ ਉਪਲਬਧ ਨਹੀਂ ਰਹੇਗੀ। ਦਿੱਲੀ 'ਚ ਸ਼ੁੱਕਰਵਾਰ ਦੇ ਦਿਨ ਜੰਤਰ ਮੰਤਰ ਦੇ ਉੱਤੇ ਚੱਲ ਰਹੇ ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਦੇ ਵਿੱਚ ਦਿੱਲੀ ਮੈਟਰੋ ਦੇ 18 ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਨਿਊ ਦਿੱਲੀ ਤੋਂ ਇਲਾਵਾ ਲੋਕ ਕਲਿਆਣ ਮਾਰਗ, ਰਾਜੀਵ ਚੌਂਕ, ਪਟੇਲ ਚੌਂਕ, ਰਾਮਕ੍ਰਿਸ਼ਨ ਆਸ਼ਰਮ ਮਾਰਗ, ਬਾਰਾਖੰਬਾ ਰੋਡ, ਸੁਪਰੀਮ ਕੋਰਟ, ਸੇਵਾ ਤੀਰਥ, ਜਨਪਥ, ਮੰਡੀ ਹਾਊਸ, ਸੈਂਟਰਲ ਸੈਕਟਰੀਏਟ, ITO, ਦਿੱਲੀ ਗੇਟ, ਇੰਦਰਪ੍ਰਸਥ, ਖਾਨ ਮਾਰਕੀਟ, ਜ਼ੋਰਬਾਗ, ਸ਼ਿਵਾਜੀ ਸਟੇਡੀਅਮ ਅਤੇ ਝੰਡੇਵਾਲਾ ਮੈਟਰੋ ਸਟੇਸ਼ਨ ਬੰਦ ਕੀਤੇ ਗਏ ਨੇ। ਉਧਰ ਕੱਲ ਦੇ ਦਿਨ ਇੱਕ ਵਾਰ ਫਿਰ ਤੋਂ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਨਾਲ ਜੁੜੇ ਹੋਏ ਲੋਕ ਨੇ, ਸੈਲੀਬ੍ਰਿਟੀਜ਼ ਨੇ, ਉਹ ਇਸ ਅੰਦੋਲਨ ਦੇ ਨਾਲ ਆਪਣੀ ਹਮਾਇਤ ਜਤਾਉਂਦੇ ਰਹੇ। ਸਾਬਕਾ ਭਾਰਤੀ ਕ੍ਰਿਕਟਰ ਅਤੇ ਮੰਨੇ ਪ੍ਰਮੰਨੇ ਕਮੈਂਟੇਟਰ ਸੰਜੇ ਮੰਜੇਰਕਰ ਨੇ ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਹੋ ਰਹੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਪਣੀ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇਹ ਸਿਰਫ ਨੀਟ ਪੇਪਰ ਲੀਕ ਦਾ ਮਾਮਲਾ ਨਹੀਂ ਹੈ, ਇਹ ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਦਬਾਏ ਜਾਣ ਦੀ ਭਾਵਨਾ ਅਤੇ ਮੁੱਖ ਧਾਰਾ ਦੀ ਮੀਡੀਆ ਦੀ ਕਥਿਤ ਬ੍ਰੇਨ ਵਾਸ਼ਿੰਗ ਦੇ ਖਿਲਾਫ ਇੱਕ ਵਿਦਰੋਹ ਹੈ। ਦੋ ਬੱਚਿਆਂ ਦਾ ਪਿਓ ਹੋਣ ਦੇ ਨਾਤੇ ਮੈਂ ਆਪਣੇ ਤਜਰਬੇ ਤੋਂ ਜਾਣਦਾ ਕਿ ਅੱਜ ਕੱਲ੍ਹ ਦੇ ਨੌਜਵਾਨ ਦੀ ਆਵਾਜ਼ ਨੂੰ ਦਬਾਉਣ, ਉਹਨਾਂ ਦੇ ਬ੍ਰੇਨ ਵਾਸ਼ ਕਰਨ ਦੀ ਕਦੇ ਵੀ ਕੋਸ਼ਿਸ਼ ਸਫਲ ਨਹੀਂ ਹੋ ਸਕੇਗੀ। ਉੱਧਰ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਵੀ ਨੌਜਵਾਨਾਂ ਦੇ ਨਾਲ ਖੜੇ ਦਿਖਾਈ ਦਿੱਤੇ। ਉਹਨਾਂ ਕਿਹਾ ਕਿ ਸਾਡੇ ਸਟੂਡੈਂਟ ਸਾਡਾ ਭਵਿੱਖ ਨੇ, ਬਿਹਤਰ ਅਤੇ ਸੁਰੱਖਿਅਤ ਭਵਿੱਖ ਦੇ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਲਾਜ਼ਮੀ ਹੁੰਦੀ ਹੈ। ਸਟੂਡੈਂਟਸ ਦੀ ਗੱਲ ਖੁੱਲ੍ਹੇ ਦਿਲ ਦੇ ਨਾਲ ਸੁਣਨੀ ਚਾਹੀਦੀ ਹੈ, ਉਹਨਾਂ ਦੀ ਪਰਵਾਹ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ, ਉਹਨਾਂ ਦੇ ਸੁਪਨੇ ਸਾਡੇ ਸੁਪਨੇ ਨੇ। ਔਰ ਸਾਰਾ ਅਲੀ ਖਾਨ ਨੇ ਆਪਣੀ

ਜੇਐਨਯੂ ਪ੍ਰਸ਼ਾਸਨ ਦੇ ਉੱਤੇ ਭਾਜਪਾ ਦੇ ਬੁਲਾਰੇ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਮੜਿਆ ਤੇ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਦਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਗੱਲ ਕਹਿਣ ਦੀ ਆਜ਼ਾਦੀ ਔਰ ਸ਼ਾਂਤੀਪੂਰਨ ਢੰਗ ਦੇ ਨਾਲ ਇਕੱਠਾ ਹੋਣ ਤੇ ਸੰਗਠਨ ਬਣਾਉਣ ਦਾ ਅਧਿਕਾਰ ਦਿੰਦਾ। ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਇੱਕ ਯੂਨੀਵਰਸਿਟੀ ਹੋ। ਭਾਜਪਾ ਬੁਲਾਰਾ ਨੇ ਪਾਰਟੀ ਨੇ ਅੱਗੇ ਵੀ ਕਿਹਾ ਕਿ ਯੂਨੀਵਰਸਿਟੀਜ਼ ਦਾ ਕੰਮ ਇਹਨਾਂ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰਨਾ ਹੁੰਦਾ ਔਰ ਨਾ ਕਿ ਉਹਨਾਂ ਦੇ ਸ਼ਾਂਤੀਪੂਰਕ ਇਸਤੇਮਾਲ ਨੂੰ ਖਤਮ ਕਰਨਾ। ਦਰਅਸਲ ਜੇਐਨਯੂ ਯਾਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਸ਼ੁੱਕਰਵਾਰ ਦੇ ਦਿਨ ਆਪਣੇ ਸਟੂਡੈਂਟਸ ਤੇ ਪ੍ਰੋਫੈਸਰ ਨੂੰ ਦਿੱਲੀ ਦੇ ਜੰਤਰ ਮੰਤਰ ਜਾਂ ਉਸਦੇ ਆਲੇ ਦੁਆਲੇ ਇਕੱਠ ਦੇ ਵਿੱਚ ਸ਼ਾਮਲ ਹੋਣ ਦੀ ਜਾਂ ਕਿਸੇ ਵੀ ਜਨ ਸਭਾ ਦੇ ਵਿੱਚ ਸ਼ਮੂਲੀਅਤ ਕਰਨ ਦੀ ਤੋਂ ਬਚਣ ਦੀ ਸਲਾਹ ਦਿੱਤੀ ਸੀ। ਇੱਕ ਦਿਨ ਪਹਿਲਾਂ ਵੀਰਵਾਰ ਨੂੰ ਦਿੱਲੀ ਯੂਨੀਵਰਸਿਟੀ ਨੇ ਵੀ ਅਜਿਹਾ ਹੀ ਇੱਕ ਬਿਆਨ ਜਾਰੀ ਕੀਤਾ ਸੀ ਜਿਸ ਦੀ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਆਲੋਚਨਾ ਵੀ ਕੀਤੀ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਹਾਈ ਪ੍ਰੋਫਾਈਲ ਬੜੇ ਮਹਿੰਗੇ ਤਰੀਨ ਡਿਨਰ ਦੀ ਖ਼ਬਰ ਹੁਣ ਮੀਡੀਆ ਦੇ ਵਿੱਚ ਜਨਤਕ ਹੋ ਗਈ ਹੈ ਜਿਸ ਨੂੰ ਹੁਣ ਤੱਕ ਲੇਬਰ ਪਾਰਟੀ ਬਚਾ ਕੇ ਰੱਖ ਰਹੀ ਸੀ। ਲੱਖਾਂ ਡਾਲਰ ਤਾਂ ਇਕੱਠੇ ਕਿਤੇ ਹੀ ਕਿਤੇ ਪ੍ਰਧਾਨ ਮੰਤਰੀ ਨੇ ਬਲਕਿ ਨਾਲ ਦੀ ਨਾਲ ਚੁਗਲੀਆਂ ਵੀ ਕੀਤੀਆਂ ਪੌਲਿਨ ਹੈਨਸਨ ਦੀਆਂ। ਅਦਾਰੇ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਇਸ ਖ਼ਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਚੀਨੀ ਪ੍ਰੋਪਰਟੀ ਡਿਵੈਲਪਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਬੜੇ ਲੰਮੇ ਚਿਰ ਜਿਹੜੇ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਸਟ੍ਰੇਲੀਆ ਸਰਕਾਰ ਦੇ ਖਜ਼ਾਨੇ ਨੂੰ ਲਗਭਗ 300-350 ਮਿਲੀਅਨ ਡਾਲਰ ਦਾ ਟੈਕਸ ਨੂੰ ਚੂਨਾ ਲਗਾਉਣ ਵਾਲੇ ਫਿਲਿਪ ਡੋਂਗ ਫੈਂਗਲੀ ਦੇ ਪੁੱਤਰ ਫੈਲਿਕਸ ਲੀ ਨੇ ਇਹ ਡਿਨਰ ਆਯੋਜਿਤ ਕੀਤਾ ਸੀ। ਹਾਈ ਪ੍ਰੋਫਾਈਲ ਡਿਨਰ ਸੀ। ਜ਼ਾਹਰ ਜੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਸਟੀਕ ਦੇ ਨਾਲ ਨਾਲ ਬੜੀ ਮਹਿੰਗੀ ਵਾਈਨ ਦੇ ਜਾਮ ਵੀ ਖੜਕਾਏ। ਸੈਟਰਡੇ ਟੈਲੀਗ੍ਰਾਫ ਦੀ ਖ਼ਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਫੈਲਿਕਸ ਲੀ ਦੇ ਸੱਦੇ ਦੇ ਉੱਤੇ ਕੁਝ ਚੁਣਿੰਦਾ ਹੀ 7-8 ਲੋਕ ਇਸ ਡਿਨਰ ਦੇ ਵਿੱਚ ਆਯੋਜਿਤ ਹੋਏ ਸੀ, ਪਰ ਲੱਖਾਂ ਡਾਲਰ ਕੁਝ ਹੀ ਘੰਟਿਆਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਦੇ ਲਈ ਇਕੱਠਾ ਕਰ ਲਿਆ। ਇੱਕ ਕਿਸਮ ਦਾ ਫੰਡਰੇਜ਼ਰ ਡਿਨਰ ਸੀ। ਜਦੋਂ ਜਾਮ ਦੇ ਨਾਲ ਜਾਮ ਟਕਰਾਏ ਅਤੇ ਉਸ ਤੋਂ ਬਾਅਦ ਇਹਨਾਂ ਸਾਰੇ ਡੋਨਰਸ ਨੇ ਪ੍ਰਧਾਨ ਮੰਤਰੀ ਨੂੰ ਛੇੜਿਆ, ਫਿਰ ਦੱਸੋ ਕੀ ਕਹਿੰਦੀ ਹੈ ਪੌਲਿਨ ਹੈਨਸਨ। ਇੰਨਾ ਹੀ ਕਹਿਣਾ ਸੀ ਅਤੇ ਫਿਰ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਬਾਰੇ ਆਪਣੀਆਂ ਟਿੱਪਣੀਆਂ ਵੀ ਰੱਖੀਆਂ। ਹਾਲਾਂਕਿ ਇਸ ਪੂਰੇ ਇਵੈਂਟ ਦੀਆਂ ਨਾ ਤਾਂ ਕੋਈ ਵੀਡੀਓਜ਼ ਬਣੀਆਂ ਨੇ ਨਾ ਕੋਈ ਫੋਟੋਆਂ ਨੇ, ਪਰ ਫੈਲਿਕਸ ਲੀ ਦੇ ਹਵਾਲੇ ਫੈਲਿਕਸ ਲੀ ਨੇ ਇਸ ਡਿਨਰ ਦੇ ਵਿੱਚ $1 ਮਿਲੀਅਨ ਇਕੱਠਾ ਕਰਕੇ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ ਆਪਣੇ ਅਮੀਰ ਤਰੀਨ ਦੋਸਤਾਂ ਨੂੰ ਬੁਲਾ ਕੇ ਉੱਥੇ ਸੱਦ ਕੇ। ਇਸ ਡਿਨਰ ਦੇ ਵਿੱਚ ਕੌਣ ਕੌਣ ਸੀ ਇਸ ਦੀ ਪੂਰੀ ਲਿਸਟ ਤਾਂ ਨਹੀਂ ਪਤਾ, ਪਰ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਇਸ ਡਿਨਰ ਦੇ ਵਿੱਚ ਸੀ। ਡੈਨੀਅਲ ਐਂਡਰਿਊਜ਼ ਦੇ ਅਕਸਰ ਚੀਨ ਦੇ ਜਿਹੜੇ ਵੱਡੇ ਡਿਵੈਲਪਰ ਨੇ ਉਹਨਾਂ ਦੇ ਨਾਲ ਨਿੱਜੀ ਸੰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ, ਬਲਕਿ ਜ਼ੀ ਜਿਨਪਿੰਗ ਦੇ ਨਾਲ ਉਹ ਇਕੱਲੇ ਹੀ ਮੁਲਾਕਾਤ ਕਰਨ ਤੁਰ ਪਏ ਸੀ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੁੰਦੀ ਸੀ। ਫੈਡਰਲ ਪੱਧਰ ਦੇ ਉੱਤੇ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਕੌਮਾਂਤਰੀ ਸੰਬੰਧ ਸਥਾਪਿਤ ਹੁੰਦੇ ਨੇ, ਬਲਕਿ ਡੈਨੀਅਲ ਐਂਡਰਿਊਜ਼ ਦੀ ਤਾਂ ਅਗਲੀ ਸਵੇਰ ਫੈਲਿਕਸ ਲੀ ਦੇ ਨਾਲ ਗੋਲਫ ਖੇਡਦਿਆਂ ਹੋਇਆਂ ਦੀ ਤਸਵੀਰਾਂ ਵੀ ਨਸ਼ਰ ਹੋ ਗਈਆਂ ਸੀ। ਅਸਲ 'ਚ ਜਦੋਂ ਡੈਨੀਅਲ ਐਂਡਰਿਊਜ਼ ਵਿਕਟੋਰੀਆ ਦੇ ਪ੍ਰੀਮੀਅਰ ਹੁੰਦੇ ਸੀ ਉਦੋਂ ਵੀ ਲੇਬਰ ਪਾਰਟੀ ਦੇ ਉੱਤੇ ਅਕਸਰ ਐਸੇ ਇਲਜ਼ਾਮ ਲੱਗੇ ਸੀ ਕਿ ਚੀਨੀ ਜਿਹੜੇ ਅਮੀਰ ਤਰੀਨ ਲੋਕ ਨੇ, ਰਿਚ ਲੋਕ ਨੇ ਜਿਹੜੇ, ਉਹ ਆਸਟ੍ਰੇਲੀਆ 'ਚ ਲੇਬਰ ਪਾਰਟੀ ਨੂੰ ਇਸ ਕਿਸਮ ਦੇ ਨਾਲ ਪੈਸੇ ਇਕੱਠੇ ਕਰਕੇ ਦਿੰਦੇ ਨੇ। ਬਲਕਿ ਹੁਆਂਗ ਜ਼ਿਆਂਗਮੋ ਜਿਹੜੇ ਸੀ ਉਹਨਾਂ ਨੇ $1,00,000 NSW ਦੀ ਲੇਬਰ ਪਾਰਟੀ ਨੂੰ ਕੈਸ਼ ਹੀ ਦਿੱਤਾ ਸੀ, ਆਲਡੀ ਦੇ ਜਿਹੜਾ ਸ਼ੋਪਿੰਗ ਬੈਗ ਹੁੰਦਾ ਉਸ ਦੇ ਵਿੱਚ ਭਰ ਕੇ, ਅਤੇ ਉਦੋਂ ਵੀ ਲੇਬਰ ਪਾਰਟੀ ਤੋਂ ਸਵਾਲ ਇਹ ਕੀਤੇ ਗਏ ਸੀ। ਹੁਣ ਵੀ ਜਦੋਂ ਇਹ ਖਬਰ ਸਾਹਮਣੇ ਆਈ ਹੈ ਤਾਂ ਜਿਹੜੀ ਪੌਲਿਨ ਹੈਨਸਨ ਨੇ ਉਹਨਾਂ ਨੇ ਪੁੱਛਿਆ ਕਿ ਸਰਕਾਰ ਹੁਣ ਦੱਸੇ, ਜਵਾਬ ਦੇਵੇ ਕਿ ਫਿਲਿਪ ਲੀ ਜਿਨ੍ਹਾਂ ਦੇ ਪਿਓ ਦੇ ਉੱਤੇ $272 ਮਿਲੀਅਨ ਦਾ ਟੈਕਸ ਦਾ ਕਰਜ਼ ਇੱਕ ਚੜ੍ਹਿਆ ਹੋਇਆ, ਉਹਨਾਂ ਨੂੰ ਸਰਕਾਰ ਦੇ ਨਾਲ ਇਸ ਕਿਸਮ ਦੀ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਦਾ ਇਲਜ਼ਾਮ ਜਿਹੜਾ ਸੀ ਸਰਕਾਰ ਦੇ ਖਿਲਾਫ, ਉਹਨਾਂ ਦੇ ਨਾਲ ਹੀ ਸਰਕਾਰ ਉੱਠਦੀ ਬੈਠਦੀ ਕਿਉਂ ਹੈ। ਖੈਰ ਕਈ ਵਾਰ ਇੱਦਾਂ ਹੋ ਜਾਂਦਾ ਹੈ ਕਿ ਆਪਣੇ ਪੈਸੇ ਦੇ ਦਮ ਦੇ ਉੱਤੇ ਚੁੱਪ ਕਰਵਾ ਦਿੱਤਾ ਜਾਂਦਾ, ਜਿਵੇਂ ਪੌਲਿਨ ਹੈਨਸਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਸਹੇਲੀ ਅਤੇ ਆਸਟ੍ਰੇਲੀਆ ਦੀ ਮਸ਼ਹੂਰ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਟ
ਜਿਨ੍ਹਾਂ ਦੇ ਖਿਲਾਫ ਹੁਣ ਕਾਮਨਵੈਲਥ ਖੇਡਾਂ ਦੇ ਵਿੱਚ ਕੋਈ ਵੀ ਖਿਡਾਰੀ, ਖਾਸ ਤੌਰ ਦੇ ਉੱਤੇ ਸਵਿਮਰਸ ਜਿਹੜੇ ਨੇ, ਉਹ ਪਬਲਿਕਲੀ ਜਾਂ ਜਨਤਕ ਪਲੇਟਫਾਰਮ ਦੇ ਉੱਤੇ ਕੋਈ ਗੱਲ ਨਹੀਂ ਕਹਿ ਸਕਣਗੇ। ਹੈਂਗਕੌਂਗ ਪ੍ਰੋਸਪੈਕਟਿੰਗ, ਜਿਹੜੀ ਕਿ ਜੀਨਾ ਰਾਈਨਹਾਰਟ ਦੀ ਕੰਪਨੀ ਹੈ, ਇਸ ਅਰਬਪਤੀ ਮਹਿਲਾ ਦੀ ਕੰਪਨੀ ਦੀ ਤਰਫ ਤੋਂ ਹੁਣ ਆਸਟ੍ਰੇਲੀਅਨ ਖਿਡਾਰੀਆਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਗਿਆ। ਹੈਂਗਕੌਂਗ ਪ੍ਰੋਸਪੈਕਟਿੰਗ ਕੰਪਨੀ ਦੀ ਤਰਫ ਤੋਂ ਆਸਟ੍ਰੇਲੀਅਨ ਸਵਿਮਰਸ ਜਿਹੜੇ ਕਾਮਨਵੈਲਥ ਖੇਡਾਂ ਦੇ ਵਿੱਚ ਸੋਨੇ ਦਾ ਮੈਡਲ ਫੁੰਡ ਕੇ ਆਉਣਗੇ, ਉਹਨਾਂ ਨੂੰ $20,000 ਦਿੱਤੇ ਜਾਣਗੇ।

0: ਸਿਲਵਰ ਮੈਡਲ ਵਾਲਿਆਂ ਨੂੰ 15,000 ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲਿਆਂ ਨੂੰ $10,000 ਮਿਲਣਗੇ। ਇਸ ਤੋਂ ਇਲਾਵਾ ਕਿਸੇ ਵੀ ਹੋਰ ਖੇਡ ਦੇ ਵਿੱਚ ਵਰਲਡ ਰਿਕਾਰਡ ਜੇ ਕੋਈ ਖਿਡਾਰੀ ਬਣਾਏਗਾ ਤਾਂ ਉਹਨੂੰ $30,000 ਦਾ ਸੋਲੋ ਜਿਹੜੀ ਖੇਡਾਂ ਨੇ ਉਹਦੇ ਵਿੱਚ ਇੰਡੀਵਿਜੁਅਲ ਖੇਡਾਂ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਏਗਾ। ਹੁਣ ਅਜਿਹੇ ਦੇ ਵਿੱਚ ਜਦੋਂ ਇੰਨਾ ਪੈਸਾ ਹੈਨਕੌਕ ਪ੍ਰੋਸਪੈਕਟਿੰਗ ਬਹਾ ਰਹੀ ਹੈ ਤਾਂ ਇਸ ਦੀਆਂ ਕੁਝ ਸ਼ਰਤਾਂ ਵੀ ਨੇ, ਸ਼ਰਤਾਂ ਇਹ ਨੇ। ਸਿਡਨੀ ਮਾਰਨਿੰਗ ਹੈਰਾਲਡ ਨੇ ਖਬਰ ਛਾਪੀ ਅੱਜ ਦੇ ਦਿਨ ਕਿ ਕਾਮਨਵੈਲਥ ਖੇਡਾਂ ਦੇ ਵਿੱਚ ਆਸਟ੍ਰੇਲੀਅਨ ਖਿਡਾਰੀ ਜੀਨਾ ਰਾਈਨਹਾਰਟ ਜਾਂ ਉਸਦੀ ਕੰਪਨੀ ਜਾਂ ਉਹਨਾਂ ਦੇ ਪੌਲਿਨ ਹੈਨਸਨ ਜਾਂ ਐਸਾ ਕੋਈ ਵੀ ਏ ਬੀ ਸੀ ਡੀ ਗੱਲਾਂ ਉਹਨਾਂ ਦੇ ਬਾਰੇ ਨਹੀਂ ਕਰ ਸਕਦੇ। ਖੈਰ, ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
2: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ready, set, go! Chadston Ford. Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set. Ford. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते
1: 04-7-7-7-3.
2: याद रखो 9077-9733
1: वीवा इमिग्रेशन एंड एजुकेशन कंसल्टेंट
2: हर कदम तुहाडे नाल
0: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਈਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
7: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
0: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 garewalvisasolutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
8: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲ ਦੀ ਲੰਘ ਜਾਂਦੇ ਨੇ
9: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
10: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
9: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
8: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
9: ਰਿਲੀਜ਼ਿੰਗ ਔਨ 31st ਜੁਲਾਈ
8: ਦੱਸੋ
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
12: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
13: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
15: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
16: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
17: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਕ੍ਰਿਸ਼ਨਾ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨ ਬੈਠਾਂਗੇ ਨਾ ਇੱਕ ਬਹੁਤ ਹੀ ਰੂਹਾਨੀ ਸਪਿਰਿਚੁਅਲ ਸ਼ਖਸੀਅਤ ਨਾਲ ਕਰਾਂਗੇ। ਹਨੂੰਮਾਨ ਜੀ ਬਜਰੰਗ ਭਲੀ ਬਲੀ ਜੀ ਦੇ ਬਹੁਤ ਵੱਡੇ ਭਗਤ ਨਾਲ ਵੀ ਇੱਕ ਗੱਲ ਹੋਏਗੀ ਅਤੇ ਜਿਹੜੀ ਗੱਲ ਹੋਏਗੀ ਨਾ ਇਸ ਸ਼ਖਸੀਅਤ ਨਾਲ ਹੋਏਗੀ ਪੰਜਾਬੀ 'ਚ ਪਹਿਲੀ ਵਾਰੀ ਜਿੱਥੇ ਤੱਕ ਮੈਂ ਸ਼ਾਇਦ ਮੈਂ ਸਹੀ ਹੋ ਸਕਦਾ ਆਈ ਐਮ ਪ੍ਰੀਟੀ ਮਚ ਸ਼ੋਰ ਆਈ ਐਮ ਰਾਈਟ ਕਿ ਪਹਿਲੀ ਵਾਰੀ ਰਸਰਾਜ ਮਹਾਰਾਜ ਜੀ ਜੋ ਆਪਣੇ ਆਸਟ੍ਰੇਲੀਆ ਟੂਰ 'ਤੇ ਨੇ ਅੱਜ ਉਹਨਾਂ ਨੇ ਸਪੈਸ਼ਲੀ ਸਾਡੇ ਸੱਦੇ 'ਤੇ ਇੱਥੇ ਆਏ ਨੇ। ਥੈਂਕ ਯੂ ਸੋ ਮੱਚ ਤਾਂ ਪਹਿਲੇ ਮਹਾਰਾਜ ਜੀ ਐਂਡ ਸਾਡੇ ਨਾਲ ਗੱਲਬਾਤ ਕਰਨ ਅਤੇ ਗੱਲਬਾਤ ਵੀ ਕਰਨਗੇ ਮਾਂ ਬੋਲੀ ਪੰਜਾਬੀ ਦੇ ਅੰਦਰ। ਕਿਵੇਂ ਹੋ ਜੀ? ਠੀਕ ਠਾਕ?
1: ਬਹੁਤ ਵਧੀਆ ਕਿਰਪਾ ਹਨੂੰਮਾਨ ਜੀ ਦੀ।
0: ਕਿਸ ਤਰ੍ਹਾਂ ਦਾ ਜਾ ਰਿਹਾ ਤੁਹਾਡਾ ਟੂਰ ਇਸ ਵਾਰ ਦਾ ਆਸਟ੍ਰੇਲੀਆ ਦਾ?
1: ਟੂਰ ਬਹੁਤ ਵਧੀਆ ਜਾ ਰਿਹਾ, ਹਰ ਵਾਰੀ ਵਧੀਆ ਜਾਂਦਾ। ਜਿਸ ਤਰ੍ਹਾਂ ਇੰਡੀਆ ਵੀ ਸਵੇਰੇ ਸ਼ਾਮ ਗੁਣਗਾਨ ਕਰੀ

0: ਵੀ ਹੁਣ ਇੱਥੇ 3-4 ਸਾਲ ਹੋ ਗਏ ਰਹਿੰਦੇ ਹੋਏ, ਕੋਈ ਵੀ ਧਰਮ ਕਰਮ ਦਾ ਕੰਮ ਕਰਨ ਲਈ ਲੋਕ ਆਉਂਦੇ ਸਪੈਸ਼ਲੀ, ਅਤੇ ਮੇਰੇ ਹਮੇਸ਼ਾ ਮਾਇੰਡ 'ਚ ਰਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਜਦੋਂ ਇੱਥੇ ਆ ਕੇ ਉਹ ਵੇਖਦੇ ਸੰਗਤ ਨੂੰ ਅਤੇ ਕਿਸ ਤਰ੍ਹਾਂ ਫੀਲ ਕਰਦੇ। ਉਹੀ ਤੁਹਾਡੇ ਨਾਲ ਵੀ ਸਵਾਲ ਹੁੰਦਾ ਕਿ ਤੁਸੀਂ ਲਾਸਟ ਟਾਈਮ ਵੀ ਜਦੋਂ ਆਏ ਸੀਗੇ ਆਸਟ੍ਰੇਲੀਆ, ਬਹੁਤ ਪਾਵਰ ਪੈਕਡ ਤੁਹਾਡਾ ਰਿਹਾ ਸੀਗਾ, ਇਸ ਵਾਰ ਵੀ ਅੱਜ ਜਿਸ ਤਰ੍ਹਾਂ ਆਪਾਂ ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ, ਇਸ ਤੋਂ ਕੁਛ 2-3 ਘੰਟੇ ਬਾਅਦ ਅਲਟੀਮਾ ਫੰਕਸ਼ਨ ਸੈਂਟਰ ਦੇ ਅੰਦਰ ਤੁਹਾਡਾ ਅੱਜ ਹੈ ਨਾ ਪ੍ਰੋਪਰ ਹੈਗਾ ਇਵੈਂਟ ਹੈ ਜਿੱਥੇ ਹਜ਼ਾਰਾਂ 'ਚ ਲੋਕ ਆਉਣਗੇ, ਤਾਂ ਕਿਸ ਤਰ੍ਹਾਂ ਫੀਲ ਕਰਦੇ ਹੋ?
1: ਬਹੁਤ ਵਧੀਆ ਲੱਗਦਾ। ਇੱਥੇ ਲੋਕਾਂ ਨੂੰ ਮਿਲਦਾ ਘੱਟ ਹੈ ਅਤੇ ਉਹਦੀ ਕੀਮਤ ਜ਼ਿਆਦਾ ਹੈ। ਸਾਡੇ ਉੱਥੇ ਕੰਕਰ ਕੰਕਰ 'ਚ ਸ਼ੰਕਰ ਹੈ, ਜਗ੍ਹਾ ਜਗ੍ਹਾ ਗਾਓ ਗਾਓ 'ਚ ਹਨੂੰਮਾਨ ਜੀ ਹੈ, ਸ਼ਹਿਰ ਸ਼ਹਿਰ ਮੱਲੇ ਮੱਲੇ ਹਨੂੰਮਾਨ ਜੀ ਦੇ ਮੰਦਰ ਹੈ, ਸਾਰੇ ਭਗਵਾਨ ਦੇ ਮੰਦਰ ਹੈ। ਜਿਹਨੂੰ ਕਦੇ ਕਿਤੇ ਕਥਾ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਭਜਨ ਹੋ ਰਿਹਾ, ਕਿਤੇ ਸੁੰਦਰ ਕਾਂਡ ਹੋ ਰਿਹਾ, ਕਿਤੇ ਭਾਗਵਤ, ਕਿਤੇ ਰਾਮ ਕਥਾ, ਕਿਤੇ ਸ਼ਿਵ ਮਹਾਪੁਰਾਣ, ਨਹੀਂ ਤਾਂ ਟੀ ਵੀ ਵੀ ਆਲਵੇਜ਼ ਉੱਥੇ ਰੇਡੀ ਹੈ, ਅਲਰਟ ਰਹਿੰਦੇ ਹੈ, ਬੜੇ ਚੈਨਲ ਹੈ, ਕਿੰਨੇ ਸਪਿਰਚੁਅਲ ਚੈਨਲ ਹੈ, ਲੋਕ ਕਿਤੇ ਨਾ ਕਿਤੇ ਇਨਵੋਲਵ ਰਹਿੰਦੇ ਆ। ਇੱਥੇ ਮੈਂ ਦੇਖਿਆ ਲੋਕਾਂ ਦੀ ਭਾਗ ਦੌੜ ਬਹੁਤ ਜ਼ਿਆਦਾ, ਇਹਦੇ ਬਿਜ਼ੀ ਬਹੁਤ ਹੈ। ਇਹਨਾਂ ਮੈਂ ਦੇਖਿਆ ਮੰਡੇ ਤੋਂ ਲੈ ਕੇ ਫਰਾਈਡੇ ਤੱਕ, ਤੇ ਇਹਨਾਂ ਦੀ ਇਸ ਤਰ੍ਹਾਂ ਰੇਲ ਬਣੀ ਕਿ ਮਰਨ ਦਾ ਵੀ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ। ਮੈਨੂੰ ਕੋਈ ਦੱਸ ਰਿਹਾ ਸੀ ਇੱਥੇ ਕੋਈ ਮਰ ਜਾਏ ਸ਼ੁੱਕਰ ਬੁੱਧਵਾਰ, ਤੇ ਸੋਚਦੇ ਕਿ ਯਾਰ ਸੰਡੇ ਨੂੰ ਸਾੜ ਲਾਂਗੇ, ਇੰਨੇ ਮਤਲਬ ਬਿਜ਼ੀ ਹੈਗੇ ਲੋਕ। ਤੇ ਇਹ ਵੀ ਬੜਾ ਬਿਜ਼ੀ ਪਣਾ ਵੀ ਹੈ, ਇੰਡੀਆ ਵਾਲੇ ਜ਼ਿਆਦਾ ਬਿਜ਼ੀ ਹੈ ਇੱਥੇ। ਮੈਂ ਗੋਰਿਆਂ ਨੂੰ ਦੇਖਣਾ ਤੇ ਉਹ ਲੱਗਦਾ ਕਿ ਇਹ ਸਾਧੂ ਪ੍ਰਵਰਤੀ ਦੇ ਲੋਕ ਹੈ।
0: ਅੱਛਾ ਵਾਹ,
1: ਸੱਚੀ ਇਹਨਾਂ ਦਾ ਖਾਣ ਪਾਣ ਜੋ ਇੱਕ ਹੋਰ ਕਰ ਦਈਏ, ਇਹਨਾਂ ਦਾ ਭੋਗ ਵਿਲਾਸ, ਤੇ ਇੱਥੇ ਸਾਧੂ ਪ੍ਰਵਰਤੀ ਦੇ ਲੋਕ ਹੈ। ਅਟੈਚਮੈਂਟ ਇਹਨਾਂ ਨੂੰ ਨਹੀਂ, ਸੰਗ੍ਰਹਿ ਇਹਨਾਂ ਨੂੰ ਨਹੀਂ, ਜੋੜਨਾ ਇਹਨਾਂ ਨੂੰ ਨਹੀਂ, ਕਲੈਕਟ ਇਹਨਾਂ ਨੂੰ ਨਹੀਂ ਕਰਨਾ, ਇਮਾਰਤਾਂ ਇਹਨਾਂ ਨੂੰ ਨਹੀਂ ਖੜੀ ਕਰਨੀ, ਪਰਿਵਾਰ ਦਰ ਪਿੱਛੇ ਇਹਨਾਂ ਨੇ ਨਹੀਂ ਸੋਚਣਾ। ਇਹਦਾ 5 ਦਿਨ ਕਮਾਉਣਾ, 3 ਦਿਨ ਉਡਾ ਦੇਣਾ, ਅਤੇ ਮਸਤੀ 'ਚ ਰਹਿਣਾ, ਹੱਸਦੇ ਖੇਲਦੇ। ਇੱਥੇ ਇੰਡੀਆ ਵਾਲਿਆਂ ਨੇ ਭਾਗ ਦੌੜ ਪਾਈ ਦੀ ਹੈ।
0: ਇਹ ਕੀ ਤੁਸੀਂ ਐਜ਼ ਅ ਪਰਸਨ ਜੋ ਲੋਕਾਂ ਨੂੰ ਸਪਿਰਿਚੁਅਲਿਟੀ ਦੇ ਨਾਲ ਜੋੜਦਾ, ਰੱਬ ਦੇ ਨਾਲ ਜੋੜਦਾ, ਤੁਸੀਂ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ, ਇਸ ਮੈਂਟਲ ਸਟ੍ਰੈਸ ਦਾ ਹੈਵੀ, ਜੋ ਜੋ ਇੱਥੇ ਰਹਿੰਦੇ ਲੋਕਾਂ 'ਚ ਵੀ ਆਪਾਂ ਕਹਿ ਸਕਦੇ ਹਾਂ, ਜਾਂ ਫਿਰ ਜੋ ਬੈਕ ਇਨ ਇੰਡੀਆ ਵੀ ਆਪਾਂ ਵੇਖਦੇ ਹਾਂ, ਲੋਕ ਹਰ ਵਕਤ ਇੱਕ ਪ੍ਰੈਸ਼ਰ ਇੱਕ ਸਟ੍ਰੈਸ 'ਚ ਰਹਿੰਦੇ ਆ, ਤੁਸੀਂ ਇਹਦਾ ਕੀ ਤੱਤ ਕੱਢਿਆ?
1: ਬਈ ਇਹਦੇ ਪਿੱਛੋਂ ਇਹੀ ਕਾਰਨ, ਜੋ ਸਾਨੂੰ ਨਹੀਂ ਮਿਲਿਆ ਉਹਦੀ ਕਾਮਨਾ, ਉਦੋਂ ਉਹ ਮਿਲ ਜਾਏ, ਜਿਹੜਾ ਮਿਲਿਆ ਹੋਇਆ ਉਹਦੀ ਕਦਰ ਨਹੀਂ। ਆਪਾਂ ਕੀ ਕਰਦੇ ਹਾਂ ਕਿ ਬਈ ਜੋ ਸਾਡੇ ਕੋਲ ਨਹੀਂ ਹੈ ਨਾ, ਉਹ ਕਹਿੰਦੇ ਨੇ ਵੀ ਜਿਹੜਾ ਨਹੀਂ ਮਿਲਿਆ ਕਰੋੜਾਂ ਦਾ, ਜਿਹੜਾ ਮਿਲ ਗਿਆ ਉਹ ਮਿੱਟੀ। ਆਦਮੀ ਇਨਸਾਨ ਬੰਦਾ ਹੋਰ ਪਾਉਣ ਦੇ ਚੱਕਰ 'ਚ ਹੋਰ ਮਿਲ ਜਾਏ, ਹੋਰ ਮਿਲ ਜਾਏ, ਜਿਹੜਾ ਉਹਦੇ ਕੋਲ ਹੈਗਾ ਉਹਦਾ ਵੀ ਇੰਜੋਏ ਨਹੀਂ ਕਰ ਪਾ ਰਿਹਾ।
0: ਇਹ ਬਹੁਤ ਸੱਚ ਗੱਲ ਆ। ਇਹਦਾ ਕੋਈ ਹੱਲ ਹੈ? ਹੱਲ ਇਹਨਾਂ ਵੇ ਕਿ ਮੈਂ ਕਦੇ ਆਪਣੇ ਆਪ ਨੂੰ ਇਹ ਸਮਝਾ ਸਕਦਾ ਕਿ ਬਸ ਯਾਰ ਕਾਫੀ ਕੁਛ ਕਰ ਲਿੱਤਾ।
1: ਹਾਂ ਬਸ ਸੰਤੁਸ਼ਟੀ, ਸੈਟਿਸਫੈਕਸ਼ਨ।
0: ਤੇ ਜੇ ਮੈਂ ਤੁਹਾਡੇ ਸਫ਼ਰ ਤੋਂ ਗੱਲ ਕਰਾਂ ਕਿ ਇੱਕ ਬਹੁਤ ਹੀ ਅਚਾਨਕ ਇੱਕ ਪੀਕ ਦੇਖਣ ਨੂੰ ਮਿਲੀ, ਅਚਾਨਕ ਦਿਨੋਂ ਦਿਨ ਰਾਤ ਦੇ ਅੰਦਰ ਹੀ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇੰਨਾ ਉੱਚਾ ਮੁਕਾਮ ਪਾ ਲਿੱਤਾ, ਅਤੇ ਅੱਜ ਵੀ ਟੱਚਵੁੱਡ ਚਲੋ ਹੈ ਨਾ ਬਹੁਤ ਵਧੀਆ, ਹਰ ਪਾਸੇ ਤੁਸੀਂ ਮਕਬੂਲੀਅਤ ਮਿਲਦੀ ਪਈ ਹੈ ਜਿੱਥੇ ਵੀ ਤੁਸੀਂ ਜਾਂਦੇ ਹੋ, ਰੱਬ ਦਾ ਨਾਮ ਲੋਕਾਂ ਤੱਕ ਪਹੁੰਚਾਉਂਦੇ ਹੋ, ਅਤੇ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ?
1: ਦਰਅਸਲ ਬਚਪਨ ਤੋਂ ਹੀ ਗਰੀਬੀ ਦਾ ਬਹੁਤ ਦੌਰ ਰਿਹਾ, ਸਾਡੇ ਡੈਡੀ ਨੂੰ ਗਾਉਣ ਦਾ ਬੜਾ ਸ਼ੌਕ ਹੈ, ਪ੍ਰੋਫੈਸ਼ਨਲੀ ਗਾਉਂਦੇ ਹੋ?
0: ਅੱਛਾ,
1: ਐਵੇਂ ਗਾਉਣ ਦਾ ਉਹਨਾਂ ਨੂੰ ਸ਼ੌਕ ਹੈ, ਆਵਾਜ਼ ਬਹੁਤ ਵਧੀਆ, ਬੜਾ ਸੁਰੀਲਾ ਗਾਉਂਦੇ, ਅਤੇ ਉਹ ਮੰਜੇ 'ਤੇ ਪਏ ਪਏ ਰਾਤੀ ਗਾਉਂਦੇ ਰਹਿੰਦੇ, ਭਜਨ ਭੁਜਨ ਚੱਲਦੇ ਫਿਰਦੇ ਉੱਠਦੇ ਬੈਠਦੇ। ਫਿਰ ਸਾਡੇ ਬਾਬਾ ਜੀ ਨੇ ਪਾਪਾ ਜੀ ਨੇ 2-2 ਮੰਦਰ ਬਣਵਾਏ।
0: ਇਹ ਕਿੱਥੇ ਦੀ ਗੱਲ ਹੋ ਰਹੀ ਹੈ?
1: ਇਹ ਦਿੱਲੀ ਦੀ ਗੱਲ ਹੋ ਰਹੀ ਹੈ। 2 ਮੰਦਰ ਬਣਵਾਏ ਜਿੱਥੇ ਮੇਰਾ ਜਨਮ ਹੋਇਆ ਸੀ
0: ਜੀ।
1: ਉੱਥੇ ਮੰਦਰਾਂ ਦੇ ਵਿੱਚ ਮੈਂ ਕੀਰਤਨ ਕਰਦਾ ਸੀ, ਸਕੂਲ 'ਚ ਫਿਰ ਭੇਟਾ ਗਾਉਂਦਾ ਸੀ।
0: ਅੱਛਾ, ਓਕੇ।
1: ਐਨੂਅਲ ਫੰਕਸ਼ਨ ਗਾਉਂਦੇ ਤੇ ਮੈਡਮ ਮੇਰੇ ਕੋਲ ਭੇਟ ਗਾਉਂਦੀ ਸੀ।
0: ਅੱਛਾ,
1: ਦੇਸ਼ ਭਗਤੀ ਗੀਤ। ਉਹਦੇ ਬਾਅਦ ਸਫ਼ਰ ਸ਼ੁਰੂ ਹੋਇਆ, ਫਿਰ ਜਗਰਾਤੇ ਸ਼ੁਰੂ ਕੀਤੇ, ਜਗਰਾਤਿਆਂ ਦੇ ਪਿੱਛੇ ਕੋਰਸ 'ਤੇ ਗਾਣਾ ਸ਼ੁਰੂ ਕੀਤਾ। ਉਹਦੇ 'ਤੇ ਪੈਸੇ ਪੁਸੇ ਨਹੀਂ ਮਿਲਦੇ ਸੀ, ਗੁਜ਼ਾਰਾ ਨਹੀਂ ਹੋਇਆ, ਫਿਰ ਕੀਬੋਰਡ ਵਜਾਉਣਾ ਸਿੱਖਿਆ।
0: ਅੱਛਾ, ਓਕੇ।
1: ਆਈ ਐਮ ਅ ਕੀਬੋਰਡ ਪਲੇਅਰ।
0: ਓਕੇ ਓਕੇ।
1: ਫਿਰ ਮੈਂ ਕੀਬੋਰਡ ਪਲੇਅਰ ਇਸ ਲਈ ਕਹਿੰਦਾ ਕਿ ਹਜ ਵੀ ਹੂੰ, ਕਿਉਂਕਿ ਹੁਣ ਵੀ ਹਾਰਮੋਨੀਅਮ 'ਤੇ ਵਜਾ ਹੀ ਰਿਹਾ। ਅਤੇ ਉਹ ਕੀਬੋਰਡ ਵਜਾਇਆ ਬਹੁਤ ਸਾਲ, ਫਿਰ ਵੀ ਉਹ ਮਨ ਅੰਦਰ ਕਹਿੰਦਾ ਸੀ ਨਹੀਂ ਗਾਣਾ ਹੈ, ਵਜਾਉਣਾ ਨਹੀਂ।

0: एक दिन बैठे बैठे हनुमान जी ने प्रेरणा की थी कि मैं सुंदर कांड गाना है ते कुछ डिफरेंट गाना है। लोग कहते बोर है कि दो बड़े बुढ़े आ गए उन्होंने सुन लिया बच्चे बुच्चे ने खा पी लिया पंडित जी आ गए करके चल गए।
1: हाँ जिस तरह तुसी दस्सिया इस तरह ही सीन
0: सुंदर कांड दा
1: जी।
0: लेकिन अज देखो इन्हें हाई स्केल ते दुनिया दे वड्डे तो वड्डा बंदा सुंदर कांड कराउंदा है मान्यता किन्नी बढ़ गई है। ये पिछे कारण कोई मैं नहीं है हालांकि सुंदर कांड ने मैनू चुक लिया।
1: हाँ मतलब तुसी चुने गए तुसी एक है
0: सुंदर कांड ने मैनू चुन लिया ते चुक लिया। ये पिछे कारण है कि भाई जिस तरह भगवान श्री कृष्ण अर्जुन नु कहंदे हैं निमित्त मात्रम भव सब विसाचिन। अर्जुन तू निमित्त बन जा फिर करता कराता सब मैं हूं। गुरुदेव नानक ने पंजाबी च किया है करन करावन आपे आप नाम रखा लिया ताओ सब तेरी वड्याई नानक कोई नाम न जाने मेरा। गुरुदेव नानक भी कहते हैं जो तुद भावे साई बलिकार। तुलसीदास जी भी कहते जे विदिनाथ हो हित मोरा करो सुबेग दास में तोरा सबे सयाने एक मत। साडे वेद कहते एकम सद विप्रा बहुदा वदंती सच सारिया ने एक ही बोलना है। जेड़ा सच है वह दस बंद तो वक वक पुछ लो वह इको ही आना है। जेड़ा जेड़ा झूठ है वह पांच कोलो पुछ लो पांजा दा अलग है। इसलिए सबे सयाने एक मत गुरदेव नानक कहते सारे सयान की खोपड़ी एक जी बोलेगी जिथे सयाने कट्ठे हो गए उथे काम बन जाता है जिथे पगले कट्ठे हो गए तो उथे फिर मूरख से मूरख मिले तो दे घूसा दे लाभ।
1: महाराज जी मैं अपना जे परसनल तौर पर दसा मैं नवा नवा एक तरीके का म्यूजिक हिट होया से कि जेड़े बहुत हिट रोमांटिक गाने या फिर थोड़े स्लो टाइप गाने है ना उन्होंने एक लोफाई करके ना कोई चीज़ शुरू हुई तो वह होर स्लो करके होर थोड़ी मीडियम जी टोन दे के अरिजीत सिंह के वगैरह इन्हों के गाने। एक दिन मेरे एलगोरिदम ने जी कहा कि हनुमान चालीसा लोफाई सामने लिखा पाया। मैं क्या यार आ की चीज़ है मैं प्ले किया तो मैं ज़्यादा थोड़ा वर्जन वह वाला सुनिया लोफाई मैं कभी शायद होर जेडे बहुत मकबूल ने है ना किसी की चलो आप नहीं कह सकते कोई चंगा या माड़ा पर जो जुड़ाव उस वर्जन नाल होया शायद कभी पहला नहीं मैं इस तरह का महसूस किया। एक मैं आर्ट वाइज जो वेखा तो बहुत डिफरेंट चीज़ नहीं सी कि चालीसा एक बीट के उपर वो भी एक स्लो मोशन एक इंस्पीरेशन कितों आई।
0: दरअसल मैनू शुरू तो ये दसिया गया कि सुंदर कांड रामचरित मानस हनुमान चालीसा तुलसीदास जी जो ग्रंथ है इन्हों अपन तैल व्रत धारा की तरह गाना चाहिए
1: जिस तरह
0: जिदे च कोई टुट ना हो
1: जी। हाँ
0: हूँ मैं कहना नहीं चाहता जिस तरह गुलशन कुमार जी का हनुमान चालीसा है
1: जी
0: ओ भीम रूप धरी असुर संहारे फिर म्यूजिक बजा डंग डंग डंग डंग डंग डंग डंग डंग डंग डंग वो अपने आप से सब तो हाई लेवल है उदा
1: बिल्कुल।
0: लेकिन उस म्यूजिक जेड़ा वो टूट है हनुमान चालीसा दी राम नाम जुड़िया हुए चलो तावी ते आपां शुरू तो जो सुंदर कांड तुसी कहते सुने भी है तुहाडे व्याह दा भी असी कीता
1: जी
0: आपां एक बारी शुरू करने आ ते लास्ट च जाके बंद होता विचे राम नाम कीर्तन कुछ ये चलता रहेगा वो तैल व्रत तारा की तरह चलता हूँ जिस तरह जैसे तुसी हनुमान चालीसा जिहड़ा सुनिया है हनुमान चालीसा लोफाई
1: जी
0: लो फ्रीक्वेंसी वर्जन एदे ची मैं एक गद च गाया श्री गुरु चरण सरोज रज निज मन गुरु सुधारे वरनौ रघुवर विमल जसो जोदायक बल जारे बुद्धिहीन तन जान गए सुमिरो भवन कुमार बल बुद्ध विद्या ने मोहि हरु करे शिविका जय हनुमान ज्ञान गुण सागर जय कपी जिति लोक जागर राम दूत यदनित बल धाम अंजनी बुद्ध भवन सुत नामा। फिर बीट आ गई ठैंग टच ਲੋਫੀ ਵਰਜ਼ਨ ਦੀ ਤੇ ਉਹ ਕੀ ਹੋਇਆ ਵੈਸਟਰਨ ਜੈਨਜੀ ਨੂੰ ਯੰਗਸਟਰ ਨੂੰ ਯੂਥ ਨੂੰ ਅਟਰੈਕਟ ਕਰ ਲਿਆ ਵੈਸਟਰਨਾਈਜ਼ ਬੀਟ ਨੇ ਤੇ ਰਾਮ ਨਾਮ ਸ਼ਬਦ ਇੰਟਰਨਲੀ ਅੰਦਰ ਪਿਆ ਉਹਨੂੰ ਰਾਗ ਇਹ ਪਿਓਰ ਹੈ ਯਮਨ
1: ਅੱਛਾ ਠੀਕ ਹੈ
0: ਉਹ ਰਾਗ ਜਦੋਂ ਅੰਦਰ ਜਾ ਕੇ ਵੜਦਾ ਹੈ ਇਨਸਾਨ ਤੇ ਫਿਰ ਬੀਟ ਵੀ ਤਾਂ ਕਨੈਕਟ ਹੋ ਜਾਂਦਾ
1: ਇਹ ਆਪਾਂ ਇਹ ਵੀ ਕਹਿ ਸਕਦੇ ਕਿ ਇੱਕ ਸੋਚ ਕੇ ਕਿ ਅੱਜ ਦੀ ਯੰਗਸਟਰ ਹੀ ਸੁਣਦਾ ਜ਼ਿਆਦਾਤਰ
0: ਸੁਣਦੇ
1: ਹਾਂ ਨਹੀਂ ਮਤਲਬ ਯੰਗਸਟਰ ਨੂੰ ਕਿਸੇ ਤਰੀਕੇ ਨਾਲ ਜੋੜਨ ਵਾਸਤੇ ਇਸ ਕਰਕੇ ਆਪਾਂ ਬੀਟ ਵਾਈਜ਼
0: ਮੈਂ ਪੂਰੀ ਦੁਨੀਆ 'ਚ ਘੁੰਮਦਾ ਰਹਿੰਦਾ ਏਅਰਪੋਰਟ 'ਤੇ ਕਿਤੇ ਨਾ ਕਿਤੇ ਜਿੱਥੇ ਮੈਂ ਜੋ ਪਬਲਿਕ 'ਚ ਜਾਂਦਾ ਹੀ ਹਾਂ ਸਾਰੇ ਯੰਗਸਟਰ ਹੀ ਦੌੜ ਕੇ ਆਉਂਦੇ ਮੇਰੇ ਕੋਲ ਕੋਈ ਪੈਰ ਛੂਏਗਾ ਕੋਈ ਆਪਣੀ ਆਪਣੀਆਂ ਗੱਲਾਂ ਦੱਸੇਗਾ ਦੇਖੋ ਜੀ ਹੁਣ ਵੀ ਤੁਹਾਡਾ ਹੀ ਸੁਣ ਕੇ ਆਏ ਹਾਂ ਇਹੀ ਚੱਲਦਾ ਪੂਰੇ ਦਿਨ ਮੇਰੀ ਗੱਡੀ 'ਚ ਇਹੀ ਚੱਲਦਾ ਮੇਰੇ ਜਿਮ 'ਚ ਇਹ ਚੱਲਦਾ ਮੇਰੇ ਆਫਿਸ ਦੇ ਲੈਪਟਾਪ 'ਚ ਇਹ ਚੱਲਦਾ ਆਪਣੇ ਆਪਣੇ ਸਾਰਾ ਦੱਸਦੇ ਅਤੇ ਇਹ ਮੈਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਿ ਹਨੂੰਮਾਨ ਜੀ ਨੇ ਮੈਨੂੰ ਇਸ ਕਾਬਿਲ ਸਮਝ ਲਿਆ ਇਸ ਕਾਬਿਲ ਵੀ ਨਹੀਂ ਸਮਝਿਆ ਤਾਂ ਮਤਲਬ ਉਹਨਾਂ ਨੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਕੀਤਾ ਸਭ ਕੁਛ ਆਪ ਹੀ ਹੈ ਨਾ ਥੋੜ੍ਹਾ ਜਿਹਾ ਮੈਨੂੰ ਦਿੱਤਾ
1: ਰੱਬ ਆਪ ਚੁਣਦਾ ਬੰਦੇ ਨੂੰ
0: ਬਿਲਕੁਲ ਕਰਮਾਂ ਦਾ ਹਿਸਾਬ ਹੈ ਕਈਆਂ ਜਾਗਦੀਆਂ ਰਹਿੰਦੇ ਰਹਿੰਦੇ ਭਾਗ ਸੁੱਤੇ ਕਿਤੇ ਭਾਗ ਲਾਉਂਦਾ ਕਈਆਂ ਸੁੱਤੀਆਂ ਨੂੰ ਉਹਦਾ ਕਿਰਪਾ ਦਾ ਤੁਲਸੀ ਦਾਸ ਜੀ ਕਹਿੰਦੇ ਅੰਧਾ ਧੁੰਦ ਸਰਕਾਰ ਹੈ ਤੁਲਸੀ ਰਹੋ ਨਿਸ਼ੰਕ ਉਹਦਾ ਕੁਛ ਕਿਸੇ ਨੂੰ ਨਹੀਂ ਪਤਾ ਜਿਹਨੂੰ ਪਤਾ ਉਹ ਮੌਨ ਹੈ ਉਹ ਕਰਦਾ ਜਾਂਦਾ ਬਸ ਤੇ ਜਿਹਨਾਂ ਨੂੰ ਨਹੀਂ ਪਤਾ ਅੱਡੇ ਵਰਗੇ ਬੋਲਦੇ ਜਾਂਦੇ ਜਿਹਨੂੰ ਪਤਾ ਉਹ ਚੁੱਪ ਹੈ ਕਦੇ ਨਹੀਂ ਬੋਲਦਾ ਕਰਦਾ ਜਾਂਦਾ ਚੱਲ ਬਈ ਤੇਰਾ ਨੰਬਰ ਆ ਗਿਆ ਚੁੱਕ ਲੈ ਇਹਨੂੰ ਚੱਲ ਬਈ ਤੇਰਾ ਆਵਾ ਇਹਨੂੰ ਚੁੱਕ ਲਓ ਚੱਲ ਬਈ ਇਹਨੂੰ ਭੇਜ ਦਿਓ ਦੁਨੀਆ 'ਚ ਚਲੋ ਇਹ ਹੋ ਗਿਆ ਉਹ ਹੋ ਗਿਆ ਉਹ ਬੋਲਦਾ ਹੀ ਨਹੀਂ ਪਿਆ
1: ਇਹ ਮੌਨ ਤੁਹਾਡੇ 'ਚ ਆਇਆ ਅਤੇ ਜੇ ਆਇਆ ਕਦੋਂ ਆਇਆ ਅਤੇ ਕਿੱਦਾਂ ਦਾ ਫੀਲ ਹੁੰਦਾ ਇੱਦਾਂ ਦਾ ਮੌਨ
0: ਮੈਂ ਮੇਰੇ 'ਚ ਕੋਈ ਮੌਨ ਨਹੀਂ ਆਇਆ ਮੈਂ ਤਾਂ ਬੋਲਦਾ ਬਹੁਤ ਹਾਂ ਲੇਕਿਨ
1: ਪਰ ਇੰਟਰਨਲ ਮੌਨ
0: ਇੰਟਰਨਲੀ ਸੁੰਦਰ ਕਾਂਡ ਕਰਦੇ ਕਰਦੇ ਕਰਦੇ ਕਰਦੇ ਮੈਂ ਬੋਲ ਬਹੁਤ ਰਿਹਾ ਹੁੰਦਾ ਲੇਕਿਨ ਅੰਦਰੋਂ ਮੌਨ ਹੀ ਹੁੰਦਾ ਇਹ ਮੇਰਾ ਰੋਜ਼ ਦਾ ਐਕਸਪੀਰੀਅੰਸ ਹੈ
1: ਅਵਸਥਾ ਕਿਸ ਤਰ੍ਹਾਂ ਦੀ ਹੈ ਭਲੀ
0: ਕਿਰਪਾ ਨਾਲ ਉਹਦੀ ਕਿਰਪਾ ਹੋ ਜਾਏ
1: ਬੰਦੇ ਦਾ ਹੱਥ ਨਹੀਂ ਇਹਦੇ ਅੰਦਰ ਮਤਲਬ ਕੁਛ
0: ਬੰਦੇ ਦਾ ਐਫਰਟ ਥੋੜ੍ਹਾ ਜਿਹਾ ਕੰਮ ਕਰਦਾ ਕੋਸ਼ਿਸ਼ ਕਰੇ ਇਨਸਾਨ ਰੱਬ ਕਹਿੰਦਾ ਮੈਂ ਤੈਨੂੰ ਬੁੱਧੀ ਦਿੱਤੀ ਦਿਮਾਗ ਦਿੱਤਾ ਹੱਥ ਪੈਰ ਦਿੱਤੇ ਅੱਖਾਂ ਦਿੱਤੀਆਂ ਸਭ ਦਿੱਤਾ ਥੋੜ੍ਹੀ ਜਿਹੀ ਕੋਸ਼ਿਸ਼ ਕਰ ਫਿਰ ਮੈਂ ਤੇਰੇ ਨਾਲ
1: ਮੈਂ ਐਕਚੁਲੀ ਤੁਹਾਡੇ ਤੋਂ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਤੁਸੀਂ ਪਿਛਲੇ ਸਾਲ ਜਦੋਂ ਆਇਆ ਨਾ ਅਤੇ ਮੇਰੇ ਨੋਨ 'ਚ ਮੇਰੇ ਸਰਕਲ 'ਚ ਦੇਰ ਇਜ਼ ਅ ਵੂਮਨ ਉਹ ਬਾਂਗਲਾਦੇਸ਼ ਦੇ ਨੇ ਮੁਸਲਿਮ ਸਮਾਜ ਦੇ ਨੇ ਹੈ ਨਾ ਅਤੇ ਉਹਨਾਂ ਨੂੰ ਇੱਕ ਕਹਿ ਲਓ ਜਿਗਿਆਸਾ ਰਹਿੰਦੀ ਹਰ ਚੀਜ਼ ਜਾਣਨ ਦੀ ਉਹ ਤੁਹਾਡਾ ਹਨੂੰਮਾਨ ਚਾਲੀਸਾ ਸੁਣਦੇ ਸੀਗੇ ਹਮੇਸ਼ਾ ਹੀ ਬਜਰੰਗ ਬਾਣ ਵੀ ਹੈ ਨਾ ਅਤੇ ਫਿਰ ਸ਼ਾਇਦ ਉਹੀ ਗੱਲ ਹੈ ਨਾ ਕਿ ਜਿਹਦੇ ਕੋਲ ਉਹ ਇੰਨੀ ਵੈਲਿਊ ਨਹੀਂ ਸ਼ਾਇਦ ਪਾਉਂਦਾ ਕਿ ਆਪਾਂ ਲੋਕ ਤਾਂ ਕਦੀ ਇੰਨਾ ਧਿਆਨ ਹੀ ਨਹੀਂ ਦਿੰਦੇ ਹੈ ਨਾ ਇਸ ਛੁਪਾਈ ਦਾ ਮਤਲਬ ਕੀ ਹੈ ਇਸ ਲਾਈਨ ਦਾ ਮਤਲਬ ਕੀ ਹੈ ਉਹ ਸਾਰਾ ਜਿੰਨਾ ਹਰ ਕਿਸੇ ਦਾ ਟਰਾਂਸਲੇਟਡ ਵਰਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਐਂਡ ਆਲ ਅਤੇ ਉਹ ਮੈਨੂੰ ਦੱਸ ਦੇਵੇ ਕਿ ਯਾਰ ਮੈਂ ਨਾ ਦੇਖਣ ਆਉਣਾ ਚਾਹੁੰਦੀ ਪਰ ਮੈਂ ਆ ਨਹੀਂ ਪਾਵਾਂਗੀ ਕਿ ਮੈਂ ਉਸ ਟਾਈਮ 'ਤੇ ਮੈਲਬਨ ਨਹੀਂ ਹੈ ਐਂਡ ਉਹ ਰੋਪ ਹੈ ਮੈਂ ਉਸ ਲਿਹਾਜ਼ ਨਾਲ ਸੋਚ ਰਿਹਾ ਸੀ ਕਿ ਇੱਦਾਂ ਦਾ ਕਨੈਕਟ ਕਰ ਪਾਉਣਾ ਇੱਦਾਂ ਦਾ ਕਨੈਕਟ ਆਪਣੇ ਮਨ ਦੇ ਅੰਦਰ ਲੈ ਕੇ ਆ ਪਾਉਣਾ ਇਹ ਹੁੰਦਾ ਕਿਸ ਤਰ੍ਹਾਂ ਹੋਏਗਾ ਐਂਡ
0: ਤੁਹਾਨੂੰ ਲੱਗਦਾ ਕਿ ਨਹੀਂ ਆਈ ਉਹ ਆਈ ਪਿਛਲੀ ਵਾਰੀ ਮੈਨੂੰ ਮਿਲੀ ਆ ਕੇ
1: ਅੱਛਾ
0: ਉਹਨੇ ਕਿਹਾ ਮੇਰਾ ਨਾਮ ਤੁਸੀਂ ਨਹੀਂ ਇੱਥੇ ਬੋਲਣਾ ਮੈਂ ਮੁਸਲਿਮ ਹਾਂ ਲੇਕਿਨ ਮੈਂ ਦਿਲੋਂ ਮਤਲਬ ਹਨੂੰਮਾਨ ਜੀ ਨਾਲ ਜੁੜੀ ਹਾਂ
1: ਮੈਂ ਉਹੀ ਮੇਰਾ ਫਿਰ ਮਤਲਬ ਸਵਾਲ ਆ ਜਾਂਦਾ ਕਿ ਕਾਫੀ ਲੋਕ ਚਲੋ ਆਪਾਂ ਮਜ਼ਹਬ ਨੂੰ ਜੇ ਪਰੇ ਵੀ ਕਰ ਦਈਏ ਕਾਫੀ ਲੋਕ ਲਾਈਫ ਦੇ ਅੰਦਰ ਇੰਨੇ ਸਟ੍ਰੈਸਡ ਰਹਿੰਦੇ ਆ ਇੰਨਾ ਕੁਛ ਮਾਇੰਡ 'ਚ ਚੱਲ ਰਿਹਾ ਹੁੰਦਾ, ਇੱਕ ਦੂਸਰੇ ਨਾਲ ਗੱਲ ਵੀ ਕਰਦੇ ਹੋਣਗੇ, ਅਤੇ ਬੈਕ ਆਫ ਦਾ ਹੈਡ 6 ਹੋਰ ਚੀਜ਼ਾਂ, 6 ਵੱਖਰੇ ਚੈਨਲ ਚੱਲਦੇ ਪਏ ਆ, ਹੈ ਨਾ, ਰੀਲਾਂ ਵੀ ਦੇਖੀ ਜਾਂਦੇ ਪਏ, ਤਾਂ ਵੀ ਕਿਸ਼ਤ ਮਾਇੰਡ 'ਚ ਆਈ ਜਾਂਦੀ ਪਈ ਆ, ਕੋਈ ਹੈ ਨਹੀਂ ਕਿਸ ਰੱਬ ਦਾ ਨਾਮ, ਭਾਵੇਂ ਜਿਸ 'ਚ ਵੀ ਮੰਨਦੇ ਹੋਵੋ, ਉਹ ਕਿਸ ਤਰ੍ਹਾਂ ਕਿਸੇ ਨੂੰ ਜੋੜ ਦਿੰਦਾ ਇੱਕ ਉਸ ਮੌਨ ਨਾਲ, ਉਸ ਇਕੱਲੇਪਨ ਨਾਲ, ਉਸ ਇਕਾਕੀ ਨਾਲ, ਜਿਸ ਦੀ ਭਾਲ 'ਚ ਸ਼ਾਇਦ ਹਰ ਵਕਤ ਰੱਬ ਬੰਦਾ ਰਹਿੰਦਾ।
0: ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਤੇ ਜਦੋਂ ਸ਼ੁਰੂ ਕਰੋ ਉਹ ਦਿਨ ਸਵੇਰਾ। ਮੈਨੂੰ ਲੱਗਦਾ ਹੈ ਕਿ ਸੀਤਾ ਜੀ ਲੰਕਾ ਦੇ ਵਿੱਚ ਬਿਲਕੁਲ ਇਕੱਲੀ ਹੈ, ਅਸ਼ੋਕ ਤੇ ਵਰਕਸ਼ ਦੇ ਥੱਲੇ ਰਾਵਣ ਨੇ ਉੱਥੇ ਰੱਖਿਆ,
1: ਕੈਦ ਕੀਤਾ ਜੀ।
0: ਅੱਜ ਕੱਲ੍ਹ ਤਾਂ ਕਿੰਨੀ ਵੀਡੀਓ ਕਾਲਾਂ, ਫੋਨ, ਜ਼ਮਾਨਾ ਸਪੋਜ਼ ਕਰਕੇ ਦੇਖੋ ਕਿੰਨੇ ਹਜ਼ਾਰਾਂ ਵਰਸ਼ਾਂ ਦੀ ਪਹਿਲੇ ਦੀ ਗੱਲ, ਕੀ ਉਸ ਸਮੇਂ ਸਿਸਟਮ ਹੋਏਗਾ। ਹਨੂੰਮਾਨ ਜੀ ਪਹੁੰਚ ਗਏ, ਉੱਤੇ ਬੈਠੇ ਬੈਠੇ ਕਥਾ ਸੁਣਾਉਣ ਲੱਗ ਪਏ। ਪਹਿਲੇ ਅੰਗੂਠੀ ਪਾਈ, ਅੰਗੂਠੀ ਵੇਖੀ, ਉਹ ਇਹ ਤੇ ਰਾਮ ਜੀ ਦੇ ਅੰਗੂਠੀ, ਇਹ ਕੌਣ ਲਿਆ, ਲੱਗਦਾ ਕੋਈ ਨਕਲੀ ਹੈ। ਹਨੂੰਮਾਨ ਜੀ ਉੱਤੇ ਬੈਠੇ ਬੈਠੇ ਕਥਾ ਸ਼ੁਰੂ ਕਰਦੀ ਸੁਣਾਣੀ, ਕਥਾ ਵੀ ਆਦਿ ਉੱਤੇ ਸਭ ਕਥਾ ਸੁਣਾਈ, ਸਟਾਰਟਿੰਗ ਤੋਂ ਸਟੋਰੀ ਸ਼ੁਰੂ ਕੀਤੀ। ਜਿਸ ਤਰ੍ਹਾਂ ਛੋਟਾ ਜਿਹਾ ਉਦਾਹਰਣ ਲਓ, ਇੱਥੇ ਆਸਟ੍ਰੇਲੀਆ ਲੋਨਲੀ ਲੋਕ ਹੈਗੇ ਆ, ਬੜਾ ਫੀਲ ਕਰਦੇ ਆ ਇਕੱਲਾ ਮਨ, ਉਹ ਬੈਠ ਕੇ ਆਪਣਾ ਟਾਈਮ ਕਿਸ ਤਰ੍ਹਾਂ ਪਾਸ ਕਰੇ। ਉਹ ਸਾਡਾ ਅੰਮ੍ਰਿਤਸਰ ਹੋਏ, ਉੱਥੇ ਇਸ ਤਰ੍ਹਾਂ ਹੁੰਦਾ, ਉੱਥੇ ਇਸ ਤਰ੍ਹਾਂ ਹੁੰਦਾ, ਇੱਥੇ ਦਿੱਲੀ ਇਸ ਤਰ੍ਹਾਂ, ਇੰਡੀਆ ਇਸ ਤਰ੍ਹਾਂ, ਉਹਨੂੰ ਯਾਦ ਕਰਕੇ ਥੋੜ੍ਹਾ ਟਾਈਮ ਪਾਸ ਕਰਦੇ,
1: ਨੋਸਟੈਲਜੀਆ ਚ ਰਹਿੰਦੇ ਜੀ।
0: ਮਤਲਬ ਸਟੋਰੀ
1: ਜੀ
0: ਯਾਦ ਕਰਕੇ। ਇਸ ਤਰ੍ਹਾਂ ਹਨੂੰਮਾਨ ਜੀ ਨੇ ਕਥਾ ਕਹਿਣੀ ਸ਼ੁਰੂ ਕੀਤੀ। ਉਹ ਕਥਾ ਜਿਸ ਤਰ੍ਹਾਂ ਹੀ ਕੰਨਾਂ 'ਚ ਪਈ, ਸੁਣ ਤਹੀ ਸੀਤਾ ਕਰ ਦੁੱਖ ਭਾਗਾ, ਰਾਮ ਚੰਦਰ ਗੁਣ ਵਰਨਾ ਹੀ ਲਾਗਾ, ਸੀਤਾ ਜੀ ਕਾ ਦੁੱਖ ਭਾਗਾ। ਇਹ ਅੱਜ ਦੀ ਦੁਨੀਆ 'ਚ ਵੀ ਫੈਕਟ ਹੈ, ਜਿਹੜਾ ਬੰਦਾ ਬਹੁਤ ਪਰੇਸ਼ਾਨ ਹੈ ਕਿਸੇ ਗੱਲ ਨੂੰ ਲੈ ਕੇ, ਟੈਨਸ਼ਨ 'ਚ ਆ ਜਾਏ, ਉਹਨੂੰ ਕੋਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਭਗਵਾਨ ਦੀ ਕਥਾ ਸੁਣਨੀ ਚਾਹੀਦੀ ਹੈ, ਜਿਹਦੀ ਬਾਣੀ ਨਾਲ ਉਹਨੂੰ ਮਤਲਬ ਸੁਣ ਕੇ ਅੱਛਾ ਲੱਗਦਾ ਹੋਵੇ,
1: ਜਿਹਦੇ ਨਾਲ ਜੁੜਾਵ ਹੋਵੇ।
0: ਹਾਂ, ਕਿਤੇ ਨਾ ਕਿਤੇ ਉਹਦਾ ਦੁੱਖ ਘੱਟ ਹੋ ਜਾਂਦਾ ਹੈ। ਬੰਦਾ ਪ੍ਰੈਕਟੀਕਲੀ ਲੈ ਲਈਏ, ਕੋਈ ਪਰੇਸ਼ਾਨ ਹੈ ਤਾਂ ਉਹਨੂੰ ਲੱਭਦਾ ਕਿ ਯਾਰ ਇਹਦੇ ਨਾਲ ਬਹਿ ਕੇ ਮੇਰਾ ਥੋੜ੍ਹਾ ਵਧੀਆ ਟਾਈਮ ਪਾਸ ਹੋ ਜਾਊਗਾ। ਇਹੀ ਤਾਂ ਲੱਭ ਰਿਹਾ ਇਨਸਾਨ ਅੱਜ ਕੱਲ੍ਹ, ਨਹੀਂ ਯਾਰ ਗੱਡੀ ਚੁੱਕੀ ਚੱਲ ਉੱਥੇ, ਘਰ ਮਨ ਨਹੀਂ ਲੱਗ ਰਿਹਾ, ਕਮਰਾ ਖਾਣ ਨੂੰ ਪੈ ਰਿਹਾ, ਘਰ ਖਾਣ ਨੂੰ ਪੈ ਰਿਹਾ, ਬਾਹਰ ਆ ਗਏ ਤਾਂ ਬੜਾ ਵਧੀਆ ਹੋ ਗਿਆ, ਘੁੰਮ ਫਿਰ ਲਈਏ, ਚਲੋ ਯਾਰ ਥੋੜ੍ਹਾ ਬਹੁਤ। ਅਤੇ ਰੱਬ ਦਾ ਨਾਂ ਤਾਂ ਵਿਅਕਤੀ ਨੂੰ ਸਦਾ ਹੀ ਸਹਾਰਾ, ਕਹਿ ਹਨੂੰਮੰਤ ਵਿਪਤੀ ਪ੍ਰਭ ਸੋਈ ਜਬ ਤਾ ਸੁਮਰਨ ਭਜਨ ਨਾ ਹੋਈ। ਹਨੂੰਮਾਨ ਜੀ ਕਹਿੰਦੇ ਦੁਨੀਆਂ ਦੀ ਸਭ ਤੋਂ ਮੁਸੀਬਤ ਵੇਲਾ ਉਸ ਵੇਲੇ ਹੈ ਜਦੋਂ ਇਨਸਾਨ ਰੱਬ ਦੇ ਨਾਂ ਤੋਂ ਦੂਰ ਹੈ। ਗੁਰਦੇਵ ਨਾਨਕ ਵੀ ਕਹਿੰਦੇ ਨਾਮ ਜਪੋ, ਸੁੱਖ ਵੇਲੇ ਸ਼ੁਕਰਾਨਾ ਕਰਦੇ ਰਹੋ। ਆਪਾਂ ਸੁੱਖ ਵੇਲੇ ਭੁੱਲ ਜਾਂਦੇ, ਲੋਕ ਕਹਿੰਦੇ ਨਹੀਂ ਅਸੀਂ ਤਾਂ ਬਹੁਤ ਯਾਦਗਾਰ ਨਹੀਂ ਕਰਦੇ, ਇਹ ਇਨਸਾਨ ਦੀ ਫਿਤਰਤ ਹੈ। ਉਹਨੂੰ ਜਿਸ ਤਰ੍ਹਾਂ ਸੁੱਖ ਮਿਲੇਗਾ ਉਹ ਭਗਵਾਨ ਦੇ ਨਾਂ ਤੋਂ ਦੂਰ ਜਾਏਗਾ। ਇੰਨਾ ਜਿਹਾ ਦੁੱਖ ਜੀਵਨ 'ਚ ਆ ਜੇ ਸਭ ਛੱਡ ਕੇ 24 ਘੰਟੇ ਭਗਵਾਨ ਦਾ ਨਾਂ ਹੀ ਗਾਏਗਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ। ਮੈਂ ਕਹਿੰਦਾ ਕਿ ਬਈ ਤੁਸੀਂ ਦੁੱਖ ਵੇਲੇ ਅਰਦਾਸ ਕਰਨ ਦੇ ਹੱਕਦਾਰ ਤਾਂ ਹੈਗੇ ਹੋ ਜਦੋਂ ਤੁਸੀਂ ਸੁੱਖ ਵੇਲੇ ਪ੍ਰਭੂ ਦਾ ਭਜਨ ਕੀਤਾ। ਤੁਹਾਨੂੰ ਰੱਬ ਨੂੰ ਮਿਹਣਾ ਦੇਣ ਦਾ ਹੱਕ ਤਾਂ ਹੈ ਜਦੋਂ ਤੁਸੀਂ ਉਹਦੀ ਕਿਰਪਾ ਦੇ ਵੇਲੇ ਵੀ ਉਹਨੂੰ ਥੈਂਕ ਯੂ ਕੀਤਾ। ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਫਿਰ ਹਰ ਵੇਲੇ ਸਿਮਰਨ। ਸੁੱਖ ਦੁੱਖ ਚ ਸ਼ੁਕਰਾਨਾ ਤੇ ਅਰਦਾਸ, ਲੇਕਿਨ ਉਹਦੇ ਵਿਚਕਾਰ ਦੇ ਸਮੇਂ ਚ ਵੀ ਗੁਰਦੇਵ ਨਾਨਕ ਛੱਡਦੇ ਨੀ ਪਏ, ਕਹਿੰਦੇ ਹਰ ਵੇਲੇ ਵਾਹਿਗੁਰੂ ਜਪੋ, ਹਰ ਵੇਲੇ ਸਿਮਰਨ ਕਰੋ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਾਹੇ ਨਾ ਜਾਣੀ ਉਹ ਗੁਣ ਮੇਰੇ, ਕੌਣ ਜਾਣੇ ਗੁਣ ਤੇਰੇ।
1: ਮੈਂ ਤੁਹਾਡੇ ਜੋ ਤੁਸੀਂ ਸੁੰਦਰ ਕਾਂਡ ਵੀ ਕਰਦੇ ਹੋ, ਮੈਂ ਉਹ 'ਚ ਵੀ ਵੇਖਦਾ ਕਿ ਸਿੱਖੀ ਤੋਂ ਜੁੜੀ ਕਾਫੀ ਰੈਫਰੈਂਸਿਸ ਆਉਂਦੀਆਂ। ਹੁਣ ਵੀ ਆਪਾਂ ਗੱਲਾਂ ਬਾਤਾਂ ਕਰਦੇ, ਮੈਂ ਤੁਸੀਂ ਬਾਬਾ ਨਾਨਕ ਜੀ ਦੀ ਇੱਕ ਦੋ ਵਾਰੀ ਹੈ ਨਾ ਰੈਫਰੈਂਸਿਸ ਦਿੱਤੇ ਆ, ਇਹ ਵੀ ਜੁੜਾਵ ਬਚਪਨ ਤੋਂ ਰਿਹਾ?
0: ਇਹ ਮੈਨੂੰ ਬੜਾ, ਮੈਂ ਬੜਾ ਪ੍ਰਭਾਵਿਤ ਰਿਹਾ ਬਾਬਾ ਨਾਨਕ ਜੀ ਤੋਂ। ਉਹਨਾਂ ਦੀ ਜਿਹੜੀ ਇਹ ਵਾਲੀ ਮੂਰਤ ਹੈ ਨਾ, ਮੈਨੂੰ ਬੜੀ ਸ਼ੁਰੂ ਤੋਂ ਅਟਰੈਕਟ ਕਰਦੀ ਹੈ। ਤੁਸੀਂ ਦੇਖੀਏ
1: ਜੀ ਜੀ,
0: ਇਸ ਤਰ੍ਹਾਂ ਹੱਥ ਕਰਕੇ ਜਿਹੜੀ ਮਤਲਬ ਸਫੇਦ ਦਾੜੀ ਤੇ ਪੱਗ ਬੰਨੀ ਹੈ, ਬੜੀ ਮੈਨੂੰ। ਫਿਰ ਮੈਂ ਕੁਛ ਬਾਬਾ ਨਾਨਕ ਦਾ ਬੜਾ ਪੜਿਆ, ਸਰਲ ਸਾਧੂ ਜਿਨ੍ਹਾਂ ਦਾ ਇੱਕੋ ਹੀ ਬਸ ਇਹ ਸੀ, ਨਾਮ ਜਪੋ ਜੀ, ਨਾਮ ਜਪੋ। ਕਿੰਨਾ ਰਾਮ ਨਾਮ ਉਹਨਾਂ ਨੇ ਗਾਇਆ, ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇੜੇ। ਭਾਜੀ ਕੀ ਨਾਂ ਹੈ ਤੁਹਾਡਾ? ਕਾਰਤਿਕੇ, ਕਾਰਤਿਕ
1: ਕ੍ਰਿਸ਼ਨ,
0: ਕ੍ਰਿਸ਼ਨਾ ਜੀ। ਜਦੋਂ ਮਤਲਬ ਮੈਂ ਤੁਹਾਨੂੰ ਕਹਾਂ, ਮੈਂ ਬੜਾ ਲੋਕਾਂ ਨੂੰ ਕਹਿਣਾ ਕਿ ਜਦੋਂ ਰੱਬ ਨੇ ਸਭ ਸੁੱਖ ਦਿੱਤੇ ਉਹਨਾਂ ਲੱਗੇ ਯਾਰ ਬੜੀ ਕਿਰਪਾ ਹੈ, ਉਸ ਵੇਲੇ ਟਾਈਮ ਕੱਢੋ, ਬਹਾਨਾ ਲੱਭੋ ਕਿ ਕਿਸ ਤਰ੍ਹਾਂ ਉਹਨੂੰ ਯਾਦ ਕਰੀਏ, ਥੈਂਕ ਯੂ ਕਰੋ ਉਹਦਾ।
1: ਮਹਾਰਾਜ ਜੀ, ਗ੍ਰੈਟੀਟਿਊਡ ਮੈਂ ਸਮਝਦਾ। ਇੱਕ ਹੋਰ ਸਵਾਲ, ਖਾਸ ਕਰਕੇ ਇਸ ਤਰ੍ਹਾਂ ਦੇ, ਮੈਂ ਇਹ ਵਾਲਾ ਜੈਂਗਲ ਕੱਢ ਦੇਵਾਂ ਹੈ ਨਾ, ਤੁਸੀਂ ਜਿਸ ਕਿੱਤੇ 'ਚੋਂ ਜੋ ਤੁਸੀਂ ਕੰਮ ਕਰ ਰਹੇ ਹੋ ਹੈ ਨਾ, ਉਸ ਦੇ ਅੰਦਰ ਤੁਸੀਂ ਬਹੁਤ ਸਕਸੈਸਫੁਲ ਹੋ। ਇੱਕ ਸਕਸੈਸ ਆ ਜਾਣ ਤੋਂ ਬਾਅਦ ਲਾਈਫ 'ਚ ਕੀ ਫੇਰ ਬਦਲ ਆਉਂਦਾ?
0: ਲਾਈਫ 'ਚ ਬਸ ਫੇਰ ਬਦਲ ਤਾਂ ਬਹੁਤ ਆ ਜਾਂਦਾ,
1: ਮਟੀਰੀਅਲ ਛੱਡ ਕੇ ਜੇ ਆਪਾਂ ਮੈਂਟਲੀ ਵੀ ਕਹੀਏ ਕਿ ਮਤਲਬ ਸਮਝੋ ਯਾਰ ਆਹ ਗੋਲ ਸੀ, ਇਹ ਗੋਲ ਤਾਂ ਹੋ ਗਿਆ, ਹੁਣ ਮੈਂ ਕੀ ਕਰਾਂ?
0: ਉਹ ਬੰਦੇ ਦੀ ਉਹ ਨਹੀਂ ਪੂਰੀ ਹੁੰਦੀ ਨਾ, ਜਿਹੜਾ ਬੰਦਾ ਇਹ ਸਮਝ ਲੈ ਕਿ ਯਾਰ ਮੈਂ ਇੰਨਾ ਨਹੀਂ ਸੋਚਿਆ ਸੀਗਾ, ਕਿ ਯਾਰ ਇੰਨਾ ਹੋ ਗਿਆ, ਉਹ ਫਿਰ ਰੁਕ ਜਾਏਗਾ। ਵੈਸੇ ਨਹੀਂ ਰੁਕਦਾ ਕੋਈ, ਕਿਤੇ ਤੇ ਰੁਕਣਾ ਹੀ ਪੈਣਾ ਨਾ। ਉਂਗਲੀ ਮਾਲ ਜੋ ਮਿਲਦਾ ਉਹਨੂੰ ਉਂਗਲੀ ਕੱਟ ਕੇ ਉਹਦੀ ਮਾਲਾ ਬਣਾ ਲੈਂਦਾ
1: ਜੀ।
0: ਲਾਸਟ ਮਾਲਾ ਪੂਰੀ ਕਰਨੀ ਸੀ, ਭਗਵਾਨ ਬੁੱਧ ਜਾ ਰਹੇ, ਲੋਕਾਂ ਨੇ ਕਿਹਾ ਇੱਧਰੋਂ ਨਾ ਜਾਓ, ਇੱਧਰ ਉਂਗਲੀ ਮਾਲ ਰਹਿੰਦਾ ਡਾਕੂ, ਬੁੱਧ ਵੀ ਬੁੱਧ ਤੇ ਇੱਧਰ ਸੇ ਜਾਏਂਗੇ, ਲੰਬੀ ਉੱਚੀ ਹਾਈਟ ਚਲੇ ਜਾ ਰਹੇ, ਉਂਗਲੀ ਮਾਲ ਰੁਕ ਜਾ, ਉਹਨੇ ਤਾਂ ਮਾਰ ਕੇ ਉਂਗਲੀ ਕੱਢਣੀ ਸੀ, ਚੱਲਦੇ ਰਹੇ, ਰੁਕ ਚੱਲਦੇ ਰਹੇ। ਦੋ ਤਿੰਨ ਚਾਰ ਵਾਰੀ ਕਿਹਾ ਉਹਨੇ, ਮਹਾਤਮਾ ਬੁੱਧ ਨੇ ਕਿਹਾ ਮੈਂ ਤੇ 55 ਸਾਲ ਪਹਿਲੇ ਰੁਕ ਗਿਆ ਸੀਗਾ, ਤੂੰ ਰੁਕ ਜਾ। ਨਜ਼ਰ ਹੁੰਦੀ ਹੈ ਨਾ ਮਹਾਤਮਾ ਪਹੁੰਚੇ, ਮਹਾਤਮਾ ਦੀ ਅੱਖਾਂ ਬੜੀ ਅਲੱਗ ਹੁੰਦੀ ਹੈ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਕਭੀ ਰੋਤੀ ਕਭੀ ਹਸਤੀ ਕਭੀ ਲਗਤੀ ਸ਼ਰਾਬੀ ਸੀ, ਮੁਹੱਬਤ ਜਿਨ ਮੇ ਹੋਤੀ ਹੈ ਵੋ ਆਂਖੇ ਔਰ ਹੋਤੀ ਹੈ।
1: ਵਾਹ ਵਾਹ ਵਾਹ,
0: ਇੱਕ ਵਾਰੀ ਦੇਖਿਆ ਅਬ ਥਰ ਥਰ ਕਾਂਪਣ ਲੱਗ ਗਿਆ, ਤੇਜ ਨਹੀਂ ਸਹਿ ਪਾ ਰਿਹਾ, ਤੇ ਉਹੀ ਹੈ ਨਾ ਬਈ ਹੁਣ ਰੁਕ ਜਾਓ, ਕਿਤੇ ਤੋਂ ਰੁਕੋ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਆਲਸੀ ਹੋ ਕੇ ਬੈਠ ਜਾਓ, ਸਰੀਰ ਨੂੰ ਨਹੀਂ ਰੋਕਣਾ, ਰੱਬ ਨੇ ਵੀ ਨਿਯਮ ਬਣਾਇਆ ਯਾਰ 12 ਕੰਮ ਕਰਦੇ, ਚਲੋ ਸੌ ਫਿਰ ਰਾਤ ਬਣਾਈਏ, ਲੇਕਿਨ ਆਪਾਂ ਤੇ ਦੌੜੀ ਚੱਲੇ ਆ, ਮਨ ਵੀ ਦੌੜਦਾ ਹੀ ਜਾ ਰਿਹਾ, ਦੌੜ ਕੁਛ ਵੀ ਮਿਲਦਾ ਜਾਏ ਉਹਦੀ ਕੋਈ ਕੀਮਤ ਨਹੀਂ, ਹੋਰ ਇਹ ਕਰਨਾ ਇਹ ਕਰਨਾ, ਇੱਥੇ ਵੀ ਹੱਥ ਪਾਉਣਾ ਇੱਥੇ ਵੀ ਹੱਥ ਪਾਉਣਾ,
1: ਝੋਲਾ ਭਰੀ ਜਾਂਦੇ ਪਏ,
0: ਭਰੇ ਨਾ ਭਰੇ, ਭਰ ਗਿਆ ਭਰਿਆ ਵੀ ਬੇਕਾਰ ਹੀ ਪਿਆ,
1: ਬੇਕਾਰ।
0: ਮੈਂ ਕਿਉਂ ਕਿਹਾ ਗੋਰੇ ਲੋਕ
1: ਸਾਧੂ ਰੇਤੀ ਦੇ ਨੇ,
0: ਸਵੇਰੇ ਜਲਦੀ ਜਾਗਣਾ ਰਾਤੀ ਜਲਦੀ ਸੋਣਾ,
1: ਕੁਛ ਤੇ ਬੈਟਰ ਕਰ ਹੀ ਰਿਹਾ ਲਾਈਫ ਦੇ ਅੰਦਰ,
0: ਹੈਲਥ ਕੋਨਸ਼ੀਅਸ, 90-90 ਸਾਲ ਦੇ ਲੱਗਦੇ ਹੀ ਨਹੀਂ 90 ਦੇ,
1: ਬਿਲਕੁਲ ਠੀਕ।
0: ਤੁਸੀਂ ਦੇਖੋ ਇੰਨੀ ਜਲਦੀ ਆਈ ਕੰਟੈਕਟ ਨਹੀਂ ਦਿੰਦੇ ਕਿਸੇ ਨੂੰ, ਤੁਸੀਂ ਪਲੇਨ 'ਚ ਬੈਠੇ ਹੋ, ਬਿਜ਼ਨਸ ਕਲਾਸ ਸੀਟ 'ਚ ਜਾਂ ਇਕੋਨੋਮੀ 'ਚ, ਤੁਹਾਡੇ ਨਾਲ ਕੋਈ ਗੋਰਾ ਬੈਠਾ ਹੋਏ, 12 ਘੰਟੇ ਦਾ ਸਫ਼ਰ ਪਾਸ ਕਰ ਦਿਓਗੇ, ਤੁਸੀਂ ਇੱਕ ਵਾਰੀ ਤੁਹਾਡੀ ਹੋਰ ਨਹੀਂ ਦੇਖੇਗਾ ਤੁਸੀਂ ਕੀ ਕਰ ਰਹੇ ਹੋ,
1: ਆਪਣੇ 'ਚ ਹੀ ਮਸਤ।
0: ਮੈਂ ਇਹ ਸਭ ਨੋਟਿਸ ਕੀਤਾ ਇੱਥੇ ਆ ਕੇ, ਉਹਨੇ ਦੇਖਣਾ ਹੀ ਨਹੀਂ ਤੁਸੀਂ ਕੀ, ਅਸੀਂ 10 ਵਾਰ ਦੇਖਾਂਗੇ ਕੀ ਕਰ, ਹੁਣ ਕਿਹੜੀ ਪਿੱਛਾ ਦੇਖ ਰਹੇ, ਹੁਣ ਕੀ ਖਾ ਰਿਹਾ, ਉਹਨੇ ਨਹੀਂ ਦੇਖਣਾ ਕੁਛ ਵੀ।
1: ਇਹ ਮਾਨਸਿਕਤਾ ਕਿਉਂ ਸਾਡੀ ਇਸ ਤਰ੍ਹਾਂ ਦੀ ਵੈਸੇ?
0: ਇਹ ਤੇ ਬੁੱਧੀ ਲੈਵਲ ਦਾ ਫਰਕ ਹੈ ਨਾ। ਮੈਂ ਤੁਹਾਨੂੰ ਦੱਸਾਂ, ਇਹਨਾਂ ਨੇ ਤੇ ਆਪਣਾ ਇੱਕ ਦੇਸ਼, ਆਪਣਾ ਇੱਕ ਘਰ ਬਣਾਇਆ ਦਾ ਹੈ, ਸਾਫ਼ ਸੁਥਰੀ ਹਵਾ ਪਾਣੀ, ਕਿ ਬਈ ਦੁਨੀਆਂ 'ਚ ਆਏ ਹਾਂ, 50-100 ਸਾਲ ਜੀ ਕੇ ਚੱਲ ਜਾਣਾ, ਇਮਾਨਦਾਰ ਵੀ ਬਹੁਤ ਹੁੰਦੇ ਹੈ। ਤੇ ਵਿਗੜ ਗਿਆ, ਉਹਨਾਂ ਲੱਗਦਾ ਇਹ ਵਿਗਾੜਦਾ ਸਾਰਾ ਸਾਡਾ ਆ ਕੇ, ਕਿਉਂਕਿ ਸਾਰੇ ਕਮਰਸ਼ੀਅਲ ਲੋਕ ਆ ਗਏ।
1: ਹਾਂ ਇਹ ਗੱਲ ਵੀ ਆ, ਸਮਝ ਆ, ਫਿਰ ਉਹ ਕਲਚਰ ਨਹੀਂ ਸਮਝ ਆਉਂਦਾ।
0: ਦੂਜਾ ਬੰਦਾ ਕਲੇਸ਼ ਦਿੰਦਾ ਨਾ, ਵਿਕਾਰ ਅੰਦਰੋਂ ਆਉਂਦਾ, ਕਲੇਸ਼ ਬਾਹਰੋਂ ਆਉਂਦਾ।
1: ਮਹਾਰਾਜ ਜੀ, ਕਿੱਦਾਂ ਦੇ ਮਾਹੌਲ ਦੇ ਅੰਦਰ ਮਨ ਵਿਚਲਿਤ ਹੁੰਦਾ, ਜੇ ਹੁੰਦਾ ਤੇ ਕਿਸ ਐਟਮੋਸਫੇਅਰ 'ਚ ਬੈਠ ਕੇ ਹੁੰਦਾ ਕਿ ਯਾਰ ਉੱਠਾਂ ਮੈਂ ਹੁਣ ਇੱਥੋਂ?
0: ਉੱਥੇ ਹੀ ਹੋਏਗਾ ਜਿੱਥੇ ਸਾਡੇ ਮਤਲਬ ਦੇ ਲੋਕ ਨਹੀਂ ਹੈਗੇ, ਸਾਡੇ ਵਰਗੀ ਜਿਨ੍ਹਾਂ ਦੀ ਸੋਚ ਨਹੀਂ ਹੈਗੀ, ਗੱਲਾਂ ਨਹੀਂ ਹੈਗੀਆਂ, ਜਾਂ ਫਿਰ ਆਪਾਂ ਕਿਸੇ ਸਹੀ ਜਗ੍ਹਾ ਪਹੁੰਚ ਗਏ, ਆਪਾਂ ਉਸ ਲਾਇਕ ਨਹੀਂ ਹੈਗੇ, ਆਪਾਂ ਗਲਤ ਹਾਂ ਵੀ, ਆਪਾਂ ਗਲਤ ਹੈਗੇ ਨਾ।
1: ਇਸ ਚੀਜ਼ ਦਾ ਆਭਾਸ ਹੋ ਜਾਂਦਾ ਕਿ ਯਾਰ ਕਿਤੇ ਕਿਤੇ ਮੈਂ ਇੱਥੇ ਐਵੇਂ ਆ ਗਿਆ, ਮੈਂ ਗਲਤ ਹਾਂ।
0: ਬਿਲਕੁਲ, ਇਨਸਾਨ ਦੇ ਅੰਦਰ ਰੱਬ ਬੈਠਾ, ਉਹ ਹਰ ਵੇਲੇ ਹਰ ਗਲਤੀ ਦਾ ਅਹਿਸਾਸ, ਸਹੀ ਗਲਤ ਦੱਸਦਾ ਰਹਿੰਦਾ, ਕੀ ਕਰਦਾ ਪਿਆ ਤੂੰ, ਉਹ ਗਲਤ ਕਰਦਾ ਕਰਦਾ ਜਾਂਦਾ ਕਿ ਨਹੀਂ ਯਾਰ, ਨਹੀਂ ਯਾਰ, ਕੋਈ ਨਹੀਂ ਦੇਖ ਰਿਹਾ।
1: ਮੈਂ ਨਾ ਮਹਾਰਾਜ ਜੀ ਥੋੜ੍ਹਾ ਜਿਹਾ ਡੀਰੇਲ ਕਰਦਾ ਇੱਥੋਂ ਟੋਪਿਕ। ਮੈਨੂੰ ਰਮਾਇਣ ਤੋਂ ਜਿੰਨੀ ਕੁ ਪਤਾ, ਜਿੰਨੀ ਕੁ ਦੇਖੀ, ਜਿੰਨੀ ਕੁ ਸੁਣੀ, ਹੈ ਨਾ, ਜਿੰਨੀ ਪੜ੍ਹੀ, ਮੈਨੂੰ ਸਭ ਤੋਂ ਵਧੀਆ ਜਿਹੜੀ ਇੱਕ ਛੋਟੀ ਜਿਹੀ ਕਥਾ ਆਉਂਦੀ ਹੈ ਨਾ, ਉਹ ਜਾਮਵੰਤ ਅਤੇ ਹਨੂੰਮਾਨ ਜੀ ਦੀ, ਕਿ ਜਦੋਂ ਹਨੂੰਮਾਨ ਜੀ ਨੂੰ ਜਾ ਕੇ ਜਾਮਵੰਤ ਜੀ ਦੱਸਦੇ ਕਿ ਬਈ ਬਹੁਤ ਉਤਲੀ ਚੀਜ਼ ਆ, ਤੂੰ ਕੀ ਸੋਚੀ ਪਿਆ ਹੋਇਆ, ਇਹ ਤਾਂ ਨਦੀ ਆਰਾਮ ਨਾਲ ਪਾਰ ਕਰ ਜਾਏਗਾ ਪੂਰਾ ਪੂਰਾ, ਹੈ ਨਾ, ਏਰੀਆ, ਜਦੋਂ ਮਾਂ ਸੀਤਾ ਨੂੰ ਮਿਲਣ ਜਾਣਾ ਸੀਗਾ। ਇਹ ਜੇ ਕਥਾ ਤੁਸੀਂ ਅੱਜ ਦੇ ਆਦਮੀ, ਅੱਜ ਦੀ ਲਾਈਫ, ਅੱਜ ਦੇ ਇੱਕ ਬੰਦੇ ਨੂੰ ਕੀ ਮੈਸੇਜ ਦਿੰਦੀ ਆ, ਕਿਸ ਲਿਹਾਜ਼ ਨਾਲ ਦਿੰਦੀ ਆ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
0: ਇਹਨੂੰ ਮੈਂ ਇਸ ਨਜ਼ਰ ਨਾਲ ਵੇਖਣਾ ਕਿ ਹਰ ਕਿਸੇ ਦੇ ਘਰ 'ਚ ਇੱਕ ਜਾਮਵੰਤ ਹੁੰਦਾ, ਹਰ ਕਿਸੇ ਦੇ ਨਾਲ ਇੱਕ ਹਨੂੰਮਾਨ ਹੈ। ਰਾਵਣ ਦੇ ਘਰ 'ਚ ਵੀ ਇੱਕ ਬੁੱਢਾ ਸੀਗਾ, ਬਜ਼ੁਰਗ ਸੀਗਾ, ਕੌਣ, ਮਾਲਵੰਤ ਉਹਦਾ ਨਾਨਾ।
1: ਓਕੇ,
0: ਉਹਨੇ ਬੜਾ ਸਮਝਾਇਆ ਰਾਵਣ ਨੂੰ, ਲੇਕਿਨ ਉਹ ਕਹਿੰਦਾ ਬੂੜ ਭਯਉ ਨਤ ਮਰਤੇ ਉਤੋਈ, ਪੱਕ ਤੂੰ ਬੂੜਾ ਹੋ ਗਿਆ, ਨਹੀਂ ਤਾਂ ਮਾਰਤਾ ਬਹੁਤ ਤੁਝੇ ਜਾਇਆ ਸੀ, ਪੱਕ ਆ ਮੁਝੇ ਆਪਣੀ ਸ਼ਕਲ ਮਤ ਦਿਖਾਈ। ਰਾਵਣ ਨੇ ਕਿਹਾ ਤੇ ਹਨੂੰਮਾਨ ਜੀ ਨੂੰ ਜਾਮਵੰਤ ਨੇ ਕਿਹਾ ਕਿ ਬਈ ਕਾ ਚੁੱਪ ਸਾਧ ਰਹੋ ਬਲਵਾਨ, ਸੁਣਾ ਹੀ ਨਹੀਂ, ਥੋੜੀ ਤਾਰੀਫ ਕੀ, ਪਵਨ ਤਨੈ ਬਲ ਪਵਨ ਸਮਾਨਾ, ਬੁੱਧ ਵਿਵੇਕ ਵਿਗਿਆਨ ਨਿਧਾਨਾ, ਹਨੂੰਮਾਨ ਜੀ ਤਾਰੀਫ ਸ਼ੁਰੂ ਕੀਤੀ, ਸੁਣਿਆ ਹੀ ਨਹੀਂ। ਫਿਰ ਕਿਹਾ ਕਮਨ ਸੁਕਾਜ ਕਠਿਨ ਜਗ ਮਾਈ, ਜੋ ਨਹੀਂ ਹੋਏ ਤਾ ਤੁਮ ਪਾਈ, ਸੁਣਿਆ ਹੀ ਨਹੀਂ। ਜੈਸੀ ਕਿਹਾ ਰਾਮ ਕਾਜ ਲਗੀ ਤਵ ਅਵਤਾਰਾ, ਧੜ ਧੜ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸੁਣਤਈ ਭਯੋ ਪਰਵਤਾ ਕਾ। ਇਹ ਭਯੰਕਰ ਸਿੰਘ ਨਾਦ ਹਨੂੰਮਾਨ ਜੀ। ਇਹਦਾ ਅਰਥ ਇੱਕ ਹੋਰ ਹੈ, ਸਾਡੇ ਘਰ ਦਾ ਜਿਹੜਾ ਜਾਮਵੰਤ ਹੈ, ਜਾਮਵੰਤ ਵਾਲੇ ਵੱਡਾ
1: ਸਾਡਾ ਬਜ਼ੁਰਗ,
0: ਉਹੀਓ ਆਪਣੇ ਬੱਚੇ ਨੂੰ ਕਹਿੰਦਾ ਕਿ ਤੇਰੇ ਅੰਦਰ ਇਹ ਸ਼ਕਤੀ ਵੀ ਹੈ ਪੁੱਤਰ, ਇਹ ਸ਼ਕਤੀ ਵੀ ਹੈ ਕਿ ਗੰਦੀ ਕਿ ਅੱਛੀ। ਹਰ हनुमान नु जामवंत मिल जाए जगाउन वाला ते फिर तुम रक्षक काहू को डरना।
1: मैं ताही एक्चुअली पूछ रहा सी कि असी हुन शायद घट गया पर एदे अंदर एक होर नवी प्रॉब्लम आ गई जो मैं देखदा जिस कल्चर तो आपां लोक आने है ना पेरेंटिंग उत्थे इस तरह हुंदी है कि या तो बच्चे नु टोका टकाई बहुत आ या फिर सीधे ये वाला काम है कि वह उठन लगा तो वो पैरों से आप चप्पल पानी है है ना कि जब बाजार जान लगा तो नहीं ड्राइवर जाएगा
0: पिछे
1: हाँ स्पून फिटिंग आप जिदा आप कह दें कि यह दोनों चीजा ही फिर जामवंत नुमा नहीं ने है ना कि वह थानू
0: भी तरीका है अजकल माहौल भी बदल गया है बच्चों की केयर भी करनी है वह जमाने भी नहीं रहेगी बच्चों कले तोड़ दो बैलगाड़ी घोड़े हुण प्लेन ते जांदे उस वेले प्लेन नहीं सीगा हुण प्लेन है हुण इतो आपां सिडनी जाना है कार ते भी जा सकते हैं लेकिन प्लेन भी ते पहुंचा रहे घंटे च फैसिलिटी का फायदा बच्चियां नू सब कुछ फैसिलिटी देनी चाहिए थी। जे रब ने सानू दित्ती है ते बच्चियां नू मिले बच्चे क्यों तिल तिल के मन हर मां बाप ये सोचता है
1: ठीक
0: जिद जिन मां बाप कुल जिदे कुल जिंदा जिन्ना भी हुंदा वो उस हिसाब नाल अपने बच्चे दी परवरिश करता है किसी कुल वध हो गया तो फिर वध का वध तरीके नाल ही करता है बट मैं कहना बच्चों नू सिखाने तो वधिया उन्होंने सामने करो जिस तरह घर तुहाडे मम्मी डैडी है रोज उठ के उन्होंने पैर छो अपने बच्चों के सामने बच्चों तो छुआओ बच्चों के सामने करना है हनुमान चालीसा सुननी है लगानी है सवेरे चलानी है बच्चे नु बाहो चलो भाई हनुमान चालीसा उन्हें लगे बच्चा तो कोरा कागज ना यार ये जरूरी चीज है बच्चों के नाल करना है सिखाना नहीं है बच्चा वो सीखता है जड़ा असी कर रहे हैं इज ए फ्रेशर
1: ते एक जो फ्रेशर है भावे बच्चा नहीं है भावे हुन यंग हो गया जो बहुत अपनी जड़ा नाल नहीं जुड़िया पिया जिसनों तुसी समझाना होवे की है हनुमान की है बजरंग बली तो हनुमान चालीसा की चीज़ है वो किस चौपाई तो या किस तरीके ना समझाओगे
0: हनुमान चालीसा दी एक एक चौपाई अपने आप च बच्चे लिए भी है जवान लिए भी है कुड़िया लिए भी है भैनां लिए भी है मावां लिए भी है बुजुर्गों लिए भी है हिंदुआ लिए भी है मुसलमाना लिए भी है जिदे अंदर श्वास चल रही है उदे लिए है क्योंकि हनुमान जी एयर है हवा है एक घर भी जड़ा खड़ा है बिल्डिंग भी खड़ी है इहदे विच किते ना किते एयर है ते खड़ी है ये पिलरा ते नहीं खड़ी पिलरा ते है ही है लेकिन एयर ते खड़ी आपां दा शरीर भी एयर हैगी ते खड़ा है हवा निकल गई लम्बे पै जाना झुक नहीं सकते तो ये हर बंदे नू समझना कि भाई हनुमान चालीसा मेरी डोज है बच्चे नू विद्या चाहिए है विद्या दिंदा विद्यावान गुणी अति चातुर युवान नू सब सुख चाहिए सब सुख मिलते सब सुख लहै तुम्हारी शरण जड़े स्ट्रगल कर रहे हैं उन्होंने कुछ मिले है और चाहते हैं तो और मनोरथ जो कोई लावे जिन्हें जीव च मुसीबत है संकट है तो संकट कटे मिटे सब पीर बुजुर्गों नू चाहिए भाई हेल्थ अच्छी रहे ना सह रोग हरे सब पीर किते ते विश्वास करना ही पैना है ना रब रब की है बोलिया रब का की पौना इतो पुटना उत लाना मैं मरी ते प्रीतम पाया कि ते मन नू देखी मन दी दो गति है ਇੱਕ ਬਹੁਤ ਤੇਜ਼ ਚੱਲਦਾ ਹੈ, ਬੜੀ ਤੇਜ਼, ਇਸ ਤੋਂ ਫਾਸਟ ਦੁਨੀਆ 'ਚ ਕੋਈ ਨਹੀਂ ਚੱਲਦਾ। ਦੂਜੀ ਗਤੀ ਹੈ ਬਹੁਤ ਜਲਦੀ ਗੰਦਾ ਹੋ ਜਾਂਦਾ ਹੈ। ਦੋ ਗਤੀ ਹੈ ਮਨ ਦੀ, ਤੇ ਹਨੂਮਾਨ ਜੀ ਉਹਦੀ ਵੀ ਗਤੀ ਕ੍ਰੋਸ ਕਰਕੇ ਚੱਲਦੇ ਆ। ਮਨੋ ਜਵਮ ਮਾਰੂ ਤੁਲ ਵੇਗਮ ਜਿਤੇਂਦਰੀਅਮ ਬੁੱਧੇ ਮਤਾਮਰਿਸ਼ਟਮ। ਅਸੀਂ ਅੱਖ ਬੰਦ ਕਰਕੇ ਇੱਕ ਪਤਾ ਨੀ ਕਿੰਨੀ ਦੇਰ ਚ ਆਪਣੇ ਅੰਮ੍ਰਿਤਸਰ ਪਹੁੰਚ ਗਏ, ਦਿੱਲੀ ਪਹੁੰਚ ਗਏ, ਇੰਡੀਆ ਪਹੁੰਚ ਗਏ। ਲੇਕਿਨ ਹਨੂਮਾਨ ਜੀ ਇਹਦੇ ਤੋਂ ਵੀ ਤੇਜ਼ ਪਹੁੰਚ ਜਾਂਦੇ। ਮਨੋ ਜਵਮ ਮਨ ਦੀ ਗਤੀ,
1: ਮਨ ਦੀ ਗਤੀ
0: ਉਹਨਾਂ ਕੋਲ।
1: ਮੈਂ ਕੋਈ ਵੀ ਧਾਰਮਿਕ ਪ੍ਰਚਾਰਕ ਹੋਣ ਜਦੋਂ ਵੀ ਮੌਕਾ ਮਿਲਦਾ, ਇੱਕ ਸਵਾਲ ਹਮੇਸ਼ਾ ਰਹਿੰਦਾ ਕਿ ਜੇ ਸਭ ਕਿਸਮਤ 'ਚ ਲਿਖਿਆ ਆਦਮੀ ਕੀ ਕਰੇ, ਜਾਂ ਫਿਰ ਫਰੀ ਵਿਲ ਨਾਮ ਦੀ ਚੀਜ਼ ਹੈ, ਤਾਂ ਕਿਸਮਤ ਅਤੇ ਐਕਸ਼ਨ ਮੇਰਾ ਇਹ ਕਿਸ ਤਰ੍ਹਾਂ ਵਰਕ ਕਰਦੇ ਆ?
0: ਹੋਈ ਹੋਈ ਸੋਈ ਜੋ ਰਾਮ ਰਚੀ ਰੱਖ, ਕੋਕਰ ਤਰਕ ਬੜਾ ਵਈ ਸਾਖ। ਤੁਲਸੀਦਾਸ ਜੀ ਕਹਿੰਦੇ ਹੋਗਾ ਵਹੀ ਜੋ ਭਗਵਾਨ ਨੇ ਲਿਖ ਦਿਆ, ਫਿਰ ਤਰਕ ਕਰਕੇ ਬਾਤ ਹੋ ਕਿਆ ਬੜਾਨਾ ਘਟਾਨਾ। ਲੇਕਿਨ ਕਰਮ ਪ੍ਰਧਾਨ ਵਿਸ਼ਵ ਰਚਿ ਰਾਖ, ਜੋ ਜਸ ਕਰੇ ਸੁ ਤਸ ਫਲ ਚਾਖ। ਬਈ ਰੋਟੀ ਬਣਾਉਣੀ ਤੇ ਪਏਗੀ ਨਾ, ਉਹਦੇ ਬਾਅਦ ਖਾਣੀ ਤੇ ਪਏਗੀ ਨਾ, ਫਿਰ ਅੰਦਰ ਕੰਮ ਕੌਣ ਕਰੇਗਾ? ਸਿਸਟਮ ਰੱਬ ਨੇ, ਤੇ ਅਸੀਂ ਤੇ ਆਤਮਾ ਹੈਗੇ ਆ, ਸਿਧਾਨੰਦ ਰੂਪ ਆ, ਸ਼ਿਵੋਹਮ ਸ਼ਿਵੋਹਮ। 10, 20, 40, 50, 60 ਸਾਲ ਦੀ ਜ਼ਿੰਦਗੀ ਹੈ, ਪਤਾ ਨਹੀਂ ਕਿੰਨੀ ਹੈ
1: ਜੀ।
0: ਉਸ ਆਤਮਾ ਨੂੰ ਰੱਬ ਨੇ ਕਰਤਾ ਇੱਕ ਰੋਬੋਟ ਦੇ ਵਿੱਚ ਪੈਕ, ਮਿੱਟੀ ਦੇ। ਬਾਬਾ ਜੀ ਕਹਿੰਦੇ ਨਾ ਗੁਰਦੇਵ ਨਾਨਕ ਜੀ, ਮਿੱਟੀ ਦਾ ਕੁਲ ਪੁੱਤ ਬਣਾਇਆ, ਆਪੇ ਕਰੇ ਸੇ ਆਪੇ
1: ਆਪੇ ਕਰੇ।
0: ਤੇ ਇੱਕ ਰੋਬੋਟ 'ਚ ਪਾਤਾ
1: ਜੀ,
0: ਉਹਨੂੰ ਹੱਥ ਵੀ ਦੇ ਤੇ, ਪੈਰ ਵੀ ਦੇ ਤੇ, ਅੱਖਾਂ ਵੀ ਦਿੱਤੀਆਂ, ਸਭ ਦਿੱਤਾ ਕਿ ਚੱਲ ਤੂੰ ਹੁਣ ਕਰਮ ਕਰ। ਕਰਮ ਉਹਨੇ ਕੀ ਕਰਨਾ ਸ਼ੁਰੂ ਕੀਤਾ? ਕਰਮ ਤੇ ਫਿਰ ਫਲ ਉਹਦੇ ਹੱਥ 'ਚ। ਇੱਕ ਵਿਅਕਤੀ ਜੁਆਇਨਿੰਗ ਕਰ ਸਕਦਾ ਇੱਕ ਆਫਿਸ ਦੇ ਵਿੱਚ, ਇੱਕ ਮਹੀਨਾ ਮਿਹਨਤ ਕਰੇਗਾ, ਸੈਲਰੀ ਦੇਣਾ ਜਾਂ ਨਾ ਦੇਣਾ ਕਿਹਦੇ ਹੱਥ 'ਚ ਹੈ?
1: ਬੌਸ ਦੇ ਹੱਥ 'ਚ।
0: ਬੌਸ ਦੇ ਹੱਥ 'ਚ। ਬੇਈਮਾਨ ਹੋਏਗਾ ਤਾਂ ਨਹੀਂ ਦੇਗਾ, ਇਮਾਨਦਾਰ ਹੋਏਗਾ ਤਾਂ ਦੇ ਦੇਗਾ। ਰੱਬ ਦਾ ਇਮਾਨਦਾਰ ਉਹ ਤੇ ਹਮੇਸ਼ਾ ਵੱਧ ਦਿੰਦਾ ਹੁੰਦਾ। ਉਹ ਕਹਿੰਦਾ ਤੂੰ ਇੱਕ ਕਦਮ ਬੜਾ, ਮੈਂ 60 ਆਵਾਂਗਾ। ਜੋ ਤੂੰ ਆਵੇ ਇੱਕ ਪਗ, ਮੈਂ ਆਊਂ ਪਗ 60। ਸਦਾ ਸੰਗ ਲਾਗਤ ਫਿਰੂੰ, ਕਬਹੁ ਨਾ ਛੋੜੂ ਸਾਥ। ਭਗਤ ਨੇ ਕਿਹਾ ਕਿ ਮੈਂ ਇੱਕ ਕਦਮ ਚਲੂੰਗਾ, ਆਪ 60 ਚਲੇਂਗੇ, ਫਿਰ ਵੀ ਆਪ ਬਹੁਤ ਦੂਰ ਹੈ। ਭਗਵਾਨ ਨੇ ਕਿਹਾ ਤੁਝੇ ਪਤਾ ਨਹੀਂ ਮੇਰਾ ਕਦਮ ਕਿਤਨਾ ਬੜਾ ਬੇਟਾ। ਇੱਕ ਕਦਮ ਮੇਰੋ ਪਰੇ, ਮਮ ਹਿਤ ਚਿਤ ਪੈ ਛੂਚ। ਔਰ ਮੇਰਾ ਕਦਮ ਬੜਾਏ ਵੋ ਜਰਾ ਰਾਜਾ ਬਲੀ ਸੇ ਪੂਛ। ਇੱਕ ਪੈਰ ਮੇ ਮੈਨੇ ਪੂਰੀ ਪ੍ਰਥਵੀ ਨਾਪ ਦੇ ਦੀ ਬੇਟੇ।
1: ਸਹੀ ਬਾਤ।
0: ਕਰਤੁਮ ਅਕਰਤੁਮ ਅਨਥਾ ਅਕਰਤੁਮ ਸਮਰਥ ਕੋ ਨਹੀਂ ਦੋਸ਼ ਗੁਸਾਈ, ਰਵੀ ਭਾਵਕ ਸੁਰਸਰੀ ਕੀ ਨਾਈ। ਉਹ ਬਿਨਾਂ ਕਰਦੇ ਹੋਏ ਵੀ ਕਰ ਰਿਹਾ ਹੈ। ਬਿਨ ਪਗ ਚਲਈ ਸੁਨਈ ਬਿਨ ਕਾਨਾ, ਬਿਨਾਂ ਪੈਰੋਂ ਸੇ ਚਲੇ, ਬਿਨਾਂ ਕਾਨੋਂ ਸੇ ਸੁਨੇ, ਸੁਨਤਾ ਹੈ ਚਲਤਾ ਹੈ। ਕਰ ਬਿਨ ਕਰਮ ਕਰੇ ਵੀ ਦਿਨ ਆਨਾ, ਬਿਨਾਂ ਹੱਥੋਂ ਕੀ ਕਰਮ ਸਭ ਕਰ ਰਿਹਾ ਹੈ। ਸੂਰਜ ਨਿਕਲ ਰਿਹਾ ਹੈ, ਦਿਨ ਨਿਕਲ ਰਿਹਾ ਹੈ, ਰਾਤ ਹੋ ਰਹੀ ਹੈ, ਮਰ ਰਹੇ ਹੈ ਲੋ, ਨਹੀਂ ਨਹੀਂ ਪ੍ਰਕਿਰਤੀ ਹੈ। ਇਨਸਾਨ ਕੇ ਅੰਦਰ ਕੌਣ ਬੋਲ ਰਿਹਾ ਹੈ? ਸਾਇੰਸ ਅਗਰ ਇਤਨੀ ਹੀ ਪਾਵਰਫੁਲ ਹੈ, ਹਮ ਕਹਿ ਰਹੇ ਕਿ 99.9% ਪਾਵਰਫੁਲ ਹੈ, ਬਟ ਇੱਕ ਮਰਨਾ ਰੋਕ ਲੇ। ਵਹਾਂ ਅਗਰ ਤੋ ਇਨਸਾਨ ਕਹਿੰਦਾ ਨਹੀਂ ਯਾਰ ਕੋਈ ਤੋ ਹੈ।
1: ਹਾਂ ਕੁਛ, ਇਹ ਗੱਲ ਤੁਹਾਡੀ ਠੀਕ ਹੈ ਨਾ, ਕਿਤੇ ਨਾ ਕਿਤੇ ਤਾਂ ਇਹ ਫੀਲ ਹੁੰਦਾ ਕਿ ਯਾਰ ਕੁਛ ਤੇ ਹੈ।
0: ਹਾਂ ਸਭ ਕੁਛ ਹੈ, ਫਿਰ ਬੰਦਾ ਕਹਿੰਦਾ।
1: ਥੋੜਾ ਜਿਹਾ ਹੁਣ ਮੈਂ ਗੱਲਾਂ ਬਾਤਾਂ ਨੂੰ ਤੁਹਾਡੇ ਵੱਲ ਲੈ ਕੇ ਆਊਂਗਾ, ਹੈ ਨਾ, ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਆ, ਜੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਇਹਦਾ ਜਵਾਬ ਲੱਭਣ ਦੀ, ਕਦੀ ਮਿਲਿਆ ਨਹੀਂ ਆਇਆ ਸੱਚ, ਪਰ ਕੁਛ ਤਾਂ ਫਰਕ ਫੀਲ ਹੁੰਦਾ ਮੈਨੂੰ ਕਿ ਵਿਸ਼ਨੂੰ ਦੇ ਹੀ ਅਵਤਾਰ ਰਾਮ, ਹੈ ਨਾ, ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ, ਇਹਨਾਂ ਦੀ ਪਰਸਨੈਲਿਟੀ 'ਚ ਇੱਕ ਬਹੁਤ ਫਰਕ ਵੀ ਹੈ, ਐਸਾ ਫਰਕ ਕਿਉਂ ਆ?
0: ਕੋਈ ਫਰਕ ਨਹੀਂ ਹੈਗਾ
1: ਨਿਸਰਾ ਦਿੱਖ 'ਚ ਜਾਂ ਫਿਰ ਉਹਨਾਂ ਦੇ ਉਪਦੇਸ਼ਾਂ 'ਚ ਕੋਈ ਆਉਂਦਾ ਫਰਕ?
0: ਕੋਈ ਫਰਕ ਨਹੀਂ,
1: ਤੁਹਾਨੂੰ ਕੋਈ ਫਰਕ ਨਹੀਂ ਫੀਲ ਹੁੰਦਾ?
0: ਨਕਮ ਹੈ ਰਾਘਵ, ਨਕਮ ਹੈ ਕਨਹਈਆ, ਵਹੀ ਹੈ ਰਮਈਆ, ਵਹੀ ਹੈ ਕਨਹਈਆ, ਦੋਨੋਂ ਕਾ ਜੀਵਨ ਇੱਕ ਜੈਸਾ ਹੈ। ਦੋਨੋਂ ਥੋੜ੍ਹੇ ਬੜੇ ਹੋਏ, ਘਰ ਛੋੜ ਦਿਆ, ਉਹ ਮਥੁਰਾ ਚਲੇ ਗਏ, ਉਹ ਵਿਸ਼ਵਾਮਿੱਤਰ ਆਸ਼ਰਮ ਚਲੇ ਗਏ, ਉਹਨੇ ਤਾੜਕਾ ਮਾਰੀ, ਉਹਨਾਂ ਨੇ ਪੂਤਨਾ ਮਾਰੀ, ਉਹਨਾਂ ਨੇ ਆਨੰਦ ਦਿਆ ਪੂਰੀ ਦੁਨੀਆ ਕੋ, ਉਹਨਾਂ ਨੇ ਆਨੰਦ ਦਿਆ। ਫਰਕ ਹੀ ਇਹ ਰਹਾ, ਲੋਕ ਕਹਿੰਦੇ ਜੋ ਸ਼੍ਰੀ ਕ੍ਰਿਸ਼ਨ ਨੇ ਕਹਾ ਵੋ ਕਰੋ, ਜੋ ਰਾਮ ਜੀ ਨੇ ਕਿਹਾ ਵੋ ਕਰੋ, ਤਾਂ ਮੈਂ ਕਹਿੰਦਾ ਭਾਈ ਸ਼੍ਰੀ ਕ੍ਰਿਸ਼ਨ ਨੇ ਐਸਾ ਕੁਛ ਨਹੀਂ ਕਿਹਾ ਜੋ ਆਪ ਕਰੋ। ਸ਼੍ਰੀ ਕ੍ਰਿਸ਼ਨ ਨੇ ਕਿਆ ਕਿਹਾ ਇਹ ਤੋ ਆਪਣੇ ਪੜ੍ਹਾ ਹੀ ਨਹੀਂ। ਤੋ ਰਾਮ ਔਰ ਇਹ ਭਗਵਾਨ 24 ਅਵਤਾਰ ਹੋਏ ਪਰਮਾਤਮਾ ਕੇ, 24ਵਾਂ ਹੋਣਾ ਹੈ। ਭਗਵਾਨ ਨਾਰਾਇਣ ਕੇ ਅਲਗ ਅਲਗ ਸਵਰੂਪੋ ਮੇ ਪਰਮਾਤਮਾ ਆਤਾ ਹੈ ਔਰ ਦੁਨੀਆ ਕੋ ਦਿਖਾਤਾ ਹੈ। ਜੈਸੇ ਮੁਝੇ ਯਹਾਂ ਸੇ ਇੰਡੀਆ ਜਾਣਾ ਹੈ ਤੋ ਫਲਾਈਟਸ ਕਈ ਕੰਪਨੀਜ਼ ਕੀ ਚਲਤੀ ਹੈ, ਬਟ ਇੰਟਰਨਲੀ ਤੋ ਵੋ ਜਹਾਜ ਹੀ ਹੈ, ਕਾਮ ਤੋ ਉਸਕਾ ਉਡਾ ਕਰ ਪਹੁੰਚਾਨਾ ਹੀ ਹੈ। ਐਸੇ ਹੀ ਆਜ ਦੁਨੀਆ ਮੇ ਇਤਨੀ ਬੜੀ ਦੁਨੀਆ ਹੈ, ਲੇਕਿਨ ਏਕ ਵੀ ਆਦਮੀ ਕੀ ਸ਼ਕਲ ਏਕ ਸੇ ਪੂਰੀ ਮੈਚ ਨਹੀਂ ਹੋ ਸਕਤੀ, ਥੰਬ ਮੇਲ ਮੈਚ ਨਹੀਂ ਹੋ ਸਕਦਾ,
1: ਫਿੰਗਰਪ੍ਰਿੰਟ ਨਹੀਂ ਹੋਤੇ ਮੈਚ,
0: ਰੈਟੀਨਾ ਨਹੀਂ ਹੋ ਸਕਦਾ ਮੈਚ। ਵਾਰੇ ਬ੍ਰਹਮਾ ਜੀ ਕਿਤਨੇ ਮਾਡਲ ਹੈ ਆਪਕੇ ਪਾਸ, ਗਾੜੀ ਬਨਾਤੀ ਹੈ ਯੇ ਟੋਇਟਾ ਕਾ ਯੇ ਮਾਡਲ, ਮਾਡਲ ਯੇ ਕੀਆ ਕੇਰੈਂਸ ਕਾ ਮਾਡਲ, ਯੇ ਮਰਸੀਡੀਜ਼ ਕਾ, ਯੇ ਬੀ ਐਮ ਡਬਲਿਊ ਕਾ, ਸਭ ਇੱਕ ਸਾ ਹੋਤਾ ਹੈ, ਸਾਰੀ ਗਾੜੀਓ ਕਾ ਯੇ ਕੇਰੈਂਸ ਹੈ, ਯੇ ਦੂਸਰੀ ਹੈ, ਯੇ ਸੈਲਟੋਸ ਹੈ, ਜੋ ਵੀ ਹੋਤੀ ਹੈ, ਲੇਕਿਨ ਵਾਰੇ ਬ੍ਰਹਮਾ ਜੀ ਏਕ ਵੀ ਮਾਡਲ ਮੈਚ ਨਹੀਂ ਕਰਦਾ, ਏਕ ਵੀ ਮਾਡਲ, ਕਹੀਂ ਨਾ ਕਹੀਂ ਤੋ ਡਿਫਰੈਂਸ ਹੈ, ਕਿਤਨਾ ਜੁੜਵਾਓ। ਔਰ ਇੰਟਰਨਲੀ ਤੋ ਸਭ ਏਕ ਜੈਸੇ ਹੀ, ਵਹੀ ਨਾਕ, ਵਹੀ ਆਂਖ, ਵਹੀ ਕਾਨ, ਵਹੀ ਸਭ, ਵਹੀ ਦਿਲ, ਵਹੀ ਦਿਮਾਗ,
1: ਸਹੀ ਬਾਤ,
0: ਇਹ ਕਿਆ ਹੈ ਉਸਕੀ ਮਾਇਆ। ਧਰਤੀ ਪੇ ਆਕਾਸ਼ ਖੜਾ ਹੈ ਬਿਨਾ ਏਕ ਵੀ ਖੰਬਾ, ਪ੍ਰਭੂ ਕਾ ਦੇਖਾ ਏਕ ਅਚੰਬਾ। ਹਮ ਹੈਰਾਨ ਹੋ ਜਾਤੇ ਯਾਰ, ਯਹਾਂ ਪੇ ਬਿਨਾ ਦੀਵਾਰੋਂ ਕੇ ਕੈਸੇ ਮਕਾਨ ਖੜੇ ਭਾਈ, ਪਿਲਰਸ ਪੇ ਖੜੇ ਹੋ ਜਾਤੇ, ਲਕੜੀ ਪੇ ਹੈ
1: ਯੇ ਤੋ ਪੋਰਟੇਬਲ ਵੀ ਲੇਕਰ ਜਾਤੇ ਹੈ, ਆਜ ਸੇ ਦੋ ਹਫਤੇ ਪਹਿਲੇ ਮੈਨੇ ਪੋਰਟੇਬਲ ਮਕਾਨ ਜਾਤੇ ਹੋਏ ਦੇਖੇ ਟਰੱਕ ਪੇ,
0: ਇੰਡੀਆ ਮੇ ਵੀ ਹੋ ਰਹਾ
1: ਹੈ, ਯੇ ਵੀ ਚੱਲ ਰਹਾ ਹੈ,
0: ਇੰਡੀਆ ਮੇ ਕੰਕਰੀਟ ਕਾ ਮਕਾਨ ਲੈ ਜਾਏਂਗੇ।
1: ਆਪਨੇ ਗਾੜੀਓਂ ਕੀ ਬਾਤ ਕੀ, ਸ਼ੌਂਕ ਹੈ ਗਾੜੀਓਂ ਵਾੜੀਓਂ ਕਾ?
0: ਨਹੀਂ
1: ਖਾਸ ਨਹੀਂ। ਕੌਨ ਸੀ ਚਲਾਤੇ ਹੋ, ਚਲਾਤੇ ਵੈਸੇ ਖੁਦ ਗਾੜੀ ਵਗੈਰਾ?
0: ਬਹੁਤ ਡਰਾਈਵ ਕੀਆ ਮੈਨੇ ਆਪਣੀ
1: ਅੱਛਾ
0: ਜ਼ਿੰਦਗੀ ਮੇ, ਕਹਾਂ ਡਰਾਈਵਰ ਰੱਖਨੇ ਕੀ ਔਕਾਤ ਥੀ ਹਮਾਰੀ।
1: ਸਭਸੇ ਪਹਿਲੀ ਗਾੜੀ ਕੌਨ ਸੀ ਥੀ, ਹੈ ਧਿਆਨ ਮੇ?
0: ਸਭਸੇ ਪਹਿਲੀ ਗਾੜੀ ਥੀ, ਇੱਕ ਢੋਲ ਵਜਾਤਾ ਥਾ ਲੜਕਾ ਮੇਰੇ ਸਾਥ, ਉਸਸੇ ਖਰੀਦ ਲਈ ਥੀ ਮੈਨੇ ਜੈਨ ਗਾੜੀ।
1: ਓਕੇ, ਕਿਆ ਬਾਤ, ਕਿਸ ਰੰਗ ਕੀ ਥੀ?
0: ਸਫੇਦ ਰੰਗ ਕੀ।
1: ਠੀਕ ਠੀਕ, ਔਰ ਅਬ ਕਿਆ ਚਲਾਤੇ ਹੈ ਮਹਾਰਾਜ ਜੀ?
0: ਅਰੇ ਮਤ ਪੁੱਛੋ,
1: ਸਮਝ ਗਏ ਬਈ, ਸਮਝ ਗਏ, ਅੱਛਾ ਹੀ ਚਲਾਤੇ ਹੈ। ਪਰ ਚਲੋ, ਆਪ ਆਪਣੇ ਕਿੱਤੇ ਕਾ ਅਗਰ ਕਮਾਤੇ ਹੈ, ਅੱਛਾ ਕਮਾਤੇ ਹੈ, ਤੋ ਅੱਛੀ ਬਾਤ ਹੈ, ਅੱਛਾ ਜੀਣਾ ਚਾਹੀਏ। ਅੱਛਾ ਇੱਕ ਬਾਤ ਹੈ ਮਹਾਰਾਜ ਜੀ, ਆਪਕੀ ਵੇਸ਼ਭੂਸ਼ਾ ਹਮੇਸ਼ਾ ਸੇਮ ਰਹਤੀ ਹੈ, ਇੱਦਾਂ ਕਿਉਂ? ਇਹ ਹਮੇਸ਼ਾ ਸਿਮਿਲਰ ਟਾਈਪ ਆਫ ਹੀ ਕੱਪੜੇ ਕਿਉਂ, ਹਮੇਸ਼ਾ ਹੀ ਕਾਲੀ ਸ਼ੋਲ, ਹਮੇਸ਼ਾ ਹੀ
0: ਚਿੱਟਾ ਰਹਿੰਦੀ, ਕੱਲ ਕਿਹੜਾ ਰੰਗ ਪਾਈਏ?
1: ਅੱਛਾ ਅੱਛਾ, ਜੈਨੂਅਲੀ ਇਹੀ ਸੋਚ ਹੈ
0: ਤੁਹਾਨੂੰ? ਪਤਾ ਹੈ ਕਿ ਇਹਨਾਂ ਨੇ ਇਸ ਤਰ੍ਹਾਂ ਹੀ ਆਉਣਾ ਹੈ।
1: ਨਹੀਂ, ਮੈਂ ਸੋਚ ਰਿਹਾ ਕੋਈ ਇੱਦਾਂ ਟੀਮ ਵਗੈਰਾ ਵੀ ਹੁੰਦੀ ਆਪਣੀ, ਕਿ ਉਹ ਕਹਿੰਦੇ ਕਿ ਨਹੀਂ ਮਹਾਰਾਜ ਜੀ ਕੱਪੜੇ ਤਾਂ ਇਹੀ ਵਾਲੇ ਹੀ ਪਾਣੇ ਆ, ਇਸ ਤਰ੍ਹਾਂ ਕੋਈ ਟੀਮ ਵਗੈਰਾ ਰੱਖੀ ਹੋਈ? ਬਹੁਤੇ ਲੋਕਾਂ ਕੋਲ ਹੁੰਦੀ ਨਾ,
0: ਬੰਦੇ ਦੀ ਸੋਚ ਹੈ ਨਾ। ਮੈਂ ਪਹਿਲੇ ਬੜੇ ਰੰਗ ਪਾਉਂਦਾ ਸੀਗਾ।
1: ਓਕੇ,
0: ਉਹ ਅਲਮਾਰੇ ਭਰੇ ਪਏ ਜੇ, ਫਿਰ ਵੀ ਦਿਮਾਗ ਖਰਾਬ ਕੀ, ਅੱਜ ਕਾਲਾ ਪਾਈਏ ਗਿਆ, ਪੀਲਾ ਪਾਈਏ ਗਿਆ, ਅੱਜ ਰੈਡ ਪਾਈਏ ਗਏ। ਫਿਰ ਸੋਚਿਆ ਯਾਰ ਸੂਰਦਾਸ ਕਾਲੀ ਕਾਵਰ ਪੇ ਚੜੇ ਨਾ ਦੂਜੋ ਰੰਗ, ਤਜਮਨ ਹਰੀ ਵਿਮਖਨ ਕੋ ਸੰਗ।
1: ਕਿਉਂਕਿ ਸਾਡੇ ਧਰਮ ਚ ਕਾਫੀ ਬੜੀ ਗੱਲਬਾਤ ਹੁੰਦੀ ਹੈ ਨਾ ਕਿ ਕਾਲਾ ਰੰਗ,
0: ਕਾਲਾ ਰੰਗ ਸਾਡਾ ਹੈ ਨਾ, ਅਸੀਂ ਜੋੜਦੇ ਨੇ ਦੂਜਿਆਂ ਨਾਲ।
1: ਕਾਲੇ ਰੰਗ ਨੂੰ ਕਹਿੰਦੇ ਨਾ ਸ਼ਗੁਨ ਨਹੀਂ ਹੁੰਦਾ ਚੰਗਾ,
0: ਦਾੜੀ ਕਾਲੀ ਹਟਾਓ, ਕਾਲ ਵਾਲੇ ਬਾਲ ਕਾਲੇ,
1: ਪੁੱਠਾ ਜੋ ਚਿੱਟੇ ਹੁੰਦੇ ਲੋਕੀ ਖਰਚਾ ਕਰਦੇ ਆ,
0: ਕਾਲੇ ਕਰਦੇ ਆ,
1: ਠੀਕ ਗੱਲ ਆ,
0: ਕਾਲਾ ਨਹੀਂ ਪੂਜਾ ਚ ਕਾਲੇ ਬਾਲ ਲੈ ਕੇ ਪੈਣਾ।
1: ਇੱਦਾਂ ਦੇ ਵੈਸੇ ਕੁਛ ਹੈਗੇ, ਇੱਦਾਂ ਦੇ ਕੁਛ ਅੰਧ ਵਿਸ਼ਵਾਸ ਜਾਂ ਕਹਿ ਲਈ, ਜਾਂ ਫਿਰ ਕੁਛ ਇੱਦਾਂ ਦੇ ਮਿੱਥ ਕੁਛ ਹੈਗੇ ਇੱਦਾਂ ਦੇ ਜਿਹੜੇ, ਜੇ ਤੁਸੀਂ ਮੈਨੂੰ ਅੱਜ ਦੱਸੋ ਸਾਡੇ ਵਿਊਵਰਸ ਨੂੰ ਦੱਸੋ।
0: ਪ੍ਰੇਰਿਤ ਹਾਂ ਮੈਂ ਉਹਨਾਂ ਦੀ ਬਚਪਨ ਤੋਂ ਕਥਾ ਸੁਣੀ ਹੈ, ਉਹਨਾਂ ਦੀ ਕਥਾ ਮੇਰਾ ਜੀਵਨ ਰਿਹਾ, ਉਹਨਾਂ ਨੂੰ ਦੇਖ ਦੇਖ ਕੇ ਪਾਲਿਆ।
1: ਨਹੀਂ ਮੈਂ ਇਸ ਹਿਸਾਬ ਨਾਲ ਪੁੱਛ ਰਿਹਾ ਕਿ ਜੇ ਆਪਾਂ ਦੋ ਚਾਰ ਇੱਦਾਂ ਦੀ ਕੋਈ ਚੀਜ਼ਾਂ ਦੱਸ ਸਕੀਏ ਕਿ ਬਹੁਤ ਲੋਕ ਵਿਧੀ ਦੇ ਵਿੱਚ ਬਹੁਤ ਫਸਦੇ ਆ ਕਿ ਆ ਵਿਧੀ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਕੁਛ ਹੈ ਇੱਧਰ ਕਿ ਕਿਹੜੀਆਂ ਚੀਜ਼ਾਂ ਵਾਕਈ ਸਹੀ
0: ਹੈਗੀਆਂ,
1: ਜਾਂ ਫਿਰ ਕੁਛ ਚੀਜ਼ਾਂ ਜੋ ਇਗਨੋਰ ਕਰੋ, ਐਸੀ ਗੱਲ ਵੀ ਨਹੀਂ ਹੈ।
0: ਬਹੁਤ ਨੇ ਸਾਡੇ ਸਨਾਤਨ ਧਰਮ ਦੀਆਂ ਵਿਧੀਆਂ ਬਹੁਤ ਹੈ। ਕੱਲ ਮੈਂ ਇੱਥੇ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਆਸਟ੍ਰੇਲੀਆ ਹੀ, ਉਹ ਕਹਿੰਦਾ ਮੇਰਾ ਬੌਸ ਜਾਂਦਾ ਚਰਚ ਜਾ ਕੇ, ਉਹਨਾਂ ਦਾ ਉਹ ਚੱਲਦਾ ਰਹਿੰਦਾ ਜਿਹੜਾ ਵੀ ਉੱਥੇ ਮੈਸੇਜ ਹੁੰਦਾ, ਉਹ ਕਾਫੀ ਪੀਂਦਾ ਰਹਿੰਦਾ, ਇੱਕ ਘੰਟੇ ਚ ਬਾਹਰ ਆ ਜਾਂਦਾ, ਹੋ ਗਈ ਇਬਾਦਤ, ਹੋ ਗਈ ਪੂਜਾ,
1: ਠੀਕ।
0: ਤੇ ਸਭ ਮੰਨਣ ਦੀ ਗੱਲ ਹੈ, ਰਾਮ ਹੀ ਕੇਵਲ ਪ੍ਰੇਮ ਪਿਆਰਾ, ਜਾਣ ਲੈ ਉਸੋ ਜਾਣਨ ਹਾਰਾ,
1: ਭਾਵ ਤੋਂ ਉੱਪਰ ਕੋਈ
0: ਨਹੀਂ। ਨਹੀਂ ਅੰਧ ਵਿਸ਼ਵਾਸ ਤੋਂ ਪਰਮਾਤਮਾ ਕਹਿੰਦਾ ਕਿ
1: ਬਚੋ,
0: ਤਾਂਤਰਿਕ ਤਰੀਕੇ ਨਾਲ ਮੈਨੂੰ ਨਾ ਭਜੋ, ਚਮਤਕਾਰ ਵੱਲ ਨਾ ਪਾਓ।
1: ਬਹੁਤ ਦੇਖਣ ਨੂੰ ਮਿਲਦਾ ਨਾ ਲੋਕੀ ਅੱਜ ਕੱਲ੍ਹ ਕਿੰਨਾ ਕੁਛ ਪਾਈ ਰੱਖਦੇ ਆ, ਲਿਖਦੇ ਆਪਣੇ ਹੱਥਾਂ ਦੇ ਉੱਪਰ, ਬਾਹਾਂ ਦੇ ਉੱਪਰ ਸਟੋਨਸ ਵਗੈਰਾ, ਕੀ ਹੈ ਕਿ ਬੰਦਾ ਨਾਮ ਹੀ ਜਪੇ ਤੇ ਬੈਸਟ ਆ। ਬੜਿਆਂ ਦੀ ਦੁਕਾਨਾਂ ਬੰਦ ਕਰ ਦੇਣੀ ਤੁਸੀਂ ਇਹ ਕਹਿ ਕੇ, ਇੱਕ ਜਪੇ ਨਾ।
0: ਮੈਂ ਆਪ ਰਾਮ ਲਿਖਵਾਇਆ।
1: ਹਾਂ ਨਹੀਂ ਪਰ ਜਿਸ ਤਰ੍ਹਾਂ ਮੈਂ ਉਸ ਤਰ੍ਹਾਂ ਕਹਿ ਰਿਹਾ ਕਿ ਕਈ ਲੋਕ ਕਰਦੇ ਨਾ ਕਿ ਬੜੇ ਟੂਣੇ ਟੋਟ ਕੇ ਚੱਲਦੇ ਆ, ਬੜੇ ਉਪਾਅ ਚੱਲਦੇ ਆ।
0: ਨਹੀਂ ਉਹ ਸਭ ਚਮਤਕਾਰੀ ਕਿਰਿਆ ਨਾਲ ਭਗਵਾਨ ਨਹੀਂ ਖੁਸ਼ ਹੁੰਦਾ।
1: ਰਸਰਾਜ ਜੀ ਇੰਨੇ ਥਾਵਾਂ 'ਤੇ ਤੁਸੀਂ ਸੁੰਦਰ ਕਾਂਡ ਕਰ ਚੁੱਕੇ ਹੋ, ਹੈ ਨਾ, ਕੋਈ ਇੱਦਾਂ ਦਾ ਐਕਸਪੀਰੀਅੰਸ ਜੋ ਅੱਜ ਤੱਕ ਨਾਲ ਜੁੜਿਆ ਪਿਆ ਕਿ ਇੱਦਾਂ ਦੀ ਕੋਈ ਸੰਗਤ 'ਤੇ ਕੀਤਾ ਹੋਵੇ ਜੋ ਅੱਜ ਤੱਕ?
0: ਬਹੁਤ, ਰੋਜ਼ ਦਾ ਮੈਂ ਭੁੱਲ ਜਾਂਦਾ, ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਗਿਆ ਕਿੱਥੇ ਨਹੀਂ। ਮੈਨੂੰ ਕਹਿੰਦਾ ਅਸੀਂ ਕੱਲ੍ਹ ਤੁਹਾਡੇ ਉੱਥੇ ਆਏ ਸੀ, ਉੱਥੇ ਮੈਨੂੰ ਪਤਾ ਹੀ ਨਹੀਂ।
1: ਇੱਕ ਤੁਸੀਂ ਵਿਆਹ ਬੜਾ ਹਾਈ ਪ੍ਰੋਫਾਈਲ ਕਵਰ ਕਰਕੇ ਆਏ ਸੀਗੇ, ਉੱਥੇ ਦਾ ਕੀ ਮਾਹੌਲ ਚਾਲ ਸੀਗਾ? ਅੰਬਾਨੀ ਅੰਬਾਨੀ ਵੈਡਿੰਗ 'ਚ ਗਏ ਸੀਗੇ, ਉਹਨਾਂ ਦੇ ਛੋਟੇ ਬੇਟੇ ਦਾ ਵਿਆਹ ਸੀ। ਹਾਂ ਅਨੰਤ, ਕੀ ਮਾਹੌਲ ਸੀ?
0: ਨਹੀਂ ਗਿਆ ਸੀ ਮੈਂ, ਉਹਨਾਂ ਨੇ ਇੱਕ ਯਾਤਰਾ ਕੱਢੀ ਸੀ ਵੰਤਾਰਾ ਤੋਂ ਦੁਆਰਿਕਾ ਦੇਸ਼ ਪੈਦਲ।
1: ਓਕੇ,
0: ਉਸ ਯਾਤਰਾ ਦੇ ਸਮਾਪਨ 'ਤੇ ਉਹਨਾਂ 'ਤੇ ਮੇਰੇ ਕੋਲ ਸੁੰਦਰਕਾਂਡ ਕਰਾਇਆ ਸੀ।
1: ਓਕੇ,
0: ਅਤੇ ਉਸ ਯਾਤਰਾ ਦੇ ਵਿੱਚ ਮੈਂ ਉਹਨਾਂ ਨੂੰ ਮੈਨੂੰ ਸ਼ਾਮਿਲ ਵੀ ਕੀਤਾ ਸੀ ਇੱਕ ਦਿਨ, 13 ਕਿਲੋਮੀਟਰ ਮੈਂ ਉਹਨਾਂ ਦੇ ਨਾਲ ਚੱਲਿਆ ਸੀ। ਸਾਰੀ ਦੁਨੀਆ ਦੀ ਭਗਤੀ ਉਹਨਾਂ 'ਚ ਭਰੀ ਹੈ। ਇੰਨਾ ਵੱਡਾ ਬਿਜ਼ਨਸਮੈਨ, ਮਤਲਬ ਜਦੋਂ ਮੈਂ ਕਹਿੰਦਾ 13 ਕਿਲੋਮੀਟਰ ਗਾਉਂਦੇ ਹੀ ਗਏ, ਉਹ ਭਜਨ ਹੀ ਗਾਉਂਦੇ ਗਏ। ਤੁਸੀਂ ਅੰਬਾਨੀ ਜੀ ਦੇ ਕੁਛ, ਮੁਕੇਸ਼ ਅੰਬਾਨੀ ਜੀ ਦੇ ਫੋਟੋਜ਼ ਦੇਖੇ ਹੁੰਦੇ ਹੋ, ਵੀਡੀਓ, ਕਿਸ ਤਰ੍ਹਾਂ ਮੱਥਾ ਟੇਕਦਾ ਭਗਵਾਨ ਨੂੰ, ਦੇਖਿਆ ਸ਼ਰਧਾ। ਮੈਂ ਇੱਕ ਦੋ ਵੀਡੀਓ,
1: ਹਾਂ ਕਾਫੀ ਮਸ਼ਹੂਰ ਬਹੁਤ ਹੋਈ ਸੀ,
0: ਸਭ ਕਰਦਾ ਪਿਆ। ਭਗਵਾਨ ਸ਼੍ਰੀ ਕ੍ਰਿਸ਼ਨ ਉੱਪਰ ਰਥ ਪਰ ਹਨੂਮਾਨ ਜੀ ਬੈਠੇ ਥੇ, ਅਰਜੁਨ ਕੀ ਮਹਾਭਾਰਤ ਦਾ ਯੁੱਧ ਖਤਮ ਹੋ ਗਿਆ, ਕਹਿੰਦੇ ਓਏ ਅਰਜੁਨ ਉਤਰ, ਛਲਾਂਗ ਮਾਰ, ਜਲਦੀ ਉਤਰ। ਅਰਜੁਨ ਨੇ ਕਿਹਾ ਪ੍ਰਭੂ ਅਭੀ ਉਤਰਦਾ, ਨਹੀਂ ਜਲਦੀ ਉਤਰ। ਜੈਸੇ ਹੀ ਕੂਦਾ ਅਰਜੁਨ, ਭਾੜ ਭਾੜ ਆਗ ਲੱਗੀ ਰਥ ਮੇ
1: ਜੀ।
0: ਅਰਜੁਨ ਨੇ ਕਿਹਾ ਯੇ ਕਿਆ, ਤੋ ਦੇਖਾ ਹਨੂਮਾਨ ਜੀ ਉੱਪਰ ਸੇ ਬਾਏ ਬਾਏ ਕਰਦੇ ਜਾ ਰਹੇ, ਪ੍ਰਭੂ ਅਬ ਮੁਝ ਮੇਰੀ ਡਿਊਟੀ ਖਤਮ ਹੋ,
1: ਮਾਈ ਵਰਕ ਇਜ਼ ਡਨ ਹੇਅਰ।
0: ਅਰਜੁਨ ਨੇ ਯੇ ਕਿਆ, ही कौन? बोले यही तो है हनुमान जी, तेरे रथ में तो कब से आग लगी है बेटा, यही बचाए है। कह रहा ऊपर वाले को तो भूल ही गया। श्री कृष्ण ने कहा बेटा ऊपर वाले को ही तो नहीं भूलना है।
1: जिन्ना लोगों लिए ये सब कहानियां ही ने मानते नहीं, उन्होंने उन्होंने किस तरह बंदा समझावे?
0: उन्होंने कहो कि भाई तेरा दादा पड़दादा पड़दादा दादा दूदा उन्होंने मानना कि नहीं मानना? जो उन्होंने भी नहीं मानता तो उन्होंने भी नहीं मानना।
1: बीते दिनी एक बड़ा अनफॉर्चुनेट इंसिडेंट होया कि पता लगा कि अयोध्या राम मंदिर च गुल्लक चोरी दी गल्ला हो रही हैं या फिर ना इस तरह की गल्ला हो रही है, काफ़ी वड्डा स्कैम सामने निकल के आ रहा है, काफ़ी धर्म गुरुआ ने ये उपर गलबात की है, तुसी इस चीज़ नू किस तरह वेखते हो?
0: बिल्कुल ये गलत हो या, नहीं होना चाहिए, लापरवाही रही है कितने ना कितने ट्रस्ट की लापरवाही रही है कि भाई ओदे कोई रूल नियम कायदे कानून नहीं बने, कोई नहीं ठोकर लग के बंदे नू अगल आ जाती अगे सही हो जाएगा।
1: ते उदा उदा जे मैं थोनू एक दूसरे पॉइंट ऑफ व्यू नाल एहे गल पुछा कि जदो आपां किसी मंदिर च गुरुद्वारे च है ना चढ़ावा चढ़ाने, ज़्यादातर ही लोगों के अंदर गलबात आती है ना कि यार ये तो कित लगना नहीं या फिर ये तो खूह खाते जाने या फिर लोग अंदरों लै जाते, जो इदा का कोई इंसीडेंट हों लोगों का होर मन उठ जाता है ना, तो जे एक मैसेज देना हो सोसाइटी नू कि है ना पंजो उंगल एक बराबर नहीं या फिर है ना वट एवर, वो की कहना चाहोगे? और
0: साढ़े घर का कोई बंदा बीमार पाया हॉस्पिटल, डॉक्टर कहने वह थोड़े दिन से मर जाएगा, इन्हें मरी जाना, तो इलाज बंद कर दो, चार दिन से मरना है, दो दिन से मर जाएगा, की करेगा बंदा?
1: बंदा तो फिर
0: नहीं यार, जिन्ना जीना चल यार कोशिश करनी है,
1: कोशिश करूंगा।
0: उन्हें पता कि पैसे खराब हो जाने, अपने बंदे लई खराब हो जाने, उत्थे रब दे नाते देने थे वो भी खराब हो जाने, वो यूज हो जाने इतने खराब हो जाने। लोग कहते शंकर जी ने इन्ना जल चढ़ाता दुध चढ़ाता वो यू किसी और पियाओ, तू पिया वो तू कर, असी तो कर लिया तू, असी इन्ना किता हूं तू कर थोड़ा थोड़ा तू भी कर यार। मंदिर भगवान का घर है साड़ी मान्यता च,
1: ठीक
0: वो पर्टिकुलर किसी का नहीं है, सब का है, राम मंदिर पूरे विश्व का है, हिंदू मुस्लिम सिख ईसाई साधु संत दुष्ट अदुष्ट असंत संत सबका है, दुर्जन सज्जन सबका, भेदभाव नहीं करता मंदिर, मंदिर चलाने वाले बेशक भेदभाव करते मंदिर नहीं करता। तो लोगों की श्रद्धा है।
1: वैसे पॉलिटिक्स वगैरह बहुत ही फॉलो करते हो कि नहीं करते?
0: पॉलिटिक्स फॉलो तो नहीं करता लेकिन देखता रहना की हो रहे हैं
1: की हो रहे हैं। सर आजकल जंतर मंतर ते स्टूडेंट प्रोटेस्ट बहुत ज्यादा हैवी चलता पाया, काफ़ी बच्चा सड़कों पर है, 70,000-75,000 तो उपर कहें बच्चा आया, हूँ बॉम्बे च भी कहें चलता पाया प्रोटेस्ट, वो बच्चों लिए की मैसेज है कि पेपर लीक हो गया?
0: बच्चों लिए मैं कहूँगा
1: कि बच्चों ने सुसाइड कर
0: लिया, हिंदी में बोल देता हूँ,
1: हाँ जैसे मर्जी आपको ठीक लगे।
0: मेरे भाई मेरे बहन जो दुखी हुए जिन्होंने इतनी तैयारी की, कृष्णा जी एक एक साल अपना या पूरा कितना समय उन्होंने दिया कि भाई हम, तो किसी का पेपर लीक हो जाए तो कितना उसको ठेस लगेगी
1: जी।
0: बहुत गलत हुआ, कभी नहीं होना चाहिए, उनका गुस्सा जायज है, लेकिन सरकार ने उसका समाधान भी निकाला, बच्चों का दोबारा पेपर रेडी करके करवा दिया, क्लियर भी हो गया। मुझे लगता है अगर 10% बच्चों में रोष है तो 90% उसमें विवाद को खड़ा करने वाले कूद गए, विपक्ष को इंटरेस्ट आ गया। तो मेरा कहने का मतलब यही है कि आगे से ऐसी गलती नहीं होनी चाहिए, प्रधानमंत्री साहब भी बोल रहे हैं, और अगर प्रोटेस्ट हो रहा है तो उस प्रोटेस्ट को कौन कर रहा है, कौन चला रहा है, वो किस तरीके से रह रहा है, कहां से आया, कौन आया, क्या ये शांतिपूर्ण प्रोटेस्ट है कि ठीक है पेपर लीक हुआ है, हमारे देश के लोग युवान दुखी हैं, वो अपनी बात रखने आए, तरीके से आए, लेकिन उसके साथ और बहुत सारे एजेंडे, पेपर लीक की बात तो हो ही नहीं रही वहां।
1: अच्छा, आपका ये मानना है वहां पर नहीं हो रही?
0: हाँ,
1: काफी जर्नलिस्ट तो ये भी दिखाते हैं कि बच्चों को क्या पीटा, बहुत कुछ हुआ।
0: जो बच्चों को नहीं पीटा, बच्चे तो स्टूडेंट तो हमारा बड़ा जैन जी, भारत के लोग स्टूडेंट बड़े अच्छे हैं, वो शांतिपूर्ण प्रदर्शन कर रहे हैं, वो पिट रहे होंगे जो उसमें खलल करने की कोशिश कर रहे हैं, भंग करने की कोशिश कर रहे हैं।
1: आपको पढ़ने का शौक था बचपन में?
0: जी पढ़ा मैं, जितनी परिस्थितियां रही, दसवीं में दो बार फेल रहा।
1: अच्छा, सही में?
0: बिल्कुल।
1: अच्छा, कौन सा सब्जेक्ट तंग करता था फिर?
0: आर्ट्स था मेरे पास।
1: अच्छा,
0: क्योंकि शुरू से ही पढ़ गया था ये संगीत लाइन में, और रामायण याद करना, ये करना, वो करना, तो जब बहुत पढ़ाई की तो फेल हो गया, जब पढ़ाई नहीं की तो पास हो गया। तीसरी बार पास हो गया जब पढ़ाई नहीं करी।
1: वाह, कई बार कुछ ना करो तो ठीक रहता। रसराज जी जैसे नरेंद्र चंचल जी थे, है ना, उन्होंने जैसा नाम में अपनी शुमारी पाई, खासकर माता दे, है ना, भेटा भजन, है ना, उन्हां च बहुत उन्हां दा नाम होया। पर उन्होंने दो चार उदा भी गाने गाए जेडे आपां कह सकदे धार्मिक नहीं पर, है ना, यूजुअल। कभी थानू इस ऑफर आवे कि कोई गाना टाइप गाना गाना होवे ते शौक है?
0: आई मेरे कोल बहुत बॉलीवुड तो, अक्षय कुमार जी ने भी मैनू किया।
1: अच्छा, केड़ी फिल्म च?
0: पुछया सी उन्होंने, कहंदे रब दे ही गांदे हो, पंजाबी च ही बोलदे।
1: हां हां,
0: कहंदे रब दे ही गांदे हो कि होर कुछ भी गांदे हो? मैं कही रब दे ही गाना, फिर मैं उन्होंने बजरंग बाण गा के दिता।
1: ओके,
0: और रिलीज भी किया उन्होंने।
1: ओके, अच्छा फिल्म च आ चुका। ओके,
0: ते ए आई ते बहुत अच्छा उन्होंने फौजियां लई बनाया, बहुत बढ़िया।
1: अच्छा, मतलब ए जे ऑफर्स आंदियां पर इंटरेस्ट नहीं?
0: नहीं, फिल्मी गाने गान दा मेनू इंटरेस्ट ही नहीं
1: है।
0: राम नाम गा दांगे, फिल्म बॉलीवुड एक्टर्स सारे सुंदरकांड करांदे अपने घर, हार्दिक पांड्या, कुणाल पांड्या, सुरेश रैना।
1: अच्छा, सारे के
0: सारे घर सुंदरकांड हुंदे।
1: एक्टर्स केड़े केड़े आंदे तुसी करके आए हो? काफी आंदे, एक अदर नाम तो दसो फिर। है
0: बहुत सारे है।
1: एक्टर केड़ा माइंड कर जाएगा?
0: नहीं, माइंड नहीं, उन्होंने अपनी प्राइवेसी भी होती है।
1: अच्छा अच्छा, ए वैसे कोई बड़ा सुनया मैं, ए कोई साइन वाइन भी लोग करवांदे कि भाई असि अज जे इत्थे पाठ करवा रहे हैं या फिर थोड़े नाल कोई इधर डील कर रहे हैं, बाहर डिस्क्लोज नहीं करना, इदां दा कुछ नहीं है?
0: इस तरह कुछ नहीं,
1: जुबानी
0: अपने घर दी कोई प्राइवेसी है, कोई वीडियो ना बाहर जाए कि भाई किस तरह रहंदे है, किस तरह नहीं रहंदे है, अपनी हर बंदे दी एक प्राइवेसी होंदी है। हार्दिक पांड्या दे घर मैं कीता, सवेरे 4 बजे कीता, उत्तों अगले दिन IPL जीत गए।
1: अच्छा, वैसे हार्दिक पांड्या दी खासी ऐसी पर्सनैलिटी है नहीं कि बड़ा धार्मिक प्रवृत्ति दा लगदा होवे?
0: हां, तुसीं सुनो हो।
1: अच्छा,
0: किदे उहदे इक कमेंट आया कि मैं हनुमान चालीसा सुनना निरंतर, वो अपने वाले ही सुनदे।
1: किन्ना
0: पक्के भगत है हनुमान जी दे, उहनां दे घर च कंटिन्यूटी ते मेरा हनुमान चालीसा चलदा रहिंदा।
1: ओके,
0: ਉਹ ਮੁੰਡਾ ਦੂਜਾ ਹੋਇਆ ਛੋਟੇ ਕਰੁਣਾਲ ਪਾਂਡੇ ਨੂੰ, ਉਸ ਵੇਲੇ ਉਹ ਗਰਭ ਚ ਸੀਗਾ ਜਦੋਂ ਸੁੰਦਰਕਾਂਡ ਕੀਤਾ ਮੈਂ। ਬੰਬੇ ਮੇਰੇ ਕੋਲ ਟਾਈਮ ਨਹੀਂ ਸੀਗਾ, ਤੇ ਉਹਨਾਂ ਨੇ ਕਿਹਾ ਜੋ ਟਾਈਮ ਤੁਸੀਂ ਦਿਓਗੇ ਉਹਦੇ ਤੇ ਹੀ ਕਰ ਦਿਓ। ਮੈਂ ਕਿਹਾ ਸਵੇਰੇ 4 ਵਜੇ ਕਰ ਪਾਵਾਂਗਾ, ਕਿਉਂਕਿ 9 ਵਜੇ ਤੋਂ ਪ੍ਰੋਗਰਾਮ ਪਾਠ ਸੀਗਾ ਮੇਰਾ, ਫਿਰ ਦੁਪਹਿਰੀ ਸੀਗਾ, ਫਿਰ ਸ਼ਾਮੀ ਸੀਗਾ। ਮੈਂ ਕਿਹਾ ਸਵੇਰੇ 4 ਤੋਂ 6 ਕਰਦਾ, ਮੰਨ ਗਏ ਉਹ। 4 ਤੋਂ 6 ਪਾਠ ਕੀਤਾ ਉਹਨਾਂ ਦੇ ਘਰ।
1: 365 ਦਿਨਾਂ ਚ ਕਿੰਨੇ ਕੁ ਦਿਨ ਪਾਠ ਕਿਤੇ ਜਾ ਕੇ ਕਰਨਾ ਪੈਂਦਾ ਯੂਜੁਅਲੀ, ਕਿੰਨਾ ਕੁ ਹੁੰਦਾ?
0: ਰਿਕੁਆਇਰਮੈਂਟ ਦੀ ਗੱਲ ਹੈ ਤੇ ਕਿੰਨੀ ਹੋ ਜਾਣੀ,
1: ਪਰ ਇਸ ਦਾ ਆਈਡੀਆ ਤੁਹਾਨੂੰ ਕਿ ਸਾ ਪੂਰਾ ਸਾਲ ਕਿੰਨਾ ਕੁ ਬਿਜ਼ੀ ਰਹਿੰਦੇ ਹੋ?
0: ਨਹੀਂ, ਬਿਜ਼ੀ ਇੰਨਾ ਨਹੀਂ ਰਹਿੰਦੇ, ਖਾਲੀ ਰਹਿੰਦੇ ਆ। ਕਰ ਲੈਂਦੇ ਹਾਂ ਜਿੱਥੇ ਜਿੱਥੇ ਸੇਵਾ ਰੱਬ ਦੀ ਲੱਗ ਜਾਂਦੀ ਹੈ।
1: ਵਧੀਆ ਵਧੀਆ ਵਧੀਆ। ਤੇ ਹੁਣ ਤੁਹਾਨੂੰ ਛੱਡਣ ਦਾ ਮਨ ਨਹੀਂ ਕਰ ਰਿਹਾ, ਪਰ ਮੈਨੂੰ ਪਤਾ ਕਿ ਹੋਰ 1-1.5 ਘੰਟੇ ਤੱਕ ਤੁਸੀਂ ਸਟੇਜ ਸੰਭਾਲਣੀ ਆ, ਇੱਥੋਂ ਬਹੁਤਾ ਦੂਰ ਨਹੀਂ ਆ, 10-12 ਘੰਟੇ ਦੂਰ ਹੀ ਆ। ਤੇ ਥੈਂਕ ਯੂ ਸੋ ਮਚ ਦਸ ਬਾਰਾਂ ਮਿੰਟ ਸੋਰੀ ਥੈਂਕ ਯੂ ਸੋ ਮਚ ਨਹੀਂ ਉਹਨੂੰ ਵੀ ਘੱਟ ਲੱਗਾ ਇੰਡੀਆ ਹੀ ਪਹੁੰਚੋਗੇ ਪਰ ਜਾਣ ਤੋਂ ਪਹਿਲਾਂ ਜੇ ਤੁਸੀਂ ਜਿਹੜੀ ਸਭ ਤੋਂ ਤੁਹਾਡੀ ਇੱਕ ਮਸ਼ਹੂਰ ਬਜਰੰਗ ਬਾਣ ਤੋਂ ਛੁਪਾਈ
0: ਓਮ ਚਮ ਚਮ ਚਮ ਚਪਲ ਚਲੰਤਾ ਓਮ ਹਨ ਹਨ ਹਨ ਹਨ ਹਨੁਮੰਤਾ ਓਮ ਹਮ ਹਮ ਹਾਦੇਵ ਕਪਿ ਚੰਚਲ ਓਮ ਸਮ ਸਮ ਸਹਿਮੀ ਪਰਾਨੇ ਖਲਦਲ ਆਪਣੇ ਜਨ ਕੋ ਤੁਰਤ ਉਭਾਰੋ ਸੁਮਿਰਤ ਹੋਈ ਅਨੰਦ ਹਮਾਰੋ ਯਹ ਬਜਰੰਗ ਬਾਣ ਜੈ ਮਾਰੇ ਤਾਇ ਕਹੋ।

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान 0433-280-252 ते 0433-280-252
3: ते ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
4: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
5: ਫਿਰ ਲਵਾਈਏ ਕਿੱਥੋਂ
4: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਸੋਨਾ ਚਾਹੀਦਾ
4: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
6: ਬਲਜੀਤ ਵਿਆਹ ਵਾਸਤੇ ਜੁਐਲਰੀ ਦੇਖਣ ਧੁਨਾ ਜੁਐਲਰਸ ਚੱਲੀਏ
7: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
6: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਧੁਨਾ ਜੁਐਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535 ਤੇ

0: सोना चाहिदा,
1: भरोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
0: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।
6: Hop!

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੀ ਲੰਘ ਜਾਂਦੇ ਨੇ।
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
4: ਰਿਲੀਜ਼ਿੰਗ ਔਨ 31st ਜੁਲਾਈ।
3: ਦੱਸੋ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनिआं दा इक मजबूत घर हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 04332802552 ते 04332802522 ते Ready, set, go! Chadston Ford, Dandenong Road ते तुहानू उडीक रहा है Ford Ranger, Ranger Super Duty, Everest ते सदाबहार Mustang, Brand New Demo ते Quality Pre-owned Vehicles, Trade-in अते Finance Options भी Available, आओ ते अपनी नवी Ford दा Test Drive करो, Business Fleet लाई गल करो, Vehicle Experts, Tim Forbes या कौरी नाल, Radio हांजी रे हवाले नाल पाओ, 10 साल ते Free Service, Chadston Ford, Ready, set, Ford.
1: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ
4: ਹਾਂਜੀ ਹਾਂਜੀ

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।

This is an OG call. We're gonna party with us.

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

0: brokers. Apne insurance se har load le. Yaad rakho, bas Amrinder Gidda. Call 0491-999-555. Insurance. ਸ਼ਰਤਾ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535 45 ਤੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਦ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਈ ਵੇਸ, ਕਿਤੇ ਦੇਵ ਦਾਨਵ ਮੁੰਨ, ਕਿਤੇ ਕਿਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਕਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ।

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਦਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਤ੍ਰ ਦਿਸਾ ਵਿਸਾ ਹੋਏ ਫੈਲੋ ਨ ਰਾਗ ਨਾਮ ਕਾਮ ਬਹਿਰ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

ਪਾਰ ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸਚੀ ਪਤ ਅੰਤ ਬਸ

0: ਟੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਤਾਂ ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਪਾਤਸ਼ਾਹ ਪਤਿਤ ਪਾਵਨ ਭਗਤ ਵਸ਼ਲ ਹਲਤ ਪਲਤ ਦੇ ਰੱਖਿਅਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਹਜ਼ੂਰੀ ਅਤੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਬਾਰਕ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਕੰਪਲੈਕਸ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਭਾਈਮਾਨ ਗੁਰੂ ਕੀ ਸੰਗਤ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਮਿਹਰ ਸਦਕਾ

ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਦੇ ਅੰਮ੍ਰਿਤਮਈ ਬਚਨ ਜਿਵੇਂ ਆਪਾਂ ਛੱਤ ਦੇ ਹੇਠਾਂ ਬੈਠੇ ਹਾਂ, ਇਹ ਛੱਤ ਥੰਮਾਂ ਦੇ ਆਸਰੇ 'ਤੇ ਖੜ੍ਹੀ ਹੈ। ਜੇ ਥੰਮ ਨਾ ਹੋਣ ਤਾਂ ਛੱਤ ਕਿੱਥੇ ਖੜ੍ਹੇਗੀ? ਸਾਡਾ ਜਿਹੜਾ ਮਨ ਹੈ ਇਹ ਵੀ ਗੁਰ ਸ਼ਬਦ ਦੇ ਆਸਰੇ ਦੇ ਉੱਤੇ ਹੀ ਸਥਿਰ ਹੁੰਦਾ ਹੈ। ਜੇ ਗੁਰ ਸ਼ਬਦ ਦਾ, ਗੁਰਬਾਣੀ ਦਾ ਓਟ ਆਸਰਾ ਆਪਾਂ ਨਾ ਰੱਖੀਏ, ਗੁਰ ਸ਼ਬਦ ਤੋਂ, ਗੁਰਬਾਣੀ ਤੋਂ ਦੂਰ ਹੋ ਜਾਈਏ ਤਾਂ ਸਾਡੇ ਮਨ ਅਤੇ ਤਨ ਦੀ ਹਾਲਤ ਵੀ ਡਾਵਾਂਡੋਲ ਹੋ ਜਾਂਦੀ ਹੈ। ਜਿਉਂ ਮੰਦਰ ਕਉ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਮਣ। ਸਿੱਖੀ ਦਾ ਧੁਰਾ ਗੁਰਬਾਣੀ ਹੈ। ਗੁਰਬਾਣੀ ਜਿਵੇਂ ਜਿਵੇਂ ਮਨ ਅੰਦਰ ਵੱਸਦੀ ਹੈ, ਤਨ ਵੀ ਫੇਰ ਸ਼ਬਦ ਦੇ ਅਨੁਸਾਰ ਆਪਣੇ ਆਪ ਦੀ ਘਾੜਤ ਘੜਨੀ ਸ਼ੁਰੂ ਕਰ ਦਿੰਦਾ ਹੈ। ਤੋ ਭਾਗਾਂ ਵਾਲੇ ਨੇ ਉਹ ਪ੍ਰਾਣੀ ਜਿਹੜੇ ਅੰਮ੍ਰਿਤ ਵੇਲੇ ਤੋਂ ਹੀ ਗੁਰ ਸ਼ਬਦ ਨਾਲ, ਗੁਰਬਾਣੀ ਨਾਲ ਜੁੜਦੇ ਨੇ। ਅੰਮ੍ਰਿਤ ਵੇਲੇ ਤੋਂ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ ਤਾਂ ਸਾਡੇ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਦਿੰਦੇ ਨੇ ਅਤੇ ਦਰਸ਼ਨ ਦੇ ਕੇ ਸਾਨੂੰ ਹਰ ਰੋਜ਼ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਅੰਮ੍ਰਿਤਮਈ ਉਪਦੇਸ਼ ਦਿੰਦੇ ਨੇ, ਜਿਹਨੂੰ ਆਪਾਂ ਸ੍ਰੀ ਮੁੱਖ ਵਾਕ ਆਖਦੇ ਹਾਂ, ਹੁਕਮਨਾਮਾ ਸਾਹਿਬ ਆਖਦੇ। ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਬਾਰਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤਮਈ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਅੰਮ੍ਰਿਤਮਈ ਮੁੱਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਬੈਠੇ ਹਾਂ। ਵਿਚਾਰ ਕਦੀ ਵੀ ਕੋਈ ਅੰਤਮ ਨਹੀਂ ਹੁੰਦੀ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀ ਕੁ ਸਮਝ ਗੁਰੂ ਸਾਹਿਬ ਨੇ ਦਿੱਤੀ ਹੈ ਅਤੇ ਜਿਤਨੀ ਕੁ ਚੁੱਭੀ ਆਪਾਂ ਲਾ ਸਕਦੇ ਹਾਂ ਉਤਨੀ ਕੁ ਆਪਾਂ ਗੱਲ ਕਰ ਲੈਂਦੇ ਹਾਂ। ਵੈਸੇ ਸਾਰੀ ਗੁਰਬਾਣੀ ਅਗਾਧ ਬੋਧ ਹੈ, ਅਸੀਂ ਉਹਦੇ ਵਿੱਚ ਚੁੱਭੀ ਲਾਉਣੀ ਹੈ ਅਤੇ ਨਾਮ ਰੂਪੀ ਰਤਨ ਨੂੰ ਪਾਉਣਾ ਹੈ। ਤੋ ਅੱਜ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਅੰਮ੍ਰਿਤਮਈ ਮੁੱਖ ਵਾਕ ਬਖਸ਼ਿਆ ਹੈ, ਇਹ ਅੰਮ੍ਰਿਤਮਈ ਮੁੱਖ ਵਾਕ ਧਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 688 ਅਤੇ 699 ਦੇ ਉੱਤੇ ਇਹ ਸ਼ਬਦ ਸੁਭਾਇਮਾਨ ਹੈ। ਇਸ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਹੈ, ਆਓ ਉਸ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਨਾਲ ਜੁੜੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਜਿੱਥੇ ਤਨ ਕਰਕੇ ਗੁਰੂ ਸਾਹਿਬ ਦੇ ਕੋਲ ਬੈਠੇ ਹਾਂ। ਕਈ ਮੀਡੀਏ ਦੇ ਰਾਹੀਂ ਆਪਣੇ ਘਰਾਂ ਵਿੱਚ ਬੈਠੇ ਨੇ, ਆਓ ਆਪਾਂ ਜਿੱਥੇ ਵੀ ਕਿਤੇ ਹਾਂ ਮਨ ਕਰਕੇ ਵੀ ਗੁਰੂ ਸਾਹਿਬ ਦੇ ਨਾਲ ਜੁੜੀਏ ਅਤੇ ਆਖੋ ਜੀ

ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਸ਼ਬਦ ਦੇ ਪੰਜ ਬੰਦ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਦੇ ਨਾਮ ਨਾਲ ਜੋੜਿਆ ਹੈ। ਹੇ ਵਾਹਿਗੁਰੂ, ਜਦੋਂ ਮੈਂ ਤੇਰੇ ਨਾਮ ਨਾਲ ਜੁੜਦਾ ਹਾਂ ਤਾਂ ਮੈਂ ਉਦੋਂ ਹੀ ਜੀਵਿਤ ਹਾਂ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਇੱਕ ਜੀਵਨ ਹੁੰਦਾ ਹੈ, ਆਪਾਂ ਤੁਰਦੇ ਫਿਰਦੇ ਹਾਂ, ਬੋਲਦੇ ਹਾਂ, ਸੁਣਦੇ ਹਾਂ। ਦੂਜਾ ਜੀਵਨ ਹੈ ਅੰਦਰੋਂ ਵੀ ਜੀਵਿਤ ਹੋਣਾ। ਬਾਹਰੀ ਤੌਰ ਦੇ ਉੱਤੇ ਬੰਦੇ ਆਪਾਂ ਨੂੰ ਬਹੁਤੇ ਜਿਉਂਦੇ ਜਾਗਦੇ ਨਜ਼ਰ ਆਉਂਦੇ ਨੇ, ਪਰ ਅੰਦਰੂਨੀ ਤੌਰ ਦੇ ਉੱਤੇ ਬਹੁਤੇ ਆਤਮਿਕ ਮੌਤੇ ਮਰੇ ਹੁੰਦੇ ਨੇ। ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤਰ ਮੁੱਖ ਇਆਨੀ ਧਨਵੰਤ। ਬੰਦਾ ਬੜਾ ਸੋਹਣਾ ਹੋਵੇ, ਚੰਗੀ ਕੁੱਲ ਦੇ ਵਿੱਚ ਉਹਦਾ ਜਨਮ ਹੋਇਆ ਹੋਵੇ, ਬੜਾ ਧਨਵੰਤ ਹੋਵੇ, ਪੈਸੇ ਵਾਲਾ ਹੋਵੇ, ਸਮਝਦਾਰ ਵੀ ਬੜਾ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਨੇ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਆਪਾਂ ਰੱਬ ਦੇ ਨਾਲ ਨਹੀਂ ਜੁੜੇ ਤਾਂ ਭਾਵੇਂ ਕਿੰਨੇ ਸੋਹਣੇ ਹਾਂ ਬਾਹਰੋਂ, ਭਾਵੇਂ ਧਨ ਵਾਲੇ ਹਾਂ, ਭਾਵੇਂ ਚਤਰਵਾਂ ਚਲਾਕਵਾਂ ਚੰਗੀ ਕੁੱਲ 'ਚ ਜਨਮ ਵੀ ਹੋ ਗਿਆ, ਪਰ ਜੇ ਰੱਬ ਦੇ ਨਾਮ ਦੇ ਨਾਲੋਂ ਟੁੱਟ ਗਏ ਤਾਂ ਮਰੇ ਹੋਏ ਹਾਂ। ਇਹਨੂੰ ਕਹਿੰਦੇ ਨੇ ਆਤਮਿਕ ਮੌਤ। ਇੱਕ ਆਤਮਿਕ ਮੌਤ ਹੈ ਅਤੇ ਇੱਕ ਆਤਮਿਕ ਜੀਵਨ ਹੈ। ਮੌਤ ਉਦੋਂ ਹੈ ਜਦੋਂ ਆਪਾਂ ਰੱਬ ਨੂੰ ਵਿਸਰ ਜਾਂਦੇ ਹਾਂ, ਉਹਦੇ ਨਾਮ ਨੂੰ ਵਿਸਰ ਜਾਂਦੇ ਹਾਂ, ਉਹਦੇ ਗੁਣਾਂ ਨੂੰ ਭੁੱਲ ਜਾਂਦੇ ਹਾਂ। ਅਤੇ ਜੀਵਨ ਉਦੋਂ ਹੈ ਜਦੋਂ ਆਪਾਂ ਉਹਦੇ ਨਾਮ ਨਾਲ ਜੁੜ ਜਾਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਰਾਹੀਂ ਸਾਨੂੰ ਉਪਦੇਸ਼ ਦਿੰਦੇ ਨੇ, ਹੇ ਵਾਹਿਗੁਰੂ, ਜੀਵਾਂ ਤੇਰਾ ਨਾਂ ਏ। ਮੈਂ ਜਦੋਂ ਤੇਰੇ ਨਾਮ ਨਾਲ ਜੁੜਦਾ ਹਾਂ ਤਾਂ ਮੈਂ ਜਿੰਦਾ ਹਾਂ, ਮੈਂ ਆਤਮਿਕ ਤੌਰ 'ਤੇ ਜੀਵਿਤ ਹਾਂ। ਜਦੋਂ ਮੈਂ ਤੇਰੇ ਨਾਮ ਨਾਲ ਜੁੜਦਾ ਹਾਂ ਤਾਂ ਮੇਰੇ ਮਨ ਵਿੱਚ ਆਨੰਦ ਹੈ, ਮਨ ਆਨੰਦ ਹੈ ਜੀਓ, ਫਿਰ ਮੇਰੇ ਮਨ ਵਿੱਚ

0: ਕੋਈ
1: ਜਦੋਂ ਅਸੀਂ ਗੁਰੂ ਕੋਲ ਬੈਠਦੇ ਹਾਂ ਤਾਂ ਗੁਰੂ ਦੇ ਕੋਲ ਬਹਿ ਕੇ ਇਹ ਸੋਝੀ ਮਿਲਦੀ ਹੈ, ਇਹ ਗਿਆਨ ਮਿਲਦਾ ਹੈ ਕਿ ਰੱਬ ਅਪਾਰ ਹੈ, ਉਹ ਪਰੇ ਤੋਂ ਪਰੇ ਹੈ, ਉਹ ਸਿਰਜਣਹਾਰਾ ਹੈ, ਉਹਨੇ ਸਾਰੇ ਸੰਸਾਰ ਨੂੰ ਸਿਰਜਿਆ ਹੈ। ਅਤੇ ਜਿਸ ਰੱਬ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਗੋਈ, ਗੋਈ ਦਾ ਮਤਲਬ ਹੁੰਦਾ ਨਾਸ਼ ਕਰਨ ਵਾਲਾ, ਜਿਹਨੇ ਪੈਦਾ ਕੀਤਾ ਹੈ ਉਹ ਵਾਹਿਗੁਰੂ ਹੀ ਸਾਰੇ ਸੰਸਾਰ ਨੂੰ ਨਾਸ਼ ਕਰ

ਹੁਣ ਜਿਸ ਰੱਬ ਨੇ ਸਾਨੂੰ ਪੈਦਾ ਕੀਤਾ ਹੈ ਉਹੀ ਮਾਰਦਾ ਹੈ, ਉਹੀ ਮਾਰ ਸਕਣ ਦੇ ਸਮਰੱਥ ਹੈ। ਜਦੋਂ ਵਾਹਿਗੁਰੂ ਪ੍ਰਵਾਣਾ, ਪ੍ਰਵਾਣੇ ਦਾ ਮਤਲਬ ਹੁੰਦਾ ਚਿੱਠੀ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਜਦੋਂ ਵਾਹਿਗੁਰੂ ਵੱਲੋਂ ਮੌਤ ਦੀ ਚਿੱਠੀ ਆ ਜਾਂਦੀ ਹੈ ਤਾਂ ਉਹਦੇ ਹੁਕਮ ਦੇ ਵਿੱਚ ਆਪਾਂ ਇਸ ਦੁਨੀਆ ਤੋਂ ਤੁਰ ਪੈਂਦੇ ਹਾਂ। ਮੇਟ ਫੇਰ ਨਾ ਸਕੈ ਕੋਈ, ਉਹ ਜਿਹੜਾ ਪ੍ਰਵਾਣਾ ਹੈ ਨਾ ਉਹਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ। ਕੋਈ ਆਖੇ ਕਿ ਮੌਤ ਦਾ ਸੱਦਾ ਆਇਆ ਤਾਂ ਮੋੜ ਦਈਏ, ਜਦੋਂ ਧੁਰ ਦਰਗਾਹ ਤੋਂ ਰੱਬ ਦਾ ਸੱਦਾ ਆ ਗਿਆ ਤਾਂ ਫਿਰ ਜਾਣਾ ਪੈਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਨਾ ਸਾਨੂੰ ਵਾਰ ਵਾਰ ਸਮਝਾਇਆ ਹੈ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਆਪਾਂ ਸਾਰੇ ਬੈਠੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਦਮ ਆ ਰਿਹਾ ਵਾ ਤੇ ਆਪਾਂ ਆਦਮੀ ਹਾਂ, ਦਮ ਨਾ ਆਵੇ ਤੇ ਆਪਾਂ ਮਿੱਟੀ ਹਾਂ। ਕਿਸੇ ਨੂੰ ਨਹੀਂ ਪਤਾ ਕਿ ਅਗਲਾ ਦਮ ਆਉਣਾ ਕਿ ਨਹੀਂ ਆਉਣਾ। ਇਸੇ ਕਰਕੇ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਪਿਆਰਿਆ, ਤੇਰੀ ਜ਼ਿੰਦਗੀ ਦਾ ਕੋਈ ਵੀ ਦਮ ਸਾਹ ਰੱਬ ਦੀ ਯਾਦ ਤੋਂ ਬਿਨਾਂ ਨਹੀਂ ਲੰਘਣਾ ਚਾਹੀਦਾ, ਪਤਾ ਨਹੀਂ ਕਿਹੜਾ ਆਖਰੀ ਹੋ ਜਾਣਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਉਹਦੀ ਯਾਦ ਤੋਂ ਬਿਨਾਂ ਕੋਈ ਦਮ ਨਾ ਤੇਰਾ ਨਿਕਲੇ। ਤੇਰੇ ਹਰ ਦਮ ਦੇ ਵਿੱਚ, ਤੇਰੀ ਹਰ ਯਾਦ ਦੇ ਵਿੱਚ ਵਾਹਿਗੁਰੂ ਹੋਣਾ ਚਾਹੀਦਾ, ਕਿਉਂਕਿ ਉਹਦਾ ਜਦੋਂ ਪ੍ਰਵਾਣਾ ਆ ਜਾਣਾ, ਉਹਦੀ ਜਦੋਂ ਚਿੱਠੀ ਆ ਜਾਣੀ ਆ, ਉਹ ਮੋੜੀ ਨਹੀਂ ਜਾ ਸਕਣੀ। ਜਿਹਨੂੰ ਵੀ ਆ ਗਿਆ ਮੌਤ ਦਾ ਪ੍ਰਵਾਨਾ, ਉਹਨੂੰ ਜਾਣਾ ਪੈਣਾ। ਗੁਰੂ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ, ਰਾਜਾ ਪ੍ਰਜਾ ਸਮ ਕਰ ਮਾਰੈ ਐਸੋ ਕਾਲ ਬਡਾਨੀ ਰੇ। ਰੱਬ ਜਦੋਂ ਪ੍ਰਵਾਨਾ ਭੇਜਦਾ, ਉਹ ਰਾਜੇ ਨੂੰ ਵੀ ਆਉਂਦਾ, ਉਹ ਪ੍ਰਜਾ ਨੂੰ ਵੀ ਆਉਂਦਾ, ਉਹ ਰੰਕ ਨੂੰ ਵੀ ਆਉਂਦਾ, ਉਹ ਰਾਣੇ ਨੂੰ ਵੀ ਆਉਂਦਾ। ਅਤੇ ਇੱਦਾਂ ਕਦੀ ਨਹੀਂ ਹੋਇਆ ਜਿੱਦਾਂ ਸੰਸਾਰਕ ਤੌਰ ਦੇ ਉੱਤੇ ਆਪਾਂ ਵੇਖਦੇ ਹਾਂ, ਖਾਸ ਕਰਕੇ ਆਪਣੇ ਮੁਲਕ ਦੇ ਵਿੱਚ, ਕਿ ਬੰਦਾ ਕਿਸੇ ਪਾਸੇ ਫਸ ਜਾਵੇ ਅਤੇ ਉਹਨੂੰ ਕੋਈ ਅਦਾਲਤ ਦਾ ਪ੍ਰਵਾਨਾ ਆ ਜਾਵੇ ਜਾਂ ਫਿਰ ਕਿਸੇ ਥਾਣੇ ਤੋਂ ਆ ਜਾਵੇ, ਅਤੇ ਜਿਹੜੇ ਬੰਦੇ ਦੀ ਚੱਲਦੀ ਹੁੰਦੀ ਆ ਜਾਂ ਜਿਹਦੇ ਕੋਲ ਪੈਸੇ ਜ਼ਿਆਦਾ ਵਾ, ਉਹ ਟਾਲ ਮਟੋਲ ਜਿਹਾ ਵੀ ਕਰ ਦਿੰਦਾ ਵਾ, ਬੰਦੇ ਆਉਂਦੇ ਆ ਚਲੇ ਜਾਂਦੇ ਆ। ਜੇ ਕੋਈ ਮਾਤੜ ਬੰਦਾ ਹੋਵੇ ਤਾਂ ਉਹਦੇ ਟੱਬਰ ਨੂੰ ਵੀ ਚੁੱਕ ਲੈਂਦੇ, ਪਰ ਜਿਹੜਾ ਸਰਦਾ ਪੁੱਜਦਾ ਹੋਵੇ ਉਹ ਕਈ ਵਾਰੀ ਬਚਾਅ ਆਪਣਾ ਕਰ ਲੈਂਦਾ। ਪ੍ਰਵਾਣਾ ਆਉਂਦਾ ਤਾਂ ਹੈਗਾ, ਦੁਨੀਆਂ ਦਾ ਪ੍ਰਵਾਣਾ ਟਲ ਜਾਂਦਾ, ਪਰ ਜਦੋਂ ਰੱਬ ਦੀ ਚਿੱਠੀ ਆਉਂਦੀ ਆ, ਮੌਤ ਦੀ ਚਿੱਠੀ, ਤਾਂ ਜੇ ਉਹ ਰੰਕ ਨੂੰ ਆਉਂਦੀ ਹੈ ਤਾਂ ਉਹ ਨਹੀਂ ਟਾਲ ਸਕਦਾ, ਅਤੇ ਜੇ ਰਾਣੇ ਨੂੰ ਆਉਂਦੀ ਆ, ਰਾਜੇ ਨੂੰ ਆਉਂਦੀ ਆ, ਤਾਂ ਉਹ ਵੀ ਨਹੀਂ ਟਾਲ ਸਕਦਾ, ਉਹਨੂੰ ਵੀ ਜਾਣਾ ਪੈਂਦਾ। ਉਹ ਆਖੇ ਵੀ ਮੈਂ ਨਹੀਂ ਜਾਣਾ, ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਟਾਲ ਦੇਵਾਂ, ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਜਦੋਂ ਰੱਬ ਵੱਲੋਂ ਮੌਤ ਦਾ ਸੱਦਾ ਆ ਗਿਆ ਤਾਂ ਤੈਨੂੰ ਜਾਣਾ ਪਵੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਸੱਦਾ ਪਤਾ ਹੀ ਨਹੀਂ ਕਦੋਂ ਆਉਣਾ, ਤੂੰ ਹਰ ਸਾਹ ਦੇ ਨਾਲ ਸੱਦਾ ਭੇਜਣ ਵਾਲੇ ਨੂੰ ਚੇਤੇ ਕਰਿਆ ਕਰ, ਉਹਦੀ ਵਡਿਆਈ ਦੇ ਨਾਲ,

ਆਪੇ ਰੱਬ ਸਾਨੂੰ ਪੈਦਾ ਕਰਦਾ ਹੈ। ਵੇਖੈ ਵੇਖੈ ਦਾ ਮਤਲਬ ਆ ਸੰਭਾਲ ਕਰਨੀ, ਆਪੇ ਸਾਡੀ ਉਹ ਸੰਭਾਲ ਕਰਦਾ ਹੈ। ਉਹਦੇ ਹੁਕਮ ਦਾ ਲੇਖ ਸਾਡੇ ਸਿਰ ਉੱਤੇ ਲਿਖਿਆ ਹੋਇਆ ਹੈ, ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਆਪੇ ਹੀ ਸਾਨੂੰ ਸੁਰਤ ਦਿੰਦਾ ਹੈ, ਸਮਝ ਦਿੰਦਾ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ

ਅਕਾਲ ਪੁਰਖ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹ ਸਾਡੇ ਇੰਦਰੀਆਂ ਦੀ ਪਹੁੰਚ ਦੇ ਵਿੱਚ ਨਹੀਂ ਹੈ। ਅਸੀਂ ਤਾਂ ਉਦੋਂ ਹੀ ਜੀਵਤ ਹਾਂ ਜਦੋਂ ਉਹਦੇ ਸੱਚੇ ਨਾਮ ਨਾਲ ਜੁੜਦੇ ਹਾਂ। ਇੰਦਰੀਆਂ ਦੀ ਪਹੁੰਚ ਤੋਂ ਖਿਆਲ ਆਇਆ, ਥੋੜ੍ਹੇ ਦਿਨ ਪਹਿਲਾਂ ਕੁਛ ਨੌਜਵਾਨ ਸ਼੍ਰੀ ਅਕਾਲ ਤਖਤ ਸਾਹਿਬ ਮਿਲੇ ਅਤੇ ਉਹ ਕਹਿਣ ਲੱਗੇ ਕਿ ਸਿੰਘ ਸਾਹਿਬ ਇੱਕ ਨਵਾਂ ਹੀ ਕੰਮ ਚੱਲ ਪਿਆ, ਸਾਹ ਤਾਂ ਚਾੜਨੇ ਨੇ, ਸਾਹ ਹੇਠਾਂ ਉਤਾਰਨੇ ਨੇ। ਗੁਰਦੁਆਰਿਆਂ ਦੇ ਵਿੱਚ ਹੀ ਕਈ ਲੋਕ ਯੋਗਾ ਜਾਗਾ ਕਰਨ ਲੱਗ ਪਏ, ਉੱਥੇ ਹੀ ਆਸਣ ਲਾਈ ਜਾਂਦੇ। ਸਿੱਖੀ ਦੇ ਵਿੱਚ ਯੋਗੇ ਨੂੰ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਦੇ ਮੁਬਾਰਕ ਬਚਨ ਨੇ, ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ। ਯੋਗ ਦਾ ਵੈਸੇ ਅਰਥ ਹੁੰਦਾ ਜੁੜਨਾ, ਰੱਬ ਨਾਲ ਜੁੜਨਾ। ਉਹਦੇ ਤੋਂ ਕਈਆਂ ਨੇ ਅੱਗੇ ਸ਼ਬਦ ਘੜ ਲਿਆ ਯੋਗਾ। ਹੁਣ ਕੋਈ ਆਪਣੇ ਘਰ ਦੇ ਵਿੱਚ ਕਸਰਤ ਕਰੇ, ਕਰੀ ਜਾਵੇ, ਪਰ ਜੇ ਕੋਈ ਆਖੇ ਕਿ ਗੁਰਦੁਆਰੇ ਦੇ ਵਿੱਚ ਲੰਗਰ ਹਾਲ ਦੇ ਵਿੱਚ ਬਹਿ ਕੇ, ਦੀਵਾਨ ਹਾਲ ਦੇ ਵਿੱਚ ਬਹਿ ਕੇ ਇੱਕ ਬੰਦਾ ਆਉਂਦਾ ਵਾ, ਉਹ ਆਪਣੇ ਸਾਹ ਤਾਂ ਚਾੜਦਾ, ਫਿਰ ਹੇਠਾਂ ਲਿਆਉਂਦਾ, ਫਿਰ ਕਈ ਅੱਗੇ ਹੋਰ ਤੋਂ ਹੋਰ ਕਿਰਿਆਵਾਂ ਕਰਾਉਂਦਾ। ਗੁਰਦੁਆਰੇ 'ਤੇ ਗੁਰੂ ਨੇ ਦਿੱਤੇ ਆ ਵੀ ਆਪਾਂ ਬਹਿ ਕੇ ਉੱਥੇ ਬਾਣੀ ਨਾਲ ਜੁੜਨਾ। ਬਾਣੀ ਤੋਂ ਉੱਤਮ ਸਾਡੇ ਲਈ ਹੈ ਕੁਛ ਨਹੀਂ, ਅਤੇ ਭੋਲੇ ਲੋਕ ਉੱਥੇ ਬਾਣੀ ਨਾਲ ਜੁੜਨ ਦੀ ਬਜਾਏ ਪ੍ਰਾਣਾਯਾਮ ਕਰਦੇ ਆ, ਯੋਗਾ ਦੇ ਆਸਣ ਕਰਦੇ ਆ। ਗੁਰਦੁਆਰਾ ਜਿਹੜਾ ਇਹ ਗੁਰਸ਼ਬਦ ਨਾਲ ਜੁੜਨ ਦੀ ਥਾਂ ਹੈ। ਗੁਰਦੁਆਰੇ ਸਾਨੂੰ ਅਤੇ ਗੁਰੂ ਸਾਹਿਬ ਨੇ ਫਿਰ ਮੀਰੀ ਪੀਰੀ ਵੀ ਦਿੱਤੀ। ਕੱਲ੍ਹ ਹੀ ਮੀਰੀ ਪੀਰੀ ਦਿਹਾੜਾ ਲੰਘ ਕੇ ਗਿਆ। ਦੋ ਕਿਰਪਾਨਾਂ ਆਪ ਗੁਰੂ ਨੇ ਧਾਰਨ ਕੀਤੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਧਰਮ ਦੀ, ਰਾਜਨੀਤੀ ਦੀ, ਭਗਤੀ ਦੀ, ਸ਼ਕਤੀ ਦੀ। ਔਰ ਸਾਨੂੰ ਗੁਰੂ ਸਾਹਿਬ ਜੀ ਨੇ ਸ਼ਾਸਤਰ ਵਿੱਦਿਆ ਵੀ ਦਿੱਤੀ। ਸਿੱਖ ਸ਼ਾਸਤਰ ਵਿੱਦਿਆ ਤਾਂ ਸਿੱਖਦਾ, ਪਰ ਸ਼ਾਸਤਰ ਵਿੱਦਿਆ ਨੂੰ ਛੱਡ ਕੇ ਬੰਦਾ ਆਖੇ ਵੀ ਮੈਂ ਗੁਰਦੁਆਰੇ ਬਹਿ ਕੇ ਵੀ ਯੋਗਾ ਹੀ ਕਰਨਾ, ਅਤੇ ਇਹ ਹੋਰ ਮਨ ਮਤ ਹੈ। ਮੈਂ ਮੰਜੀ ਸਾਹਿਬ ਦੀਵਾਨ ਹਾਲ ਦੇ ਰਾਹੀਂ ਸਮੁੱਚੇ ਪੰਥ ਨੂੰ ਇਹ ਜ਼ਰੂਰ ਆਖਾਂਗਾ ਕਿ ਗੁਰਦੁਆਰਿਆਂ ਦੇ ਵਿੱਚ, ਲੰਗਰ ਹਾਲਾਂ ਦੇ ਵਿੱਚ ਯੋਗਾ ਕਰਨਾ ਠੀਕ ਨਹੀਂ ਹੈ। ਪ੍ਰਬੰਧਕਾਂ ਨੂੰ ਇਹ ਮਨ ਮਤ ਨਹੀਂ ਕਰਨੀ ਚਾਹੀਦੀ ਹੈ। ਉੱਥੇ ਦੀਨ ਦੁਨੀਆਂ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਔਰ ਅਸੀਂ ਆਪਣੇ ਆਸਣ ਉੱਥੇ ਲਾਈ ਜਾਂਦੇ। ਕਸਰਤ ਕਰਨੀ ਕੋਈ ਘਰ ਦੇ ਵਿੱਚ ਕਰੀ ਜਾਵੇ, ਪਰ ਗੁਰਦੁਆਰਿਆਂ ਦੇ ਵਿੱਚ ਯੋਗੇ ਦੀ ਇਜਾਜ਼ਤ ਗੁਰੂ ਦੇ ਸਿਧਾਂਤ ਮੁਤਾਬਕ ਨਹੀਂ ਹੈ। ਰੱਬ ਕੋਈ ਇੰਦਰੀਆਂ ਦੀ ਪਹੁੰਚ ਦੇ ਵਿੱਚ ਥੋੜ੍ਹਾ ਹੈ ਵੀ ਇੰਦਰੀਆਂ ਦੇ ਰਾਹੀਂ ਉਹਦੇ ਨਾਲ ਪਹੁੰਚ ਜਾਂਗੇ। ਗੁਰੂ ਨਾਨਕ ਸਾਹਿਬ ਆਖਦੇ ਨੇ, ਹੇ ਭਾਈ ਨਾਨਕ ਸਾਹਿਬ ਅਗੰਮ ਅਗੋਚਰ, ਉਹ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਸੀਂ ਤੇ ਉਦੋਂ ਹੀ ਜੀਵਤ ਹਾਂ ਜਦੋਂ ਉਹਦੇ ਨਾਮ

ਜਦੋਂ ਆਪਾਂ ਗੁਰ ਸ਼ਬਦ ਨਾਲ ਜੁੜ ਜਾਂਦੇ ਹਾਂ ਗੁਰੂ ਦੇ, ਤਾਂ ਫਿਰ ਗੁਰ ਸ਼ਬਦ ਨਾਲ ਜੁੜ ਕੇ ਉਹਦੇ ਹੁਕਮ ਦੀ ਥੋੜ੍ਹੀ ਸਮਝ ਪੈਂਦੀ ਆ, ਉਹਦੀ ਰਜ਼ਾ ਵਿੱਚ ਚੱਲਣ ਦਾ ਬਲ ਮਿਲਦਾ ਹੈ। ਔਰ ਗੁਰ ਸ਼ਬਦ ਦੇ ਨਾਲ ਜੁੜ ਕੇ ਭਰਮ ਚੁਕਾਏ ਸੀ ਜੀਓ, ਜ਼ਿੰਦਗੀ ਦੇ ਭਰਮ ਮੁੱਕ ਜਾਂਦੇ ਹਨ, ਦੁਬਧਾ

ਗੁਰੂ ਸਾਡੇ ਭਰਮ ਦੂਰ ਕਰਦਾ ਹੈ। ਭਰਮ ਕੀ ਹੈ ਮਾਧਵੇ? ਕਿਆ ਕਹੀਏ ਭਰਮ ਐਸਾ? ਭਰਮ ਦੀ ਕੀ ਡੈਫੀਨੇਸ਼ਨ ਆ? ਭਰਮ ਦੀ ਕੀ ਪਰਿਭਾਸ਼ਾ ਵਾ? ਭਰਮ ਆਪਾਂ ਕਿਹਨੂੰ ਕਵਾਂਗੇ? ਮਾਧਵੇ ਕਿਆ ਕਹੀਏ ਭਰਮ ਐਸਾ? ਭਰਮ ਕੀ ਹੈ ਜੈਸਾ ਮਾਨੀਐ ਹੋਏ ਨਾ ਤੈਸਾ। ਜੋ ਅਸੀਂ ਮੰਨ ਕੇ ਬਹਿ ਜਾਈਏ ਪਰ ਉਹ ਹਕੀਕਤ ਵਿੱਚ ਹੋਵੇ ਹੀ ਨਾ ਉਦਾਂ, ਉਹਨੂੰ ਕਹਿੰਦੇ ਭਰਮ। ਜਿਵੇਂ ਆਪਾਂ ਘਰੇ ਸੁੱਤੇ ਹੋਈਏ, ਲਾਈਟ ਬੰਦ ਹੋ ਜੇ, ਰਾਤ ਦੇ ਹਨੇਰੇ ਦੇ ਵਿੱਚ ਰੱਸੀ ਵੀ ਜਿਹੜੀ ਆ ਉਹ ਸੱਪ ਦਿਸੂਗੀ। ਰੱਸੀ ਤੇ ਹੈਗੀ ਆ, ਸੱਪ ਨਹੀਂ ਹੈ, ਇਹ ਭਰਮ ਹੈ। ਇਹ ਦੁਨੀਆਂ ਹੈਗੀ ਤੇ ਜ਼ਰੂਰ ਹੈ ਪਰ ਇਹਨੇ ਸਦਾ ਰਹਿਣਾ, ਇਹ ਸੱਚ ਨਹੀਂ ਹੈ। ਅਸੀਂ ਚੱਲਦੇ ਫਿਰਦੇ ਹਾਂ ਪਰ ਅਸੀਂ ਸਦਾ ਚੱਲਦੇ ਫਿਰਦੇ ਰਵਾਂਗੇ, ਅਸੀਂ ਸਦਾ ਰਹਿਣਾ ਇਹ ਭਰਮ ਹੈ, ਚਲੇ ਜਾਣਾ ਹੈ। ਤੋ ਜੋ ਗੱਲ ਹੋਵੇ ਨਾ ਅਸੀਂ ਉਹਨੂੰ ਮੰਨ ਲਈਏ, ਉਹਨੂੰ ਕਹਿੰਦੇ ਨੇ ਭਰਮ। ਭਰਮ ਨੂੰ ਦੂਰ ਕਰਦਾ ਹੈ ਗੁਰ ਸ਼ਬਦ। ਗੁਰੂ ਸਾਹਿਬ ਨੇ ਗੁਰਬਾਣੀ ਦੇ ਰਾਹੀਂ ਸਾਡੇ ਸਾਰੇ ਭਰਮ ਦੂਰ ਕੀਤੇ ਨੇ, ਨਹੀਂ ਤੇ ਲੋਕ ਤਾਂ ਲੁਕਾਈ ਬੜੇ ਭਰਮਾਂ ਦੇ ਵਿੱਚ ਸੀ। ਰਾਜਿਆਂ ਨੂੰ ਲੋਕ ਰੱਬ ਮੰਨਦੇ ਸੀ ਤੇ ਗੁਰੂ ਸਾਹਿਬ ਕਹਿੰਦੇ ਵੀ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ, ਤਿੰਨ ਭੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ। ਜਿਨ੍ਹਾਂ ਰਾਜਿਆਂ ਨੂੰ ਰੱਬ ਮੰਨਦੇ ਹੋ ਇਹ ਤੇ ਆਪ ਚਲੇ ਗਏ, ਇਹ ਵੀ ਇੱਕ ਭਰਮੀ ਸੀ ਨਾ। ਅੱਜ ਕੱਲ੍ਹ ਹੋਰ ਵੀ ਆਪਾਂ ਵੇਖਦੇ ਹਾਂ, ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਜੀਵਨ 'ਚ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਵੇਂ ਦਾਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਨਿਰੀ ਝੱਖ ਮਾਰਨ ਵਾਲੀ ਗੱਲ ਆ। ਬੰਦਾ ਕਵੇ ਮੈਂ ਸੁਖੀ ਰਵਾਂ ਦੁੱਖ ਆਵੇ ਨਾ, ਗੁਰੂ ਸਾਹਿਬ ਕਹਿੰਦੇ ਨਹੀਂ ਪਿਆਰਿਆ, ਜਿੱਦਾਂ ਆਪਾਂ ਰੁੱਤ ਦੇ ਮੁਤਾਬਕ ਕੱਪੜੇ ਬਦਲ ਲੈਂਦੇ ਹੀ ਹੋ, ਇਸੇ ਤਰ੍ਹਾਂ ਦੁੱਖ ਵੀ ਸੁੱਖ ਵੀ ਆਉਂਦੇ ਜਾਂਦੇ ਰਹਿਣੇ। ਅਤੇ ਜਦੋਂ ਕੋਈ ਦੁੱਖ ਆ ਜਾਂਦਾ ਵਾ ਤਾਂ ਬੰਦਾ ਗਲਤ ਪਾਸੇ ਨੂੰ ਤੁਰ ਪੈਂਦਾ, ਕਈਆਂ ਦੇ ਕੋਲ ਜਾਂਦਾ, ਗੁਰੂ ਨੂੰ ਛੱਡ ਕੇ ਹੋਰ ਪਾਸੇ ਚਮਤਕਾਰ ਝੂਠੇ ਜਿਹੜੇ ਕਰਦੇ ਫਿਰਦੇ ਉਹਨਾਂ ਦੇ ਮਗਰ ਲੱਗ ਤੁਰਦਾ। ਹੁਣ ਇਹ ਗੱਲ ਨਹੀਂ ਸਮਝਦਾ ਕਿ ਇਹ ਭੁਲੇਖਾ ਵਾ ਵੀ ਜਿਹਦੇ ਕੋਲ ਮੈਂ ਜਾ ਰਿਹਾ ਵਾਂ ਇਹ ਸਦੀਵੀ ਸੁਖੀ ਆ, ਨਹੀਂ ਉਹ ਤੇ ਆਪ ਦੁਖੀ ਆ। ਆਪਾਂ ਉਹਦੇ ਨਾਲ ਜੁੜੀਏ, ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ। ਰੱਬ ਕਦੀ ਦੁਖੀ ਨਹੀਂ ਹੁੰਦਾ ਹੈ, ਅਕਾਲ ਪੁਰਖ, ਆਪਾਂ ਉਹਦੇ ਨਾਲ ਜੁੜਨਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਰੱਬ ਨਾਲ ਗੱਲ ਕਰ ਰਹੇ ਅਤੇ ਸਾਨੂੰ ਸਮਝਾ ਰਹੇ ਆ, ਹੇ ਵਾਹਿਗੁਰੂ, ਗੁਰੂ ਦਾ ਸ਼ਬਦ ਸਾਰੇ ਜਿਹੜੇ ਭਰਮ ਹਨ ਇਹਨਾਂ ਨੂੰ ਦੂਰ ਕਰ ਦਿੰਦਾ ਹੈ। ਜਿਹੜਾ ਪਰਮਾਤਮਾ ਕਥ ਹੈ ਉਹਦੀ ਸਿਫਤ ਸਲਾਹ ਨਾਲ ਜੋੜ ਦਿੰਦਾ ਹੈ ਅਤੇ ਸੱਚ ਮੈਂ ਸਾਚ ਸਮਾਣਾ, ਉਸ ਸਦੀਵੀ ਕਾਇਮ ਰਹਿਣ ਵਾਲੇ ਰੱਬ ਦੇ ਵਿੱਚ ਸਾਡੀ ਸਮਾਈ ਕਰਦਾ।

ਗੁਰ ਸ਼ਬਦ ਰਾਹੀਂ ਫਿਰ ਹੇ ਵਾਹਿਗੁਰੂ, ਤੂੰ ਆਪ ਹੀ ਸਾਨੂੰ ਜਦੋਂ ਪੈਦਾ ਕੀਤਾ ਹੈ ਆਪੇ ਹੀ ਆਪਣੇ ਵਿੱਚ ਸਮਾ ਲੈਂਦਾ ਹੈ। ਅਸੀਂ ਤੇਰੀ ਰਜ਼ਾ ਦੇ ਵਿੱਚ, ਤੇਰੇ ਹੁਕਮ ਦੇ ਵਿੱਚ ਚੱਲ

ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਵਡਿਆਈ ਸੱਚੀ ਹੈ, ਸਦੀਵੀ ਹੈ। ਉਹਦੀ ਸਿਫਤ ਸਲਾਹ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਅਤੇ ਜਦੋਂ ਗੁਰੂ ਦੇ ਰਾਹੀਂ ਸਿਫਤ ਸਲਾਹ ਦੀ ਦਾਤ ਮਿਲੇ, ਇਹ ਵੀ ਪਤਾ ਲੱਗ ਜਾਂਦਾ ਇੱਕ ਹੁੰਦਾ ਸਖਾ, ਇੱਕ ਹੁੰਦਾ ਸਖਾਈ। ਸਖਾ ਮਿੱਤਰ ਅਤੇ ਸਖਾਈ ਉਹ ਮਿੱਤਰ ਜਿਹੜਾ ਸਾਥ ਦੇ ਦੇਵੇ, ਪੂਰਾ ਅਖੀਰ ਤੱਕ ਸਾਥ ਦੇਵੇ। ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਰੱਬ ਦਾ ਨਾਮ ਹੀ ਅੰਤ ਵੇਲੇ

ਵਾਹਿਗੁਰੂ ਦਾ ਨਾਮ ਵੱਡਾ, ਰੱਬ ਵਰਗਾ ਕੋਈ ਨਹੀਂ ਹੈ। ਵਾਹਿਗੁਰੂ, ਤੇਰੇ ਵਰਗਾ ਕੋਈ ਨਹੀਂ ਹੈ। ਜਦੋਂ ਤੇਰੇ ਨਾਮ ਨਾਲ ਜੁੜ ਜਾਈਦਾ ਤਾਂ ਇੱਥੇ ਲੋਕ ਵਿੱਚ ਵੀ ਅਤੇ ਉੱਥੇ ਪਰਲੋਕ ਵਿੱਚ ਵੀ

ਇੱਕ ਮਾਲਕ ਹੈ ਤੇ ਦੋ ਅੱਗੇ ਫਿਰ ਰੱਬ ਨੇ ਰਾਹ ਪੈਦਾ ਕੀਤੇ, ਇੱਕ ਮਾਇਆ ਵਾਲਾ ਹੈ ਇੱਕ ਨਾਮ ਵਾਲਾ ਹੈ। ਇਹ ਪੈਦਾ ਵੀ ਵਾਹਿਗੁਰੂ ਤੂੰ ਹੀ ਕੀਤੇ ਹਨ ਤੇ ਜਿਹੜੇ ਨਾਮ ਵਾਲਾ ਰਾਹ ਛੱਡ ਕੇ ਇਕੱਲੇ ਮਾਇਆ ਵਾਲੇ ਰਾਹ ਪੈ ਗਏ ਉੱਥੇ ਫਿਰ ਝਗੜਾ ਹੈ, ਵਾਦ ਹੈ, ਵਿਵਾਦ ਹੈ। ਹੇ ਵਾਹਿਗੁਰੂ, ਨਾਮ ਤੋਂ ਪਰੇ ਹੋ ਕੇ ਮਾਇਆ ਵਾਲਾ ਰਾਹ ਫੜ ਲਿਆ ਤੇ ਵਾਦ ਵਿਵਾਦ ਨੇ ਇਹ ਦੋਵੇਂ ਰਾਹ

ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜਨਮ ਹੈ, ਉਹਦੇ ਹੁਕਮ ਦੇ ਵਿੱਚ ਮੌਤ ਹੈ। ਅਤੇ ਜਦੋਂ ਆਪਾਂ ਨਾਮ ਨਾਲ ਜੁੜ ਜਾਂਦੇ ਫਿਰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਜਨਮ ਦੁਨੀਆਂ 'ਤੇ ਆਉਣਾ ਅਤੇ ਜਾਣਾ ਸਭਨਾਂ ਦਾ ਹੈ। ਰੱਬ ਸਦੀਵੀ ਹੈ, ਉਹਨੇ ਹੀ

ਨਾਮ ਤੋਂ ਬਿਨਾਂ ਸਦੀ ਵੀ ਕੋਈ ਬੇਲੀ ਨਹੀਂ ਹੈ। ਪਰ ਜਦੋਂ ਆਪਾਂ ਨਾਮ ਤੋਂ ਟੁੱਟ ਜਾਂਦੇ ਹਾਂ ਤਾਂ ਆਪਾਂ ਸੰਸਾਰ ਦੇ ਵਿੱਚ ਚੱਲਦੇ ਹਾਂ। ਬਿਖ ਬਿਖ ਦਾ ਮਤਲਬ ਹੁੰਦਾ ਜ਼ਹਿਰ। ਰੱਬ ਨੂੰ ਭੁੱਲ ਕੇ ਦੁਨੀਆਂ ਦੇ ਵਿੱਚ ਕੁਛ ਵੀ ਕਰੀਏ ਸਾਰੀ ਜ਼ਹਿਰ ਹੀ ਹੈ। ਜਦੋਂ ਰੱਬ ਦੇ ਨਾਮ ਤੋਂ ਟੁੱਟ ਜਾਈਦਾ, ਨਾਮ ਨੂੰ ਭੁੱਲ ਜਾਈਦਾ ਹੈ ਤੇ ਦੁਨੀਆਂ ਬਿਖ ਲੱਦ ਲੈਂਦੀ ਹੈ, ਬੰਦਾ ਸਿਰ ਉੱਤੇ ਜ਼ਹਿਰ ਲੱਦ ਲੈਂਦਾ ਹੈ ਤੇ ਜ਼ਹਿਰ ਲੱਦ ਕੇ ਦੁਨੀਆਂ ਤੋਂ ਫਿਰ ਚਲਾ ਜਾਂਦਾ ਹੈ। ਹੁਣੇ ਮਰਜ਼ੀ ਤੇ ਬੰਦੇ ਦੀ ਵੀ ਆ ਨਾ। ਇੱਕ ਪਾਸੇ ਅੰਮ੍ਰਿਤ ਹੈ, ਇੱਕ ਪਾਸੇ ਸ਼ਰਾਬ ਹੈ। ਹਰ ਨਸ਼ੇ ਦੇ ਉੱਤੇ ਲਿਖਿਆ ਹੁੰਦਾ ਭਈ ਇਹ ਸਿਹਤ ਲਈ ਹਾਨੀਕਾਰਕ ਹੈ, ਲਿਖਿਆ ਹੁੰਦਾ। ਪਰ ਬੰਦਾ ਫਿਰ ਉਹਦਾ ਆਦੀ ਬਣਿਆ ਫਿਰਦਾ, ਫਿਰ ਉਹਦੇ ਵਿੱਚ ਕੱਲ੍ਹ ਤੋਂ ਮੀਰੀ ਪੀਰੀ ਖਾਲਸਾ ਮਾਰਚ ਖਾਲਸਾ ਬਹੀਰ ਚੱਲ ਰਹੀ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਕੱਲ੍ਹ 24 ਤਰੀਕ ਤੋਂ। ਮਾਝੇ ਦੇ ਪਿੰਡਾਂ ਦੇ ਵਿੱਚ ਆਪਾਂ ਅਤੇ ਮੈਂ ਕੱਲ੍ਹ ਆ ਬਾਰਡਰ ਬੈਲਟ 'ਤੇ ਸੀ, ਰਾਜਾ ਤਾਲ ਪਿੰਡ, ਅੱਗੇ ਫਿਰ ਹੋਰ ਕਈ ਪਿੰਡ ਆ, ਭਕਨਾ, ਚੀਚਾ, ਗੱਡੀ ਪਿੰਡ, ਅਤੇ ਬਹੁਤ ਮਾਵਾਂ ਖਲੋਤੀਆਂ ਸੀ। ਆਪਾਂ ਗੁਰੂ ਦਾ ਸੰਦੇਸ਼ ਲੈ ਕੇ ਗਏ ਹਾਂ ਕਿ ਬਾਣੀ ਨਾਲ ਜੁੜੀਏ, ਆਪਾਂ ਕੁਰੀਤੀਆਂ ਛੱਡੀਏ। ਅਤੇ ਬਹੁਤ ਸਾਰੀਆਂ ਮਾਵਾਂ ਨੇ ਮੈਨੂੰ ਕਿਹਾ ਬਹੁਤ ਬੁਰਾ ਹਾਲ ਹੈ, ਨਸ਼ਾ ਬਹੁਤ ਹੈ। ਅਟਾਰੀ ਆ ਜਿਹੜਾ ਆਪਣੇ ਜਦੋਂ ਜਿੱਥੇ ਬੁੱਤ ਲੱਗਾ ਹੋਇਆ, ਇੰਡੀਆ ਗੇਟ ਕਹਿੰਦੇ, ਇੱਥੇ ਮੈਨੂੰ ਇੱਕ ਨਿਹੰਗ ਸਿੰਘ ਮਿਲਿਆ। ਕਹਿੰਦਾ ਸਿੰਘ ਸਾਹਿਬ ਸਾਡੇ ਪਿੰਡ ਵੀ ਆਇਓ, ਸ਼ੀਨਾ ਪਿੰਡ ਹੀ, ਮੈਂ ਪਰਸੋਂ ਹੀ ਆਪਣੇ ਪੋਤਰੇ ਦੇ ਫੁੱਲ ਤਾਰ ਕੇ ਆਇਆ, ਨਸ਼ੇ ਨਾਲ ਦੁਨੀਆਂ ਤੋਂ ਚਲਾ ਗਿਆ। ਇਹ ਹਾਲਾਤ ਅੱਜ ਪੰਜਾਬ ਦੇ। ਦਾਅਵੇ ਕਰਨ ਵਾਲੇ ਕਿ ਨਸ਼ਿਆਂ ਨੂੰ 24 ਘੰਟਿਆਂ ਦੇ ਵਿੱਚ ਖਤਮ ਕਰ ਦੇਵਾਂਗੇ, ਉਹ ਦਾਅਵੇ ਕੋਈ ਸੱਚ ਸਾਬਤ ਹੋਏ? ਨਸ਼ੇ ਮੁੱਕ ਗਏ, ਮਾਵਾਂ ਦੇ ਪੁੱਤ ਰੋਜ਼ ਹੀ ਇਹਨਾਂ ਨਸ਼ਿਆਂ ਦੇ ਨਾਲ ਮਰ ਰਹੇ, ਔਰ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਨਸ਼ਾ ਲਿਆ ਕੌਣ ਰਿਹਾ ਹੈ, ਵੇਚ ਕੌਣ ਰਿਹਾ ਹੈ, ਰੋਕਿਆ ਕਿਉਂ ਨਹੀਂ ਜਾ ਰਿਹਾ, ਨੱਥ ਕਿਉਂ ਨਹੀਂ ਪਾਈ ਜਾ ਰਹੀ? ਜਦੋਂ ਕਿਤੇ ਸਿੱਖਾਂ 'ਤੇ ਸਖਤੀ ਕਰਨੀ ਹੋਵੇ, ਸਾਡੇ ਘਰਾਂ ਦੇ ਵਿੱਚ ਵੀ ਆ ਜਾਣਗੇ, ਚਲਾਣ ਕਰਨਗੇ, ਬੰਦੇ ਫੜਨਗੇ, ਔਰ ਕਹਿਣਗੇ ਕਿ ਪਤਾਲ ਵਿੱਚੋਂ ਵੀ ਲੱਭ ਕੇ ਲਿਆਵਾਂਗੇ। ਪਰ ਜਦੋਂ ਇਹ ਬਿਖ ਨਸ਼ੇ ਬੰਦ ਕਰਨ ਦੀ ਗੱਲ ਹੋਵੇ, ਸਿੰਥੈਟਿਕ ਨਸ਼ੇ ਜਿਹਦੇ ਨਾਲ ਮਾਵਾਂ ਦੇ ਪੁੱਤ ਮਰ ਰਹੇ, ਤੇ ਉਹਨੂੰ ਕੋਈ ਰੋਕ ਟੋਕ ਨਹੀਂ ਹੈ, ਖੁੱਲ੍ਹਾ ਹੀ ਕੰਮ ਚੱਲੀ ਜਾਂਦਾ। ਜਿਹੜੇ ਦਾਅਵੇ ਕਰਦੇ 24 ਘੰਟਿਆਂ 'ਚ ਬੰਦ ਕਰਾਂਗੇ, ਉਹ ਆਪ ਦਿਨ ਦਿਹਾੜੇ ਪੀ ਕੇ ਤੁਰੇ ਫਿਰਦੇ, ਤਾਂ ਬੰਦ ਕਿੱਦਾਂ ਹੋਣਗੇ ਫਿਰ? ਤਾਂ ਮੈਂ ਉੱਥੇ ਵੀ ਪਿੰਡ ਵਾਲੇ ਸਾਰਿਆਂ ਨੂੰ ਆਖਿਆ ਸੀ, ਕਿਸੇ ਨੇ ਨਹੀਂ ਕਰਨੇ ਹਾਨੇ ਬੰਦ, ਇਹ ਭੁੱਲ ਜਾਓ। ਆਪਾਂ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਆਪ ਨਿਭਾਉਣੀ ਪਵੇਗੀ। ਅਸੀਂ ਆਪਣੇ ਪਿੰਡ ਨੂੰ, ਆਪਣੇ ਨਗਰ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਸਾਰੇ ਪਿੰਡ ਆਪੋ ਆਪਣਾ ਏਕਾ ਕਰ ਲੈਣ, ਨਾ ਨਸ਼ਾ ਵਿਕਣ ਦੇਣਾ ਹੈ, ਨਾ ਪਿੰਡ ਵਿੱਚ ਆਉਣ ਦੇਣਾ ਹੈ, ਫਿਰ ਕਿਤੇ ਜਾ ਕੇ ਰੁਕੂਗਾ, ਨਹੀਂ ਤਾਂ ਕੋਈ ਸਰਕਾਰ ਰੋਕ ਲਵੇਗੀ ਇਹਨਾਂ ਨਹੀਂ ਜੇ ਰੋਕਣ। ਇਹਨਾਂ ਨੂੰ ਕੀ ਨੁਕਸਾਨ ਹੈ? ਨੁਕਸਾਨ ਸਾਡਾ ਪੰਜਾਬ ਦਾ ਹੋ ਰਿਹਾ। ਮਰਨ ਵਾਲਾ ਭਾਵੇਂ ਸਿੱਖ ਨੌਜਵਾਨ ਹੈ, ਭਾਵੇਂ ਹਿੰਦੂ ਭਰਾ ਹੈ, ਨਸ਼ਾ ਥੋੜ੍ਹਾ ਵੇਖਦਾ ਇਹਦਾ ਧਰਮ ਕਿਹੜਾ ਹੈ। ਜਿਹਨੇ ਖਾ ਲਿਆ ਉਹਨੇ ਬਰਬਾਦ ਹੋ ਜਾਣਾ। ਇਹਨੂੰ ਗੁਰੂ ਸਾਹਿਬ ਬਿਖ ਕਹਿ ਰਹੇ, ਇਹਨੂੰ ਜ਼ਹਿਰ ਕਹਿ ਰਹੇ ਆ। ਜਦੋਂ ਆਪਾਂ ਬਾਣੀ ਤੋਂ ਟੁੱਟੇ,
ਜਦੋਂ ਆਪਾਂ ਨਾਮ ਤੋਂ ਟੁੱਟੇ, ਜਦੋਂ ਆਪਾਂ ਗੁਰਦੁਆਰੇ ਤੋਂ ਟੁੱਟੇ ਤਾਂ ਸਾਡੇ ਵਿੱਚ ਬੁਰਾਈਆਂ ਆ ਗਈਆਂ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਭਾਈ, ਨਾਮ ਬਿਨਾਂ ਨਾ ਹੀ ਕੋ ਬੇਲੀ, ਨਾਮ ਤੋਂ ਬਿਨਾਂ ਕੋਈ ਬੇਲੀ ਨਹੀਂ। ਨਾਮ ਨੇ ਜੀਵਨ ਸਵਾਰਨਾ ਹੈ। ਬਿਖ ਲਾਦੀ ਸਿਰ ਭਾਰਾ, ਪਰ ਜਦੋਂ ਗੁਰ ਸ਼ਬਦ ਤੋਂ ਨਾਮ ਤੋਂ ਟੁੱਟੇ ਸਿਰ ਦੇ ਉੱਤੇ ਭਾਰ ਲੱਦ ਲਿਆ ਜ਼ਹਿਰ ਦਾ। ਅੱਜ ਜੋ ਦੁਰਦਸ਼ਾ ਹੈ ਇਸ ਦੁਰਦਸ਼ਾ ਦਾ ਕਾਰਨ ਬਿਖ ਲੱਦ ਲਈ ਹੈ। ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਜੋ ਗੁਰੂ ਨੇ ਦਿੱਤੀਆਂ ਉਹਦੇ ਤੋਂ ਦੂਰ ਹੋ ਗਏ, ਸਵਾਰਥ ਰਹਿ ਗਿਆ, ਖੁਦਗਰਜੀ ਰਹਿ ਗਈ, ਅਤੇ ਜਦੋਂ ਬਿਖ ਲੱਦ ਲਈ ਜ਼ਹਿਰ ਖਾ ਕੇ ਕਦੀ ਜੀਵਨ ਨਹੀਂ ਹੈ। ਬੀਜੈ ਬਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਸਾਡਾ ਜਿੱਦਾਂ ਦਾ ਅੱਜ ਕੱਲ੍ਹ ਜੀਵਨ ਹੋ ਗਿਆ, ਰਹਿਣ ਸਹਿਣ ਹੋ ਗਿਆ, ਬੰਦਾ ਬੰਦੇ ਨਾਲ ਬੋਲਦਾ ਨਹੀਂ, ਐਵੇਂ ਈਰਖਾ ਕਰੀ ਜਾਂਦੇ ਇੱਕ ਦੂਜੇ ਨਾਲ। ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਘੱਟ ਗਈ, ਅਤੇ ਜਦੋਂ ਬੀਜ ਹੀ ਆਪਾਂ ਵਿਖ ਦਿੱਤੀ ਅਤੇ ਉਹਨੂੰ ਅੰਮ੍ਰਿਤ ਥੋੜ੍ਹਾ ਲੱਗਣਾ। ਫਰੀਦਾ ਬੀਜੈ ਦਾਖ ਬਿਜੂਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਇੰਦਾ, ਪੈਂਦਾ ਲੋੜੈ ਪੱਟ। ਕੰਡੇ ਬੀਜ ਕੇ ਕਿੱਕਰਾਂ ਦੇ ਅਤੇ ਉਹਨੂੰ ਬਿਜਨੌਰ ਦੀਆਂ ਦਾਖਾਂ ਥੋੜ੍ਹਾ ਲੱਗਣੀਆਂ। ਉਨ ਕੱਤ ਕੇ ਰੇਸ਼ਮ ਨਹੀਂ ਪਾ ਸਕਦੇ। ਇਸ ਕਰਕੇ ਜੋ ਕੁਛ ਹੈ ਆਪਣੇ ਆਪ ਨੂੰ ਆਪਾਂ ਨੂੰ ਠੀਕ ਕਰਨਾ ਪੈਣਾ ਹੈ। ਗੁਰੂ ਦੇ ਨੇੜੇ ਆਉਣਾ, ਗੁਰੂ ਕੋਲ ਬਹਿਣਾ, ਗੁਰ ਸ਼ਬਦ ਸੁਣਨਾ, ਇਤਿਹਾਸ ਨਾਲ ਜੁੜਨਾ, ਇਹ ਜੋ ਖਾਲਸਾ ਮਾਰਚ ਹੈ ਇਹਦਾ ਇਹੀ ਮਕਸਦ ਹੈ। ਪਿੰਡ ਪਿੰਡ ਜਾਣਾ, ਆਪਣਿਆਂ ਕੋਲ ਬਹਿਣਾ ਔਰ ਦੱਸਣਾ ਕਿ ਆਪਾਂ ਤੇ ਕਲਗੀਧਰ ਪਾਤਸ਼ਾਹ ਦੇ ਪੁੱਤ ਹਾਂ। ਸਾਡੇ ਲਈ ਗੁਰੂ ਨੇ ਚਾਰ ਸਾਹਿਬਜ਼ਾਦੇ ਸ਼ਹੀਦ ਕਰਵਾਏ, ਪਰ ਪੁੱਤਰਾਂ ਦੀਆਂ ਲਾਸ਼ਾਂ ਜਦੋਂ ਸਰੀਰ ਉਹਨਾਂ ਦੇ ਉੱਥੇ ਚਮਕੌਰ ਸਾਹਿਬ ਪਏ ਸੀ ਨਾ, ਭਾਈ ਦਇਆ ਸਿੰਘ ਸੀ ਨਾਲ, ਮਗਰ ਮਗਰ ਪੈਰ ਨੂੰ ਠੋਕਰ ਵੱਜੀ ਸੀ, ਦੇਖਿਆ ਤੇ ਸਾਹਿਬਜ਼ਾਦਿਆਂ ਦੇ ਮੁਬਾਰਕ ਸਰੀਰ ਨੇ ਸਿੱਖ ਵਾ ਤੇ ਸਿੱਖ ਤੇ ਸਤਿਕਾਰ ਕਰਦਾ, ਉਹਦੇ ਕੋਲੋਂ ਰਿਹਾ ਨਹੀਂ ਗਿਆ ਤੇ ਉਹ ਕਮਰ ਕੱਸਾ ਖੋਲ੍ਹ ਕੇ ਜਦੋਂ ਸਰੀਰਾਂ 'ਤੇ ਪਾਉਣ ਲੱਗਾ ਸੀ ਤੇ ਕੀ ਜਵਾਬ ਸੀ, ਗੁਰੂ ਸਾਹਿਬ ਪੁੱਛਦੇ ਵੀ ਕੀ ਕਰਦਾ ਵਾਂ। ਕਹਿਣ ਲੱਗਾ, ਪਾਤਸ਼ਾਹ, ਗਰੀਬ ਤੋਂ ਗਰੀਬ ਮਾਪੇ ਵੀ ਹੋਣਗੇ ਪਰ ਕਫਨ ਤੋਂ ਬਗੈਰ ਤੇ ਕਦੀ ਕਿਸੇ ਦੇ ਪੁੱਤ ਨਹੀਂ ਗਏ ਨਾ, ਇਹ ਤੁਹਾਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋਏ ਨੇ। ਆਨੰਦਪੁਰ ਸਾਹਿਬ ਹੁੰਦੇ ਤੇ ਕੀਮਤੀ ਦੁਸ਼ਾਲੇ ਭੇਟ ਕਰਨੇ ਸੀ ਸੰਗਤ ਨੇ। ਆਖਰੀ ਰਸਮ ਨਿਭਾਉਣ ਲੱਗਾ ਮੈਂ ਤੇ ਗੁਰੂ ਦਾ ਜਵਾਬ ਕੀ ਸੀ, ਇਹ ਗੱਲ ਅੱਜ ਹਰ ਨੌਜਵਾਨ ਨੂੰ ਸੁਣਨ ਦੀ ਲੋੜ ਹੈ। ਸਿੱਖ ਨੂੰ ਸੁਣ ਕਰ ਬਾਤ ਗੁਰੂ ਜੀ ਬੋਲੇ, ਕਹਿਣ ਲੱਗੇ ਸੁਣ ਗੁਰਸਿੱਖਾ, ਧਰਮ ਕੀ ਰਾਹ ਪੇ ਜੋ ਹੈ ਮਰਤੇ, ਨਹੀਂ ਕਫਨ ਉਨ ਕੀ ਕਿਸਮਤ ਮੇਂ ਲਿਖਾ, ਸ਼ਹੀਦ ਕੇ ਮੂੰਹ ਪੇ ਕਫਨ ਕਾ ਪਰਦਾ, ਸ਼ਹਾਦਤ ਕਾ ਦਸਤੂਰ ਨਹੀਂ ਹੈ, ਕੇਵਲ ਮੇਰਾ ਬੇਟਾ ਕਫਨ ਮੈਂ ਲੇਟੇ, ਜੈ ਮੁਝਕੋ ਮਨਜੂਰ ਨਹੀਂ ਹੈ। ਸਿੰਘਾਂ ਦੇ ਸਰੀਰ ਪਏ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਵੱਲ ਵੇਖ ਕੇ ਕਿਹਾ, ਔਰ ਵੀ ਕਿਤਨੇ ਲਾਲ ਹੈ ਮੇਰੇ, ਜਿਨ੍ਹਾਂ ਨੇ ਜਹਾਂ ਸ਼ਹੀਦੀ ਪਾਈ, ਪੁਰਜਾ ਪੁਰਜਾ ਕੱਟ ਮਰੈ, ਲੇਕਿਨ ਨਾ ਦੁਸ਼ਮਣ ਕੋ ਪਿੱਠ ਦਿਖਲਾਈ। ਫਿਰ ਏਕ ਕੇ ਸਾਥ ਪਿਆਰ ਜਤਾਣਾ,
जय कहीं का इंसाफ नहीं है दया सिंघा, बेटों बेटों में जो फर्क समझे ऐसा भी कोई बाप नहीं है। जेड़ा पुत्रां पुत्रां दे विच फर्क समझे उन्हूं कहिंदे चंगा प्यो नहीं है। साढ़े बापू ने सिंघां दे विच ते अपने पुत्रां दे विच फर्क नहीं जाणिया। इस करके आपां गुरु दे पुत बनना है, गुरु दियां धीआं बनना है, गुरु नाल जुड़ना है, गुरु दे रस्ते ते तुरना है, पंथ प्रस्ती लियानी है ते पंथ दी चढ़ दी कला दे कार्ज करने, नहीं ते गुरु नानक साहब कह रहे बहुती दुनिया दे लोग बेख लद के बह गए आ सिर दे उते, जहर लद के बह गए आ, ते जहर लदन दे नाल सिर्फ आत्मिक मौत

ਰੱਬ ਦੇ ਹੁਕਮ ਦੇ ਵਿੱਚ ਹੀ ਸੰਸਾਰ ਵਿੱਚ ਆਏ ਹਾਂ, ਫਿਰ ਉਹਦੀ ਰਜ਼ਾ ਵਿੱਚ ਕਈ ਵਾਰੀ ਬੰਦਾ ਚੱਲਣ ਤੋਂ ਆਨਾਕਾਨੀ ਕਰਦਾ। ਹੁਕਮ ਦੇ ਵਿੱਚ ਹੀ ਭਾਈ ਸਾਡਾ ਇੱਥੇ ਆਉਣਾ ਹੈ, ਉਹਦੇ ਹੁਕਮ ਦੇ ਵਿੱਚ ਚੱਲ ਪਈਏ ਅਤੇ ਸਾਡਾ

0: ਗੁਰ ਸ਼ਬਦ ਦੇ ਰਾਹੀਂ ਅਸੀਂ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਸਕਦੇ ਹਾਂ ਤੇ ਸਮਝ ਪੈਂਦੀ ਕਿ ਜਿਸ ਸੱਚੇ ਨੇ ਦੁਨੀਆਂ ਨੂੰ ਸੰਸਾਰ ਨੂੰ ਪੈਦਾ ਕੀਤਾ ਅਸੀਂ ਉਹਦੇ ਨਾਲ ਜੁੜਨਾ ਹੈ, ਉਹਦੇ ਨਾਲ ਇੱਕ ਮਿੱਕ ਹੋਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਭਾਈ ਸ਼ਬਦ ਦੇ ਰਾਹੀਂ ਹੀ ਇਹ ਸਮਝ ਸੋਝੀ ਪੈਂਦੀ ਹੈ।
1: ਭਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਓ।
0: ਇਹ ਭਗਤ ਬਿਲਕੁਲ ਮੁਕਤਾ ਹੈ, ਬਹੁ ਵਚਨ ਹੈ। ਹੇ ਵਾਹਿਗੁਰੂ, ਤੇਰੇ ਭਗਤ ਤੇਰੇ ਦਰ ਤੇ ਸੋਹਣੇ ਲੱਗਦੇ ਹਨ। ਉਹ ਕਿੱਦਾਂ ਸੋਹਣੇ ਲੱਗਦੇ ਆ? ਸ਼ਬਦ ਸੁਹਾਇਆ ਜੀਓ, ਉਹਨਾਂ ਨੇ ਗੁਰ ਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਸੋਹਣੇ ਬਣਾ ਲਿਆ ਹੈ। ਇਹ ਨੁਕਤਾ ਬੜੇ ਕੰਮ ਦਾ ਹੈ। ਜੇ ਅਸੀਂ ਆਪਣੇ ਆਪ ਨੂੰ ਸੋਹਣੇ ਬਣਾਉਣਾ ਹੈ ਤਾਂ ਗੁਰ ਸ਼ਬਦ ਨਾਲ ਜੁੜਨਾ ਪੈਣਾ ਹੈ। ਸਾਡੇ ਅੰਦਰ ਨੂੰ ਗੁਰ ਸ਼ਬਦ ਸੋਹਣਾ ਬਣਾਉਂਦਾ ਹੈ। ਜਿੰਨਾ ਚਿਰ ਤੱਕ ਗੁਰ ਸ਼ਬਦ ਨਾਲ ਨਹੀਂ ਜੁੜਾਂਗੇ ਅਸੀਂ ਅੰਦਰੋਂ ਸੋਹਣੇ ਨਹੀਂ ਬਣ ਸਕਦੇ। ਬਾਹਰੋਂ ਕੋਈ ਬੰਦਾ ਰੰਗ ਨਿਖਾਰ ਸਕਦਾ, ਬਾਹਰੋਂ ਬੰਦਾ ਕਹਿ ਸਕਦਾ ਮੈਂ ਸੋਹਣਾ ਦਿਸ ਜਾਵਾਂ, ਪਰ ਜਿਹੜੀ ਅੰਦਰ ਦੀ ਕੁਰੂਪਤਾ ਹੈ, ਅੰਦਰ ਵਿਸ਼ੇ ਨੇ, ਅੰਦਰ ਵਿਕਾਰ ਨੇ, ਅੰਦਰ ਮੇਰ ਤੇਰ ਹੈ, ਅੰਦਰ ਨਫ਼ਰਤ ਹੈ, ਇਹ ਜਿਹੜੀ ਅੰਦਰ ਦੀ ਨਫ਼ਰਤ ਹੈ ਇਹਨੂੰ ਬਾਹਰ ਕੱਢੇਗਾ ਸਿਰਫ ਗੁਰ ਸ਼ਬਦ। ਜਦੋਂ ਗੁਰ ਸ਼ਬਦ ਆਖਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ, ਜਦੋਂ ਗੁਰ ਸ਼ਬਦ ਆਖਦਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ, ਜਦੋਂ ਗੁਰ ਸ਼ਬਦ ਆਖਦਾ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ, ਤੋ ਅੰਦਰ ਨੂੰ ਸੋਹਣਾ ਬਣਾਉਂਦਾ ਸ਼ਬਦ ਬਾਣੀ। ਗੁਰੂ ਨਾਨਕ ਸਾਹਿਬ ਕਹਿੰਦੇ ਭਗਤ ਹੇ ਵਾਹਿਗੁਰੂ ਤੇਰੇ ਦਰ ਤੇ ਸੋਹਣੇ ਲੱਗਦੇ ਆ ਕਿਉਂਕਿ ਉਹਨਾਂ ਨੇ ਗੁਰ ਸ਼ਬਦ ਦੇ ਰਾਹੀਂ ਆਪਣੇ ਅੰਦਰ ਨੂੰ ਬਹੁਤ ਸੋਹਣਾ ਬਣਾ ਲਿਆ ਹੈ।
1: ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
0: ਉਹ ਆਪਣੀ ਬਾਣੀ ਦੇ ਵਿੱਚ, ਬੋਲਾਂ ਦੇ ਵਿੱਚ ਬਾਣੀ ਬੋਲਦੇ ਹਨ, ਸ਼ਬਦ ਬੋਲਦੇ ਹਨ, ਉਹਨਾਂ ਦੀ ਜੀਬ ਉਹਨਾਂ ਦੀ ਰਸਨਾ ਦੇ ਉੱਤੇ ਰਸ ਭਰਪੂਰ ਗੁਰ ਸ਼ਬਦ ਹੈ, ਜੋ ਗੁਰ ਸ਼ਬਦ ਸੋਹਣਾ ਬਣਾਉਂਦਾ ਹੈ।
1: ਰਸਨ ਰਸਾਏ ਨਾਮ ਤਸਾਏ ਗੁਰ ਕੈ ਸ਼ਬਦ ਵਿਕਾਣੇ।
0: ਆਪਾਂ ਸ਼ਬਦ ਪੜ੍ਹ ਲਿਆ, ਬੜਾ ਮਿੱਠਾ ਸ਼ਬਦ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਸ਼ਬਦ ਪੜ੍ਹਿਆ ਜ਼ਬਾਨ ਮਿੱਠੀ ਹੋ ਗਈ, ਜੀਵਨ ਵੀ ਮਿੱਠਾ ਹੋ ਗਿਆ ਜਦੋਂ ਆਪਾਂ ਇਹਦੀ ਕਮਾਈ ਕਰ ਲਈ। ਬੰਦਾ ਕੋਈ ਵੀ ਕੰਮ ਕਰ ਰਿਹਾ ਉਹਦੇ 'ਚ ਬੇਈਮਾਨੀ ਨਹੀਂ ਹੈ ਫਿਰ, ਨਹੀਂ ਤਾਂ ਮਾਫ ਕਰਿਓ, ਜਿੰਨਾ ਆਪਾਂ ਦੁੱਧ ਵਰਤ ਰਹੇ ਹਾਂ ਇੰਨਾ ਤਾਂ ਆਪਾਂ ਪੈਦਾ ਹੀ ਨਹੀਂ ਕਰ ਰਹੇ। ਕਿਰਤ ਤਾਂ ਛੱਡਤੀ, ਕਿਰਤ ਕੋਈ ਮਾੜੀ ਨਹੀਂ। ਮੈਂ ਥੋੜ੍ਹੇ ਦਿਨ ਪਹਿਲਾਂ ਵਿਦੇਸ਼ ਸੀ ਅਤੇ ਮੈਨੂੰ ਕਾਫੀ ਨੌਜਵਾਨ ਧੀਆਂ ਪੁੱਤ ਮਿਲੇ, ਆਪਣੇ ਭਾਰਤ ਦੇ ਹੀ ਸਨ, ਉਹ 35-35, 40-40 ਲੱਖ ਲਾ ਕੇ ਗਏ ਅਤੇ ਉੱਥੇ ਕੰਮ ਕੋਈ ਨਹੀਂ ਮਿਲਿਆ, ਇਨਲੀਗਲ ਵੀ ਹੋ ਗਏ, ਔਰ ਜਿੰਨੇ ਪੈਸੇ ਲਾਏ ਉਹਨੇ ਪੂਰੇ ਨਹੀਂ ਹੋਏ। ਸਾਨੂੰ ਤਾਂ ਗੁਰੂ ਨੇ ਕਿਰਤੀ ਬਣਾਇਆ, ਆਪਾਂ ਇੱਥੇ ਵੀ ਕਿਰਤ ਕਰੀਏ, ਸੱਚੀ ਸੁੱਚੀ ਕਿਰਤ ਕਰੀਏ, ਬੱਚਿਆਂ ਨੂੰ ਹੁਨਰਮੰਦ ਬਣਾਈਏ। ਜਿਹੜੇ ਲੋਕ ਇੱਥੇ ਠੱਗੀ ਮਾਰ ਲੈਂਦੇ ਆ ਏਜੰਟ, 35-35, 40-40 ਲੱਖ ਲੈ ਕੇ ਧੀਆਂ ਪੁੱਤਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਰਹੇ, ਆਪਾਂ ਰੋਜ਼ ਪੜ੍ਹਦੇ ਵੀ ਹਾਂ ਵੀ ਠੱਗੀ ਹੋ ਗਈ, ਫਿਰ ਬੰਦਾ ਉਸ ਪਾਸੇ ਨੂੰ ਤੁਰ ਪੈਂਦਾ। ਹੁਣ ਜਦੋਂ ਸ਼ਬਦ ਪੜ੍ਹ ਲਿਆ ਤੇ ਸ਼ਬਦ ਨੂੰ ਕਮਾਉਣਾ ਹੈ, ਉਦਮ ਕਰਿੰਦਿਆ ਜੀਉ ਤੂੰ ਕਮਾਵਦਿਆਂ ਸੁੱਖ ਭੁੰਚ। ਉਦਮੀ ਹੋਵਾਂਗੇ ਤੇ ਜੀਵਨ ਸੋਹਣਾ ਹੋਵੇਗਾ, ਕਿਰਤੀ ਹੋਵਾਂਗੇ। ਕਿਰਤ ਕੋਈ ਮਾੜੀ ਨਹੀਂ ਹੈ, ਕਿਰਤੀ ਹੋਣਾ ਚਾਹੀਦਾ। ਤੋ ਗੁਰੂ ਸਾਹਿਬ ਕਹਿੰਦੇ ਜਦੋਂ ਸ਼ਬਦ ਨਾਲ ਜੁੜੇ, ਸ਼ਬਦ ਰਸਨਾ ਤੇ ਆ ਗਿਆ, ਸ਼ਬਦ ਸੁਰਤ ਵਿੱਚ ਆ ਗਿਆ। ਗੁਰ ਕੇ ਸ਼ਬਦ ਵਿਕਾਣੇ, ਜਦੋਂ ਗੁਰੂ ਦੇ ਸ਼ਬਦ ਰਾਹੀਂ ਵਿਕਾਰ ਛੱਡ ਦਿੱਤੇ, ਵਿਕਾਰ ਵੇਚ ਦਿੱਤੇ, ਤਾਂ ਆਪਾਂ ਰੱਬ

ਇੱਕ ਪਾਰਸ ਸੱਸੇ ਨੂੰ ਸਿਹਾਰੀ ਹੈ, ਗੁਰੂ ਲਈ ਹੈ। ਜਦੋਂ ਗੁਰੂ ਦੀ ਸੰਗਤ ਕੀਤੀ ਤੇ ਗੁਰ ਸ਼ਬਦ ਨਾਲ ਜੁੜ ਕੇ ਬੰਦਾ ਵੀ ਪਾਰਸ ਸੱਸੇ ਨੂੰ ਔਂਕੜਾ, ਉਹ ਵੀ ਪਵਿੱਤਰ ਹੋ ਗਿਆ। ਇਹ ਗੁਰ ਸ਼ਬਦ ਦੀ ਸ਼ਕਤੀ ਹੈ। ਆਪਾਂ ਗੁਰ ਸ਼ਬਦ ਨਾਲ ਜੁੜੇ ਤੇ ਗੁਰ ਸ਼ਬਦ ਨੇ, ਗੁਰ ਸ਼ਬਦ ਪਵਿੱਤਰ ਹੈ ਬਹੁਤ, ਤੇ ਜਿਹੜਾ ਗੁਰ ਸ਼ਬਦ ਦੇ ਨਾਲ ਗੁਰੂ ਨਾਲ ਜੁੜਿਆ ਉਹ ਵੀ ਅੱਗੇ ਪਾਰਸ ਹੋ ਗਿਆ। ਉਸ ਬੰਦੇ ਦੀ ਕੋਈ ਸੰਗਤ ਦੂਜਾ ਕਰ ਲਵੇ ਉਹ ਵੀ ਸੁਧਰ ਜਾਊਗਾ, ਉਹ ਵੀ ਪਵਿੱਤਰ ਹੋ ਜਾਊਗਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਗੁਰੂ ਨੂੰ ਮਿਲਿਆ, ਗੁਰ ਸ਼ਬਦ ਨੂੰ ਮਿਲਿਆ, ਅਸੀਂ ਵੀ ਪਵਿੱਤਰ ਹੋ ਜਾਂਦੇ ਹਾਂ। ਪਾਰਸ ਦੇ ਨੇੜੇ ਗਿਆ ਪਾਰਸ ਹੀ ਬਣ ਜਾਈਦਾ। ਦੁਨਿਆਵੀ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ, ਪਰ ਗੁਰ ਸ਼ਬਦ ਪਾਰਸ, ਗੁਰੂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਗਏ ਤੇ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਵੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਗੁਰ ਸ਼ਬਦ ਐਸਾ ਪਾਰਸ ਹੈ ਜਿਹੜਾ ਵੀ ਨੇੜੇ ਜਾਵੇ ਉਹਨੂੰ ਪਵਿੱਤਰ ਬਣਾਉਂਦਾ, ਤੇ ਉਹ ਪਵਿੱਤਰ ਹੋਏ ਦੇ ਨੇੜੇ ਕੋਈ ਦੂਜਾ ਆ ਜਾਵੇ ਉਹ ਵੀ ਪਵਿੱਤਰ ਹੋ ਜਾਂਦਾ। ਇਹਨੂੰ ਕਹਿੰਦੇ ਨੇ ਸੰਗਤ ਦਾ ਅਸਰ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਪਾਰਸ ਦੇ ਨੇੜੇ ਗਿਆ ਅਸੀਂ ਵੀ ਬੜੇ ਪਾਕ ਅਤੇ ਪਵਿੱਤਰ ਹੋ ਜਾਂਦੇ ਹਾਂ। ਫਿਰ ਭਾਈ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਪਰਮਾਤਮਾ ਨੂੰ

0: ਵਿਚਾਰੀ
1: ਅਮਰਾਪਦ ਉਹ ਅਵਸਥਾ ਜਿੱਥੇ ਬੰਦਾ ਅਡੋਲ ਹੋ ਜਾਂਦਾ, ਸਹਿਜ ਵਿੱਚ ਆ ਜਾਂਦਾ, ਡਰ ਤੋਂ ਰਹਿਤ ਹੋ ਜਾਂਦਾ। ਹੇ ਭਾਈ, ਜਦੋਂ ਆਪਾਂ ਗੁਰਸ਼ਬਦ ਦੇ ਰਾਹੀਂ ਆਪਣੇ ਆਪ ਨੂੰ ਗਵਾ ਦਿੱਤਾ, ਹਉਮੈ ਨੂੰ ਛੱਡ ਦਿੱਤਾ, ਵਿਰਲਿਆਂ ਵਿਰਲਿਆਂ ਨੇ ਇਹ ਸੋਝੀ ਪਾਈ ਹੈ, ਉਹ ਅਮਰਾ ਪਦ ਪਾ ਲੈਂਦੇ ਨੇ, ਉਹ ਸਹਿਜ ਅਵਸਥਾ ਅਡੋ

ਭੁੱਖ ਪਿਆਸੋ ਆਥ, ਆਥ ਦਾ ਮਤਲਬ ਆ ਮਾਇਆ। ਜਿਹੜੇ ਬੰਦੇ ਨੂੰ ਦੁਨੀਆਂ ਦੇ ਵਿੱਚ ਰਹਿੰਦਿਆਂ ਹਰ ਵੇਲੇ ਮਾਇਆ ਦੀ ਭੁੱਖ ਹੈ, ਹਰ ਵੇਲੇ ਸੁਰਤ ਵਿੱਚ ਮਾਇਆ, ਮਨ ਵਿੱਚ ਮਾਇਆ, ਜਿਹਦੇ ਅੰਦਰ ਤ੍ਰਿਸ਼ਨਾ ਹੈ। ਸਾਹਿਬ ਕਹਿੰਦੇ ਨੇ ਭਾਈ ਕਿਉਂ ਦਰ ਜਾਇਸਾ ਜੀਓ, ਉਹ ਰੱਬ ਦੇ ਦਰ ਤੱਕ, ਰੱਬ ਤੱਕ ਕਿਵੇਂ ਪਹੁੰਚ ਜੂਗਾ ਜਿਹਦੇ ਅੰਦਰ ਪ੍ਰਬਲ ਤ੍ਰਿਸ਼ਨਾ ਹੈ। ਤੋ ਪ੍ਰਬਲ ਤ੍ਰਿਸ਼ਨਾ ਦੇ ਵਿੱਚ ਪਿਆ ਰੱਬ

0: ਸਦੀਵੀ ਰਹਿਣ ਵਾਲੇ ਰੱਬ ਦਾ ਨਾਮ ਧਿਆ, ਨਾਮ ਧਿਆ ਕੇ ਆਪਾਂ ਰੱਬ ਨਾਲ ਜੁੜਾਂਗੇ। ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੇ ਇਸ ਗੱਲ ਨੂੰ ਸਮਝਿਆ ਹੈ, ਪਛਾਣਿਆ ਹੈ।
1: ਦੀਨਾ ਨਾਥ ਦਇਆਲ ਨਿਰੰਜਨ, ਆਨ ਦਿਨ ਨਾਮ ਵਖਾਣਾ।
0: ਜਿਹੜਾ ਰੱਬ ਗਰੀਬਾਂ ਤੇ ਦਇਆ ਕਰਨ ਵਾਲਾ ਹੈ, ਜਿਹੜਾ ਰੱਬ ਤੇ ਉਹਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਨਿਰਅੰਜਣ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਜਦੋਂ ਆਪਾਂ ਗੁਰਸ਼ਬਦ ਰਾਹੀਂ ਅੰਨ ਦਿਨ ਹਰ ਰੋਜ਼ ਉਹਦਾ ਨਾਮ ਵਖਾਣਦੇ ਹਾਂ, ਤਾਂ ਅਸੀਂ ਉਸ ਨਾਮ ਦੇ ਨਾਲ ਜੁੜ ਕੇ

ਇਹ ਧੁਰ ਦਰਗਾਹ ਤੋਂ ਪਰਮਾਤਮਾ ਨੇ ਬਣਾ ਦਿੱਤਾ ਹੈ ਕਿ ਜੇ ਆਪਾਂ ਆਪਣੇ ਆਪ ਨੂੰ ਅੰਦਰੋਂ ਮਾਰ ਦੇਵਾਂਗੇ, ਹਉਮੈ ਨੂੰ ਮਾਰ ਦੇਵਾਂਗੇ, ਤਾਂ ਮਨ ਜਿਹੜਾ ਹੈ ਉਹ ਵੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਮਰ ਜਾਵੇਗਾ, ਰੱਬ ਵਾਲੇ ਪਾਸੇ ਅਸੀਂ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅੱਜ ਦੇ ਦਿਨ ਤੁਹਾਡੇ ਲਈ ਵਾਤਾਵਰਣ ਦੇ ਸੰਬੰਧ ਵਿੱਚ ਲੈ ਕੇ ਆਉਂਦੇ, ਸੋ ਅੱਜ ਉਹੀ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਕਲਾਈਮੇਟ ਕੰਟਰੋਲ ਨਾਂ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਕਿ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਹਾਂ। ਸੋ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਇਹ ਦੱਸਦੇ ਨੇ ਕਿ ਵਾਤਾਵਰਣ ਦੇ ਵਿੱਚ ਕੀ ਹੋ ਰਿਹਾ, ਵਾਤਾਵਰਣ ਤਬਦੀਲੀਆਂ ਦੇ ਕਰਕੇ ਕੀ ਸਮੱਸਿਆ ਸਾਨੂੰ ਆ ਰਹੀ ਹੈ, ਆਪਾਂ ਕੀ ਯੋਗਦਾਨ ਪਾ ਸਕਦੇ ਹਾਂ। ਸੋ ਇਸ ਟਾਈਮ ਦੇ ਉੱਤੇ ਇਸੇ ਲੜੀ ਨੂੰ ਆਪਾਂ ਅੱਗੇ ਤੋਰਨ ਦੇ ਲਈ ਤਿਆਰ ਬਾਤ ਤਿਆਰ ਹਾਂ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਹਰਮਿੰਦਰ ਜੀ ਜੁੜ ਚੁੱਕੇ ਨੇ, ਅਤੇ ਆਓ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ ਹਾਂਜੀ ਦੇ।
1: ਬਿਲਕੁਲ ਜੀ ਬਿਲਕੁਲ, ਇਹ ਵਾਤਾਵਰਨ ਤੋਂ ਕਰਨ ਤੋਂ ਪਹਿਲਾਂ ਮੈਂ ਇੱਕ, ਤੁਸੀਂ ਤੁਹਾਡੇ ਤੇ ਬੈਕਗ੍ਰਾਉਂਡ 'ਚ ਇੱਕ ਚੱਲ ਰਹੀ ਸੀ ਜਗਜੀਤ ਸਿੰਘ ਦੀ ਗਫਲ, ਮੈਂ ਕਿਹਾ ਅੱਛਾ ਤੁਸੀਂ ਉਹ ਵਜਾ ਰਹੇ ਸੀਗੇ ਉਹ ਆਨਲਾਈਨ?
0: ਜੀ ਜੀ,
1: ਛੱਬਾ ਰਹਾ ਚਰਚਾ ਤੇਰਾ
0: ਜੀ।
1: ਦੇਖੋ ਬਾਈ ਜੀ, ਇਹ ਮਤਲਬ ਇਬਨ ਇਨਸ਼ਾ ਨੇ ਲਿਖੀ ਆ, ਇਹ ਉਹਨਾਂ ਦੇ ਉਰਦੂ ਦੇ ਸ਼ਾਇਰ ਸੀ
0: ਜੀ,
1: ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ 99.99 ਤੁਹਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੋਣਾ ਕਿ ਇਬਨੇ ਇਨਸ਼ਾ ਜਿਹੜੇ ਸੀ ਜਲੰਧਰ ਦੇ ਲਾਗੇ ਫਲੌਰ ਦੇ ਰਹਿਣ ਵਾਲੇ।
0: ਅੱਛਾ ਜੀ।
1: ਹਾਂ ਹਾਂ, ਤੇ ਜਿਹੜੇ ਜਗਜੀਤ ਸਿੰਘ ਨੇ ਉਹ ਜਲੰਧਰ ਸਿੱਖੇ ਨੇ, ਹਨਾ, ਜਲੰਧਰ ਪੜ੍ਹੇ ਡੀਏਵੀ ਕਾਲਜ, ਤੇ ਫਿਰ ਜਿਹੜੀ ਉਹਨਾਂ ਦੀ ਸਾਰੀ ਮਿਊਜ਼ਿਕ ਦੀ ਟ੍ਰੇਨਿੰਗ ਹੈ ਉਹ ਜਲੰਧਰ ਇੱਕ ਬਲਬੀਰ ਸਿੰਘ ਉਸਤਾਦ ਹੁੰਦੇ ਸੀਗੇ, ਕਲਸੀ ਬਲਬੀਰ ਸਿੰਘ ਕਲਸੀ, ਉਹਨਾਂ ਤੋਂ ਸਿੱਖੇ ਨੇ। ਮੈਂ ਕਿਹਾ ਮੈਨੂੰ ਆਵਾਜ਼ ਸੁਣੀ, ਮੈਂ ਕਿਹਾ ਮੈਂ ਸ਼ੇਅਰ ਕਰਦਾ ਤੁਹਾਡੇ ਨਾਲ।
0: ਨਹੀਂ, ਬਹੁਤ ਵਧੀਆ, ਸੋ ਇਹਦਾ ਮਤਲਬ ਕਿ ਤੁਸੀਂ ਮਿਊਜ਼ਿਕ 'ਚ ਵੀ ਖਾਸਾ ਇੰਟਰਸਟ ਰੱਖਦੇ ਹੋ।
1: ਹਾਂਜੀ ਬਿਲਕੁਲ ਜੀ, ਮੈਨੂੰ ਬਹੁਤ ਅੱਛਾ ਲੱਗਦਾ, ਮੈਂ ਖੁਦ ਦਿਲ ਰੁਬਾ ਵਜਾਉਣੀ ਸਿੱਖ ਰਿਹਾ। ਮੈਂ ਕਿਸੇ ਜ਼ਮਾਨੇ 'ਚ ਕਲਾਸੀਕਲ ਗਾਉਂਦਾ ਸੀ, ਤਬਲਾ ਵਜਾਉਂਦਾ ਸੀ, ਫਿਰ ਵਿਆਹ ਹੋ ਜਾਂਦਾ, ਬੱਚੇ ਹੋ ਜਾਂਦੇ, ਭੁੱਲ ਜਾਂਦੇ,
0: ਫਿਰ ਆਪੇ ਕੀ ਕਰਨਾ, ਬੰਦਾ ਆਪ ਹੀ ਸਾਜ ਬਣ ਜਾਂਦਾ। ਮਿਹਰਬਾਨੀ ਤੁਹਾਡੀ।
1: ਹਾਂਜੀ, ਆਪਾਂ ਗੱਲ ਕਰ ਰਹੇ ਸੀ ਵੀ ਗਰਮੀ ਬਾਰੇ, ਬੜੀ ਗੱਲ ਕੀਤੀ ਵੀ ਆਪਾਂ ਪਹਿਲਾਂ ਵੀ ਇਹ ਹੈ ਕੀ ਚੀਜ਼ ਹੈ, ਤੇ ਫਿਰ ਗਰਮੀ ਪੈ ਰਹੀ ਸੀ ਪੂਰੇ ਪੰਜਾਬ ਚ, ਫਿਰ ਇੱਥੇ ਕੈਨੇਡਾ ਦੇ ਵਿੱਚ ਵੀ ਸਾਡੇ ਸੜਕਾਂ ਪੰਗੜ ਗਈਆਂ, ਟ੍ਰੇਨ ਦਾ ਟਰੈਕ। ਤੇ ਮੈਂ ਅਕਸਰ ਲੋਕ ਪੁੱਛਦੇ ਆ ਬਾਈ ਜੀ ਵੀ ਇੱਕ ਜਿਹੜੀ ਜਲਵਾਯੂ ਤਬਦੀਲੀ ਹੈ, ਕਲਾਈਮੇਟ ਚੇਂਜ ਹੈ, ਜਾਂ ਗਲੋਬਲ ਵਾਰਮਿੰਗ ਜਿਹਨੂੰ ਆਲਮੀ ਤਪਸ਼ ਕਹਿੰਦੇ ਆ, ਬਈ ਇਹ ਅੱਜ ਤੋਂ 5-7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕਦੀ ਨੀ ਸੀ ਸੁਣਿਆ ਵੀ ਇਹ ਹੁਣੇ ਕਿੱਥੋਂ ਆ ਗਿਆ ਸਾਰਾ ਕੁਛ, ਹੈ ਨਾ, ਵੀ ਇੰਨਾ ਜੇ ਇੰਨੀ ਭਿਆਨਕ ਹੈ ਵੀ ਇਹ ਇੰਨੀ ਜਲਦੀ ਤੇ ਕਦੋਂ ਹੋ ਗਈ। ਸੋ ਜਿਵੇਂ ਮੈਂ ਜਦੋਂ ਇੰਜੀਨੀਅਰਿੰਗ ਕਾਲਜ ਪੜ੍ਹਦਾ ਸੀ 80s ਦੇ ਵਿੱਚ, ਮੈਂ 87 ਚ ਗ੍ਰੈਜੂਏਟ ਕੀਤਾ, ਮੈਂ ਕਦੀ ਇਹ ਦੋ ਸ਼ਬਦ ਕਦੀ ਵੀ ਨਹੀਂ ਸੀ ਸੁਣੇ, ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ। ਤੇ ਮੈਂ ਵੀ ਪਹਿਲੀ ਵਾਰੀ ਜਦੋਂ 1996 ਚ ਜਪਾਨ ਦਾ ਸ਼ਹਿਰ ਹੈ ਕਯੋਟੋ, ਉੱਥੇ ਇੱਕ ਸੰਧੀ ਹੋਈ, ਉਹਨੂੰ ਕਯੋਟੋ ਪ੍ਰੋਟੋਕੋਲ ਕਹਿੰਦੇ ਆ, ਤੇ ਉਹ ਤੋਂ ਬਾਅਦ ਮਤਲਬ ਮੈਂ ਸੁਣਿਆ, ਤੇ ਉਹ ਤੋਂ ਬਾਅਦ ਥੋੜਾ ਜਿਹਾ ਇੱਧਰ ਕੰਨ ਕਰਨਾ ਸ਼ੁਰੂ ਕੀਤਾ। ਤੇ ਬਾਈ ਉਹਦੇ ਗੱਲਾਂ ਇਹਦੀਆਂ, ਇਹਦਾ ਕਾਰਨ ਇੱਕ, ਕਈ ਕਾਰਨ ਨੇ ਇਹਦੇ ਵੀ ਅਸੀਂ ਪਹਿਲਾਂ ਕਿਉਂ ਨੀ ਸੁਣਿਆ। ਇੱਕ ਤਾਂ ਕਾਰਨ, ਸਭ ਤੋਂ ਵੱਡਾ ਜਿਹੜਾ ਕਾਰਨ ਇਹ ਹੈ ਵੀ ਖਾਸ ਕਰਕੇ ਜਿਹੜੇ ਮੇਰੀ ਉਮਰ ਦੇ ਨੇ, 50-60 ਵਾਲੇ ਸਾਲ ਵਾਲੇ ਨੇ, ਬਈ 1980 ਤੱਕ ਇਹਦਾ ਜ਼ਿਕਰ ਤਾਂ ਨਹੀਂ ਸੀ ਕਿ ਜਿੰਨੀ ਵੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਅੱਜ ਤੱਕ ਪਈ ਹੈ। ਜਦੋਂ ਤੋਂ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਈ ਹੈ, ਉਹਨੂੰ 1850 ਗਿਣਦੇ ਆਪਾਂ, ਜਿੰਨੀ ਪਈ ਹੈ 1850 ਤੋਂ ਲੈ ਕੇ ਅੱਜ ਤੱਕ, ਉਹਦੇ ਵਿੱਚ ਅੱਧੀ ਤੋਂ ਜ਼ਿਆਦਾ, 50% ਤੋਂ ਜ਼ਿਆਦਾ ਜਿਹੜੀ ਹੈ ਅਸੀਂ ਉਹ 1980 ਤੋਂ ਬਾਅਦ ਪਾਈ ਹੈ। ਸੋ ਇਹਦਾ ਮਤਲਬ ਜੇ ਆਪਾਂ 1980 ਅੱਜ ਪਹੁੰਚ ਜਾਈਏ, ਤੇ ਉਦੋਂ ਹਾਲੇ ਅੱਧੀ ਤੋਂ ਘੱਟ ਸੀਗੀ, ਤੇ ਜਿਹੜਾ ਸਾਡਾ ਜਿੰਨਾ ਇਹ ਹਾਹਾਕਾਰ ਹੁਣ ਮਚੀ ਹੋਈ ਹੈ, ਜਿੰਨੀ ਸਾਡੇ ਮੌਸਮ ਦੀ ਗੜਬੜ ਹੋਈ ਹੈ, ਇਹ ਹਾਲੇ ਕੁਛ ਨਹੀਂ ਸੀ ਵਾਪਰਿਆ। ਸਾਇੰਟਿਸਟ ਕਹਿ ਰਹੇ ਸੀ ਵਾਪਰੇਗਾ ਇਸ ਤਰੀਕੇ ਨਾਲ, ਜਿੰਨੀ ਤੇਜ਼ੀ ਨਾਲ ਪਾ ਰਹੇ, ਪਰ ਹਾਲੇ ਵਾਪਰਿਆ ਨਹੀਂ ਸੀ, ਤੇ ਹਾਲੇ ਸਾਇੰਟਿਸਟਾਂ ਦੀਆਂ ਗੱਲਾਂ, ਕਿਉਂਕਿ ਉਦੋਂ ਉਹ ਤੋਂ ਬਾਅਦ ਕੀ ਹੋਇਆ, ਅੱਧੀ ਇੰਨੀ ਜਲਦੀ ਕਿੱਦਾਂ ਹੋ ਗਈ, ਪਹਿਲਾਂ ਸਾਨੂੰ ਆਲਮੋਸਟ 250 ਸਾਲ ਲੱਗੇ ਪਾਉਣ ਲਈ, ਤੇ ਮੁੜ ਕੇ ਅਸੀਂ 20 ਸਾਲਾਂ 'ਚ ਉਹਦੇ ਬਰਾਬਰ ਦੀ ਪਾ ਦਿੱਤੀ। ਉਹਦਾ ਵੀ ਬੜਾ ਸੌਖਾ ਹੀ ਜਵਾਬ ਹੈ। ਜੇ ਤੁਸੀਂ ਵੇਖੋ ਜਿਹੜੀ ਚਾਈਨਾ ਦੀ ਉੱਨਤੀ ਹੈ ਜਾਂ ਇੰਡਸਟਰੀਅਲ ਤਰੱਕੀ ਹੈ, ਉਹ 1980 ਤੋਂ ਬਾਅਦ ਸ਼ੁਰੂ ਹੁੰਦੀ ਆ, ਤੇ ਇਸ ਵੇਲੇ ਜਿਹੜਾ ਚਾਈਨਾ ਆ ਉਹ ਦੁਨੀਆਂ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਦਾ ਐਮਿਟਰ ਹੈ, ਤੇ ਦੂਜੇ ਨੰਬਰ ਤੇ ਅਮਰੀਕਾ ਆ, ਤੇ ਤੀਜੇ ਨੰਬਰ ਤੇ ਇੰਡੀਆ ਆ। ਸੋ ਅਮਰੀਕਾ ਤੋਂ ਉਦੋਂ ਵੀ ਬਹੁਤ ਵੱਡੀ ਤਾਕਤ ਸੀ, ਹੁਣ ਤੁਸੀਂ 1980 ਵਿੱਚ ਪਹੁੰਚੋ, ਨਾ ਚਾਈਨਾ ਤਾਕਤ ਸੀ ਤੇ ਨਾ ਇੰਡੀਆ ਤਾਕਤ ਸੀ। ਸੋ ਇਸ ਲਈ ਇਹਦਾ ਜ਼ਿਕਰ ਨਹੀਂ ਸੀ ਹੁੰਦਾ, ਤੇ ਇਹਦੇ ਬਾਰੇ ਜਿਹੜੀ ਉਦੋਂ ਖੈਰ ਯੂਨੀਫਸੀ ਤੇ ਜਿਹੜੇ ਹਾਲੇ ਸਾਇੰਟਿਸਟ ਸੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਚਾਈਨਾ ਨੇ ਇੰਨੀ ਜਲਦੀ ਤੇ ਇੰਨੀ ਵੱਡੀ ਤੇਜ਼ ਰਫਤਾਰ ਨਾ ਕਰਨੀ ਆ ਤਰੱਕੀ, ਇੰਨੀਆਂ ਫੈਕਟਰੀਆਂ ਲੱਗਣਗੀਆਂ। ਸੋ ਇਸ ਲਈ ਇਹਦਾ ਜਿਹੜਾ ਜ਼ਿਕਰ ਸੀ ਪਹਿਲਾਂ ਨਹੀਂ ਸੀ ਹੁੰਦਾ, ਤੇ ਜਦੋਂ ਫਿਰ ਚਾਈਨਾ ਨੇ ਕੀਤੀ ਉਹਨੇ ਹੌਲੀ ਹੌਲੀ ਕੀਤੀ। ਸੋ 90 ਮਿਲ ਚ ਗੱਲ ਸੁਣੀ ਜਦੋਂ ਚੱਲ ਵਧਣ ਲੱਗੀ, ਫਿਰ 91 ਤੋਂ ਬਾਅਦ ਇੰਡੀਆ ਚ ਜਿਹੜੇ ਪੋਲੀਟੀਕਲ ਰਿਫੋਰਮ ਆਏ, ਉਹ ਤੋਂ ਬਾਅਦ ਇੰਡੀਆ ਦੇ ਵਿੱਚ ਇੰਡਸਟਰੀ ਵਧਣ ਲੱਗੀ, ਜਿਹੜੀ ਪ੍ਰਾਈਵੇਟਾਈਜੇਸ਼ਨ ਹੋਈ, ਡੀਸੈਂਟਰਲਾਈਜੇਸ਼ਨ ਹੋਈ। ਸੋ ਇਹਦਾ ਜਿਹੜੀ ਜ਼ਿਆਦਾ ਜਿਹੜੀ ਇਹਨੇ ਪੂਰੀ ਰਫਤਾਰ ਫੜੀ ਫਿਰ ਇਹਨੂੰ ਵਧਣ ਦੀ, ਮਤਲਬ ਬਹੁਤ ਨਵੀਂ ਰਫਤਾਰ, ਤੇ ਉਹ ਫਿਰ 2000 ਦੇ ਕਰੀਬ ਸ਼ੁਰੂ ਹੁੰਦੀ ਜਦੋਂ ਇੰਡੀਆ ਵੀ ਪੂਰੇ ਐਨ ਪੂਰੀ ਥਰੋਟਲ ਚੱਲ ਰਿਹਾ, ਪੂਰੀ ਉਹਨੇ ਐਕਸਲੇਟਰ ਖਿੱਚਿਆ ਹੋਇਆ, ਤੇ ਉਧਰੋਂ ਚਾਈਨਾ ਨੇ ਵੀ। ਤੇ ਤੁਸੀਂ ਇਹ ਵੇਖ ਲਓ ਵੀ 2015 ਤੋਂ ਲੈ ਕੇ 2025 ਤੱਕ ਜਿੰਨੀ ਵੀ ਨਵੀਂ ਕਾਰਬਨ ਡਾਈਆਕਸਾਈਡ ਵਾਤਾਵਰਣ ਚ ਪਈ, ਮਤਲਬ ਇੱਕ ਤਾਂ ਪੱਧਰ ਤੇ ਪਈ ਰਹੇ ਨੇ ਨਾ, ਪਰ ਜਿੰਨਾ ਉਹਦੇ ਵਿੱਚ ਇਜ਼ਾਫਾ ਹੋਇਆ, ਵਾਧਾ ਹੋਇਆ 2015 ਤੋਂ ਲੈ ਕੇ 2025 ਤੱਕ, ਉਹਦੇ ਲਈ 90% ਜਿਹੜਾ ਸੀ ਉਹ ਇਜ਼ਾਫਾ ਹੋਇਆ, ਵਾਧਾ ਹੋਇਆ, ਉਹ ਕੇਵਲ ਤੇ ਕੇਵਲ ਹਿੰਦੁਸਤਾਨ ਤੇ ਚੀਨ ਵਿੱਚ ਹੋਇਆ। ਬਾਕੀ ਯੂਰਪ ਦੇ ਅਮਰੀਕਾ ਦਾ ਸਟੱਡੀ ਚੱਲ ਰਿਹਾ ਸੀ, ਉਹਨਾਂ ਦੀ ਥੋੜ੍ਹੀ ਵਧੀ, ਹੁਣ ਵੀ ਉਹਨਾਂ ਦੀ ਜ਼ਿਆਦਾ ਨਹੀਂ ਵੱਧ ਰਹੀ, ਪਰ ਜਿਹੜਾ ਵਧਿਆ। ਸੋ ਤੁਸੀਂ ਇਹ ਲਾ ਲਓ ਵੀ 1980 ਤੋਂ ਸ਼ੁਰੂ ਕਰਕੇ ਤੇ 2026 ਤੱਕ ਹਾਲੇ ਤੱਕ ਵੀ ਇੰਡੀਆ ਦੀ ਵੱਧ ਰਹੀ ਹੈ। ਹੁਣ ਉਹਦੇ ਵਧਣ ਦੀ ਰਫਤਾਰ ਘੱਟ ਗਈ, ਪਰ ਹਾਲੇ ਵੀ ਵੱਧ ਰਹੀ ਹੈ। ਤੇ ਜਿਹੜੇ ਚੀਨ ਨੇ ਉਹਨਾਂ ਦੀ ਪਿਛਲੇ ਤਕਰੀਬਨ 20 ਮਹੀਨਿਆਂ ਤੋਂ ਜਾਂ ਤਾਂ ਬਿਲਕੁਲ ਫਲੈਟ ਚੱਲ ਰਹੇ ਕਾਰਬਨ ਡਾਈਆਕਸਾਈਡ ਐਮਿਸ਼ਨ, ਤੇ ਜਾਂ ਉਹ 1% ਦੇ ਕਰੀਬ ਘਟੇ ਨੇ, ਕਿਉਂਕਿ ਉੱਥੇ ਸੋਲਰ ਤੇ ਵਿੰਡ ਵਗੈਰਾ ਪਾਵਰ ਬਹੁਤ ਆਈ ਆ। ਸੋ ਇੱਕ ਤੇ ਕਾਰਨ ਹੈ ਕਿ ਇਹ ਵਾਪਰਿਆ ਹੀ ਬਹੁਤ ਤੇਜ਼ੀ ਦੇ ਨਾਲ ਵਰਤਾਰਾ, ਤੇ ਇਹਦੀ ਮਤਲਬ ਜਿਹੜੀ ਖ਼ਬਰ ਆਉਣ ਦੇ ਸੀਗੇ ਉਹ ਤਾਂ ਹੀ ਉਹ ਆਉਣ ਲੱਗੀ 2010 ਵਿੱਚ, 2010 ਤੋਂ ਕਰੀਬ ਲੋਕਾਂ ਨੇ ਕਿਹਾ ਵੀ ਉਦੋਂ ਤੱਕ ਇੰਡੀਆ ਤੇ ਚਾਈਨਾ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੇ ਸੀ, ਤੇ ਉਹਨਾਂ ਨੇ ਫਿਰ ਉਹਦੇ ਜਿਹੜੀਆਂ ਖਤਰੇ ਦੀਆਂ ਘੰਟੀਆਂ ਵਜਾਈਆਂ। ਇੱਕ ਕਾਰਨ ਇਹ ਆ, ਤੇ ਦੂਜਾ ਕਾਰਨ ਇਹ ਹੈ ਬਈ ਜਿਹੜੀ ਆਇਲ ਤੇ ਗੈਸ ਦੀ ਲੌਬੀ ਆ, ਤੇਲ ਵਾਲੀ ਲੌਬੀ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਦੁਨੀਆ ਦੇ 90% ਜਿਹੜੇ ਕਾਰਬਨ ਮਿਸ਼ਨ ਨੇ ਉਹ ਤਕਰੀਬਨ 80 ਕੰਪਨੀਆਂ ਨਾਲ ਜੁੜੇ ਹੋਏ ਆ, 80 ਪੂਰੀ ਦੁਨੀਆ ਦੇ
0: ਜੀ।
1: ਸਭ ਤੋਂ ਵੱਡਾ ਚੀਨ ਹੈ, ਉਹ ਤੋਂ ਬਾਅਦ ਅਮਰੀਕਾ, ਉਹ ਤੋਂ ਬਾਅਦ ਇੰਡੀਆ, ਤੇ ਇੰਡੀਆ ਤੋਂ ਬਾਅਦ ਫਿਰ ਮੇਖਲਾਂਦਾ ਰਸ਼ੀਆ, ਰਸ਼ੀਆ ਤੋਂ ਬਾਅਦ ਫਿਰ ਜਰਮਨੀ ਤੇ UK, ਤੇ ਜਿਹੜਾ ਮਤਲਬ ਕੈਨੇਡਾ 10ਵੇਂ ਨੰਬਰ ਤੇ ਆਉਂਦਾ। ਤਾਂ 10ਵੇਂ ਨੰਬਰ ਤੇ ਜਿਹੜਾ ਕੈਨੇਡਾ ਆ ਉਹ ਦੁਨੀਆ ਦੇ ਜਿੰਨੇ ਕਾਰਬਨ ਮਿਸ਼ਨ ਹੈ ਉਹਦਾ ਸਿਰਫ 1% ਦਾ ਜ਼ਿੰਮੇਦਾਰ ਹੈ। ਸੋ ਬਾਕੀ ਜਿਹੜੇ 99% ਹੈ ਉਹ ਪਹਿਲੇ 9 ਜਿਹੜੇ ਮੁਲਕ ਨੇ ਉਹਨਾਂ 'ਚ ਆ ਜਾਂਦੇ, ਜਿਹੜੇ ਅਫਰੀਕਾ ਵਗੈਰਾ ਦੇ ਮੁਲਕ ਨੇ, ਲੈਟਿਨ ਅਮਰੀਕਾ ਤੋਂ ਤੱਕ ਦੇ ਨਾ ਮਾਤਰ ਦੇ ਬਰਾਬਰ ਨੇ। ਸੋ ਕਿਉਂਕਿ ਇਹ ਜਿਹੜੇ ਕੰਟਰੀਜ ਨੇ ਚੀਨ ਤੇ ਰਸ਼ੀਆ ਵੀ ਤੇ ਉਧਰੋਂ ਇੰਡੀਆ ਵੀ, ਇਹਨਾਂ ਦੀ ਜਿਹੜੀ ਸਾਰੀ ਪਸਾਰਾ ਹੋਇਆ ਇਹਨਾਂ ਦੀ ਇੰਡਸਟਰੀ ਦਾ ਉਹ ਪਿਛਲੇ 1980 ਤੋਂ ਬਾਅਦ ਹੋਇਆ, ਤੇ ਇਸ ਲਈ ਇਹਦੇ ਜਿਹੜੇ ਕੰਮ ਕਰਦੇ ਨੇ। ਸੋ ਮੈਂ ਕਿਉਂਕਿ ਜਿਹੜੀਆਂ ਆਲ ਕੰਪਨੀਆਂ ਨੇ ਸਾਊਦੀ ਅਰਬ ਜਿਵੇਂ ਤੇਲ ਦੇ ਸਿਰ ਤੇ ਜਿਉਂਦਾ ਹੈ, ਬਾਕੀ ਜਿਹੜੇ ਖਾੜੀ ਦੇ ਮੁਲਕ ਨੇ ਤੇਲ ਦੇ ਸਿਰ ਤੇ ਜਿਉਂਦੇ ਨੇ, ਸੋ ਉਹਨਾਂ ਨੇ ਜਦੋਂ ਇਹਦੀ ਗੱਲ ਚੁਲਣ ਲੱਗੀ 96 ਤੋਂ ਬਾਅਦ, ਤੇ ਉਹਨਾਂ ਨੇ ਅਰਬਾਂ ਡਾਲਰ, ਬਿਲੀਅਨਸ ਆਫ ਡਾਲਰ ਹਰ ਸਾਲ ਖਰਚਣੇ ਸ਼ੁਰੂ ਕਰਤੇ ਇਹਦੇ ਖਿਲਾਫ ਝੂਠਾ ਪ੍ਰੋਪੇਗੰਡਾ ਕਰਨ 'ਚ। ਕਲਾਈਮੇਟ ਚੇਂਜ ਨਾਂ ਦੀ ਕੋਈ ਚੀਜ਼ ਨੀ, ਇਹ ਤਾਂ ਐਵੇਂ ਇੱਕ ਕੰਸਪੀਰੇਸੀ ਹੈ, ਇਹ ਤਾਂ ਚੀਨ ਵਾਲੇ ਰੌਲੀ ਪਾਉਂਦੇ ਆ, ਜਿਵੇਂ ਟਰੰਪ ਹੁਣ ਵੀ ਕਹਿੰਦਾ। ਤੇ ਉਹ ਜਿਹੜਾ ਹੁਣ ਸਾਡੀਆਂ ਅਖਬਾਰਾਂ ਜਿਹੜੀਆਂ ਨੇ, ਖਾਸ ਕਰਕੇ ਆਪਣੇ ਇੰਡੀਆ ਵਗੈਰਾ 'ਚ ਖਾਸ ਕਰਕੇ, ਪਰ ਇੱਥੇ ਵੀ ਉਹ ਤਾਂ ਸਾਰੀਆਂ ਇਹਨਾਂ ਕੰਪਨੀਆਂ ਦੇ ਇਸ਼ਤਿਹਾਰਾਂ ਨਾਲ ਚੱਲਦੀਆਂ ਨੇ, ਇਹਨਾਂ ਦੀਆਂ ਉਹਨਾਂ ਦੇ ਆਪਣੇ ਡੀਲ ਨੇ। ਸੋ ਇਸ ਲਈ ਜਿਹੜਾ ਸਾਡਾ ਮੀਡੀਆ ਸੀ ਨਾ, ਉਹ ਸਾਰੇ ਦਾ ਸਾਰਾ ਹੀ ਸੀ ਇਹਦੇ ਬਾਰੇ ਚੁੱਪ ਕਰਕੇ, ਇੰਨਾ ਜ਼ਿਆਦਾ ਉਹਨੂੰ ਅਟੈਕ ਕੀਤਾ। ਜਿਹੜਾ ਵੀ ਅਟੈਕ ਕਰਦਾ ਸੀ ਸਾਇੰਟਿਸਟ, ਉਹਦੇ ਪਿੱਛੇ ਪੈ ਜਾਣਾ, ਉਹਦੀ ਨੌਕਰੀ ਤੋਂ ਉਹਨੂੰ ਕੁਛ ਸ਼ਿਕਾਇਤਾਂ ਕਰਨੀਆਂ। ਸੋ ਕਿਉਂਕਿ ਜਿਹੜੀ ਉਹਨਾਂ ਦਾ ਸਾਰਾ ਕਾਰੋਬਾਰ ਹੀ ਤੇਲ ਵੇਚਣ ਨਾਲ ਹੈ, ਤੇ ਜੇ ਤੇਲ ਅਸੀਂ ਬੰਦ ਕਰ ਦਾਂਗੇ ਤਾਂ ਉਹ ਤਾਂ ਇੱਕੋ ਦਿਨ 'ਚ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਏਗਾ, ਅਤੇ ਉਹ ਤੋਂ ਹਰ ਸਾਲ ਅਰਬਾਂ ਰੁਪਏ ਕਮਾਉਂਦੇ ਨੇ। ਸੋ ਜਿਹੜਾ ਉਹਦੇ ਕਰਕੇ ਜਿਹੜਾ ਸੀ, ਹਾਲਾਂਕਿ ਉਹਨਾਂ ਨੂੰ ਖੁਦ ਪਤਾ ਸੀ, ਹਾਲਾਂਕਿ ਅੱਜ ਇਸ ਹਫ਼ਤੇ ਦੀ ਖ਼ਬਰ ਆਇਆ, ਕਿਉਂਕਿ ਉੱਥੇ ਇੱਕ ਕੇਸ ਚੱਲ ਰਿਹਾ ਨਿਊਯਾਰਕ ਦੇ ਵਿੱਚ, ਵੀ ਐਕਸਨ ਮੋਬਲ ਦੇ ਸਾਇੰਟਿਸਟ ਨੇ, ਇਹਨਾਂ ਦੇ ਜਿਹੜਾ ਆਪਣੇ ਸਾਇੰਟਿਸਟ ਸੀ, ਉਹਨਾਂ ਨੇ 1950 ਦੇ ਕਰੀਬ ਪੂਰੇ ਦਾ ਪੂਰਾ ਜਿਹੜਾ ਵੀ ਕਿੰਨੀ ਗਲੋਬਲ ਵਾਰਮਿੰਗ ਹੋ ਰਹੀ ਹੈ, ਕਿੰਨੀ ਇਹ ਵਧੇਗੀ, ਅਤੇ 2020 ਤੱਕ ਕਿੰਨਾ ਇਹਦਾ ਜਿਹੜਾ ਭੈੜਾ ਅਸਰ ਪੈਗਾ, ਉਹਨੇ ਸਾਰੇ ਦਾ ਸਾਰਾ ਰਿਸਰਚ ਕਰਕੇ ਡੇਟਾ ਕਰਕੇ ਪਬਲਿਸ਼ ਕਰਤਾ ਸੀ ਆਪਣੇ ਕੰਪਨੀ ਦੇ ਡਾਕੂਮੈਂਟਾਂ 'ਚ। ਅਤੇ ਜਿਹੜਾ ਐਕਸਨ ਮੋਬਿਲ ਨੇ ਕੀ ਕੀਤਾ, ਉਹਨੂੰ ਦਬਾਤਾ, ਆਪਣੀ ਉਹ ਜਿਹੜੀ ਯੂਨਿਟ ਸੀ ਰਿਸਰਚ ਯੂਨਿਟ ਉਹਨੂੰ ਖਤਮ ਕਰਤਾ ਤੇ ਬਾਹਰ ਲਗਾਤਾਰ ਇਹਦੇ ਖਿਲਾਫ਼ ਪ੍ਰਚਾਰ ਕਰਦੇ ਰਹੇ। ਸਭ ਤੋਂ ਦੁਨੀਆਂ 'ਚ ਵੱਧ ਸਭ ਤੋਂ ਵੱਧ ਪ੍ਰੋਪੇਗੰਡਾ ਜਿਹੜਾ ਕਲਾਈਮੇਟ ਚੇਂਜ ਦੇ ਖਿਲਾਫ਼ ਹੁੰਦਾ ਉਹ ਐਕਸਨ ਮੋਬਿਲ ਸਭ ਤੋਂ ਜ਼ਿਆਦਾ ਪੈਸੇ ਖਰਚਦੀ ਹੈ ਅਤੇ ਨਾਲ ਉਹ ਤੋਂ ਬਾਅਦ ਜਿਹੜੀਆਂ ਕੰਪਨੀਆਂ ਨੇ ਬੀ ਪੀ, ਸ਼ੈੱਲ, ਰਸ਼ੀਆ ਵਾਲੇ ਤਾਂ ਹੈ ਹੀ ਨੇ, ਸਾਊਦੀ ਅਰਬ ਵਾਲੇ ਹੈਗੇ ਨੇ, ਉਹ ਜਿਹੜੀਆਂ ਹੋਰ ਕੰਪਨੀਆਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਤੇਲ ਕੱਢਦੀਆਂ ਨੇ, ਉਹ ਕੰਪਨੀਆਂ ਲੈ ਤੇ ਕੇ 10 ਕਿੰਨੇ ਜਿਹੜੀਆਂ ਸਾਊਦੀ ਤੇਲ ਕੱਢਦੀਆਂ ਨੇ, ਚਾਹੇ ਉਹ ਤੇਲ ਰਸ਼ੀਆ 'ਚ ਨਿਕਲਦਾ, ਚਾਹੇ ਉਹ ਆਸਟ੍ਰੇਲੀਆ 'ਚ ਨਿਕਲਦਾ, ਚਾਹੇ ਉਹ ਅਮਰੀਕਾ 'ਚ ਨਿਕਲਦਾ, ਉਹ ਐਕਸਨ ਮੋਬਿਲ ਸਭ ਤੋਂ ਵੱਡੀ ਹੈ। ਉਹ ਤੋਂ ਬਾਅਦ ਸ਼ੈੱਲ ਹੈ, ਫਿਰ ਉਹ ਤੋਂ ਬਾਅਦ ਬੀ ਪੀ ਹੈ, ਫਿਰ ਹੋਰ ਆ ਜਾਂਦੀਆਂ ਨੇ 10 ਕੰਪਨੀਆਂ ਨੇ। ਉਹ ਮੁੱਖ ਕਾਰਨ ਸਾਡਾ ਇਹ ਸੀ ਵੀ ਇੱਕ ਤੇ ਵਰਤਾਰਾ ਜਿਹੜਾ ਸੀ ਬਹੁਤ ਤੇਜ਼ੀ ਦੇ ਨਾਲ ਆਇਆ, ਤੇ ਖਾਸ ਕਰਕੇ 1980 ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਇਕੋਨਮੀ ਨੇ ਤੇ ਚੀਨ ਦੀ ਇਕੋਨਮੀ ਨੇ ਬੜੀ ਵੱਡੀ ਰਫ਼ਤਾਰ ਫੜੀ। ਤੇ ਦੂਸਰਾ ਜਿਹੜਾ ਸਾਡਾ ਮੀਡੀਆ ਆ, ਮਤਲਬ ਇਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ, ਉਹਨਾਂ ਦੀ ਨਲਾਇਕੀ ਆ, ਜਾਂ ਉਹਨਾਂ ਦਾ ਵਿਕਿਆ ਹੋਣਾ, ਜਾਂ ਉਹਨਾਂ ਦਾ ਕੰਪਰੋਮਾਈਜ਼ਡ ਹੋਣਾ, ਉਹਦਾ ਕਾਰਨ ਸੀ। ਇਹ ਦੋ ਵੱਡੇ ਕਾਰਨ ਸੀਗੇ ਜਿਹਦੇ ਕਰਕੇ ਜੇ ਕੋਈ ਵੱਡੀ ਉਮਰ ਦਾ ਬੰਦਾ ਕਹੋ ਮੈਂ ਤਾਂ ਸੁਣਿਆ ਨਹੀਂ, ਤਾਂ ਉਹਦਾ ਕਾਰਨ ਇਹ ਆ
0: ਜੀ। ਸੋ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਕਰਕੇ ਆਪਾਂ ਇਹਨੂੰ ਬਹੁਤੀ ਸੰਜੀਦਗੀ ਦੇ ਨਾਲ ਨਹੀਂ ਆਪਾਂ ਵੇਖਦੇ। ਸਾਨੂੰ ਲੱਗਦਾ ਵੀ ਚਲੋ ਅੱਗੇ ਵੀ ਕੀ ਹੋਇਆ ਵਾ, ਗਰਮੀ ਤਾਂ ਅੱਗੇ ਕਦੀ ਵੱਧ ਪੈ ਗਈ, ਕਦੀ ਘੱਟ ਪੈ ਗਈ, ਮੀਂਹ ਦੇ ਉੱਤੇ ਥੱਲੇ ਹੁੰਦੇ ਰਹਿੰਦੇ ਆ, ਠੰਡ ਵੀ ਇਸੇ ਤਰ੍ਹਾਂ ਦੇ ਨਾਲ ਹੀ ਆ, ਪਰ ਹੁਣ ਪਹਿਲਾਂ ਦੇ ਨਾਲੋਂ ਕਾਫ਼ੀ ਜ਼ਿਆਦਾ ਫਰਕ ਆ। ਅੱਛਾ ਇਹ ਵੀ ਕਹਿ ਰਹੇ ਨੇ ਕਿ ਸਮੁੰਦਰ ਦਾ ਵੀ ਜਿਹੜਾ ਤਾਪਮਾਨ ਆ ਉਹ ਵੀ ਨਾਲ ਦੀ ਨਾਲ, ਚਲੋ ਜੀ ਧਰਤੀ ਦਾ ਵੱਧ ਰਿਹਾ ਅਤੇ ਉਹ ਵੀ ਵੱਧ ਰਿਹਾ, ਉਹ ਕਹਿੰਦੇ ਹੋਰ ਵੀ ਨੁਕਸਾਨਦੇਹ ਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਇਹ ਵੀ ਇੱਕ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ।
1: ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਸਮੁੰਦਰ ਨੂੰ ਇਗਨੋਰ ਕਰ ਦਿੰਦੇ ਕਿ ਸਾਡਾ ਸਮੁੰਦਰ ਨਾਲ ਰੋਜ਼ਾਨਾ ਜੀਵਨ 'ਚ ਸਾਡਾ ਉਹਨਾਂ ਨਾਲ ਵਾਸਤਾ ਨਹੀਂ ਪੈਂਦਾ, ਪਰ ਜਿਹੜੀ 90% ਸੂਰਜ ਦੀ ਜਿਹੜੀ ਗਰਮੀ ਆਉਂਦੀ ਹੈ ਉਹਨੂੰ ਜਿਹੜਾ ਆਪਣੇ ਆਪ 'ਚ ਸੂਕਦਾ ਆ ਉਹ ਸਮੁੰਦਰ ਹੈ, ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ ਆ ਉਹ, ਅਤੇ ਉਹ ਜਿਹੜਾ ਟੈਂਪਰੇਚਰ ਉਹਦਾ ਵੱਧ ਰਿਹਾ ਹੁਣ, ਅਤੇ ਉਹਦੀ ਇੰਨਾ ਪਾਣੀ ਉਹਦੇ ਕੋਲ ਹੋਰ ਸਮਰੱਥਾ ਨਹੀਂ ਹੋਰ ਗਰਮੀ ਨੂੰ ਲੈਣ ਦੀ, ਅਤੇ ਜਿਹੜਾ ਸਾਡਾ ਸਾਰਾ ਦੁਨੀਆਂ ਦਾ ਮੌਸਮ ਨੇ ਉਹ, ਜਾਂ ਈਵਨ ਆਸਟ੍ਰੇਲੀਆ ਗਰਮ ਕਿਉਂ ਹੈ ਤੇ ਇੰਗਲੈਂਡ ਠੰਡਾ ਕਿਉਂ ਆ, ਉਹ ਇਸ ਤਰ੍ਹਾਂ ਵੀ ਜਿਹੜੀਆਂ ਸਾਡੇ ਸਮੁੰਦਰ ਦੇ ਵਿੱਚ ਉਹਨੂੰ ਕਹਿੰਦੇ ਨੇ ਕਰੰਟਸ, ਵੀ ਉਹ ਇੱਕ ਦਰਿਆ ਨੇ, ਮਹਾਂ ਦਰਿਆ ਨੇ, ਏਡੇ ਵੱਡੇ ਦਰਿਆ ਨੇ, ਉਹ ਉੱਤੇ ਨਹੀਂ ਤੁਹਾਨੂੰ ਦਿਖਦੇ, ਉਹ ਥੱਲੇ ਥੱਲੇ ਪਾਣੀ ਵਗਦਾ, ਅਤੇ ਉਹ ਪਾਣੀ ਜਿਹੜਾ ਆ ਸ਼ੁਰੂ ਉਹਦੇ ਹਰੇਕ ਤੁਸੀਂ ਦੇਖੋਗੇ ਅਟਲਾਂਟਿਕ ਉਹਨੂੰ ਕਰੰਟਸ ਕਹਿੰਦੇ ਨੇ, ਪੈਸਿਫਿਕ ਕਰੰਟ ਕਹਿੰਦੇ ਨੇ, ਉਹ ਤਾਂ ਆਪਣੀ ਇੰਡੀਆ ਦੇ ਇੰਡੀਅਨ ਓਸ਼ਨ ਦੇ ਵਿੱਚ ਵੀ ਚੱਲਦੀਆਂ ਨੇ, ਉਹੋ ਹੀ ਨੇ ਜਿਹੜੀਆਂ ਜਦੋਂ ਭੂ ਮੱਧ ਰੇਖਾ ਜਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਆ ਉੱਥੋਂ ਦੇ ਸਮੁੰਦਰ ਦੇ ਵਿੱਚੋਂ ਜਿਹੜੀ ਗਰਮੀ ਹੈ ਵਾਧੂ ਉਹਨੂੰ ਲੈ ਕੇ ਉੱਪਰ ਨੂੰ ਯੂਰਪ ਵੱਲ ਜਾਂਦੀਆਂ ਨੇ, ਤੇ ਜਾ ਕੇ ਉੱਥੋਂ ਦਾ ਜਿਹੜਾ ਮੌਸਮ ਆ ਉਹਨੂੰ ਗਰਮ ਕਰਦੇ ਨੇ, ਨਹੀਂ ਤੇ ਠੰਡ ਬਹੁਤ ਪਏਗੀ, ਤੇ ਜਿਹੜੀ ਉੱਥੋਂ ਦੀ ਮਤਲਬ ਠੰਡ ਘਟਾਉਂਦੀਆਂ ਨੇ ਤੇ ਇੱਧਰੋਂ ਜਿਹੜੀ ਭੂ ਮੱਧ ਰੇਖਾ ਆ ਉਹਦੀ ਗਰਮੀ ਘਟਾਉਂਦੀਆਂ ਨੇ। ਸੋ ਜਿਹੜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਿਹਦੀ ਉਹਨੂੰ ਕਹਿੰਦੇ AMOC ਅਟਲਾਂਟਿਕ ਓਸ਼ਨ ਕਰੰਟ ਕਹਿੰਦੇ ਉਹਨੂੰ, ਤੇ ਉਹ ਜਿਹੜੀ ਹੈ ਉਹ ਦੁਨੀਆਂ ਦੀ ਸਭ ਤੋਂ ਵੱਡੀ ਹੈ ਕਿਉਂਕਿ ਅਟਲਾਂਟਿਕ ਓਸ਼ਨ ਸਭ ਤੋਂ ਵੱਡਾ, ਤੇ ਉਹ ਜਿਹੜੀ ਸਾਡੇ ਇਕੁਏਟਰ ਹੈ ਭੂ ਮੱਧ ਰੇਖਾ ਉੱਥੋਂ ਦੇ ਪਾਣੀ ਨੂੰ ਲੈ ਕੇ ਉੱਪਰ ਜਾਂਦੀ ਹੈ, ਤੇ ਉਹ ਤਕਰੀਬਨ ਹੁਣ ਉਹਦੀ ਰਫ਼ਤਾਰ ਸਲੋ ਹੋ ਰਹੀ ਹੈ ਕਿਉਂਕਿ ਟੈਂਪਰੇਚਰ ਗਰਮ ਹੋ ਰਿਹਾ ਸਮੁੰਦਰ ਤੋਂ ਉੱਪਰ ਵੀ, ਕਿਉਂਕਿ ਉਹ ਚੱਲਦੀ ਤਾਂ ਹੀ ਆ ਵੀ ਸਮੁੰਦਰ ਉੱਪਰ ਨੌਰਥ ਦੇ ਵਿੱਚ ਠੰਡਾ ਤੇ ਥੱਲੇ ਗਰਮ ਹੈ, ਤੇ ਉਹ ਫਿਰ ਉਹਦੇ ਨਾਲ ਉਹਦਾ ਚੱਕਰ ਬਣਦਾ, ਤੇ ਹੁਣ ਜਿਉਂ ਜਿਉਂ ਸਮੁੰਦਰ ਜਿਹੜਾ ਨੌਰਥ ਵਾਲਾ ਉਹ ਵੀ ਗਰਮ ਹੋ ਰਿਹਾ ਤੇ ਉਹ ਜਿਹੜਾ ਡਿਫਰੈਂਸ਼ੀਅਲ ਹੈ ਉਹ ਘੱਟ ਰਿਹਾ, ਤੇ ਇਸ ਲਈ ਉਹਦੀ ਸਪੀਡ ਸਲੋ ਹੋ ਰਹੀ ਆ, ਔਰ ਉਹ 15% ਜਿਹੜੀ ਹੈ ਸਪੀਡ ਸਲੋ ਹੋ ਜਾਏਗੀ ਇਸ ਸੈਂਚਰੀ ਦੇ ਆਖਿਰ ਤੱਕ, ਤੇ ਜੇ ਉਹ 15% ਹੋ ਗਈ ਤੇ ਜਿਹੜੇ ਵੀ ਆਪਣੇ ਇਹ ਨੌਰਦਰਨ ਯੂਰਪੀਅਨ ਕੰਟਰੀਜ਼ ਨੇ ਜਿੱਥੇ ਜਿਹਨੂੰ ਆਪਾਂ ਠੰਡੇ ਮੁਲਕ ਕਰਕੇ ਜਾਣਦੇ ਹਾਂ, ਇਹਨਾਂ ਦੇ ਮੌਸਮ 'ਚ ਬਹੁਤ ਵੱਡਾ ਇਫਾਫਾ ਆਏਗਾ, ਤਾਂ ਹੀ ਉੱਥੇ ਇਸ ਵਾਰੀ ਯੂਰਪ ਦੇ ਵਿੱਚ ਇੰਨੀ ਗਰਮੀ ਪੈ ਰਹੀ ਆ ਕਿਉਂਕਿ ਜਿਹੜੀ ਉੱਥੇ ਮੌਸਮ ਠੰਡਾ ਸੀਗਾ ਉਹਨੂੰ ਉਹ 'ਚ ਗੜਬੜ ਹੋ ਰਹੀ ਸਾਰੀ ਦੀ ਸਾਰੀ।
0: ਵੈਸੇ ਹੁਣ ਕੀ ਸੂਰਤ ਹਾਲ ਨੇ ਇਸ ਟਾਈਮ ਦੇ ਉੱਤੇ ਯੂਰਪ ਦੇ ਜਾਂ ਫਿਰ ਤੁਹਾਡੇ ਇੱਧਰ ਕੀ ਚੱਲ ਰਿਹਾ?
1: ਸਾਡੇ ਗਰਮੀ ਵੀ ਪੈ ਰਹੀ ਹੈ ਲਗਾਤਾਰ ਸਾਡੇ, ਇਨਫੈਕਟ ਫੋਰੈਸਟ ਫਾਇਰ ਮੈਨੂੰ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, ਪਿਛਲੇ 3 ਸਾਲਾਂ ਤੋਂ ਪਹਿਲਾਂ ਮੈਂ ਕਦੀ ਟੋਰਾਂਟੋ ਦੇ ਵਿੱਚ ਜਿਹੜਾ ਉਹ ਫੋਰੈਸਟ ਫਾਇਰ ਦਾ ਧੂੰਆਂ ਨਹੀਂ ਸੀ ਵੇਖਿਆ। ਹੁਣ 3-4 ਸਾਲ ਤੋਂ ਲਗਾਤਾਰ ਆਲਮੋਸਟ ਹਰ ਗਰਮੀਆਂ ਦੀ ਰੁੱਤ 'ਚ ਸਾਡੇ ਤੋਂ ਬਹੁਤ ਦੂਰ ਹੈ, ਇੱਥੋਂ ਆਲਮੋਸਟ ਮੇਰੇ ਖਿਆਲ 1,000-2,000 ਕਿਲੋਮੀਟਰ ਦੂਰ ਨੌਰਥ ਨੂੰ ਜਾ ਕੇ ਉੱਥੇ ਅੱਗ ਲੱਗੀ ਸੀ, ਤੇ ਸਾਡੇ ਇੱਥੇ ਤਕਰੀਬਨ 5-6 ਦਿਨ ਬਿਲਕੁਲ ਸੂਰਜ ਨਹੀਂ ਵਿਖਿਆ, ਇੰਝ ਲੱਗਦਾ ਸੀ ਜਿਵੇਂ ਉਹ ਇੰਡੀਆ 'ਚ ਜਿਹੜਾ 0 ਦਾ ਬਲਬ ਜਗਦਾ ਹੁੰਦਾ ਹੈ ਨਾ ਉੱਦਾਂ ਦਾ, ਤੇ ਸਾਰਾ ਧੁੰਦਲਾ ਧੁੰਦਲਾ ਤੇ ਤੁਸੀਂ ਉਹ ਜਿਹੜੀ ਜੜੀ ਹੋਈ ਲੱਕੜੀ ਦਾ ਜਿਹੜਾ ਮੁਸ਼ਕ ਹੈ ਉਹ ਹਵਾ ਚ ਤੁਹਾਨੂੰ ਆਉਂਦਾ ਸੀ, ਤੁਹਾਨੂੰ ਲੱਗਦਾ ਸੀ ਵੀ ਕੋਈ ਲੱਕੜੀ ਜਲ ਰਹੀ ਹੈ। ਤੇ ਉਹ ਫਿਰ ਇੱਥੋਂ ਦੇਖੋ ਪੂਰਾ ਕੈਨੇਡਾ ਥੱਲੇ ਅਮਰੀਕਾ ਨਿਊਯਾਰਕ ਤੱਕ ਵਾਸ਼ਿੰਗਟਨ ਡੀਸੀ ਤੱਕ, ਤਾਂ ਹੀ ਟਰੰਪ ਸਾਹਿਬ ਰੌਲੀ ਪਾ ਰਹੇ ਸੀਗਾ ਅਸੀਂ ਕੈਨੇਡਾ ਨੂੰ ਜੁਰਮਾਨਾ ਕਰਾਂਗੇ, ਜਿਵੇਂ ਉਹ ਕਰਦੇ ਹੁੰਦਾ ਵੀ ਅਸੀਂ ਇੰਜ ਕਰਾਂਗੇ। ਤੇ ਇਹ ਉਹਦਾ ਕਾਰਨ ਇਹ ਆ ਵੀ ਜਿਉਂ ਜਿਉਂ ਸਾਡੀ ਗਰਮੀ ਵੱਧ ਰਹੀ ਹੈ ਸਾਡੇ ਜੰਗਲ ਜਿਹੜੇ ਨੇ ਸੁੱਕ ਰਹੇ ਨੇ, ਉਹ ਖੁਸ਼ਕ ਹੋ ਰਹੀ ਹੈ ਲੱਕੜੀ, ਮੀਂਹ ਘੱਟ ਪੈ ਰਿਹਾ ਤੇ ਉਹਨੂੰ ਅੱਗ ਜ਼ਿਆਦਾ ਲੱਗਦੀ
0: ਜੀ। ਸੋ ਇਸ ਤਰ੍ਹਾਂ ਦਾ ਪਹਿਲਾਂ ਆਪਾਂ ਨੇ ਇਹ ਕਦੀ ਵੇਖਿਆ ਵਰਤਾਰਾ। ਸੋ ਇਹ ਜਿਹੜੇ ਤਰੀਕੇ ਦੇ ਨਾਲ ਦਿਨੋਂ ਦਿਨ ਹੁਣ ਵੱਧ ਰਿਹਾ ਵਾ, ਸੋ ਇਸ ਸੰਬੰਧ ਦੇ ਵਿੱਚ ਕੀ ਉਧਰਲੇ ਪਾਸੇ ਤੁਹਾਡੇ ਦੇਸ਼ ਦੇ ਵਿੱਚ ਕੁਛ ਚੱਲ ਰਿਹਾ ਵਾ ਜਾਂ ਫਿਰ ਜੋ ਚੱਲ ਰਿਹਾ ਵਾ ਉਹ ਨਾ ਕਾਫੀ ਆ?
1: ਹਾਂਜੀ ਬਿਲਕੁਲ ਚੱਲ ਤਾਂ ਰਿਹਾ, ਪਰ ਉਹ ਜਿੰਨਾ ਵੀ ਆ ਸਾਨੂੰ ਤੋਂ ਬਹੁਤ ਜ਼ਿਆਦਾ ਦੀ ਲੋੜ ਹੈ, ਪਰ ਕਿਉਂਕਿ ਆ ਟਰੰਪ ਦੇ ਆਉਣ ਨਾਲ ਸਾਰਾ ਤਹਿਸ ਨਹਿਸ ਹੋ ਗਿਆ, ਉਹਨੇ ਸਾਰੇ ਇਕਨੋਮਿਕ ਰਿਲੇਸ਼ਨ ਜਿਹੜੇ ਸੀ ਅਪਸੈਟ ਕਰਤੇ, ਜਿੰਨੀਆਂ ਵੀ ਇਹਨਾਂ ਦੇ ਵਪਾਰ ਸੰਧੀਆਂ ਸੀ ਉਹ ਅਪਸੈਟ ਕਰਤੀਆਂ। ਸੋ ਸਾਰੇ ਮੁਲਕ ਕੈਨੇਡਾ ਵੀ ਉਹਨਾਂ ਵਾਂਗੂ ਹੀ ਉਹਦੇ 'ਚ ਲੱਗੇ ਹੋਏ ਨੇ ਕਿ ਇਹਨੂੰ ਕਿਵੇਂ ਠੀਕ ਕਰਨਾ ਤਾਂ ਕਿ ਇਕੋਨਮੀ ਚੱਲਦੀ ਰਹੇ, ਜੋਬਾਂ ਹੋਣ ਅਤੇ ਹੋਰ ਸਾਰਾ ਚੱਲਦਾ ਰਹੇ, ਪਰ ਇਹਦੀ ਬਹੁਤ ਜ਼ਿਆਦਾ ਲੋੜ ਆ। ਇੰਡੀਆ ਨੇ ਮੇਰੇ ਖਿਆਲ ਨਾਲ ਪਿਛਲੇ ਹਫ਼ਤੇ ਅਨਾਊਂਸ ਕੀਤਾ, ਮੈਨੂੰ ਯਾਦ ਭੁੱਲ

0: ਵਹੀਕਲ ਖਾਂਦੇ ਨੇ,
1: ਹੈ
0: ਨਾ ਪੈਟਰੋਲ ਡੀਜ਼ਲ ਜਿੰਨਾ ਵੀ ਲੱਗਦਾ, ਕਿਉਂਕਿ ਇੰਡੀਆ ਤੀਜੇ ਨੰਬਰ ਤੇ ਹੈ ਨਾ, ਤੇ ਕੈਨੇਡਾ 10ਵੇਂ ਨੰਬਰ ਤੇ ਆ, 1% ਹੈ। ਸੋ ਕੈਨੇਡਾ ਦੇ ਵਿੱਚ ਕੋਈ ਕਾਰਬਨ ਮਿਸ਼ਨ ਘਟੇ ਜਾਂ ਵਧੇ ਬਾਹਲਾ ਫਰਕ ਨਹੀਂ ਪੈਣਾ, ਪਰ ਜੇ ਇੰਡੀਆ ਦੇ ਵਿੱਚ 1% ਵੀ ਘਟਦੇ ਨੇ ਜਾਂ ਚਾਈਨਾ ਦੇ ਵਿੱਚ 1% ਵੀ ਘਟਦੇ ਨੇ, ਉਹ ਉਹਨਾਂ ਦੀ ਕੁਆਂਟਿਟੀ ਇੰਨੀ ਵੱਡੀ ਹੋ ਜਾਂਦੀ 1% ਦੀ, ਵੀ ਤੁਸੀਂ ਉਹ ਜਿਹੜਾ ਉਹਦਾ ਪੂਰੀ ਦੁਨੀਆ 'ਤੇ ਅਸਰ ਪਏਗਾ। ਸੋ ਪੂਰੀ ਦੁਨੀਆ ਜਿਹੜੀਆਂ ਨਜ਼ਰਾਂ ਨੇ ਉਹ ਇੰਡੀਆ ਅਤੇ ਚਾਈਨਾ ਅਤੇ ਨਾਲ ਜਿਹੜੇ ਹੋਰ ਕੋਲੇ ਤੋਂ ਜ਼ਿਆਦਾ ਬਿਜਲੀ ਬਣਾਉਂਦੇ ਨੇ, ਜਿਹਨਾਂ 'ਚ ਇੰਡੋਨੇਸ਼ੀਆ ਆ, ਜਪਾਨ ਵੀ ਆ ਕਿਸੇ ਹੱਦ ਤੱਕ, ਅਤੇ ਇੱਧਰੋਂ ਜਰਮਨੀ ਆ, ਉਹਨਾਂ 'ਤੇ ਲੱਗੀਆਂ ਹੋਈਆਂ ਨੇ, ਵੀ ਉਹਨੂੰ ਕਿਵੇਂ ਘਟਾਉਣਗੇ ਉਹ।
1: ਸੋ ਇੱਧਰ ਜੇ ਆਪਾਂ ਤੁਹਾਡੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਫਿਰ ਵਿਕਸਿਤ ਦੇਸ਼ਾਂ ਦੀ ਆਪਾਂ ਗੱਲ ਕਰ ਲਈਏ, ਅਤੇ ਜਿੱਦਾਂ ਤੁਹਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੋਊਗਾ ਹੋਰ ਵੀ ਲੋਕਾਂ ਦੇ ਨਾਲ, ਹੋਰ ਅਲੱਗ ਅਲੱਗ ਖਿੱਤਿਆਂ ਤੋਂ, ਅਲੱਗ ਅਲੱਗ ਦੇਸ਼ਾਂ ਤੋਂ, ਭਾਸ਼ਾਵਾਂ ਤੋਂ, ਸੋ ਜੇ ਉਹਨਾਂ ਦੇ ਵਿੱਚ ਆਪਾਂ ਅਵੇਅਰਨੈਸ ਦੀ ਗੱਲ ਕਰੀਏ ਅਤੇ ਕੰਪੇਅਰ ਕਰੀਏ ਆਪਣੇ ਲੋਕਾਂ ਦੇ ਨਾਲ, ਪੰਜਾਬੀਆਂ ਦੇ ਨਾਲ ਜਾਂ ਫਿਰ ਇੰਡੀਅਨਸ ਦੇ ਨਾਲ, ਫਰਕ ਹੈ ਕੋਈ ਜਾਂ ਫਿਰ ਸਾਰੀ ਦੁਨੀਆਂ 'ਚ ਇਹੋ ਹਾਲ ਹੈ?
0: ਦੇਖੋ ਜੀ, ਇਹਦੀਆਂ ਕਈ ਪਰਤਾਂ ਨੇ ਇਸ ਗੱਲ ਦੀਆਂ। ਜਿਹੜਾ ਬੰਦਾ ਪੰਜਾਬ 'ਚ ਜੁੜਿਆ ਹੋਇਆ ਪਿੰਡ ਦੇ ਨਾਲ ਅਤੇ ਕਿਸਾਨੀ ਦੇ ਨਾਲ, ਉਹ ਤਾਂ ਹਰ ਰੋਜ਼ ਜਲਵਾਯੂ ਤਬਦੀਲੀ ਦੇ ਨਾਲ ਜੂਝ ਰਿਹਾ, ਉਹਦੇ ਤਾਂ ਸਾਹਮਣੇ ਆ, ਮੱਥੇ 'ਤੇ ਲੱਗੀ ਹੋਈ ਆ ਉਹਦੇ, ਉਹਦੀਆਂ ਫਸਲਾਂ ਜਲ ਰਹੀਆਂ ਨੇ, ਉਹਨਾਂ ਦੀਆਂ ਗਾਵਾਂ ਮਰ ਰਹੀਆਂ ਨੇ, ਉਹਨਾਂ ਦੇ ਫਲ ਹੈ ਉਹਨਾਂ ਨੂੰ ਬੂਰ ਨਹੀਂ ਪੈਂਦਾ। ਸੋ ਭਾਵੇਂ ਉਹ ਜਲਵਾਯੂ ਸ਼ਬਦ ਤਬਦੀਲੀ ਦਾ ਵਰਤੇ ਜਾਂ ਨਾ ਵਰਤੇ, ਉਹਨੂੰ ਸਮਝ ਆਵੇ ਨਾ ਆਵੇ, ਉਹ ਇਹ ਤੋਂ ਮੁਨਕਰ ਨਹੀਂ। ਸੋ ਇਹੀ ਹਾਲ ਪੂਰੀ ਦੁਨੀਆ ਦਾ, ਵੀ ਦੁਨੀਆ ਦੇ ਵਿੱਚ ਇਹਦੇ ਬਾਰੇ ਵੱਧ ਰਹੀ ਆ, ਲੋਕ ਚਿੰਤਤ ਨੇ। ਪਰ ਜੇ ਆਪਾਂ ਕਹੀਏ ਵੀ ਜਿਹੜੇ ਲੋਕ ਅੰਗਰੇਜ਼ੀ ਨਹੀਂ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਪਹਿਲੀ, ਪੰਜਾਬੀ ਵਿੱਚ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਉਰਦੂ ਬੋਲਣ ਵਾਲੇ ਹੋ ਗਏ, ਹਾਂ ਤੁਸੀਂ ਉਹਨਾਂ ਬਾਰੇ ਕਹਿ ਸਕਦੇ ਹੋ, ਕਿਉਂਕਿ ਇਹਦਾ ਸਾਡਾ ਮੀਡੀਆ ਆ, ਤੁਸੀਂ ਉਹ 'ਚ ਐਕਸੈਪਸ਼ਨ ਹੋ ਰੇਡੀਓ, ਹਾਂਜੀ। ਪਰ ਓਵਰਆਲ ਜਿਹੜਾ ਸਾਡਾ ਇੱਕ ਪੰਜਾਬੀ ਦਾ ਮੀਡੀਆ ਆ ਹਿੰਦੀ, ਉਹ ਜਿਹੜਾ ਜ਼ਿਆਦਾ ਤੁਸੀਂ ਜੇ ਸੁਣੋਗੇ, ਬਸ ਉਹ ਗਾਣੇ ਵਜਾਤੇ ਚਾਰ, ਉਹਨਾਂ ਨੇ ਚੁਟਕਲੇ ਸੁਣਾ ਤੇ, ਕੋਈ ਇੱਦਾਂ ਨਹੀਂ ਜਾਂ ਪੰਜਾਬ ਦੀਆਂ ਖਬਰਾਂ ਆ ਗਈਆਂ ਜੀ, ਅਕਾਲੀਆਂ ਨੇ ਕੀ ਕਰਤਾ ਜੀ, ਕਾਂਗਰਸ ਨੇ ਕੀ ਕਰਤਾ, ਉਹਦੇ 'ਚ ਘਾਟ ਹੈ, ਇਹ ਸਾਡੇ ਘਾਟ ਹੈ। ਤੇ ਸਾਡਾ ਐਥਨਿਕ ਮੀਡੀਆ ਭਾਵੇਂ ਗੁਜਰਾਤੀ ਹੋਵੇ, ਤਾਮਿਲ ਹੋਵੇ, ਉਹ ਇੱਥੇ ਹੀ ਆ। ਇੱਕ ਤਾਂ ਉਹਨਾਂ ਕੋਲ ਰਿਸੋਰਸ ਵੀ ਨਹੀਂ ਹੁੰਦੇ, ਛੋਟੇ ਹੁੰਦੇ ਨਾ, ਉਹਨਾਂ ਦੀ ਇਕੋਨਮੀ ਬੜੀ ਛੋਟੀ ਹੁੰਦੀ ਆ, ਤੇ ਇਸ ਕਰਕੇ ਉਹਨਾਂ ਦੇ ਜਿਹੜਾ ਉਹਨਾਂ ਦੀ ਸਮਰੱਥਾ ਘੱਟ ਹੁੰਦੀ ਆ। ਤੇ ਸਭ ਤੋਂ ਵੱਡਾ ਜਿਹੜਾ ਇਹੀ ਆ, ਮੈਂ ਪੰਜਾਬ 'ਚ ਜਦੋਂ ਵੀ ਜਾਂਦਾ, ਉੱਥੇ ਲੋਕ ਹਾਲੇ ਵੀ ਵਾਤਾਵਰਨ ਨੂੰ ਤੇ ਜਲਵਾਯੂ ਤਬਦੀਲੀ ਨੂੰ ਇੱਕੋ ਚੀਜ਼ ਸਮਝ ਰਹੇ ਨੇ। ਜਦੋਂ ਪੰਜਾਬ 'ਚ ਗਰਮੀ ਪੈ ਕੇ ਬੰਦੇ ਮਰ ਰਹੇ ਨੇ, ਗਾਵਾਂ ਮਰ ਰਹੀਆਂ ਨੇ, ਫਸਲਾਂ ਜੋ ਨੇ, ਇਹ ਵਾਤਾਵਰਨ ਦੀ ਖਬਰ ਨਹੀਂ, ਇਹ ਮੌਸਮ ਦੀ ਖਬਰ ਨਹੀਂ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ, ਇਹ ਆਲਮੀ ਤਪਸ਼ ਦੀ ਖਬਰ ਹੈ। ਤੇ ਇਹ ਸ਼ਬਦ ਜਦੋਂ ਤੁਸੀਂ ਅਸੀਂ ਨਹੀਂ ਵਰਤਾਂਗੇ, ਉਹਨਾਂ ਚਿਰ ਸਾਡੇ ਇਹ ਗੱਲ ਦਿਮਾਗ 'ਚ ਘਰ ਨਹੀਂ ਕਰੇਗੀ, ਉਹ ਸਾਡੀ ਜਿਹੜੀ ਅਵੇਅਰਨੈਸ ਹੈ ਉਹ ਅਧੂਰੀ ਰਹਿ ਜਾਏਗੀ
1: ਜੀ। ਸੋ ਜਿੱਥੋਂ ਆਪਾਂ ਇਹ ਵਾਲਾ ਆਪਣਾ ਨਵਾਂ ਸੈਗਮੈਂਟ ਜਿਹੜੇ ਨੇ ਉਹ ਸ਼ੁਰੂ ਕੀਤੇ ਸੀ ਕਿ ਇਹਦੇ ਵਿੱਚ ਫਰਕ ਕੀ ਹੈ, ਡਿਫਰੈਂਸ ਕੀ ਹੈ, ਸੋ ਜੇਕਰ ਤੁਸੀਂ ਦੁਬਾਰਾ ਜਾਣਨਾ ਚਾਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਚਲੇ ਜਾਓ ਅਤੇ ਜਾ ਕੇ ਅਤੇ ਤੁਸੀਂ ਉਹ ਪਿਛਲੇ ਅੰਕ ਸੁਣ ਸਕਦੇ ਹੋ ਜਿੱਥੇ ਤੁਹਾਨੂੰ ਵਧੇਰੇ ਜਾਣਕਾਰੀ ਮਿਲ ਜਾਊਗੀ। ਇੱਕ ਮੈਸੇਜ ਸੀਗਾ ਜਿਹੜਾ ਤੁਹਾਡੇ ਲਈ, ਉਹ ਮੈਂ ਜਾਂਦੇ ਜਾਂਦੇ ਜ਼ਰੂਰ ਪੜ੍ਹ ਦਿੰਦਾ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਵਧੀਆ ਉਪਰਾਲਾ ਕਰਦੇ ਹੋ ਤੁਸੀਂ ਵਾਤਾਵਰਨ ਸੰਬੰਧੀ ਪ੍ਰੋਗਰਾਮ ਦਾ, ਅਤੇ ਇਹ ਕਹਿੰਦੇ ਜਾਗਰੂਕਤਾ ਜਿਹੜੀ ਆ ਉਹ ਵੰਡ ਰਹੇ ਹੋ ਤੁਸੀਂ। ਇਨਸਾਨ ਦੀ ਤ੍ਰਾਸਦੀ ਇਹ ਆ ਕਿ ਜਿਸ ਟਾਹਣੀ ਦੇ ਉੱਤੇ ਉਹ ਬੈਠਾ ਉਸੇ ਟਾਹਣੀ ਨੂੰ ਹੌਲੀ ਹੌਲੀ ਉਹ ਵੱਢ ਰਿਹਾ ਵਾ। ਧਰਤ ਸੁਹਾਵੀ ਨੇ ਇਨਸਾਨ ਨੂੰ ਜੀਵਨ ਦਿੱਤਾ, ਪਰ ਬਦਲੇ ਦੇ ਵਿੱਚ ਅਸੀਂ ਧਰਤੀ ਮਾਂ ਨੂੰ ਬੰਜਰ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੋ ਰੱਬ ਸੱਚਾ ਸਾਨੂੰ ਸਭ ਨੂੰ ਸੋਝੀ ਬਖਸ਼ੇ, ਅਮੀਨ, ਅਤੇ ਜਿਉਂਦੇ ਵਸਦੇ ਰਹੋ। ਅਤੇ ਧੰਨਵਾਦ ਕਰਦੇ ਨੇ ਇਹ ਢਿੱਲੋਂ ਸਾਹਿਬ, ਤੁਹਾਡਾ ਦਿਆ ਜੀ ਨੇ ਮੈਸੇਜ ਭੇਜਿਆ ਤੁਹਾਡੇ ਲਈ।
0: ਬਿਲਕੁਲ ਧੰਨਵਾਦ ਜੀ ਇਹਨਾਂ ਦਾ। ਸਗੋਂ ਤੁਸੀਂ ਜੀ ਜੇ ਕੱਲ੍ਹ ਤੁਸੀਂ ਸੁਣਦੇ ਹੋ, ਤੁਸੀਂ ਬਸ ਇਹੀ ਕੰਮ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ 'ਚ ਕਰੋ, ਕਿਉਂਕਿ ਕੋਈ ਵੀ ਦੁਨੀਆ ਦਾ ਮੀਡੀਆ, ਕੋਈ ਦੁਨੀਆ ਦੀ ਸਰਕਾਰ, ਕੋਈ ਦੁਨੀਆ ਦਾ ਬੰਦਾ ਹਰੇਕ ਤੱਕ ਨਹੀਂ ਪਹੁੰਚ ਸਕਦਾ। ਸਾਨੂੰ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਨੂੰ ਉੱਥੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਲੋੜ ਹੈ, ਕਿਉਂਕਿ ਤੁਹਾਡਾ ਪਿੰਡ, ਤੁਹਾਡੀ ਗਲੀ, ਤੁਹਾਡਾ ਤਹਿਸੀਲ, ਬਲਾਕ, ਸ਼ਹਿਰ, ਉਹ ਤੁਸੀਂ ਉਹਨੂੰ ਸਭ ਤੋਂ ਵਧੀਆ ਜਾਣਦੇ ਹੋ। ਤੁਹਾਨੂੰ ਪਤਾ ਵੀ ਉੱਥੇ ਕਿਹੜੀ ਭਾਸ਼ਾ ਜਿਹੜੀ ਕੰਮ ਕਰੇਗੀ, ਕਿਹੜੇ ਬੰਦੇ ਨੂੰ ਕਿਹੜੀ ਦਲੀਲ ਅਪੀਲ ਕਰੇਗੀ। ਸੋ ਇਹ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਲਓ ਕਿ ਤੁਸੀਂ ਇਸ ਜਿਹੜੀ ਬਾਰੇ ਜਾਣਕਾਰੀ ਅਗਾਂਹ ਤੱਕ ਪਹੁੰਚਾਓ
1: ਜੀ। ਬਿਲਕੁਲ, ਤੇ ਧੰਨਵਾਦ ਤੁਹਾਡਾ ਵੀ ਸਮਾਂ ਦੇਣ ਦੇ ਲਈ। ਇਹ ਇੱਕ ਵਾਰੀ
0: ਬਹੁਤ ਬਹੁਤ ਧੰਨਵਾਦ ਬਾਈ ਜੀ,
1: ਬੜੀ ਸੋਹਣੀ, ਬੜੀ ਵਡਮੁੱਲੀ ਜਾਣਕਾਰੀ। ਸੋ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹਰ ਹਫ਼ਤੇ ਸਾਡੇ ਨਾਲ ਜੁੜਦੇ ਨੇ ਅਤੇ ਇਸੇ ਵਿਸ਼ੇ ਦੇ ਉੱਤੇ ਇੱਕ ਨਵਾਂ ਅੰਕ ਲੈ ਕੇ ਆਉਂਦੇ ਨੇ। ਅਤੇ ਹੁਣ ਤੁਹਾਡੇ ਕੋਲੋਂ

0: ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਆਪਣੀ ਧਰਤੀ ਨੂੰ, ਵਾਤਾਵਰਣ ਨੂੰ ਪਿਆਰ ਕਰੋ, ਆਸ ਪਾਸ ਦੇ ਬਾਰੇ ਥੋੜ੍ਹੀ ਸੋਝੀ ਰੱਖੋ। ਕੁਦਰਤ ਦੇ ਪ੍ਰਤੀ ਬਣਦੇ ਸਾਡੇ ਜੋ ਸਰੋਕਾਰ ਨੇ ਉਹਨਾਂ ਦੇ ਬਾਰੇ ਵੀ ਵਿਚਾਰ ਸਾਨੂੰ ਜ਼ਰੂਰ ਕਰਨੇ ਬਣਦੀ ਹੈ, ਬਣਦੇ ਫਰਜ਼ ਸਾਨੂੰ ਜ਼ਰੂਰ ਨਿਭਾਉਣੇ ਚਾਹੀਦੇ ਆ। ਸੋ ਇਹ ਨੌਲੇਜ ਜੇਕਰ ਵਧੀਆ ਲੱਗਦੀ ਹੈ ਤਾਂ ਅੱਗੇ ਬਾਕੀਆਂ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਹੌਲੀ ਹੌਲੀ ਅਗਲੇ ਅੰਕਾਂ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਉੱਥੇ ਲੈ ਕੇ ਆਵਾਂਗੇ ਕਿ ਆਪਾਂ ਕੀ ਕਰ ਸਕਦੇ ਹਾਂ। ਅਸੀਂ ਤਾਂ ਏਡੇ ਵੱਡੇ ਵਰਤਾਰੇ ਦੇ ਵਿੱਚ ਸ਼ਾਇਦ ਕੁਛ ਕਰ ਹੀ ਨਹੀਂ ਪਾਵਾਂਗੇ, ਸਰਕਾਰਾਂ ਕਰਨ ਜਾਂ ਫਿਰ ਵੱਡੀਆਂ ਵੱਡੀਆਂ ਔਰਗਨਾਈਜੇਸ਼ਨਾਂ ਕਰਨ, ਪਰ ਨਹੀਂ ਤੁਸੀਂ ਵੀ ਵੱਡਾ ਯੋਗਦਾਨ ਪਾ ਸਕਦੇ ਹੋ ਆਪਣੇ ਪੱਧਰ ਦੇ ਉੱਤੇ। ਕਿਵੇਂ? ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਜੁੜ ਕੇ ਰਹੋ, ਉਹਦੇ ਵਿੱਚ ਆਪਾਂ ਜ਼ਰੂਰ ਸਾਂਝਾ ਪਾਵਾਂਗੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
6: ਹਾਂਜੀ

It's Apache Indian and Jazzy B again. Are we set the trend?

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਸਵਾਗਤ ਤੁਹਾਡਾ। ਆਸ ਕਰਦੇ ਹਾਂ ਕਿ ਦਿਨ ਵਧੀਆ ਜਾ ਰਿਹਾ ਹੋਊਗਾ ਤੁਹਾਡਾ। ਅਤੇ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਬੜੀ ਇੰਪੋਰਟੈਂਟ ਤੁਹਾਡੇ ਲਈ ਲੈ ਕੇ ਆਏ ਹਾਂ। ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਅਕਾਊਂਟਿੰਗ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਸੋ ਹੁਣ ਇਸ ਟਾਈਮ ਦੇ ਉੱਤੇ ਨਵਾਂ ਸਾਲ ਚਾੜਾ ਆ, ਕਿਹੜਾ ਨਵਾਂ ਸਾਲ, ਇਹਨੂੰ ਕਹਿੰਦੇ ਫਾਈਨੈਂਸ਼ੀਅਲ ਨਿਊ ਈਅਰ, ਯਾਨੀ ਕਿ ਖਾਤੇ ਖੁੱਤੇ ਸਿੱਧੇ ਕਰਨ ਦਾ ਸਮਾਂ ਆ ਗਿਆ। ਅਤੇ ਇਸ ਸਮੇਂ ਆਪਾਂ ਆਪਣੇ ਅਕਾਊਂਟੈਂਟਸ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਸੋ ਸਾਡਾ ਰੇਡੀਓ ਹਾਂਜੀ ਦੇ ਵੱਲੋਂ ਉਪਰਾਲਾ ਕਿ ਇਹ ਗੱਲਾਂ ਬਾਤਾਂ ਤੁਹਾਡੇ ਕੰਮਕਾਰਾਂ ਦੇ ਦਰਮਿਆਨ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਜਾਣ ਕਿ ਨਵੇਂ ਫੇਰਬਦਲ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਤੁਸੀਂ ਇਸ ਵਾਰੀ ਰੱਖਣਾ। ਸੋ ਇਸੇ ਸਿਲਸਿਲੇ ਦੇ ਵਿੱਚ ਅੱਜ ਦੀ ਗੱਲਬਾਤ ਹੋਊਗੀ ਸਾਡੀ। ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਜਿਹਨੂੰ ਕਿ ਆਪਾਂ CPA ਕਹਿ ਦਿੰਦੇ ਹਾਂ, ਯਾਨੀ ਕਿ ਆਪਾਂ ਆਮ ਭਾਸ਼ਾ ਦੇ ਵਿੱਚ ਆਪਾਂ ਕੁਆਲੀਫਾਈਡ ਅਕਾਊਂਟੈਂਟ ਵੀ ਆਪਾਂ ਕਹਿ ਦੇਵਾਂਗੇ। ਸੋ ਕਵਲਪ੍ਰੀਤ ਜੀ ਸਾਡੇ ਕੋਲ ਸਟੂਡੀਓ ਦੇ ਵਿੱਚ ਨੇ, ਅਤੇ ਅੱਜ ਆਪਾਂ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ, ਇਹਨਾਂ ਦੇ ਤਜਰਬੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਕਾਊਂਟੈਂਟ ਦੇ ਪੱਖ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਭਾਅ ਜੀ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਦੇ ਵਿੱਚ ਬੁਲਾਉਣ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿੰਨੀ ਮੈਕਸੀਮਮ ਇਨਫੋਰਮੇਸ਼ਨ ਦੇ ਸਕੀਏ। ਅਤੇ
0: ਥੈਂਕ ਯੂ। ਮੈਂ ਜਿਹੜੇ ਪਹਿਲਾਂ ਉਹ CPA ਤੋਂ ਔਖੀ ਜਿਹੀ ਅੰਗਰੇਜ਼ੀ ਦੱਸੀ ਆ, ਉਹ ਠੀਕ ਸੀ, ਕੁਛ ਗਲਤ ਤਾਂ ਨਹੀਂ ਮੈਂ ਕਹਿ ਗਿਆ?
1: ਨਹੀਂ, ਉਹ ਠੀਕ ਸੀ,
0: ਕਿਉਂਕਿ ਆਮ ਆਪਾਂ CPA ਹੀ ਕਹਿ ਦਿੰਦੇ ਹਾਂ, ਅਤੇ ਮੈਂ ਸੋਚਿਆ ਵੀ ਅੱਜ ਮੈਂ ਲਿਖਿਆ ਹੀ ਉੱਦਾਂ, ਮੈਂ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ, ਇਹੋ ਹੀ ਹੁੰਦਾ
1: ਜੀ? ਹਾਂਜੀ, ਇਹੀ
0: ਜੀ। ਅਤੇ ਇਹਦਾ ਕੀ ਫਰਕ ਹੈ ਵੈਸੇ ਇੰਡੀਆ ਦਾ ਅਤੇ ਇੱਥੋਂ ਦਾ, ਕੋਈ ਫਰਕ ਹੈ ਜਾਂ ਸੇਮ ਹੀ ਹੁੰਦਾ ਵਾ?
1: ਜਿਵੇਂ ਆਸਟ੍ਰੇਲੀਆ ਦੇ ਵਿੱਚ ਤਿੰਨ ਪ੍ਰੋਫੈਸ਼ਨਲ ਬੋਡੀਜ਼ ਨੇ, CPA ਆਸਟ੍ਰੇਲੀਆ, CA ਅਤੇ IPA, ਇੰਡੀਆ ਦੇ ਵਿੱਚ CA ਹੀ ਆ
0: ਜੀ।
1: ਸੋ ਇੱਥੇ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹਾਂ, ਅਤੇ ਤੁਸੀਂ ਕੁਆਲੀਫਾਈਡ ਅਕਾਊਂਟੈਂਟ
0: ਉੱਥੇ CA ਕਹਿ ਦਿੰਦੇ ਆ,
1: ਉੱਥੇ CA, ਅਤੇ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ CA ਵੀ ਕਰ ਸਕਦੇ ਹਾਂ, CPA ਦੇ ਮੈਂਬਰਸ਼ਿਪ। ਸੋ ਇਹ ਤਿੰਨੋਂ ਇਕੁਇਲੈਂਟ ਹੀ ਨੇ ਆਸਟ੍ਰੇਲੀਆ ਦੇ ਵਿੱਚ।
0: ਸੋ CA ਦਾ ਵੀ ਸਾਨੂੰ ਉਦੋਂ ਪਤਾ ਲੱਗਾ ਸੀ ਜਦੋਂ ਆਪਾਂ ਬਾਹਰ ਆਉਣਾ ਹੈ ਨਾ, ਉਹਦਾ CA ਰਿਪੋਰਟ ਲੈਣ ਲੱਗੂਗਾ, ਅਤੇ ਉਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ। ਅਤੇ ਇੱਥੇ ਤਾਂ ਖਾਸ ਤੌਰ ਦੇ ਉੱਤੇ ਮਤਲਬ ਵਾਹਵਾ ਹੀ ਪਤਾ ਲਾਉਣਾ ਪੈਂਦਾ, ਵਾਹਵਾ ਹੀ ਪਤਾ ਲੱਗ ਜਾਂਦਾ। ਅਤੇ ਇਸ ਵਰੇ ਕਹਿੰਦੇ ਨੇ ਕਿ ਵਾਹਵਾ ਹੀ ਪਤੇ ਲੱਗ ਰਹੇ ਆ, ਖਬਰਾਂ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਆ ਰਿਹਾ ਸੀ, ਕਾਫੀ ਡਰਾਇਆ ਵੀ ਆ ਲੋਕਾਂ ਨੂੰ, ਅਤੇ ਖਬਰਾਂ ਨੇ ਕਾਫੀ ਲੋਕਾਂ ਨੂੰ ਰਾਹਤ ਵੀ ਦਿੱਤੀ ਆ ਵੀ ਅੱਛਾ ਚਲੋ ਆ ਇੰਨੀ ਕੁ ਇੱਥੋਂ ਕੁ ਜਿਉਂ ਰਾਹਤ ਮਿਲੂਗੀ। ਸੋ ਹੋ ਸਕਦਾ ਕਿ ਕਈ ਚੀਜ਼ਾਂ ਦਰੁਸਤ ਹੋਣ ਅਤੇ ਕਈ ਹਲੇ ਦਿੱਲੀ ਦੂਰ ਹੋਵੇ, ਜਿੱਦਾਂ ਆਪਣੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਹੈ। ਸੋ ਉਸ ਵਿਸ਼ੇ 'ਤੇ ਆਪਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਕੋਲੋਂ ਕਿ ਕੋਮਨ ਕੁਐਸਚਨਸ ਜਿਹੜੇ ਤੁਹਾਡੇ ਕੋਲ ਵੀ ਪਹੁੰਚ ਰਹੇ ਹੋਣਗੇ। ਸਭ ਤੋਂ ਪਹਿਲਾਂ ਤਾਂ ਇੱਕ $1,000 ਦਾ ਬੜਾ ਰੌਲਾ ਪੈ ਰਿਹਾ, ਕਿੰਨਿਆਂ ਕੁ ਨੂੰ ਦੇ ਦਿੱਤੇ ਜੇ?
1: $1,000 ਦਾ ਐਕਚੁਅਲੀ ਕੀ ਹੈ ਕਿ ਕਾਫੀ ਲੋਕਾਂ ਨੂੰ ਕਲੀਅਰ ਨਹੀਂ ਹੈਗਾ ਉਹ ਕਿ ਉਹ $1,000 ਕੀ ਹੈ, ਕਿਉਂਕਿ ਬਜਟ ਦੇ ਵਿੱਚ ਅਨਾਊਂਸਮੈਂਟ ਹੋਈ ਔਰ ਲੋਕਾਂ ਨੂੰ ਲੱਗਿਆ ਕਿ $1,000 ਐਕਸਟਰਾ ਰਿਫੰਡ ਆ ਰਿਹਾ ਤੁਹਾਨੂੰ ਇਸ ਵਾਰ,
0: ਨਹੀਂ
1: ਜਦਕਿ ਨਹੀਂ, $1,000 ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਤੁਸੀਂ ਇੱਕ ਸਟੈਂਡਰਡ ਡਿਡਕਸ਼ਨ ਕਲੇਮ ਕਰ ਸਕਦੇ ਹਾਂ, ਪਰ ਉਹਦਾ ਫਾਇਦਾ ਉਹਨਾਂ ਨੂੰ ਹੀ ਹੋਣਾ ਜਿਨ੍ਹਾਂ ਦੀਆਂ ਡਿਡਕਸ਼ਨਸ 1,000 ਤੋਂ ਘੱਟ ਹੁੰਦੀਆਂ ਸੀ, ਅਤੇ ਉਹ ਇੱਕ ਮਿਨੀਮਮ $1,000 ਕਲੇਮ ਕਰ ਸਕਦੇ ਨੇ। ਪਰ ਇਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੋਣਾ, ਨਾ ਕਿ ਲਾਸਟ ਫਾਈਨੈਂਸ਼ੀਅਲ ਈਅਰ ਤੋਂ। ਉਹਦੇ ਨਾਲ ਬੇਸਿਕਲੀ ਫਰਕ ਇਹ ਹੋਏਗਾ ਕਿ ਉਹ $1,000 ਨਾਲ ਤੁਹਾਡਾ ਟੈਕਸ ਬਚੇਗਾ, ਜਿਵੇਂ ਤੁਹਾਡੀ ਇਨਕਮ ਦੇ ਵਿੱਚੋਂ ਤੁਸੀਂ ਐਜ਼ ਏ ਐਕਸਪੈਂਸ ਉਹਨੂੰ $1,000 ਕਲੇਮ ਕਰ ਸਕਦੇ ਹਾਂ, ਅਤੇ ਤੁਹਾਡਾ ਟੈਕਸ ਬਚੇਗਾ, ਨਾ ਕਿ ਤੁਹਾਨੂੰ $1,000 ਐਕਸਟਰਾ ਰਿਫੰਡ ਆਏਗਾ। ਅਤੇ ਜਿਵੇਂ ਮੈਂ ਦੱਸਿਆ ਕਿ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਤੋਂ ਹੈ, ਲਾਸਟ ਫਾਈਨੈਂਸ਼ੀਅਲ ਈਅਰ ਤੋਂ ਨਹੀਂ ਹੈ ਉਹ।
0: ਸੋ ਇੱਦਾਂ ਕਹਿ ਲਈਏ ਕਿ ਹੁਣ ਆਹ ਜਿਹੜਾ ਸ਼ੁਰੂ ਹੋਇਆ ਫਾਈਨੈਂਸ਼ੀਅਲ ਈਅਰ, ਇਹਦੇ ਵਿੱਚ ਉਹ ਸ਼ੁਰੂ ਹੋ ਗਿਆ, ਅਤੇ ਅਗਲੇ 'ਚ ਆਪਾਂ ਕਲੇਮ ਕਰਾਂਗੇ ਜਾ ਕੇ,
1: ਅਗਲੇ ਦੇ ਵਿੱਚ ਹੋਏਗਾ।
0: ਓਕੇ,
1: ਪਰ ਸਟਿਲ ਮੈਂ ਰਿਕਮੈਂਡ ਕਰਾਂਗਾ ਕਿ ਅਗਰ ਤੁਹਾਡੀਆਂ ਐਕਚੁਅਲ ਡਿਡਕਸ਼ਨ 1,000 ਤੋਂ ਜ਼ਿਆਦਾ ਨੇ, ਤਾਂ ਤੁਸੀਂ ਉਹਦੇ 'ਤੇ ਰਿਲਾਈ ਨਾ ਕਰੋ, ਤੁਸੀਂ ਆਪਣੀਆਂ ਰਿਸੀਟਸ ਪ੍ਰੋਪਰ ਸਾਂਭ ਕੇ ਰੱਖੋ। ਐਂਡ ਆਫ ਦਾ ਈਅਰ ਅਗਰ ਤੁਹਾਡੀ ਐਕਚੁਅਲ ਡਿਡਕਸ਼ਨ ਜ਼ਿਆਦਾ ਨੇ, ਤਾਂ ਤੁਸੀਂ ਜ਼ਿਆਦਾ ਕਲੇਮ ਕਰ ਸਕਦੇ ਹੋ ਵਿਦ ਰਿਸੀਟਸ।
0: ਸੋ ਇੱਦਾਂ ਨਹੀਂ ਆ ਕਿ ਮੰਨ ਲਓ ਮੇਰੇ ਖਰਚੇ 2,000 ਦੇ ਨੇ, ਅਤੇ ਮੈਂ ਕਹਾਂ ਵੀ 1,000 ਤਾਂ ਚੱਲ ਉੱਧਰੋਂ ਕਲੇਮ ਹੋ ਹੀ ਜਾਣਾ ਵਾ, ਇਹਨੂੰ ਸਾਈਡ 'ਤੇ ਰਹਿਣ ਦੀਏ, ਅਤੇ ਇੱਧਰੋਂ ਆ ਬਾਕੀ ਦਾ ਜਿਹੜਾ ਵੱਖਰਾ ਪੈ ਜੂਗਾ। ਸੋ ਜਿਹੜਾ ਟੋਟਲ ਅਮਾਊਂਟ ਹੋਊਗਾ ਤੁਹਾਡਾ, ਉਹ ਜੇਕਰ 1,000 ਤੋਂ ਥੱਲੇ ਆ, ਤਾਂ ਫਿਰ ਉਹ ਦੈਟਸ ਫਾਈਨ।
1: ਹਾਂਜੀ,
0: ਅਦਰਵਾਈਜ਼ ਫਿਰ ਤੁਸੀਂ ਰਸੀਦ ਰੱਖਣੀਆਂ ਨੇ।
1: ਹਾਂ, ਅਦਰਵਾਈਜ਼ ਤੁਸੀਂ ਅਗਰ ਤੁਹਾਡਾ ਐਕਸਪੈਂਸ ਜ਼ਿਆਦਾ ਹੈ, ਤਾਂ ਤੁਸੀਂ ਉਹਨੂੰ ਰਿਕਾਰਡ ਕੀਪਿੰਗ ਰੱਖੋ।
0: ਓਕੇ,
1: ਅਤੇ ਤੁਸੀਂ ਐਕਚੁਅਲ ਕਰਨਾ, ਇਹ ਨਹੀਂ ਕਿ 1,000 ਪਲੱਸ ਉਹ ਨਹੀਂ ਹੈ,
0: ਜੀ
1: ਤੁਸੀਂ ਐਕਚੁਅਲ ਐਕਸਪੈਂਸ ਕਲੇਮ ਕਰ ਸਕਦੇ ਹਾਂ ਜਾਂ ਮਿਨੀਮਮ 1000 ਕਲੇਮ ਕਰ ਸਕਦੇ ਹਾਂ, ਦੋਨਾਂ ਚੋਂ ਇੱਕ ਚੀਜ਼।
0: ਅੱਛਾ ਨਹੀਂ, ਮੇਰੀ ਮੈਨੂੰ ਵੀ ਇਹੋ ਹੀ ਭੁਲੇਖਾ ਸੀ, ਮੈਨੂੰ ਮੇਰੀ ਵੀ ਇਹ ਅੰਡਰਸਟੈਂਡਿੰਗ ਸੀ ਵੀ ਜਿਹੜਾ 1000 ਕੁ ਤੱਕ ਦਾ ਜਿਹੜੀ ਇਨਵੋਇਸ ਆ ਉਹ ਤੁਸੀਂ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ, ਜਿਹੜੀਆਂ ਉਸ ਤੋਂ ਵੱਧ ਵਾਲੀਆਂ ਨੇ ਉਹਦੇ ਰਿਕਾਰਡ ਤੁਸੀਂ ਰੱਖ ਲਓ। ਅੱਛਾ, ਮੈਂ ਇੱਦਾਂ ਸਮਝ ਕੇ ਬੈਠਾ ਸੀ। ਓਕੇ, ਸੋ ਇਹ ਫਿਰ ਉਹਨਾਂ ਨੂੰ ਫਾਇਦਾ ਵਾ, ਜੇ ਮੈਂ ਇੱਕ ਵਾਰੀ ਮੈਂ ਫਿਰ ਡਬਲ ਕਰਨਾ ਚਾਹੁੰਦਾ ਵੀ ਇਹ ਉਹਨਾਂ ਨੂੰ ਫਾਇਦਾ ਜਿਨ੍ਹਾਂ ਦੇ 1000 ਤੋਂ ਘੱਟ ਘੱਟ ਦੇ ਖਰਚੇ ਸੀ।
1: ਹਾਂਜੀ, ਕਈ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਤੁਹਾਡਾ ਐਕਚੁਅਲ ਐਕਸਪੈਂਸ ਹੁੰਦਾ ਹੀ ਨਹੀਂ ਹੈ, ਇੰਪਲੋਇਰ ਸਾਰਾ ਕੁਝ ਪ੍ਰੋਵਾਈਡ ਕਰਦਾ ਤੁਹਾਨੂੰ
0: ਜੀ।
1: ਸੋ ਉਸ ਕੇਸ ਦੇ ਵਿੱਚ ਜਿਵੇਂ ਅਗਰ ਤੁਹਾਡੇ ਕੋਲ ਐਕਸਪੈਂਸ ਕੁਝ ਕਲੇਮ ਕਰਨ ਨੂੰ ਨਹੀਂ ਹੈ, ਉਹਨਾਂ ਨੂੰ ਫਾਇਦਾ ਹੋਏਗਾ ਇਸ ਚੀਜ਼ ਦਾ ਕਿ ਉਹਨਾਂ ਨੂੰ ਮਿਨੀਮਮ 1000 ਡਿਡਕਸ਼ਨ ਕਲੇਮ ਕਰ ਸਕਦੇ ਨੇ। ਪਰ ਜਿਵੇਂ ਜੇ ਤੁਸੀਂ ਘਰੋਂ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਵੈਸੇ ਹੀ ਹੋਮ ਆਫਿਸ ਐਕਸਪੈਂਸ ਜ਼ਿਆਦਾ ਹੀ ਹੋਏਗਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ। ਅਤੇ ਬੈਟਰ ਹੈ ਕਿ ਤੁਸੀਂ ਰਿਕਾਰਡ ਕੀਪਿੰਗ ਆਪਣੀ ਰੱਖੋ, ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰੋਗੇ ਤੁਹਾਡੇ ਕੋਲ ਆਪਸ਼ਨਸ ਹੋਏ ਕਿ ਤੁਸੀਂ ਐਕਚੁਅਲ ਐਕਸਪੈਂਸ ਤੁਹਾਡੇ ਲਈ ਸਹੀ ਹੈ ਜਾਂ $1000।
0: ਓਕੇ, ਸੋ ਮੋਟੀ ਜੀ ਫੋਰ ਐਗਜ਼ਾਮਪਲ ਕਿਹੜਾ ਕਿੱਤਾ ਇੱਦਾਂ ਦਾ ਹੋਊਗਾ ਜਿਸ 'ਚ 1000 ਤੋਂ ਘੱਟ, ਇਹਦਾ ਮਤਲਬ ਕਿ ਆਪਣੇ 'ਚੋਂ ਬਹੁਤੇ ਤਾਂ ਫਿਰ ਇਹਦੇ 'ਚ ਆਉਂਦੇ ਨਹੀਂ ਗੇ।
1: ਦੇਖੋ, ਮੋਸਟਲੀ ਜਿਹੜੇ ਲੇਬਰ ਜੋਬ ਫੈਕਟਰੀ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹਾਂ ਤਾਂ ਤੁਹਾਨੂੰ ਯੂਨੀਫੋਰਮ ਸਾਰਾ ਕੁਛ ਇੰਪਲੋਇਰ ਵੱਲੋਂ ਪ੍ਰੋਵਾਈਡਡ ਹੁੰਦਾ, ਸਾਰੇ ਤੁਹਾਡੇ ਸੇਫਟੀ ਸ਼ੂਜ਼ ਵਗੈਰਾ ਪ੍ਰੋਵਾਈਡਡ ਹੁੰਦੇ ਆ, ਫੋਨ ਤੁਸੀਂ ਯੂਜ਼ ਨਹੀਂ ਕਰਨਾ ਹੁੰਦਾ, ਘਰੋਂ ਤੁਸੀਂ ਕੋਈ ਕੰਮ ਨਹੀਂ ਕਰਨਾ, ਸੋ ਉਸ ਕੇਸ ਦੇ ਵਿੱਚ ਤੁਹਾਡਾ ਯਾਨੀ ਐਕਚੁਅਲ ਐਕਸਪੈਂਸ ਨਹੀਂ ਹੁੰਦਾ। ਸੋ ਤੁਹਾਨੂੰ ਕ੍ਰੀਏਟਿਵਿਟੀ ਕਰਨ ਦੀ ਲੋੜ ਨਹੀਂ ਹੈ ਕਿ ਐਕਸਪੈਂਸ ਬਣਾਉਣ ਦੀ ਲੋੜ ਨਹੀਂ। ਸੋ ਉਹਨਾਂ ਨੂੰ ਉਹ ਫਾਇਦਾ ਹੋਏਗਾ ਕਿ ਮਿਨੀਮਮ $1000 ਦੀ ਡਿਡਕਸ਼ਨ ਸਾਰਿਆਂ ਨੂੰ ਇੱਕ ਮਿਲੇਗੀ।
0: ਸੋ ਮੈਂ ਮੋਟਾ ਜਿਹਾ ਕਹਿ ਲਾਂ ਵੀ ਖਬਰ ਉੱਤੇ ਟਾਈਟਲ ਲਿਖਣ ਦੇ ਹਿਸਾਬ ਦੇ ਨਾਲ ਬੜੀ ਵਧੀਆ ਵਾ, ਪਰ ਅਸਲ ਦੇ ਵਿੱਚ ਸਾਨੂੰ ਬਹੁਤਿਆਂ ਨੂੰ ਇਹਦਾ ਕੋਈ ਫਾਇਦਾ ਹੋਣਾ ਨਹੀਂ ਆ।
1: ਜਿਨ੍ਹਾਂ ਦੇ ਐਕਚੁਅਲ ਐਕਸਪੈਂਸ ਜ਼ਿਆਦਾ ਨੇ 1000 ਤੋਂ, ਉਹਨਾਂ ਨੂੰ ਤਾਂ ਕੋਈ ਇਹਦਾ ਫਰਕ ਨਹੀਂ।
0: ਕੁਛ ਸਾਲ ਭਰ ਦੇ ਵਿੱਚ ਤਾਂ 1000 ਤੋਂ ਕਿਤੇ ਜ਼ਿਆਦਾ ਹੋਣਗੇ।
1: ਹਾਂਜੀ, ਮੋਸਟਲੀ ਪ੍ਰੋਫੈਸ਼ਨ ਜਿਹੜੇ ਘਰੋਂ ਕੰਮ ਕਰ ਰਹੇ ਨੇ ਉਹਨਾਂ ਦੇ ਐਕਸਪੈਂਸ ਜ਼ਿਆਦਾ ਹੀ ਹੁੰਦੇ ਆ
0: ਜੀ। ਅਤੇ ਇਹਦੇ ਨਾਲ ਨਾਲ ਫਿਰ ਇੱਕ ਹੋਰ ਟੈਕਸ ਆਫਸੈਟ ਦਾ ਵੀ ਫਿਰ ਰੌਲਾ ਪਿਆ ਸੀ, ਉਹਦੀ ਕੀ ਸੱਚਾਈ ਹੈ ਫਿਰ?
1: ਹਾਂਜੀ, ਟੈਕਸ ਆਫਸੈਟ ਇੱਕ $250 ਦਾ ਇੰਟਰੋਡਿਊਸ ਕੀਤਾ ਇਹਨਾਂ ਨੇ।
0: ਹਾਂਜੀ,
1: ਪਰ ਉਹ ਹੋਣਾ 1 July 2027 ਤੋਂ, ਜਿਹਦਾ ਕਿ 2028 ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਆਏਗਾ ਉਹ। ਅਤੇ ਉਹ ਇੱਕ ਆਫਸੈਟ ਹੈ ਕਿ ਜਿਹੜਾ ਨੋਨ ਰਿਫੰਡੇਬਲ ਆਫਸੈਟ ਹੈ, ਜਿਹੜਾ ਤੁਹਾਡਾ ਟੈਕਸ ਸਿੱਧੇ ਤੌਰ 'ਤੇ ਘਟਾਏਗਾ, ਨਾ ਕਿ ਤੁਹਾਡੀ ਇਨਕਮ ਘਟਾਏਗਾ, ਉਹ ਤੁਹਾਡਾ ਟੈਕਸ ਘਟਾਏਗਾ। ਸੋ ਉਹ $250 ਦਾ ਤੁਹਾਨੂੰ ਫਾਇਦਾ ਸਿੱਧੇ ਤੌਰ 'ਤੇ ਮਿਲੇਗਾ।
0: ਉਹ ਨਾ ਹੀ ਸਮਝੀਏ ਫਿਰ ਇਹ ਵੈਸੇ ਵੇਖੀਦਾ ਵੀ ਆਸਟ੍ਰੇਲੀਆ 'ਚ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਵੱਲ ਕੱਢਣੀਆਂ ਜਾਂ ਤੁਹਾਡੇ ਸਿਰ ਜਿਹੜੀ ਚੀਜ਼ ਪੈਣੀ ਆ, ਕੋਈ ਰੂਲ ਚੇਂਜ ਆ, ਕੋਈ ਫੀਸ ਵਧੀ ਆ, ਉਹ ਕਹਿੰਦੇ ਆ ਵੀ ਉਹ ਅੱਜ ਹੀ ਵਧ ਗਈ ਆ, ਅਤੇ ਜਿਹੜਾ ਇਹ ਪੱਲਿਓਂ ਦੇਣਾ ਕੁਛ ਇਹ ਸਾਲ ਪਹਿਲਾਂ ਹੀ ਮਤਲਬ ਸਵਾਦ ਜਿਹਾ ਦੇ ਦਿਉ ਵੀ ਹਾਂ ਅਸੀਂ ਕੁਛ ਕੀਤਾ ਸੀ, ਪਰ ਉਹ ਹਾਲੇ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਣਾ।
1: ਹਾਂਜੀ,
0: ਇੱਦਾਂ ਦਾ ਕੁਛ ਹੈਗਾ ਜਿਹੜਾ ਪਿਛਲੇ ਸਾਲ ਅਨਾਊਂਸ ਕੀਤਾ ਸੀ ਅਤੇ ਹੁਣ ਸਾਨੂੰ ਮਿਲਣਾ ਵਾ?
1: ਹਾਂਜੀ, ਇੱਕ ਹੋਰ ਚੇਂਜ ਜਿਹੜਾ ਆ ਰਿਹਾ ਕਿ ਟੈਕਸ ਰੇਟਸ ਘਟੇ ਨੇ, ਬਹੁਤ ਜ਼ਿਆਦਾ ਫਰਕ ਤਾਂ ਨਹੀਂ ਪਏਗਾ ਉਹਦਾ, ਪਰ ਕੁਛ ਫਰਕ ਪਏਗਾ ਉਹਦਾ, ਪਰ ਉਹਦਾ ਫਰਕ ਵੀ ਅਗਲੇ ਸਾਲਾਂ ਦੇ ਵਿੱਚ। ਜਿਵੇਂ ਇਸ ਸਾਲ ਤੋਂ 1 July 2026 ਤੋਂ ਟੈਕਸ ਰੇਟ ਜਿਹੜੇ ਨੇ, ਜਿਹੜਾ ਮਿਡਲ ਬ੍ਰੈਕਟ ਹੈ ਜਿਹੜੇ 18,200 ਤੋਂ 45,000, ਫਿਲਹਾਲ 16% ਆ, ਉਹ ਘੱਟ ਕੇ 15% ਹੋ ਜਾਏਗੀ, ਔਰ ਉਸ ਤੋਂ ਬਾਅਦ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 'ਚ ਘੱਟ ਕੇ 14% ਹੋ ਜਾਏਗੀ। ਉਹਦੇ ਨਾਲ ਵੀ ਤੁਹਾਡਾ ਥੋੜ੍ਹਾ ਟੈਕਸ ਘਟੇਗਾ, ਜਿਹਦਾ ਫਰਕ ਤੁਹਾਨੂੰ ਆਪਣੀ ਪੇ ਸਲਿਪਸ ਦੇ ਵਿੱਚ ਆਲਰੇਡੀ ਨਜ਼ਰ ਆ ਰਿਹਾ ਹੋਏਗਾ ਕਿ ਹੁਣ ਜਿਹੜੀ ਤੁਹਾਨੂੰ ਫਸਟ ਪੇ ਆਏਗੀ ਉਹਦੇ ਵਿੱਚ ਟੈਕਸ ਵਿਦ ਹੈਲਡ ਤੁਹਾਡਾ ਘਟਿਆ ਹੋਏਗਾ। ਉਹਦਾ ਕਾਰਨ ਇਹੀ ਹੈ ਕਿ ਟੈਕਸ ਰੇਟ ਘਟਣ ਦੇ ਨਾਲ ਤੁਹਾਡਾ ਟੈਕਸ ਵਿਦ ਹੈਲਡ ਥੋੜ੍ਹਾ ਜਿਹਾ ਫਰਕ ਪਿਆ।
0: ਸੋ ਜਿਹੜੇ ਜਿਨ੍ਹਾਂ ਨੂੰ ਪੇ ਆਉਂਦੀ ਸੀ, ਜੇ ਉਹਨਾਂ ਦੇ ਵਿੱਚ ਉਹ ਫਰਕ ਉਹਨਾਂ ਨੂੰ ਨਹੀਂ ਦਿਖ ਰਿਹਾ ਤਾਂ ਉਹ ਇੱਕ ਵਾਰੀ ਇੰਪਲੋਇਰ ਨਾਲ ਗੱਲ ਕਰ ਲੈਣ।
1: ਹਾਂਜੀ, ਵੈਸੇ ਤਾਂ ਆਟੋਮੈਟਿਕਲੀ ਮੋਸਟਲੀ ਜਿਹੜੇ ਇੰਪਲੋਇਰ ਨੇ ਉਹ ਕੋਈ ਨਾ ਕੋਈ ਸੋਫਟਵੇਅਰ ਯੂਜ਼ ਕਰ ਹੀ ਰਹੇ ਨੇ, ਅਤੇ ਜਿਨ੍ਹਾਂ ਵਿੱਚ ਆਟੋਮੈਟਿਕਲੀ ਉਹ ਕੈਲਕੂਲੇਸ਼ਨਸ ਹੁੰਦੀ ਆ, ਅਤੇ ਉਹ ਫਰਕ ਆਇਆ ਹੀ ਹੋਏਗਾ। ਵੈਸੇ ਮਾਈਨਰ ਜਿਹਾ ਡਿਫਰੈਂਸ ਆ, ਬਹੁਤ ਜ਼ਿਆਦਾ ਡਿਫਰੈਂਸ ਨਹੀਂ ਆ, ਬਟ ਸਟਿਲ ਤੁਹਾਡਾ ਪੇ ਦੇ ਵਿੱਚ ਥੋੜ੍ਹਾ ਫਰਕ ਆਏਗਾ।
0: ਸੋ ਇਹ ਮਤਲਬ ਅਗੇਨ ਫਿਰ ਉੱਦਾਂ ਦੀ ਚੀਜ਼ ਆ ਵੀ ਉਹ ਲਿਖਣ 'ਚ ਅਨਾਊਂਸਮੈਂਟ 'ਚ ਸੋਹਣੀ ਲੱਗਦੀ ਆ ਵੀ ਟੈਕਸ ਘਟੇ ਆ, ਪਰ ਇਹ ਮਤਲਬ ਕੁਛ ਇੱਕ ਡੋਲਰ ਪ੍ਰਤੀ ਹਫ਼ਤਾ ਆਪਾਂ ਕਹਿ ਲਈਏ।
1: ਹਾਂਜੀ,
0: ਹੈ ਨਾ, ਇੰਨਾ ਕੁ ਫਰਕ, ਜਿੱਦਾਂ ਮੈਂ ਵੀ ਵੇਖ ਰਿਹਾ ਹਾਂ ਵੀ ਸਾਡੀ ਮਜ਼ਦੂਰੀ ਦੇ ਵਿੱਚ ਵੀ ਥੋੜ੍ਹੇ ਕੁਛ ਇੱਕ ਡੋਲਰ ਸੀ ਮੇਰੇ ਖਿਆਲ, $5-7 ਇੱਦਾਂ ਦਾ ਕੁਛ ਫਰਕ ਸੀ।
1: ਹਾਂਜੀ,
0: ਅਤੇ ਕੁਛ ਬਹੁਤ ਵੱਡਾ ਕੋਈ ਫੇਰ ਬਦਲ ਨਹੀਂ, ਪਰ ਹਾਂ ਸਾਨੂੰ ਸੁਣਨ 'ਚ ਵਧੀਆ ਲੱਗਦਾ ਵੀ ਟੈਕਸ ਘਟ ਗਏ ਨੇ ਹਨਾ।
1: ਹਾਂਜੀ, ਐਟ ਲੀਸਟ ਕੁਛ ਤੇ ਗਵਰਨਮੈਂਟ ਨੇ ਪੋਜ਼ਿਟਿਵ ਕੀਤਾ, ਨਹੀਂ ਤੇ ਇਸ ਬਜਟ ਦੇ ਵਿੱਚ ਤੇ ਕਾਫੀ ਕੁਛ ਹੇਰ ਬਦਰ ਹੋਈਆਂ ਨੇ
0: ਜੀ। ਤੇ ਇਹਦੇ ਵਿੱਚ ਫਿਰ ਆਪਾਂ ਇੱਕ ਜਿਹੜਾ ਸੁਪਰ ਦਾ ਵੀ ਆਪਾਂ ਸੁਣਦੇ ਹਾਂ ਵੀ ਸੁਪਰ ਹੁਣ ਪੇ ਜਦੋਂ ਪਾਉਣੀ ਉਹਦੇ ਨਾਲ ਹੀ ਪਾਉਣਾ ਪੈਣਾ ਵਾ, ਤੇ ਉਹਦਾ ਸ਼ੁਰੂ ਹੋ ਚੁੱਕਾ ਫਿਰ ਉਹ।
1: ਹਾਂਜੀ, 1 July 2026 ਤੋਂ ਇਹ ਵੀ ਇੱਕ ਨਵਾਂ ਚੇਂਜ ਆਇਆ ਕਿ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਪਲੋਇਰਸ ਪੇ ਕਰਦੇ ਸੀ ਸੁਪਰ ਕੁਆਰਟਰਲੀ ਬੇਸ 'ਤੇ, ਅਗਰ ਮੈਂ ਸਮਾਲ ਬਿਜ਼ਨਸਿਸ ਦੀ ਗੱਲ ਕਰਾਂ, ਅਤੇ ਹੁਣ ਪੇ ਡੇ ਸੁਪਰ ਆ ਗਿਆ ਜਿਹਦੇ ਵਿੱਚ ਜਦੋਂ ਤੁਹਾਡੀ ਪੇ ਪਾਉਂਦੇ ਨੇ ਨਾਲ ਦੀ ਨਾਲ ਸੁਪਰ ਪੇ ਕਰਨੀ ਆ, ਅਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸੁਪਰ ਤੁਹਾਡੇ ਸੁਪਰ ਅਕਾਊਂਟ ਦੇ ਵਿੱਚ ਪਹੁੰਚ ਜਾਣੀ ਚਾਹੀਦੀ ਆ। ਸੋ ਇਹ ਇੱਕ ਨਵਾਂ ਚੇਂਜ ਆ, ਅਤੇ ਜਿਹਦੇ ਨਾਲ ਇੰਪਲੋਈਜ਼ ਨੂੰ ਤਾਂ ਚਲੋ ਫਾਇਦਾ ਹੋਏਗਾ ਕਿ ਉਹ ਸੁਪਰ ਉਹਨਾਂ ਦੀ ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਕਿ ਇੰਪਲੋਇਰ ਉਹਨਾਂ ਦੀ ਸੁਪਰ ਪਾ ਰਿਹਾ ਕਿ ਨਹੀਂ। ਅਤੇ ਕਈ ਵਾਰੀ ਕਾਫੀ ਟਾਈਮ ਹੋ ਜਾਂਦਾ ਕਿ ਉਹਨਾਂ ਨੂੰ ਵੇਟ ਕਰਨੀ ਪੈਂਦੀ, ਔਰ ਕਈ ਵਾਰੀ ਇੰਪਲੋਇਰ ਪਾਉਂਦੇ ਨਹੀਂ ਸੁਪਰ, ਅਤੇ ਹੁਣ ਐਟਲੀਸਟ ਨਾਲ ਦੀ ਨਾਲ ਅਪਡੇਟ ਹੁੰਦਾ ਰਹੇਗਾ। ਅਤੇ ATO ਵੀ ਹੁਣ ਕਾਫੀ ਐਕਟਿਵਲੀ ਉਹਦੇ 'ਤੇ ਕੰਮ ਕਰ ਰਿਹਾ ਕਿ ਪਹਿਲਾਂ ਹੁੰਦਾ ਸੀਗਾ ਕਿ ਅਗਰ ਸੁਪਰ ਲੇਟ ਹੁੰਦੀ ਹੈ ਕਿਸੇ ਇੰਪਲੋਇਰ ਤੋਂ ਤਾਂ ਉਹਨਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਸੀ ਕਿ ਸੁਪਰ ਐਨੂਏਸ਼ਨ ਗਰੰਟੀ ਚਾਰਜ ਸਟੇਟਮੈਂਟ ਉਹਨਾਂ ਨੇ ਲੋਚ ਕਰਕੇ ਉਹਦੇ 'ਤੇ ਇੰਟਰਸਟ ਪੇ ਕਰਨਾ ਹੁੰਦਾ ਸੀ, ਜਿਹੜਾ ਪਹਿਲਾਂ ਮੈਨੂਅਲੀ ਆਪ ਕਰਨਾ ਹੁੰਦਾ ਸੀ ਇੰਪਲੋਇਰ ਨੇ। ਪਰ ਹੁਣ ATO ਕਹਿੰਦਾ ਕਿ ਹੁਣ ਤੁਹਾਨੂੰ ਕਰਨ ਦੀ ਲੋੜ ਨਹੀਂ, ਅਗਰ ਤੁਸੀਂ ਲੇਟ ਪੇ ਕਰਦੇ ਆ ਤਾਂ ATO ਅਸੈਸਮੈਂਟ ਇਸ਼ੂ ਕਰਕੇ ਤੁਹਾਡੇ ਤੋਂ ਰਿਕਵਰੀ ਕਰ ਲਏਗਾ।
0: ਸੋ ਜੋ ਪਹਿਲਾਂ ਜਿਹੜਾ ਕਹਿ ਦਿੰਦੇ ਸੀ ਵੀ ਸੁਪਰ ਹਲੇ ਕੋਈ ਨਹੀਂ ਕਰ ਦਿੰਦੇ ਆ ਹੈਗਾ ਵਾ ਟਾਈਮ, ਸੋ ਲੇਟ ਸੇਟ ਚੱਲ ਜਾਂਦਾ ਸੀ, ਸੋ ਹੁਣ ਤੁਸੀਂ ਨਾਲ ਦੀ ਨਾਲ ਹੀ ਜਦੋਂ ਪੇ ਪੈਂਦੀ ਆ। ਅੱਛਾ, ਬਹੁਤ ਸਾਰੇ ਲੋਕ ਨੇ ਜਿਹੜੇ ਸੁਪਰ ਜਿਨ੍ਹਾਂ ਨੂੰ ਕਈ ਵਾਰੀ ਗੱਲ ਕਰੀਦੀ ਹੈ ਅਤੇ ਬਹੁਤਿਆਂ ਨੇ ਸੁਣਿਆ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਬਹੁਤਾ ਕੁਛ ਪਤਾ ਨਹੀਂ ਹੁੰਦਾ ਸੁਪਰ ਬਾਰੇ, ਨਾਲ ਦੀ ਨਾਲ ਜਿਹੜਾ ਚੈੱਕ ਕਰਨਾ ਕਈ ਤਾਂ ਕਰਦੇ ਨੇ ਜਿਹੜੇ ਅਪ ਟੂ ਡੇਟ ਨੇ, ਪਰ ਬਹੁਤਿਆਂ ਨੂੰ ਨਹੀਂ ਪਤਾ ਹਾਲੇ ਚਿਰ ਹੋ ਗਿਆ ਰਹਿੰਦਿਆਂ ਤਾਂ ਵੀ ਨਹੀਂ ਉਹ ਵਹਿੰਦੇ, ਉਹਦਾ ਆਸਾਨ ਜਿਹਾ ਤਰੀਕਾ ਕੀ ਆ, ਕਿੱਦਾਂ ਉਹ ਅਪ ਟੂ ਡੇਟ ਰਹਿਣ, ਇਹ ਚੀਜ਼ ਵਹਿੰਦੇ ਰਹਿਣ ਵੀ ਹਾਂ ਕੁਛ ਪੈ ਗਿਆ ਉਹਨਾਂ ਦੇ ਅਕਾਊਂਟ 'ਚ ਜਾਂ ਨਹੀਂ ਪਿਆ, ਅੰਟਿਲ ਅਨਲੈਸ ਕਿ ਜਦੋਂ ਲੈਟਰ ਆਉਂਦੇ ਉਦੋਂ ਪਤਾ ਲੱਗੇ।
1: ਹਾਂਜੀ, ਸੋ ਜ਼ਿਆਦਾਤਰ ਸੁਪਰ ਫੰਡਸ ਜਿਹੜੇ ਨੇ ਉਹਨਾਂ ਦੀ ਔਨਲਾਈਨ ਤੁਸੀਂ ਜਾ ਕੇ ਉਹਨਾਂ ਦੇ ਨਾਲ ਮਤਲਬ ਆਪਣਾ ਮੈਂਬਰਸ਼ਿਪ ਨੰਬਰ ਦੇ ਨਾਲ ਲੌਗਇਨ ਕਰ ਸਕਦੇ ਹਾਂ, ਉੱਥੇ ਤੁਸੀਂ ਟਰੈਕ ਕਰ ਸਕਦੇ ਹਾਂ, ਈਵਨ ਫੋਨ ਦੇ ਵਿੱਚ ਐਪ ਦੇ ਵਿੱਚ ਵੀ ਤੁਸੀਂ ਆਪਣੇ ਸੁਪਰ ਟਰੈਕ ਕਰ ਸਕਦੇ ਹਾਂ ਜਿਵੇਂ ਜਿਵੇਂ ਤੁਹਾਡੀ ਸੁਪਰ ਆਉਂਦੀ ਹੈ। ਈਵਨ ਤੁਸੀਂ ਅਗਰ ਅਕਾਊਂਟ ਨਹੀਂ ਵੀ ਹੈ ਤੁਸੀਂ ਮਾਈਗੋਵ ਦੇ ਵਿੱਚ ਜਾ ਕੇ ਵੀ ਸੁਪਰ ਆਪਣੀ ਦੇਖ ਸਕਦੇ ਹਾਂ, ਉਹਦੇ 'ਚ ਸਾਰੀ ਹਿਸਟਰੀ ਤੁਹਾਨੂੰ ਆ ਜਾਂਦੀ ਹੈ ਕਿ ਇੰਪਲੋਇਰ ਨੇ ਕਦੋਂ ਕਦੋਂ ਕੰਟਰੀਬਿਊਸ਼ਨ ਕੀਤਾ ਅਤੇ ਤੁਹਾਡਾ ਟੋਟਲ ਬੈਲੈਂਸ ਕਿੰਨਾ ਹੈ ਸੁਪਰ ਦਾ, ਸੋ ਤੁਸੀਂ ਉਹਨੂੰ ਟਰੈਕ ਕਰ ਸਕਦੇ ਹਾਂ। ਪਰ ਅਗਰ ਤੁਸੀਂ ਔਨਲਾਈਨ ਅਕਾਊਂਟ ਬਣਾਉਂਦੇ ਹਾਂ ਉਹਦੇ ਨਾਲ ਤੁਹਾਨੂੰ ਇਹ ਵਾਧਾ ਹੋਏਗਾ ਕਿ ਤੁਸੀਂ ਇਹ ਵੀ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿੱਥੇ ਇਨਵੈਸਟ ਕਰਨਾ। ਮੋਸਟਲੀ ਸੁਪਰ ਫੰਡ ਤੁਹਾਨੂੰ ਆਪਸ਼ਨ ਦਿੰਦੇ ਨੇ ਕਿ ਤੁਸੀਂ ਚੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਮੁਤਾਬਕ ਕਿ ਤੁਸੀਂ ਕਿੱਥੇ ਕਿੱਥੇ ਉਹ ਪੈਸਾ ਆਪਣਾ ਇਨਵੈਸਟ ਕਰਨਾ ਆ, ਇੰਸਟੀਡ ਆਫ ਕਿ ਉਹ ਡਿਸਾਈਡ ਕਰਨ। ਵੈਸੇ ਤਾਂ ਅਗਰ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਹੈ ਤਾਂ ਫਿਰ ਤਾਂ ਐਕਸਪਰਟਸ ਦੇ ਹੱਥ 'ਚ ਹੀ ਰਹਿੰਦੇ, ਬੈਟਰ ਆ
0: ਜੀ ਅਕਾਊਂਟੈਂਟ ਨੂੰ ਪੁੱਛ ਲੈਣ।
1: ਹਾਂਜੀ, ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸੁਪਰ ਜ਼ਿਆਦਾ ਗਰੋ ਨਹੀਂ ਕਰ ਰਿਹਾ ਤਾਂ ਤੁਸੀਂ ਇੱਕ ਵਾਰੀ ਉਹਨੂੰ ਜ਼ਰੂਰ ਦੇਖੋ ਕਿ ਕਿੱਥੇ ਉਹ ਪੈਸਾ ਤੁਹਾਡਾ ਸਪੈਂਡ ਹੋਇਆ, ਇਨਵੈਸਟ ਹੋਇਆ ਸੋਰੀ, ਅਤੇ ਕੀ ਉਹਨੂੰ ਤੁਸੀਂ ਬਿਹਤਰ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਸੁਪਰ ਨੂੰ। ਫਿਰ ਤੁਸੀਂ ਉਹਦੇ ਵਿੱਚ ਇਹ ਵੀ ਚੀਜ਼ ਕਰ ਸਕਦੇ ਹਾਂ ਕਿ ਜ਼ਰੂਰ ਚੈੱਕ ਕਰੋ ਕਿ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਕਿ ਨਹੀਂ, ਕਿਉਂਕਿ ਮੋਸਟਲੀ ਸੁਪਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਕਰਦੇ ਨੇ ਜਦੋਂ ਅਕਾਊਂਟ ਸੈਟਅਪ ਹੁੰਦਾ ਹੈ।
0: ਓਕੇ,
1: ਪਰ ਅਗਰ ਤੁਹਾਡਾ ਕਾਫੀ ਸਮੇਂ ਤੋਂ ਸੁਪਰ ਕੰਟਰੀਬਿਊਸ਼ਨ ਨਹੀਂ ਹੋਇਆ ਤਾਂ ਉਹ ਇਨਐਕਟਿਵ ਹੋ ਜਾਂਦੀ ਹੈ ਇੰਸ਼ੋਰੈਂਸ।
0: ਓਕੇ,
1: ਸੋ ਅਗਰ ਉਹ ਇਨਐਕਟਿਵ ਹੋਈ ਆ ਉਸ ਤੋਂ ਬਾਅਦ ਤੁਸੀਂ ਉਹਨੂੰ ਐਕਟਿਵ ਨਹੀਂ ਕਰਾਇਆ ਤਾਂ ਤੁਹਾਨੂੰ ਲੱਗਦਾ ਹੋਵੇਗਾ ਇੰਸ਼ੋਰੈਂਸ ਆਲਰੇਡੀ ਹੈਗੀ ਆ ਸੁਪਰ ਦੇ ਥਰੂ, ਪਰ ਉਹ ਮੇਕ ਸ਼ੋਰ ਕਰਨਾ ਜ਼ਰੂਰੀ ਆ ਕਿ ਤੁਹਾਡੀ ਸੁਪਰ ਐਨੂਏਸ਼ਨ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਐਕਟਿਵ ਹੋਵੇ। ਅਤੇ ਉਹਦੇ ਵਿੱਚ ਵੀ ਪਲੈਨ ਤੁਸੀਂ ਡਿਸਾਈਡ ਕਰ ਸਕਦੇ ਹਾਂ ਕਿੰਨਾ ਕਵਰ ਤੁਸੀਂ ਲੈਣਾ ਆ, ਉਸ ਹਿਸਾਬ ਨਾਲ ਤੁਹਾਡਾ ਫਿਰ ਡਿਡਕਸ਼ਨਸ ਹੁੰਦੀਆਂ ਨੇ ਸੁਪਰ ਦੇ ਵਿੱਚੋਂ, ਅਤੇ ਪਰ ਉਹ ਚੀਜ਼ ਨੂੰ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਹੋ ਤਾਂ ਵਧੀਆ ਰਹਿੰਦਾ।
0: ਸੋ ਇਹ ਕਿਹੜੀਆਂ ਇੰਸ਼ੋਰੈਂਸ ਕਿਹੜੀ ਆ, ਇਹ ਹੈਲਥ ਇੰਸ਼ੋਰੈਂਸ ਆ ਜਾਂ ਕਿਹੜੀ ਇੰਸ਼ੋਰੈਂਸ ਹੈ?
1: ਸੁਪਰ ਦੇ ਵਿੱਚ ਤੁਸੀਂ ਜ਼ਿਆਦਾ ਜਿਹੜੀਆਂ ਕੋਮਨ ਨੇ ਲਾਈਫ ਇੰਸ਼ੋਰੈਂਸ ਲੈ ਸਕਦੇ ਹਾਂ, ਟੋਟਲ ਐਂਡ ਪਰਮਾਨੈਂਟ ਡਿਸੇਬਿਲਟੀ ਇੰਸ਼ੋਰੈਂਸਿਸ ਨੇ
0: ਜੀ,
1: ਉਹ ਇਨਕਮ ਪ੍ਰੋਟੈਕਸ਼ਨ ਇੰਸ਼ੋਰੈਂਸ ਵੀ ਤੁਸੀਂ ਕਰਾ ਸਕਦੇ ਹਾਂ ਸੁਪਰ ਦੇ ਥਰੂ। ਸੋ ਉਹਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰਕੇ ਦੇਖਦੇ ਹਾਂ ਤੁਸੀਂ ਐਸਟੀਮੇਟ ਤੁਹਾਨੂੰ ਮਿਲ ਜਾਂਦਾ ਕਿ ਕਿੰਨਾ ਤੁਹਾਨੂੰ ਕੋਸਟ ਕਰੇਗੀ ਉਹ ਇੰਸ਼ੋਰੈਂਸ, ਅਤੇ ਉਹ ਤੁਸੀਂ ਆਪਣੇ ਕੋਲੋਂ ਨਹੀਂ ਪੈਸੇ ਪੇ ਕਰਨੇ, ਉਹ ਤੁਹਾਡੇ ਸੁਪਰ ਦੇ ਵਿੱਚੋਂ ਡਿਡਕਟ ਹੋ ਜਾਂਦੇ ਆ ਅਤੇ ਉਹ ਕਵਰ ਤੁਹਾਨੂੰ ਮਿਲ ਜਾਂਦਾ
0: ਜੀ। ਅਤੇ ਸੁਪਰ ਦੇ ਵਾਧਾ ਵੀ ਹੋਇਆ ਵਾ ਕੋਈ ਭਲਾ? ਜਿੱਦਾਂ ਕਹਿ ਰਹੇ ਵੀ ਹਰ ਸਾਲ ਥੋੜ੍ਹਾ ਥੋੜ੍ਹਾ ਜਿਹਾ ਵਧਿਆ ਕਰਨਾ ਵਾ?
1: ਵਾਧਾ ਹੋ ਚੁੱਕਿਆ ਆਲਰੇਡੀ, ਪਰ ਇਸ ਸਾਲ ਨਹੀਂ ਕੋਈ ਚੇਂਜਿਸ ਹੈ। ਜਿਵੇਂ ਸੁਪਰ ਕਰੰਟਲੀ 12% ਹੈਗੀ ਆ, ਪਿਛਲੇ ਸਾਲ ਵੀ 12% ਸੀ। ਪਹਿਲਾਂ 9% ਤੋਂ ਹੁੰਦੇ ਹੋਏ 12% ਤੱਕ ਪਹੁੰਚ ਗਈ ਆ, ਹੁਣ 12% 'ਤੇ ਆ ਕੇ ਰੁਕ ਗਈ ਆ। ਸੋ ਹੁਣ 12% ਹੀ ਰਹਿਣੀ ਆ
0: ਫੋਰ ਦਾ ਟਾਈਮ
1: ਬਿੰਗ, ਅਨਲੈਸ ਲੇਬਰ ਜਾਂ ਕੋਈ ਹੋਰ ਗਵਰਨਮੈਂਟ ਆ ਕੇ ਕੋਈ ਹੋਰ ਚੇਂਜਿਸ ਕਰਦੇ ਆ, ਬਟ ਫਿਲਹਾਲ 12% ਆ।
0: ਅਤੇ ਇਹ ਜਿਹੜਾ ਕਿਹਾ ਜਾ ਰਿਹਾ ਇਹ ਜਿਹੜੀ SMSF ਜਿਹੜੀ ਆਪਣਾ ਆਪੇ ਤੁਸੀਂ ਇਨਵੈਸਟ ਕਰਦੇ ਹੋ ਆਪਣਾ ਜਿਹੜਾ, ਅਤੇ ਉਹਦੇ ਵਿੱਚ ਵੀ ਬਦਲਾਅ ਆਏ ਸੀ, ਉਹ ਕਦੋਂ ਤੋਂ ਲਾਗੂ ਨੇ ਅਤੇ ਕਿੰਨਾ ਕੁ ਸਮਾਂ ਉਹਦੇ ਲਈ?
1: ਹਾਂਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੰਸੈਪਟ ਕਲੀਅਰ ਕਰ ਦਿੰਦਾ
0: ਕਿ
1: ਸੁਪਰ ਫੰਡ ਕੀ ਹੈ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀ ਕਿ ਮੈਜੋਰਿਟੀ ਜਿਹੜੇ ਲੋਕਾਂ ਦੇ ਸੁਪਰ ਫੰਡ ਨੇ ਉਹ ਹੁੰਦੇ ਨੇ, ਕਿ ਜਿਵੇਂ ਇੰਡਸਟਰੀ ਰੈਗੂਲੇਟਡ ਸੁਪਰ ਫੰਡ ਜਿਹੜੇ ਨੇ ਉਹਨਾਂ ਨਾਲ ਨੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣਾ ਖੁਦ ਦਾ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰ ਸਕਦੇ ਹਾਂ, ਅਤੇ ਤੁਸੀਂ ਉਹ ਪੈਸਾ ਜਿਹੜਾ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਜਾਂ ਤੁਸੀਂ ਖੁਦ ਕਰ ਰਹੇ ਹੋ, ਉਹ ਉਸ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਕੰਟਰੀਬਿਊਟ ਕਰਕੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਪਰ ਉਹਦੇ ਵਿੱਚ ਕਾਫ਼ੀ ਰੈਗੂਲੇਸ਼ਨਸ ਕਾਫ਼ੀ ਜ਼ਿਆਦਾ ਨੇ, ਸੋ ਉਹ ਦੇਖਣਾ ਹੁੰਦਾ। ਸੋ ਸੈਲਫ ਮੈਨੇਜ ਸੁਪਰ ਫੰਡ ਜ਼ਿਆਦਾ ਫੇਮਸ ਹੋਇਆ ਸੀਗਾ ਕਿ ਲੋਕ ਪ੍ਰੋਪਰਟੀ ਇਨਵੈਸਟਮੈਂਟਸ ਦੇ ਵਿੱਚ ਕਾਫ਼ੀ ਉਹਨੂੰ ਯੂਜ਼ ਕਰਨ ਲੱਗ ਪਏ, ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਪ੍ਰੋਪਰਟੀਜ਼ ਦੇ ਵਿੱਚ ਕਾਫ਼ੀ ਗਰੋਥ ਹੋ ਰਹੀ ਹੈ। ਸੋ ਪ੍ਰੋਪਰਟੀਜ਼ ਦੇ ਇਨਵੈਸਟ ਕਰਨ ਦੇ ਲਈ ਲੋਕਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ, ਕਾਫ਼ੀ ਵਧੀਆ ਚੱਲ ਰਿਹਾ ਸੀ। ਔਰ ਸੋਚਿਆ ਨਹੀਂ ਸੀ ਕਿ ਇਹਦੇ ਵਿੱਚ ਵੀ ਗੌਰਮੈਂਟ ਨੂੰ ਕੋਈ ਚੇਂਜ ਕਰਨਾ ਪਏਗਾ ਜਾਂ ਚਾਹੀਦਾ, ਬਟ ਰੀਸੈਂਟਲੀ ਇੱਕ ਚੇਂਜ ਜੋ ਕਿ ਇੱਕ ਲਾ ਲਓ ਕਿ ਲੇਬਰ ਗੌਰਮੈਂਟ ਵੱਲੋਂ ਕੰਪਰੋਮਾਈਜ਼ ਹੀ ਹੋਇਆ ਗ੍ਰੀਨ ਦੇ ਨਾਲ, ਕਿ ਜਿਹੜੇ ਇਹਨਾਂ ਨੇ ਪ੍ਰਪੋਜ਼ ਕੀਤੇ ਸੀ ਆਪਣੇ ਚੇਂਜਿਸ ਕੈਪੀਟਲ ਗੇਨਸ ਦੇ ਲਈ ਜਾਂ ਨੈਗੇਟਿਵ ਗੇਅਰਿੰਗ ਦੇ ਲਈ, ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਉਹਨਾਂ ਨੂੰ ਗ੍ਰੀਨ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਉਹਨਾਂ ਨੇ ਸੈਲਫ ਮੈਨੇਜ ਸੁਪਰ ਫੰਡ ਦੇ ਵਿੱਚ ਵੀ ਚੇਂਜਿਸ ਕੀਤੇ। ਜਿਹੜਾ ਚੇਂਜ ਹੋਇਆ ਉਹ

0: ਤੇ ਜਿਹੜਾ ਚੇਂਜਿਸ ਹੈ ਉਹ ਆਲਰੇਡੀ ਲੋ ਪਾਸ ਹੋ ਚੁੱਕਾ, ਠੀਕ ਹੈ, ਤੇ ਟਾਈਮ ਉਹਨਾਂ ਨੇ ਰੱਖਿਆ ਜੀ 10 ਅਗਸਤ ਲਾਸਟ ਡੇਟ ਹੈ ਜਿਹੜਾ ਉਹਨਾਂ ਨੇ ਇੱਕ ਵਿੰਡੋ ਰੱਖੀ ਸੀਗੀ ਕਿ ਥੋੜ੍ਹਾ ਟਾਈਮ ਉਹਨਾਂ ਨੇ 45 ਡੇਜ਼ ਦਿੱਤੇ ਸੀਗੇ ਕਿ ਅਗਰ ਤੁਸੀਂ ਕਿਉਂਕਿ ਆਲਰੇਡੀ ਕਈ ਲੋਕ ਪ੍ਰੋਸੈਸ 'ਚ ਸੀਗੇ ਕਿ ਪ੍ਰੋਪਰਟੀ ਸਰਚ ਕਰ ਰਹੇ ਸੀਗੇ ਜਾਂ ਉਹਨਾਂ ਦੀ ਗੱਲਬਾਤ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ,
1: ਐਡਵਾਂਸ ਦੇ ਚੁੱਕਾ ਕੋਈ ਮੰਨ ਲਓ
0: ਜੀ, ਤਾਂ ਉਹਨਾਂ ਨੂੰ ਇੱਕ ਟਾਈਮ ਦਿੱਤਾ ਉਹਨਾਂ ਨੇ ਕਿ 45 ਡੇਜ਼ ਤੁਹਾਡੇ ਕੋਲ ਹੈਗੇ ਆ, 10 ਅਗਸਤ ਤੱਕ ਅਗਰ ਤੁਸੀਂ ਕੋਈ ਵੀ ਕੰਟਰੈਕਟ ਸਾਈਨ ਕਰ ਲੈਂਦੇ ਹੋ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਤਾਂ ਉਹ ਸਟਿਲ ਪੁਰਾਣੇ ਰੂਲਾਂ ਦੇ ਵਿੱਚ ਤੁਹਾਨੂੰ ਹੋ ਜਾਏਗਾ, ਅਤੇ ਅਦਰਵਾਈਜ਼ 10 ਅਗਸਤ ਤੋਂ ਬਾਅਦ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੇ, ਲੋਨ ਨਹੀਂ ਲੈ ਸਕਦੇ ਬੇਸਿਕਲੀ, ਇਨਵੈਸਟਮੈਂਟ ਤੁਸੀਂ ਸਟਿਲ ਕਰ ਸਕਦੇ ਹਾਂ ਅਗਰ ਤੁਹਾਡੇ ਸੈਲਮੈਨ ਸੁਪਰਫੰਡ 'ਚ ਇੰਨਾ ਪੈਸਾ ਹੋਵੇ ਕਿ ਖੁਦ ਬਾਏ ਕਰ ਸਕਦਾ,
1: ਓਕੇ,
0: ਪਰ ਜ਼ਿਆਦਾਤਰ 'ਤੇ ਲੋੜ ਪੈਂਦੀ ਹੈ ਲੋਨ ਲੈਣ ਦੀ।
1: ਓਕੇ, ਸੋ ਮੈਂ ਇੱਥੇ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜੇ ਪੈਸੇ ਸੀ ਉਹ ਪਹਿਲਾਂ ਤੁਸੀਂ ਘਰ ਖਰੀਦਣ ਲਈ ਉਹਨੂੰ ਵਰਤ ਲੈਂਦੇ ਸੀ ਪੈਸੇ, ਅਤੇ ਹੁਣ ਵੀ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਲੋਨ ਨਹੀਂ ਲੈ ਸਕਦੇ, ਕਿਉਂਕਿ ਰੌਲਾ ਇਹ ਸੀਗਾ ਕਿ ਜਿਹੜਾ ਕਮਰਸ਼ੀਅਲ ਪਰਪਜ਼ ਲਈ ਤੁਸੀਂ ਕਰ ਸਕਦੇ ਹੋ ਪਰ ਦੂਜੇ ਪਰਪਜ਼ ਲਈ ਤੁਸੀਂ ਨਹੀਂ ਕਰ ਸਕਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਕਲੀਅਰ ਕਰ ਦਈਏ।
0: ਹਾਂਜੀ, ਰੂਲ ਜਿਹੜਾ ਚੇਂਜ ਹੈ ਉਹ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦਾ ਸਿਰਫ ਉਹਨਾਂ ਨੇ ਕੀਤਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਨਹੀਂ ਲੈ ਸਕਦੇ ਸੈਲਮੈਨੇ ਸੁਪਰਫੰਡਸ, ਬਟ ਹਜੇ ਵੀ ਉਹਨਾਂ ਨੇ ਕਮਰਸ਼ੀਅਲ ਪ੍ਰੋਪਰਟੀ ਨੂੰ ਟੱਚ ਨਹੀਂ ਕੀਤਾ ਕਿ ਤੁਸੀਂ ਕਮਰਸ਼ੀਅਲ ਪ੍ਰੋਪਰਟੀ 'ਚ ਸਟਿਲ ਇਨਵੈਸਟ ਕਰ ਸਕਦੇ ਹੋ ਸੈਲਮੈਨੇ ਸੁਪਰਫੰਡ ਦੇ ਥਰੂ
1: ਜੀ,
0: ਅਤੇ ਕਾਫੀ ਲੋਕ ਇਹਨੂੰ ਯੂਜ਼ ਵੀ ਕਰਦੇ ਨੇ, ਜਿਵੇਂ ਕਾਫੀ ਕੋਮਨ ਹੈ ਕਿ ਤੁਸੀਂ ਜਿਹੜੀ ਜਗ੍ਹਾ ਤੋਂ ਬਿਜ਼ਨਸ ਕਰ ਰਹੇ ਹਾਂ ਉਸ ਪ੍ਰੋਪਰਟੀ ਨੂੰ ਤੁਸੀਂ ਖਰੀਦ ਸਕਦੇ ਹਾਂ ਆਪਣੇ ਸੈਲਮੈਨੇ ਸੁਪਰਫੰਡ ਦੇ ਥਰੂ ਅਤੇ ਆਪਣੇ ਬਿਜ਼ਨਸ ਨੂੰ ਲੀਜ਼ 'ਤੇ ਦੇ ਸਕਦੇ ਹਾਂ, ਅਤੇ ਉਹ ਅਰੇਂਜਮੈਂਟ ਹਜੇ ਵੀ ਹੈਗੀ ਹੈ। ਅਤੇ ਜੇ ਤੁਸੀਂ ਆਲਰੇਡੀ ਤੁਹਾਡਾ ਘਰ ਹੈਗਾ ਸੈਲਮੈਨੇ ਸੁਪਰਫੰਡ ਦੇ ਥਰੂ ਆਲਰੇਡੀ ਲੋਨ ਚੱਲ ਰਿਹਾ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਹੈ, ਇਹ ਸਿਰਫ ਨਵੇਂ ਪ੍ਰੋਪਰਟੀਜ਼ ਲੈਣ ਦੇ ਲਈ ਚੇਂਜਿਸ ਨੇ, ਸੋ ਆਲਰੇਡੀ ਅਗਰ ਤੁਹਾਡਾ ਚੱਲ ਰਿਹਾ ਤਾਂ ਫਿਰ ਕੋਈ ਚੇਂਜ ਨਹੀਂ ਹੈ।
1: ਅਤੇ ਨਵੇਂ ਦੇ ਜਿਹੜੀ ਕਹਿਣ ਦਾ ਮਤਲਬ ਕਿ ਤੁਸੀਂ ਨਵਾਂ ਕੁਛ ਪਰਚੇਜ਼ ਕਰ ਰਹੇ ਹੋ ਜਾਂ ਫਿਰ ਕੋਈ ਪੁਰਾਣੀ ਪ੍ਰੋਪਰਟੀ ਆ ਪਹਿਲਾਂ ਦੀ ਬਣੀ ਪਈ ਆ ਅਤੇ ਉਹ ਅਲੱਗ ਚੀਜ਼ ਆ ਜਾਂ ਬ੍ਰੈਂਡ ਨਿਊ ਜਿਹੜੀ ਆ ਉਹ ਅਲੱਗ ਆ, ਉਸ ਪੱਖੋਂ ਉਹ ਵੀ ਥੋੜ੍ਹਾ ਜਿਹਾ
0: ਨਹੀਂ, ਇਹਦੇ ਵਿੱਚ ਇਹ ਫਰਕ ਨਹੀਂ ਪੈਂਦਾ ਕਿ ਪ੍ਰੋਪਰਟੀ ਪੁਰਾਣੀ ਹੈ ਜਾਂ ਨਵੀਂ ਹੈ।
1: ਓਕੇ,
0: ਇਹਦੇ ਵਿੱਚ ਸਿਰਫ ਇਹੀ ਹੈ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨਹੀਂ ਹੋਏਗੀ, ਕਮਰਸ਼ੀਅਲ ਪ੍ਰੋਪਰਟੀ ਸਟਿਲ ਹੈਗੀ, ਅਗਰ ਵੇਅਰ ਹਾਊਸ ਹੈ, ਆਫਿਸ ਹੈ, ਕਮਰਸ਼ੀਅਲ ਰਿਟੇਲ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਹੈ।
1: ਸੋ ਉਹਦੇ ਵਿੱਚ ਤੁਸੀਂ ਲੋਨ ਵੀ ਤੁਹਾਡਾ ਉਹਦੇ 'ਚ ਹੋ ਜੂਗਾ,
0: ਉਹਦੇ ਵਿੱਚ ਲੋਨ ਤੁਸੀਂ ਕਰ ਸਕਦੇ ਹਾਂ।
1: ਓਕੇ,
0: ਪਰ ਸਿਰਫ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਭਾਵੇਂ ਨਵੀਂ ਹੈ ਭਾਵੇਂ ਪੁਰਾਣੀ ਹੈ, ਅਤੇ ਉਹ ਅਗਰ ਕੰਟਰੈਕਟ 10 ਅਗਸਤ ਤੱਕ ਤੁਸੀਂ ਸਾਈਨ ਕਰ ਲੈਂਦੇ ਹਾਂ ਅਤੇ ਫਿਰ ਤਾਂ ਠੀਕ ਹੈ, ਪਰ ਉਸ ਤੋਂ ਬਾਅਦ ਉਹ ਬੰਦ ਹੋ ਰਿਹਾ।
1: ਸੋ ਇਹਦਾ ਫਰਕ ਕੀ ਪਿਆ ਫਿਰ ਅਤੇ ਕਿਹਨੂੰ ਸਭ ਤੋਂ ਵੱਧ ਫਰਕ ਪਊਗਾ? ਹੁਣ
0: ਫਰਕ ਇਹਦਾ ਮੇਨ ਇਹੀ ਹੋਇਆ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜਿਹੜੀ ਮਾਰਕੀਟ ਹੈ ਪ੍ਰੋਪਰਟੀ ਦੀ ਉਹਨੂੰ ਕਾਫੀ ਫਰਕ ਪਏਗਾ, ਕਿਉਂਕਿ ਸੈਲਮੈਨੇ ਸੁਪਰਫੰਡ ਕਾਫੀ ਲੋਕ ਯੂਜ਼ ਕਰਦੇ ਸੀ ਪ੍ਰੋਪਰਟੀਜ਼ ਬਾਏ ਕਰਨ ਦੇ ਲਈ।
1: ਸੋ ਬਾਇਰ ਘਟਣਗੇ
0: ਅਤੇ ਜਿਹਦੇ ਨਾਲ ਲੱਗਦਾ ਹੈ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਫਰਕ ਆਏਗਾ ਉਸ ਚੀਜ਼ ਦਾ।
1: ਸੋ ਸਾਰੇ ਕਮਰਸ਼ੀਅਲ ਵੱਲ ਜਾਣਗੇ ਅਤੇ ਫਿਰ ਕਮਰਸ਼ੀਅਲ ਦੀ ਡਿਮਾਂਡ ਵੱਧ ਜੂਗੀ।
0: ਹਾਂਜੀ,
1: ਉਹ ਮਹਿੰਗੀ ਹੋਊਗੀ ਫਿਰ।
0: ਹਾਂਜੀ, ਚਾਂਸਿਸ ਨੇ ਕਿ ਜਦੋਂ ਲੋਕਾਂ ਕੋਲ ਆਪਸ਼ਨ ਹੀ ਨਹੀਂ ਹੈ ਅਤੇ ਹੋਰ ਵੀ ਜਿਹੜੇ ਚੇਂਜਿਸ ਜਿਹੜੇ ਅਸੀਂ ਪਹਿਲਾਂ ਵੀ ਇੱਕ ਲਾਸਟ ਐਪੀਸੋਡ ਕੀਤਾ ਸੀ ਜਿਹਦੇ ਵਿੱਚ ਅਸੀਂ ਕਵਰ ਕੀਤਾ ਸੀ ਕਿ ਜਿਹੜੇ ਕੈਪੀਟਲ ਗੇਨ ਨਾਲ ਰਿਲੇਟਿਡ ਚੇਂਜਿਸ ਆਏ ਸੀ ਜਾਂ ਨੈਗਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆਏ ਸੀ ਉਹਦੇ ਨਾਲ ਵੀ ਪ੍ਰੋਪਰਟੀ ਮਾਰਕੀਟ ਨੂੰ ਕਾਫੀ ਫਰਕ ਪਏਗਾ ਅਤੇ ਹੁਣ ਸੈਲਮੈਨੇ ਸੁਪਰਫੰਡ ਦੇ ਵਿੱਚ ਚੇਂਜਿਸ ਆਉਣ ਨਾਲ ਹੋਰ ਫਰਕ ਪਏਗਾ
1: ਜੀ। ਸੋ ਇੱਥੇ ਮੈਂ ਦੱਸ ਦਿਆਂ ਕਿ ਇੱਕ ਪਹਿਲਾਂ ਆਪਾਂ ਲੰਮੀ ਚੌੜੀ ਗੱਲਬਾਤ ਕੀਤੀ ਆ ਇਹਨਾਂ ਦੇ ਨਾਲ, ਸੋ ਉੱਥੇ ਤੁਸੀਂ ਹੋਰ ਵੀ ਵਧੇਰੇ ਡਿਟੇਲ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਾਣ ਸਕਦੇ ਹੋ ਜਾਂ ਹੋਰ ਵੀ ਕਈ ਚੇਂਜਿਸ ਸੀ ਜਦੋਂ ਇਹ ਨਵੀਆਂ ਨਵੀਆਂ ਅਨਾਊਂਸਮੈਂਟਸ ਹੋਈਆਂ ਸੀ, ਬਜਟ ਆਇਆ ਸੀ ਉਸ ਸਮੇਂ ਸਾਡੀ ਗੱਲਬਾਤ ਕੋਈ ਘੰਟੇ ਪਲੱਸ ਦੀ ਇਸੇ ਵਿਸ਼ੇ ਦੇ ਉੱਤੇ, ਸੋ ਤੁਸੀਂ ਜਾ ਕੇ ਉਹ ਵੀ ਸੁਣ ਸਕਦੇ ਹੋ ਜਾਂ ਆਪਾਂ ਇੱਥੇ ਜਿਹੜਾ ਲਿੰਕ ਨੇ ਉਹ ਪੇਸਟ ਕਰ ਦਾਂਗੇ ਜੇ ਤੁਸੀਂ ਇਸ ਟਾਈਮ ਯੂਟਿਊਬ ਵਗੈਰਾ 'ਤੇ ਸੁਣ ਰਹੇ ਹੋ ਤਾਂ। ਇਹ ਕਾਫੀ ਕੰਪਲੀਕੇਟਿਡ ਜਾਂ ਕਾਫੀ ਕੰਫਿਊਜ਼ਿੰਗ ਆ ਕਈਆਂ ਦੇ ਲਈ, ਕਿਉਂਕਿ ਸਿੱਧੀ ਸਿੱਧਾ ਜਿਹਾ ਜਿਹੜਾ ਵਾ ਉਹ ਖਬਰਾਂ ਦੇ ਵਿੱਚ ਇੱਕ ਮੋਟੀ ਮੋਟੀ ਜੀ ਪਹਿਲਾਂ ਪਿਕਚਰ ਆਉਂਦੀ ਹੈ, ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਬਾਕੀ ਦੇ ਇਫ ਬਟਸ ਨੇ ਪ੍ਰੋ ਕੌਨਸ ਨੇ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਂਦੇ ਆ। ਸੋ ਪ੍ਰੋਪਰਟੀ ਦੇ ਉੱਤੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਹਦਾ ਫਰਕ ਪਊਗਾ, ਕੀ ਲੱਗਦਾ ਤੁਹਾਨੂੰ ਮੋਟਾ ਮੋਟਾ ਜਿਹਾ ਇਹਦੇ ਨਾਲ ਘਰਾਂ ਦੀਆਂ ਕੀਮਤਾਂ ਸਟੇਬਲ ਹੋ ਜਾਣਗੀਆਂ? ਕੋਈ ਜ਼ਿਆਦਾ ਤਾਂ ਜਿਹੜਾ ਸਰਕਾਰ ਦਾ ਯਤਨ ਇਹੋ

0: ਚੱਲ ਰਿਹਾ ਸੀ ਨਾ ਕਿ ਆਪਾਂ ਕਿੱਦਾਂ ਲੋਕਾਂ ਨੂੰ ਵੱਧ ਤੋਂ ਵੱਧ ਘਰ ਦੇ ਸਕੀਏ, ਨਿਊ ਹੋਮ ਬਾਇਰ ਜਿਹੜੇ ਨੇ ਉਹ ਆ ਸਕਣ। ਸੋ ਐਜ਼ ਏ ਅਕਾਊਂਟੈਂਟ ਤੁਹਾਡੇ ਕੋਲ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ, ਉਹਨੂੰ ਪਹਿਲਾਂ ਇਹੋ ਹੀ ਹੁੰਦਾ ਵਾ ਵੀ ਪੇਪਰ 'ਤੇ ਅਕਾਊਂਟੈਂਟ ਕੋਲ ਬਣਾਉਣੇ ਹੁੰਦੇ ਆ। ਸੋ ਉਸ ਲਿਹਾਜ ਦੇ ਨਾਲ ਕੀ ਕਹਿੰਦਾ ਤਜਰਬਾ, ਹੁਣ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ ਆਪਾਂ?
1: ਜੋ ਗੌਰਮੈਂਟ ਚਾਹ ਵੀ ਰਹੀ ਸੀ ਉਹ ਚੀਜ਼ ਜੋ ਮੈਨੂੰ ਲੱਗਦਾ ਹੈ ਕਿ ਹੋਏਗੀ ਕਿ ਨਿਊ ਜਿਹੜੀਆਂ ਬਿਲਡਿੰਗਸ ਨੇ, ਨਿਊ ਪ੍ਰੋਪਰਟੀਜ਼ ਨੇ, ਉਹਨਾਂ ਦੀ ਡਿਮਾਂਡ ਅੱਗੇ ਜਾ ਕੇ ਵਧੇਗੀ ਅਤੇ ਜਿਹੜੀਆਂ ਐਗਜ਼ਿਸਟਿੰਗ ਹਾਊਸਿਸ ਨੇ ਉਹਨਾਂ ਦੀ ਡਿਮਾਂਡ ਘਟੇਗੀ। ਜਿਹੜੇ ਕੈਪੀਟਲ ਗੇਨਸ ਦੇ ਚੇਂਜਿਸ ਆ ਰਹੇ ਨੇ ਜਾਂ ਨੈਗੇਟਿਵ ਗੇਅਰਿੰਗ ਦੇ ਚੇਂਜਿਸ ਆ ਰਹੇ ਨੇ
0: ਉਹਨਾਂ ਨੂੰ ਜੇ ਨਾਲ ਰਲਾ ਲਈਏ ਤਾਂ
1: ਉਹਨਾਂ ਨੂੰ ਵੀ ਨਾਲ ਰਲਾ ਲਈਏ ਅਤੇ ਗੌਰਮੈਂਟ ਚਾਹ ਰਹੀ ਹੈ ਸਿੱਧੇ ਤੌਰ 'ਤੇ ਕਿ ਨਵੇਂ ਘਰ ਬਣਨ, ਏਰੀਆਸ ਡਿਵੈਲਪ ਹੋਣ ਅਤੇ ਤੁਸੀਂ ਇਨਵੈਸਟਰਸ ਵੀ ਇਨਵੈਸਟਰ ਜਿਹੜੇ ਨੇ ਉੱਧਰ ਪਾਸੇ ਨੂੰ ਹੋ ਜਾਣ ਅਤੇ ਜਿਹੜੇ ਪੁਰਾਣੇ ਘਰ ਨੇ ਉਹ ਫਸਟ ਹੋਮ ਬਾਇਰ ਦੇ ਲਈ ਉਹ ਚਾਹੁੰਦੇ ਨੇ ਕਿ ਉਹ ਇਨਵੈਸਟ ਕਰਨ ਕਿਉਂਕਿ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈ ਉਸ ਚੀਜ਼ ਦੇ ਨਾਲ, ਨਾ ਹੀ ਉਹਨਾਂ ਨੂੰ ਕੈਪੀਟਲ ਗੇਨ ਨਾਲ ਕੋਈ ਇਸ਼ੂ ਹੈ, ਨਾ ਹੀ ਨੈਗੇਟਿਵ ਗੇਅਰਿੰਗ ਨਾਲ। ਸੋ ਉਹ ਫਸਟ ਹੋਮ ਬਾਇਰ ਇੱਧਰ ਵੱਲ ਨੂੰ ਫੋਕਸ ਹੋਣਗੇ ਅਤੇ ਇਨਵੈਸਟਰਸ ਕੋਲ ਹੋਰ ਕੋਈ ਆਪਸ਼ਨ ਨਹੀਂ ਬਚਣੀ, ਉਹਨਾਂ ਕੋਲ ਨਿਊ ਪ੍ਰੋਪਰਟੀਜ਼ ਹੈ, ਐਗਜ਼ਿਸਟਿੰਗ ਪ੍ਰੋਪਰਟੀਜ਼ 'ਚ ਉਹਨਾਂ ਨੂੰ ਉਹ ਬੈਨੀਫਿਟ ਜੋ ਪਹਿਲਾਂ ਮਿਲਦੇ ਸੀ ਉਹ ਘੱਟ ਜਾਣੇ ਆ ਜਾਂ ਨਹੀਂ ਮਿਲਣੇ, ਅਤੇ ਜਿਹਦੇ ਨਾਲ ਪੁਰਾਣੇ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਫਰਕ ਪਏਗਾ ਉਸ ਚੀਜ਼ ਨਾਲ।
0: ਓਕੇ, ਸੋ ਇਹਦੇ ਨਾਲ ਜਦੋਂ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਜਿਹੜਾ ਸੀ ਜੀ ਟੀ ਆ ਉਹਨੂੰ ਨਾਲ ਆਪਾਂ ਰਲਾ ਕੇ ਆਪਾਂ ਵੇਖ ਲਈਏ, ਜਾਂ ਫਿਰ ਜਿਹੜਾ ਕੈਪੀਟਲ ਗੇਨ ਟੈਕਸ ਤੋਂ ਇਲਾਵਾ ਜੋ ਨੈਗੇਟਿਵ ਗੇਅਰਿੰਗ ਸੀ ਉਹਨੂੰ ਨਾਲ ਰਲਾਉਣ ਦੀ ਤੁਸੀਂ ਗੱਲ ਕੀਤੀ ਹੈ, ਸੋ ਉਹ ਕਿਹੜੇ ਤਰੀਕੇ ਦੇ ਨਾਲ ਇੰਪੈਕਟ ਕਰਨਗੇ?
1: ਜਿਵੇਂ ਕੈਪੀਟਲ ਗੇਨ ਦੀ ਅਗਰ ਅਸੀਂ ਗੱਲ ਕਰੀਏ, ਕੈਪੀਟਲ ਗੇਨ ਟੈਕਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ 12 ਮਹੀਨੇ ਤੋਂ ਵੱਧ ਰੱਖਦੇ ਸੀ ਅਤੇ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ। ਅਤੇ ਅਗਰ ਮੈਂ ਐਗਜ਼ਾਮਪਲ ਦੇਵਾਂਗਾ, ਅਗਰ ਤੁਹਾਨੂੰ $200,000 ਦਾ ਪ੍ਰੋਫਿਟ ਹੋਇਆ ਪ੍ਰੋਪਰਟੀ ਦੇ ਵਿੱਚ, ਉਹਦੇ 'ਚੋਂ $100,000 ਦੇ ਉੱਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਸੀ ਅਤੇ $100,000 ਤੁਹਾਨੂੰ ਡਿਸਕਾਊਂਟ ਹੁੰਦਾ ਸੀ ਅਗਰ ਤੁਸੀਂ 12 ਮਹੀਨੇ ਪ੍ਰੋਪਰਟੀ ਨੂੰ ਹੋਲਡ ਕਰਦੇ ਸੀ। ਹੁਣ 1 July 2027 ਤੋਂ ਚੇਂਜਿਸ ਆ ਰਿਹਾ ਕਿ 50% ਡਿਸਕਾਊਂਟ ਨੂੰ ਉਹ ਖਤਮ ਕਰ ਰਹੇ ਆ ਅਤੇ ਉਹਦੀ ਜਗ੍ਹਾ 'ਤੇ ਨਿਊ ਮੈਥਡ ਲੈ ਕੇ ਆ ਰਹੇ, ਇੰਡੈਕਸੇਸ਼ਨ ਮੈਥਡ। ਸੋ ਉਹਦੇ ਨਾਲ ਜਿਹੜਾ ਕੈਪੀਟਲ ਗੇਨ ਆ ਉਹ ਵਧੇਗਾ, ਔਰ ਪਲੱਸ ਨਾਲ ਇੱਕ ਮਿਨੀਮਮ 30% ਟੈਕਸ ਵੀ ਕੈਪੀਟਲ ਗੇਨ ਦੇ ਉੱਤੇ ਉਹ ਲੈ ਕੇ ਆ ਰਹੇ ਨੇ।
0: ਓਕੇ,
1: ਪਰ ਇਹ ਜਿਹੜਾ ਹੈਗਾ ਕਿ ਅਗਰ ਤਾਂ
0: ਮਿਨੀਮਮ ਮਤਲਬ 30% ਲੱਗੂਗਾ ਲੱਗੂਗਾ,
1: ਹਾਂਜੀ ਮਿਨੀਮਮ 30% ਟੈਕਸ ਲੱਗੇਗਾ
0: ਸਾਰੇ ਟੋਟਲ ਉਹਦੇ ਉੱਤੇ।
1: ਹਾਂਜੀ ਟੋਟਲ ਜੋ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ ਉੱਤੇ 30% ਟੈਕਸ ਤੁਹਾਨੂੰ ਲੱਗਣਾ ਆ। ਅਤੇ ਪਰ ਅਗਰ ਤੁਸੀਂ ਨਿਊ ਪ੍ਰੋਪਰਟੀ ਆ ਅਤੇ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ 50% ਡਿਸਕਾਊਂਟ ਵੀ ਯੂਜ਼ ਕਰ ਸਕਦੇ ਹੋ ਅਤੇ ਜਾਂ ਫਿਰ ਇੰਡੈਕਸੇਸ਼ਨ ਮੈਥਡ, ਉਹ ਤਾਂ ਫਿਰ ਕੈਲਕੂਲੇਸ਼ਨਸ ਕਰਕੇ ਦੇਖਣਾ ਹੋਵੇਗਾ ਕਿ ਕਿਹਦੇ ਵਿੱਚ ਤੁਹਾਨੂੰ ਬੈਨੀਫਿਟ ਜ਼ਿਆਦਾ ਹੋ
0: ਰਿਹਾ, ਫਿਰ ਪ੍ਰੋਫੈਸ਼ਨਲਸ ਦੱਸਣਗੇ।
1: ਹਾਂਜੀ, ਸੋ ਉਹ ਪਰ ਐਗਜ਼ਿਸਟਿੰਗ ਪ੍ਰੋਪਰਟੀ ਅਗਰ ਤੁਹਾਡੇ ਕੋਲ ਹੈਗੀ ਆ ਅਤੇ ਉਹਦੇ ਲਈ ਉਹ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਮਤਲਬ ਇਹ ਹੈਗਾ ਕਿ 1 July 2027 ਤੋਂ ਚੇਂਜਿਸ ਆ ਰਹੇ ਨੇ।
0: ਓਕੇ,
1: ਹਾਂਜੀ, ਸੋ ਥੋੜ੍ਹਾ ਜਿਹਾ ਉਹਨਾਂ ਨੇ ਟਾਈਮ ਦਿੱਤਾ ਆ ਅਤੇ ਇਹਦੇ ਵਿੱਚ ਇਹ ਵੀ ਹੋਏਗਾ ਕਿ ਯਾਨੀ 30 June 2027 ਤੱਕ ਤੁਸੀਂ 50% ਡਿਸਕਾਊਂਟ ਸਟਿਲ ਯੂਜ਼ ਕਰ ਸਕਦੇ ਹਾਂ ਅਤੇ ਯਾਨੀ ਕਿ ਜਿਹੜੀ ਤੁਹਾਡੀ ਕੈਲਕੂਲੇਸ਼ਨਸ ਹੋਣਗੀਆਂ ਉਹ ਮਤਲਬ ਤੁਹਾਨੂੰ ਮੇਕ ਸ਼ੋਰ ਕਰਨਾ ਪਵੇਗਾ ਕਿ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੋਵੇ ਅਤੇ ਡਿਸਕਾਊਂਟ ਐਪਲੀਕੇਬਲ ਜੋ ਹੈਗਾ ਤੁਹਾਨੂੰ 50% ਡਿਸਕਾਊਂਟ 30 June ਤੱਕ ਤੁਸੀਂ ਅਪਲਾਈ ਕਰਕੇ ਉਸ ਤੋਂ ਬਾਅਦ ਦੇ ਜੋ ਰੇਟ ਵਧਣਗੇ ਪ੍ਰੋਪਰਟੀ ਦੇ ਉਹਦੇ 'ਤੇ ਤਾਂ ਤੁਸੀਂ ਨਵਾਂ ਮੈਥਡ ਨਾਲ ਕਰੋਗੇ ਯੂਜ਼।
0: ਓਕੇ,
1: ਸੋ ਉਸ ਡੇਟ ਤੱਕ ਤੁਹਾਨੂੰ ਡਿਸਕਾਊਂਟ ਸਟਿਲ ਮਿਲੇਗਾ।
0: ਸੋ ਇਹ ਨੈਗੇਟਿਵ ਗੇਅਰਿੰਗ ਜਾਂ ਫਿਰ ਇਹ ਜਿਹੜੇ ਆਪਣਾ ਸਾਰੇ ਬਦਲਾਅ ਨੇ, ਵਾਹਵਾ ਵੱਡਾ ਫਰਕ ਪਊਗਾ ਇਹਦੇ ਨਾਲ?
1: ਫਰਕ ਤਾਂ ਕਾਫ਼ੀ ਪਏਗਾ। ਹੁਣ ਨੈਗੇਟਿਵ ਗੇਅਰਿੰਗ ਦੀ ਅਗਰ ਗੱਲ ਕਰੀਏ, ਨੈਗੇਟਿਵ ਗੇਅਰਿੰਗ ਦੇ ਵਿੱਚ ਕੀ ਹੁੰਦਾ ਸੀਗਾ ਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ, ਪ੍ਰੋਪਰਟੀ ਦੇ ਵਿੱਚ ਤੁਹਾਡੇ ਜੋ ਖਰਚੇ ਨੇ ਉਹ ਤੁਹਾਡੀ ਇਨਕਮ ਨਾਲੋਂ ਜ਼ਿਆਦਾ ਨੇ ਅਤੇ ਜਿੰਨਾ ਵੀ ਓਵਰ ਤੁਹਾਡਾ ਖਰਚਾ ਹੋ ਰਿਹਾ ਸੀ ਉਹ ਤੁਸੀਂ ਆਪਣੀ ਜੋ ਤੁਹਾਡੀ ਸੈਲਰੀ ਦੀ ਇਨਕਮ ਹੈ ਜਾਂ ਤੁਹਾਡੇ ਹੋਰ ਬਿਜ਼ਨਸ ਦੇ ਪ੍ਰੋਫਿਟ ਨੇ ਉਹਦੇ ਅਗੇਂਸਟ ਕਲੇਮ ਕਰਕੇ ਟੈਕਸ ਬਚਾਉਂਦੇ ਸੀ। ਹੁਣ ਪ੍ਰੋਪਰਟੀ ਦੇ ਵਿੱਚ ਡੈਪਰੀਸੀਏਸ਼ਨ ਅਤੇ ਇੰਟਰਸਟ ਜਿਹੜਾ ਦੋ ਜ਼ਿਆਦਾ ਲਾ ਲਓ ਕਿ ਮੇਜਰ ਤੁਹਾਡਾ ਐਕਸਪੈਂਡੀਚਰ ਹੁੰਦਾ ਉਹਦੇ 'ਤੇ। ਡੈਪਰੀਸੀਏਸ਼ਨ ਤੁਹਾਡਾ ਆਊਟ ਆਫ ਪੋਕਟ ਐਕਸਪੈਂਸ ਨਹੀਂ ਹੈ ਬਟ ਤੁਹਾਡਾ ਬੁੱਕਸ ਦੇ ਵਿੱਚ ਜੋ ਉਹਦੀ ਵੈਲਿਊ ਘਟਦੀ ਹੈ ਪ੍ਰੋਪਰਟੀ ਦੀ। ਸੋ ਨਵੇਂ ਘਰਾਂ ਦੇ ਵਿੱਚ ਮਤਲਬ ਨਵੇਂ ਬਿਲਕੁਲ ਬਿਲਡ ਨਹੀਂ ਕਹਿੰਦਾ ਮੈਂ, ਅਗਰ ਕਹਿੰਦਾ ਕਿ ਮਤਲਬ 5-10 ਸਾਲ ਪੁਰਾਣਾ ਘਰ ਵੀ ਤੁਸੀਂ ਬਾਏ ਕਰਦੇ ਸੀ, ਚੰਗੀ ਡੈਪਰੀਸੀਏਸ਼ਨ ਤੁਹਾਡੀ ਨਿਕਲ ਆਉਂਦੀ ਸੀ ਜਿਹਦੇ ਨਾਲ ਤੁਹਾਡਾ ਨੈਗੇਟਿਵ ਗੇਅਰਿੰਗ ਨਾਲ ਟੈਕਸ ਕਾਫ਼ੀ ਬਚਦਾ ਸੀ। ਸੋ ਉਹ ਚੇਂਜਿਸ ਆਉਣ ਦੇ ਨਾਲ ਸਾਡਾ ਟੈਕਸ ਹੁਣ ਅਗਰ ਤੁਹਾਡਾ ਕਿਸੇ ਦਾ ਐਵਰੇਜ ਗੱਲ ਕਰੀਏ ਤਾਂ ਕਿਸੇ ਦਾ $8,000-$10,000 ਨੈਗੇਟਿਵ ਗੇਅਰਿੰਗ ਵੀ ਹੁੰਦੀ ਸੀ, ਈਵਨ ਜ਼ਿਆਦਾ ਵੀ ਹੁੰਦੀ ਸੀ, ਪਿੱਛੇ ਇੰਟਰਸਟ ਰੇਟ ਵਧਣ ਨਾਲ ਕਾਫੀ ਜ਼ਿਆਦਾ ਨੈਗੇਟਿਵ ਗੇਅਰਿੰਗ ਹੋ ਰਹੀ ਸੀਗੀ, ਅਤੇ ਜਿਹਦੇ ਨਾਲ ਕਾਫੀ ਟੈਕਸ ਬਚ ਰਿਹਾ ਸੀ ਲੋਕਾਂ ਦੇ, ਚੰਗੇ ਰਿਫੰਡ ਆ ਰਹੇ ਸੀ, ਉਹਨਾਂ ਨੂੰ ਕਾਫੀ ਫਰਕ ਪਏਗਾ। ਪਰ ਇਹਦੇ 'ਚ ਮੈਂ ਇਹ ਚੀਜ਼ ਕਲੀਅਰ ਕਰਦਾ ਕਿ ਅਗਰ ਤੁਹਾਡੀ ਆਲਰੇਡੀ ਪ੍ਰੋਪਰਟੀ ਹੈਗੀ ਹੈ, ਬਜਟ ਨਾਈਟ ਵਾਲੇ ਦਿਨ ਤੁਹਾਡੇ ਕੋਲ ਪ੍ਰੋਪਰਟੀ ਆਲਰੇਡੀ ਸੀ, ਫਿਰ ਤੁਹਾਨੂੰ ਉਹ ਫਰਕ ਨਹੀਂ ਹੈ ਨੈਗੇਟਿਵ ਗੇਅਰਿੰਗ ਦਾ, ਉਹ ਕੰਟੀਨਿਊ ਚੱਲੇਗਾ ਉਵੇਂ ਹੀ। ਮਤਲਬ ਇਹ ਨਹੀਂ ਕਿ ਉਹਦਾ ਚੇਂਜ ਤੁਹਾਨੂੰ ਇੰਪੈਕਟ ਆ ਜਾਏਗਾ, ਪਰ ਹੁਣ ਜਿਹੜਾ ਇਨਵੈਸਟ ਕਰੇਗਾ ਪ੍ਰੋਪਰਟੀ ਦੇ ਵਿੱਚ, ਉਹਨਾਂ ਨੂੰ ਉਹਨਾਂ ਦੇ ਲਈ ਉਹ ਚੇਂਜ ਹੈਗਾ।
0: ਓਕੇ, ਸੋ ਜਿਹੜੇ ਨਵੇਂ ਅੱਗੇ ਹੁਣ ਕਰਨਗੇ ਇਨਵੈਸਟ,
1: ਹਾਂਜੀ, ਜਿਹਨਾਂ ਕੋਲ ਆਲਰੇਡੀ ਆ ਉਹਨਾਂ ਨੂੰ ਕੋਈ ਉਹਦਾ ਇੰਪੈਕਟ ਨਹੀਂ ਹੈ।
0: ਓਕੇ, ਸੋ ਕੁੱਲ ਮਿਲਾ ਕੇ ਓਵਰਆਲ ਕਿਵੇਂ ਆਪਾਂ ਵੇਖਦੇ ਹਾਂ ਇਹ ਜਿਹੜਾ ਸਾਲ ਆ ਹੁਣ ਜਿਹੜਾ ਨਵਾਂ, ਕੋਈ ਹਾਲੇ ਫਿਲਹਾਲ ਜੋ ਸਾਰੀ ਗੱਲਬਾਤ ਆਪਣੀ ਹੋਈ ਆ, ਇਮੀਜੀਏਟ 'ਤੇ ਕੋਈ ਬਹੁਤਾ ਫਰਕ ਨਹੀਂ ਆ ਕਿ ਹੈਗਾ?
1: ਜ਼ਿਆਦਾ ਜਿਹੜੇ ਚੇਂਜਿਸ ਆ ਰਹੇ ਨੇ ਉਹ ਅਗਲੇ 1-2 ਸਾਲਾਂ ਦੇ ਵਿੱਚ ਆ ਰਹੇ ਨੇ, ਹਜੇ ਹੋਰ ਵੀ ਕਈ ਚੇਂਜਿਸ ਨੇ ਜਿਹੜੇ ਉਸ ਤੋਂ ਅਗਲੇ ਫਾਈਨੈਂਸ਼ੀਅਲ ਈਅਰ 1 ਜੁਲਾਈ 2028 ਤੋਂ, ਜੋ ਹਜੇ ਮਤਲਬ ਲੋਅ ਪਾਸ ਨਹੀਂ ਹੋਇਆ ਪਰ ਅਨਾਊਂਸਮੈਂਟਸ ਹੋ ਚੁੱਕੀਆਂ ਨੇ, ਜਿਵੇਂ ਟਰੱਸਟ ਡਿਸਟ੍ਰੀਬਿਊਸ਼ਨ ਦੇ ਉੱਤੇ ਮਿਨੀਮਮ 30% ਟੈਕਸ ਦੀ ਗੱਲ ਹੋ ਰਹੀ ਹੈ, ਉਹ ਵੀ ਮੋਸਟ ਲਾਈਕਲੀ ਉਹ ਪਾਸ ਹੋ ਹੀ ਜਾਣਾ। ਸੋ ਉਹ ਸਾਰੇ ਅਗਰ ਕੁੱਲ ਮਿਲਾ ਕੇ ਦੇਖੀਏ ਉਹਦੇ ਨਾਲ ਕਾਫੀ ਫਰਕ ਪਏਗਾ, ਜੋ ਸਟਰਕਚਰ ਲੋਕ ਟਰੱਸਟ ਸਟਰਕਚਰ ਯੂਜ਼ ਕਰ ਰਹੇ ਨੇ ਅਤੇ ਉਹਨਾਂ ਨੂੰ ਸੋਚਣਾ ਪਏਗਾ ਕਿ ਉਹ ਸਟਰਕਚਰ ਉਹਨਾਂ ਦੇ ਲਈ ਸਹੀ ਹੈ ਜਾਂ ਨਹੀਂ। ਅਤੇ ਸੋ ਅਗਲੇ 2-3 ਸਾਲਾਂ ਦੀ ਗੱਲ ਕਰੀਏ, ਗੌਰਮੈਂਟ ਨੇ ਬੜੇ ਸਿਸਟਮੈਟਿਕ ਢੰਗ ਦੇ ਨਾਲ ਚੇਂਜਿਸ ਇੱਕਦਮ ਇਮੀਡੀਏਟ ਨਹੀਂ ਕੀਤਾ ਕਿ ਲੋਕਾਂ ਨੂੰ ਸਟ੍ਰੇਟ ਅਵੇ ਉਹਦਾ ਇੰਪੈਕਟ ਆਵੇ, ਪਰ ਸਲੋਲੀ ਸਲੋਲੀ ਸੋ ਦੈਟ ਤੁਸੀਂ ਸਮਝ ਸਕੋ, ਤੁਸੀਂ ਪਲੈਨ ਕਰ ਸਕੋ, ਅਤੇ ਉਹ ਹੌਲੀ ਹੌਲੀ ਕਰਦੇ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਪਾਰਟ ਆਫ ਲਾਈਫ ਬਣ ਜਾਣਾ। ਫਿਰ ਤੁਸੀਂ ਜੋ ਤੁਹਾਡੀ ਡਿਸੀਜਨ ਮੇਕਿੰਗ ਹੋਏਗੀ ਉਸੇ ਹਿਸਾਬ ਨਾਲ ਹੋਏਗੀ ਕਿ ਤੁਹਾਨੂੰ ਹੁਣ ਪਹਿਲਾਂ ਹੀ ਪਤਾ ਆ ਕਿ ਇਹ ਚੀਜ਼ ਹੈ ਔਰ ਇਹ ਚੀਜ਼ ਨਹੀਂ ਆ, ਸੋ ਤੁਸੀਂ ਆਪਣਾ ਡਿਸਾਈਡ ਉਸ ਹਿਸਾਬ ਨਾਲ ਕਰੋ।
0: ਸੋ ਤੁਸੀਂ ਕੋਈ ਵੀ ਡਿਸੀਜ਼ਨ ਲੈਣਾ, ਸੋ ਬਿਹਤਰ ਆ ਵੀ ਤੁਸੀਂ ਪਹਿਲਾਂ ਅਕਾਊਂਟੈਂਟ ਦੇ ਨਾਲ ਗੱਲਬਾਤ ਕਰਕੇ,
1: ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕਾਫੀ ਵਾਰੀ ਅਸੀਂ ਦੇਖਦੇ ਹਾਂ ਕਿ ਲੋਕ ਉਹ ਕਰ ਲੈਂਦੇ ਕੰਮ, ਉਸ ਤੋਂ ਬਾਅਦ ਸਾਡੇ ਕੋਲ ਆ ਕੇ ਪੁੱਛਦੇ ਆ ਕਿ ਮੈਂ ਕਰਤਾ। ਜਿਵੇਂ ਇੱਕ ਕਾਫੀ ਮਤਲਬ ਵਾਰੀ ਦੇਖਣ ਨੂੰ ਸਾਨੂੰ ਮਿਲਦਾ ਕਿ ਲੋਕ ਜਿਸ ਕੰਪਨੀ ਦੇ ਨਾਂ 'ਤੇ ਉੱਤੇ ਬਿਜ਼ਨਸ ਕਰ ਰਹੇ ਹੁੰਦੇ ਆ ਉਸੇ ਕੰਪਨੀ ਦੇ ਨਾਂ 'ਤੇ ਪ੍ਰੋਪਰਟੀ ਬਾਏ ਕਰ ਲੈਂਦੇ ਆ, ਰੈਜ਼ੀਡੈਂਸ਼ੀਅਲ ਪ੍ਰੋਪਰਟੀ, ਅਤੇ ਜਦ ਕਿ ਉਹ ਮਤਲਬ ਕਾਫੀ ਰਿਸਕੀ ਹੈ ਔਰ ਮਤਲਬ ਉਹਦੇ ਟੈਕਸ ਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਿਆ ਜਾਵੇ ਤਾਂ ਕਾਫੀ ਉਹਦਾ ਫਰਕ ਪੈਂਦਾ ਹੈ ਉਸ ਚੀਜ਼ ਦਾ, ਅਤੇ ਐਸਟ ਪ੍ਰੋਟੈਕਸ਼ਨ ਵੀ ਤੁਹਾਡੀ ਨਹੀਂ ਰਹਿੰਦੀ, ਉਹ ਪ੍ਰੋਪਰਟੀ ਤੁਹਾਡੀ ਰਿਸਕੀ ਹੋ ਗਿਆ, ਮਤਲਬ ਬਿਜ਼ਨਸ ਦੇ ਵਿੱਚ ਤੁਸੀਂ ਉਹਨੂੰ ਇਨਵੋਲਵ ਕਰ ਲਿਆ ਐਸਟ ਨੂੰ। ਹੋਰ ਵੀ ਕਾਫੀ ਚੀਜ਼ਾਂ ਲੋਕ ਕਰ ਲੈਂਦੇ ਆ, ਉਸ ਤੋਂ ਬਾਅਦ ਵੈਰੀ ਹਾਰਡ ਕਿ ਤੁਸੀਂ ਉਹਨੂੰ ਚੇਂਜ ਕਰੋ, ਅਤੇ ਬੈਟਰ ਆ ਤੁਸੀਂ ਪਹਿਲਾਂ ਡਿਸਕਸ ਕਰੋ ਆਪਣਾ ਸਨੈਰੀਓ, ਤੁਸੀਂ ਕੋਈ ਵੀ ਡਿਸੀਜ਼ਨ ਲੈਣਾ ਤੁਸੀਂ ਮੀਟਿੰਗ ਕਰੋ ਜਿਹੜੇ ਵੀ ਅਕਾਊਂਟੈਂਟ ਨਾਲ ਜਾਂ ਜਿਹੜੇ ਵੀ ਐਕਸਪਰਟਸ ਤੁਸੀਂ ਇੰਡਸਟਰੀ ਦੇ, ਤੁਸੀਂ ਉਹਨਾਂ ਨਾਲ ਕੰਸਲਟ ਕਰਕੇ ਪ੍ਰੋਪਰ ਪਲੈਨ ਕਰਕੇ ਕਰੋ, ਕਿਉਂਕਿ ਕਈ ਵਾਰੀ ਇਹ ਜਿਹੜੇ ਡਿਸੀਜ਼ਨ ਨੇ ਤੁਹਾਨੂੰ ਲੌਂਗ ਟਰਮ ਕਾਫੀ ਇੰਪੈਕਟ ਕਰਦੇ ਨੇ ਫਾਈਨੈਂਸ਼ੀਅਲੀ, ਅਤੇ ਬਹੁਤ ਜ਼ਰੂਰੀ ਹੈ ਤੁਸੀਂ ਉਹਨੂੰ ਧਿਆਨ ਨਾਲ ਪਹਿਲਾਂ ਸਲਾਹ ਮਸ਼ਵਰਾ ਕਰਕੇ ਫੇਰ ਕਰੋ।
0: ਕਈ ਵਾਰੀ ਤੁਸੀਂ ਕਮਾ ਕੇ ਵੀ ਕੁਛ ਨਹੀਂ ਕਮਾਇਆ ਹੁੰਦਾ, ਉਹ ਤੁਹਾਡਾ ਜ਼ਿਆਦਾ ਮੰਨ ਲਓ ਟੈਕਸ ਹੀ ਵਧੇਰੇ ਚੱਲ ਜਾਂਦਾ ਜਾਂ ਕਿੱਦਾਂ। ਨਹੀਂ, ਬਹੁਤ ਵਧੀਆ, ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹ ਵੀ ਆਪਾਂ ਜਾਣਾਂਗੇ ਕੇਸ ਸਟੱਡੀਆਂ, ਬਿਨਾਂ ਨਾਮ ਮੈਨਸ਼ਨ ਕੀਤੇ ਵੀ ਕਿੱਥੇ ਕਿੱਥੇ ਆਪਣੇ ਲੋਕ ਕਿਹੜੀਆਂ ਕਿਹੜੀਆਂ ਗਲਤੀਆਂ ਕਰਦੇ ਨੇ, ਕਿੱਥੇ ਕਿੱਥੇ ਸਾਨੂੰ ਨਾਲ ਦੀ ਨਾਲ ਹੀ ਕੇਅਰਫੁੱਲ ਰਹਿਣਾ ਚਾਹੀਦਾ, ਕਿਹੜੀਆਂ ਚੀਜ਼ਾਂ ਸਾਨੂੰ ਅਕਾਊਂਟੈਂਟ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ। ਉਹ ਇੱਥੇ ਤਾਂ ਇਹ ਵੀ ਕਹਿੰਦੇ ਨਾ ਵੀ ਜਿਹੜਾ ਡਾਕਟਰ ਕੋਲ ਅਤੇ ਵਕੀਲ ਕੋਲ ਅਤੇ ਤੀਸਰਾ ਨਾਲ ਅਕਾਊਂਟੈਂਟ ਵੀ ਇੱਥੇ ਬਹੁਤ ਇੰਪੋਰਟੈਂਟ ਹੈ, ਜਦੋਂ ਤੁਹਾਨੂੰ ਆਪਣਾ ਸਾਰਾ ਕੁਛ ਹੀ ਤੁਹਾਨੂੰ ਢਿੱਡ ਖੋਲ੍ਹ ਕੇ ਦੱਸਣਾ ਪੈਣਾ, ਤੁਸੀਂ ਕੁਛ ਵੀ ਲੁਕਾਉਂਦੇ ਉਦੋਂ ਤੱਕ ਖਮਿਆਜ਼ਾ ਤੁਹਾਨੂੰ ਹੋ ਸਕਦਾ ਅੱਗੇ ਚੱਲ ਕੇ ਭੁਗਤਣਾ ਪਵੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਆਪਾਂ ਸਮੇਂ ਦਰ ਸਮੇਂ ਤੁਹਾਡੇ ਨਾਲ ਲੜੀਵਾਰ ਸਾਂਝਾ ਪਾ ਕੇ ਅਤੇ ਵੱਧ ਤੋਂ ਵੱਧ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਸੋ ਇਹ ਸਿਲਸਿਲਾ ਸਾਡਾ ਇਸ ਤਰ੍ਹਾਂ ਦੇ ਨਾਲ ਜਾਰੀ ਰਹੂਗਾ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ। ਕਿੱਦਾਂ ਦਾ ਸਾਡਾ ਇਹ ਪ੍ਰੋਗਰਾਮ ਜਾਂ ਤੁਹਾਡੇ ਕੋਈ ਸਵਾਲ ਹੋਣ ਉਹਦੇ ਬਾਰੇ ਫੀਡਬੈਕ ਜ਼ਰੂਰ ਸਾਨੂੰ ਤੁਸੀਂ ਪ੍ਰੋਗਰਾਮ ਦੇ ਬਾਰੇ ਦਿੰਦੇ ਰਹੋ। ਹੋਰ ਕੋਈ ਚੀਜ਼ ਜਾਂਦੇ ਜਾਂਦੇ ਕਵਲ ਜੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਵਰ ਕਰਨੀ ਹੋਵੇ?
1: ਵੈਸੇ ਤਾਂ ਅਸੀਂ ਕਾਫੀ ਹੱਦ ਤੱਕ ਕਾਫੀ ਚੀਜ਼ਾਂ ਕਵਰ ਕਰ ਲਈਆਂ, ਔਰ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਕਾਫੀ ਹਰ ਟੋਪਿਕ ਦੇ ਉੱਤੇ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਥੋੜ੍ਹਾ ਥੋੜ੍ਹਾ ਟੱਚ ਕੀਤਾ ਹਰ ਚੀਜ਼, ਥੋੜ੍ਹਾ ਥੋੜ੍ਹਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰਾ ਇੱਕ ਲਾ ਲਓ ਕਿ ਹਰ ਚੀਜ਼ ਦੇ ਉੱਤੇ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਕੇ ਲੋਕਾਂ ਨੂੰ ਜਾਣਕਾਰੀ ਦੇਈਏ ਆਉਣ ਵਾਲੇ ਸਮੇਂ 'ਚ। ਹੋਰ ਵੀ ਕਾਫੀ ਚੇਂਜਿਸ ਆਏ ਨੇ ਜਿਹੜੇ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਡਿਸਕਸ ਕਰਾਂਗੇ,
0: ਜਿਹੜੇ ਅਸਰ ਪਾ ਸਕਦੇ ਨੇ ਸਾਨੂੰ। ਅਤੇ ਆਪਾਂ ਕੋਸ਼ਿਸ਼ ਸਾਡੀ ਇਹ ਹੋਈ ਫਾਈਨੈਂਸ਼ੀਅਲੀ ਆਪਾਂ ਕਈ ਵਾਰੀ ਕਮਾ ਲੈਂਦੇ ਹਾਂ, ਪਰ ਕਹਿੰਦੇ ਨੇ ਕਿ ਇੱਥੇ ਕਮਾਉਣ ਦੇ ਨਾਲੋਂ ਜਿਹੜਾ ਸਾਂਭਣਾ ਜਾਣਦਾ ਉਹ ਜ਼ਿਆਦਾ ਕਾਮਯਾਬ ਹੁੰਦਾ। ਕਈ ਵਾਰੀ ਬਹੁਤੇ ਲੋਕ ਜਿਹੜੇ ਕਮਾਈ ਕਰੀ ਜਾਂਦੇ ਨੇ ਪਰ ਉਸ ਤਰੀਕੇ ਦੇ ਨਾਲ ਉਹਨੂੰ ਮੈਨੇਜ ਨਹੀਂ ਕਰ ਪਾਉਂਦੇ, ਸੋ ਕੁੱਲ ਮਿਲਾ ਕੇ ਉਹ ਘਾਟੇ 'ਚ ਰਹਿ ਜਾਂਦੇ ਆ। ਕਈ ਲੋਕ ਬਹੁਤ ਘੱਟ ਕਮਾ ਕੇ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਮੈਨੇਜ ਕਰਦੇ ਆ, ਸਲਾਹ ਮਸ਼ਵਰੇ ਦੇ ਨਾਲ ਚੱਲਦੇ ਆ, ਅਤੇ ਉਹ ਹੋਰ ਉਹਨਾਂ ਦੇ ਨਾਲੋਂ ਵੀ ਬਿਹਤਰ ਗੇਨ ਕਰ ਜਾਂਦੇ ਆ। ਕਮਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਆਸ ਕਰਦੇ ਹਾਂ ਕਿ ਜਾਣਕਾਰੀ ਸਾਡੇ ਸਰੋਤਿਆਂ ਨੂੰ ਵੀ ਵਧੀਆ ਲੱਗੀ ਹੋਵੇਗੀ। ਧੰਨਵਾਦ ਇੱਕ ਵਾਰ ਫਿਰ ਤੋਂ।
1: ਧੰਨਵਾਦ ਜੀ ਤੁਹਾਡਾ।
0: ਜੀ ਦੋਸਤੋ, ਇਸ ਨਾਲ ਸਾਡੇ ਨਾਲ ਕਮਲਪ੍ਰੀਤ ਜੀ, ਕਮਲਪ੍ਰੀਤ ਸਿੰਘ ਹੋਰੀ ਪ੍ਰੋਫੈਸ਼ਨਲੀ ਇਸੇ ਕੰਮ ਦੇ ਵਿੱਚ ਹੀ ਨੇ, ਅਤੇ ਆਪਾਂ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਜਿਹੜੀਆਂ ਵਾ ਹੁਣ ਲਗਾਤਾਰ ਲੈਂਦੇ ਰਹਾਂਗੇ ਤਾਂ ਕਿ ਤੁਹਾਡੀ ਵੀ ਮਦਦ ਕੀਤੀ ਜਾ ਸਕੇ ਜਦੋਂ ਤੁਸੀਂ ਡਰਾਈਵ ਕਰ ਰਹੇ ਹੋ, ਨਹੀਂ ਤੁਹਾਡੇ ਕੋਲ ਸਮਾਂ ਜਾਣਦਾ, ਜਾਂ ਉੱਦਾਂ ਹੀ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਵਾ, ਵਿਸਰ ਜਾਂਦਾ, ਜਾਂ ਹਾਲੇ ਤੁਸੀਂ ਇੱਕ ਟਰੈਕ ਦੇ ਉੱਤੇ ਜਿੱਥੇ ਅੱਗੇ ਚਾਂਸ ਨੇ ਕਿ ਤੁਸੀਂ ਕੋਈ ਇੱਦਾਂ ਦੀ ਗਲਤੀ ਨਾ ਕਰ ਜਾਓ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਉਹਨਾਂ ਸਾਰੇ ਵਿਸ਼ਿਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਉਧੇੜੀਏ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਜ਼ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਜ਼ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042।
4: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
4: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
7: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
8: ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
11: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ
3: ਸੋਹਣਾ ਲੈਣਾ ਮੇਰਾ ਨਾਮ
2: ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ ਆਸਟ੍ਰੇਲੀਆ ਦੇ ਹੋਰ ਸ਼ੋਅਸ ਤੇ ਟਿਕਟਸ ਇਨਫੋਰਮੇਸ਼ਨ ਲਈ ਵਿਜ਼ਿਟ ਕਰੋ livenation.com.au ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026
4: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ ਸਭ ਖੁਦ ਹੀ ਲੰਘ ਜਾਂਦੇ ਨੇ
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
6: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
5: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
4: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
5: ਰਿਲੀਜ਼ਿੰਗ ਔਨ 31 July
4: ਦੱਸੋ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਵਿਜੇ ਸਿੰਘ ਅਤੇ ਤੁਸੀਂ ਦੇਖਣਾ ਸੁਣਨਾ ਸ਼ੁਰੂ ਕਰ ਚੁੱਕੇ ਹੋ ਰੇਡੀਓ, ਹਾਂਜੀ 1674 AM। ਆਪਾਂ ਬੈਠੇ ਹਾਂ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ, ਅਤੇ ਮੇਰੇ ਨਾਲ ਨੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਸਿੰਗਰ ਬੱਬੂ ਮਾਨ ਸਾਹਿਬ। ਭਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ
1: ਭਾਈ। ਮੈਂ ਕਿਹਾ ਮੋਸਟ ਲਿਵੇਬਲ ਸਿਟੀ ਆ ਇਨ ਦਾ ਵਰਲਡ, ਤੁਹਾਨੂੰ ਲੱਗਦੀ?
2: ਲਵੇਬਲ ਸਿਟੀ ਵੀ ਹੈ,
1: ਲਵੇਬਲ ਵੀ ਹੈ। ਵੈਸੇ ਕੀ ਪੈਮਾਨੇ ਹੋਣੇ ਚਾਹੀਦੇ ਇੱਕ ਲਿਵੇਬਲ ਸਿਟੀ ਦੇ, ਜਿੱਦਾਂ ਕਹਿੰਦੇ ਨੇ ਵੀ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਮੈਲਬਰਨ ਆ?
2: ਅਲੱਗ ਅਲੱਗ ਮੁਲਕਾਂ ਦਾ ਅਲੱਗ ਅਲੱਗ ਵਿਚਾਰ ਹੋ ਸਕਦਾ। ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੋਚਦੇ ਹੋ ਸਾਡੇ ਮੁਲਕ 'ਚ ਪੋਸੀਬਲ ਥੋੜ੍ਹੀਆਂ।
1: ਹਾਂਜੀ,
2: ਤੁਸੀਂ ਸਫਾਈ ਮੰਗਦੇ, ਸਾਡੇ ਸਫਾਈ ਵਾਲਾ ਸਿਸਟਮ ਘੱਟ ਆ। ਤੁਸੀਂ ਲਾਅ ਐਂਡ ਆਰਡਰ ਮੰਗਦੇ, ਸਾਡੇ ਇੱਥੇ ਘੱਟ ਆ।
1: ਹਾਂਜੀ,
2: ਤੂੰ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ।
1: ਬਿਲਕੁਲ ਜੀ, ਫਿਰ ਤੋਂ ਤੁਹਾਡਾ ਸਵਾਗਤ ਆ ਮੈਲਬਨ ਦੇ ਵਿੱਚ। ਇੱਕ ਵਾਰੀ ਫਿਰ ਤੋਂ ਤੁਸੀਂ ਰੌਣਕਾਂ ਲਾਉਣ ਲਈ ਆ ਚੁੱਕੇ ਹੋ, ਅਤੇ ਜਦੋਂ ਵੀ ਵੈਸੇ ਤੁਹਾਡਾ ਸ਼ੋਅ ਅਨਾਊਂਸ ਹੁੰਦਾ, ਇੱਕ ਹੁੰਦਾ ਜਿਹੜੇ ਸੁਣਨ ਵਾਲੇ ਹਮੇਸ਼ਾ ਤੋਂ ਸੁਣ ਰਹੇ ਨੇ ਕੁਛ ਸਾਲਾਂ ਤੋਂ, ਪਰ ਇੱਕ ਉਹ ਜਿਹੜੀ ਚੜ੍ਹਦੀ ਉਮਰ ਜੇ ਵਾਲਾ, ਉਹ ਹਾਲੇ ਵੀ ਉਹ ਲੋਰ ਜੀ, ਉਹ ਜਿਹੜਾ ਵੀ ਬੱਬੂ ਮਾਨ ਨੇ ਆਉਣਾ, ਬੱਬੂ ਮਾਨ ਨੇ ਆਉਣਾ, ਹਾਲੇ ਕਿ ਉਹ ਤੁਹਾਡੀ ਏਜ ਵੀ ਵੱਡੀ ਆ, ਪਰ ਉਹ ਜਿਹੜਾ ਬੱਬੂ ਮਾਨ ਦੇ ਨਾਲ ਜੁੜ ਤਿਆ ਨਾ, ਇੱਕ ਸਿੱਧਾ ਬੱਬੂ ਮਾਨ। ਇੱਕ
2: ਏਜ ਤਾਂ ਨਾ ਤੇਰੀ ਛੋਟੀ ਆ ਨਾ ਮੇਰੀ ਵੱਡੀ ਹੈ।
1: ਹਾਂਜੀ,
2: ਆਦਮੀ ਦੀ ਏਜ ਕਾਗਜ਼ਾਂ 'ਚ ਹੁੰਦੀ ਹੈ
1: ਜੀ।
2: ਵੈਸੇ ਤਾਂ ਉਮਰ ਪਲ ਦੀ ਹੈ, ਤੁਹਾਨੂੰ ਕੀ ਪਤਾ ਨੈਕਸਟ ਪਲ ਕੀ ਹੋਣਾ।
1: ਇਹ ਵੀ ਗੱਲ ਹੈ।
2: ਸੋ ਬੰਦੇ ਦੀ ਜ਼ਿੰਦਗੀ ਤਾਂ ਪਲ ਦੀ ਹੈ।
1: ਹਾਂਜੀ,
2: ਇਹ ਤਾਂ ਕਾਗਜ਼ੀ ਕਾਰਵਾਈ ਹੈ। ਉਹਦੀ ਮਾਂ ਨੇ ਰੱਖਦੀ, ਤੁਹਾਡਾ ਕੰਮ ਮਾਂ ਨੇ ਰੱਖਦਾ। ਉਸ ਗੀਤ ਦੀ ਨਾ ਉਮਰ ਹੁੰਦੀ ਹੈ ਨਾ ਭਾਸ਼ਾ ਹੁੰਦੀ ਹੈ।
1: ਹਾਂਜੀ,
2: ਇਹ ਤਾਂ ਦਿਲ ਨੂੰ ਲੱਗਦਾ ਬਸ।
1: ਪਲ ਤੋਂ ਹੀ ਦਿਨ ਦਾ ਸਭ ਤੋਂ ਖੂਬਸੂਰਤ ਪਲ ਜੋ ਤੁਸੀਂ ਇੰਜੋਏ ਕਰਦੇ ਹੋ, ਸਵੇਰੇ ਜਲਦੀ ਉੱਠਣਾ, ਦੁਪਹਿਰ ਦਾ ਸਮਾਂ ਸੌਣਾ, ਜਾਂ ਸ਼ਾਮਾਂ ਨੂੰ ਜਲਦੀ ਪੈ ਜਾਣਾ,
2: ਪੈਰ ਦਿਵਾਲੀ,
1: ਚੱਤੇ ਪੈਰ ਦਿਵਾਲੀ। ਹੁਣ ਜਦੋਂ ਤੋਂ ਆਪਾਂ ਆਏ ਹਾਂ ਇੱਥੇ, ਮਾਨ ਸਾਹਿਬ ਹੁਣੀ ਦੀ ਪ੍ਰੈਕਟਿਸ ਚੱਲ ਰਹੀ ਹੈ, ਕਿਉਂਕਿ ਕੱਲ੍ਹ ਦੇ ਦਿਨ ਮੈਲਬਨ ਸ਼ੋਅ ਆ ਕਨਵੈਨਸ਼ਨ ਸੈਂਟਰ ਦੇ ਵਿੱਚ। ਅੱਜ ਜਦੋਂ ਮੈਂ ਤੁਹਾਡੇ ਵੇਖੇ ਨਾ ਸਾਜੀ ਸਾਰੇ, ਅਤੇ ਜਦੋਂ ਤੁਹਾਡੀਆਂ ਪਹਿਲੀਆਂ ਲਾਈਵ ਕਲਿੱਪਾਂ ਦੇਖਦੇ ਹੁੰਦੇ ਸੀ ਸਟੇਜਾਂ ਵਾਲੀਆਂ, ਤੁਸੀਂ ਸ਼ੁਰੂਆਤ ਜਦੋਂ ਕਰਨੀ ਤਾਂ ਸਾਰਿਆਂ ਨੂੰ ਮਿਸ਼ਰੀ ਦਾ ਇੱਕ ਇੱਕ ਦਾਣਾ ਦੇਣਾ। ਹੁਣ ਵੀ ਦਿੰਦੇ? ਮਿਸ਼ਰੀ ਨਾਲ ਲੈ ਕੇ ਆਉਂਦੇ ਹੁੰਦੇ ਕਿ ਇੱਥੋਂ ਬਣਾਉਂਦੇ ਕੇਕ?
2: ਨਹੀਂ, ਸਾਡੇ ਨਾਲ ਹੁੰਦੀ ਹੈ।
1: ਹਾਂ, ਉਹ ਸ਼ੁਰੂ ਤੋਂ ਵੇਖ ਲਓ ਤੁਹਾਡੇ ਨਾਲ ਹੀ ਆ ਨਾ ਪਹਿਲੇ ਦਿਨ ਤੋਂ। ਹਾਂਜੀ,
2: ਜਿਹੜੀ ਆਪਣੀ ਉੱਥੇ ਤਾਂ ਸਾਡੇ ਤਾਗੇ ਵਾਲੀ ਮਿਸ਼ਰੀ ਹੁੰਦੀ ਕਈ ਵਾਰੀ।
1: ਹਾਂਜੀ,
2: ਇੱਥੇ ਨਹੀਂ ਅਵੇਲੇਬਲ ਹੁੰਦੀ।
1: ਠੀਕ ਹੈ ਜੀ, ਬਹੁਤ ਸੋਹਣਾ। ਅਤੇ ਆ ਮੈਂ ਦੇਖ ਰਿਹਾ ਜਦੋਂ ਆਪਾਂ ਕਮਰੇ 'ਚ ਆਏ ਤਾਂ ਸ਼ਾਇਦ ਕੋਈ ਸੀਗਾ ਗਾਣੇ ਦਾ ਕੋਈ ਵਾ ਵਾਸਤਾ ਜਿਹਾ, ਤੁਸੀਂ ਗੁੱਸੇ ਵੀ ਹੋ ਰਹੇ ਸੀਗੇ ਅਤੇ ਪਿਆਰ ਵੀ ਇਹਨਾਂ ਨਾਲ ਇੰਨਾ ਹੀ ਆ ਸਾਰਿਆਂ ਨਾਲ।
2: ਉਹ ਤਾਂ ਹੁਣ ਇਹ ਦੱਸਣਗੇ,
1: ਕਿਉਂਕਿ ਜਿਹੜੇ ਹਿਸਾਬ ਨਾਲ ਸਾਰੇ ਸੁਣ ਲੈਂਦੇ ਮੰਨ ਲੈਂਦੇ,
2: ਅਸੀਂ ਦੋਸਤ ਨਹੀਂ ਹੁੰਦੇ ਨਾ ਅਸੀਂ ਮਿੱਤਰ ਹੁੰਦੇ, ਕੰਮ ਤੋਂ ਬਾਅਦ ਅਸੀਂ ਮਿੱਤਰ ਹਾਂ ਸਾਰੇ। ਕੰਮ ਦਾ ਮਤਲਬ ਕੰਮ,
1: ਦੋਸਤੀ ਮਿੱਤਰਤਾ। ਤੁਹਾਡੇ ਲਈ ਦੋਸਤ ਕਿਹੜਾ ਉਹ ਜਿਹਨੂੰ 6 ਸਾਲਾਂ ਪਿੱਛੋਂ ਵੀ ਫੋਨ ਲਾਇਆ ਜਾਵੇ ਤੇ ਉਹ ਚੁੱਕੇ ਕਹੇ ਭਾਈ ਕੀ ਹਾਲ ਤੇ ਗੋਲਾਂ ਦੇਵੇ?
2: ਉਹ ਮਨੀਸ਼ ਜੀ ਸਾਡੇ ਨਾਲ, ਮੈਂ ਪਹਿਲੇ ਸ਼ੋਅ ਤੋਂ ਨਾਲ ਹਾਂ।
1: ਹਾਂਜੀ,
2: 99 ਤੋਂ ਨਾਲ ਆ ਸੀ।
1: ਓਕੇ, 1992 ਤੋਂ।
2: ਉਹ ਨਸੀਬ ਉਦੋਂ ਵੀ ਪਹਿਲਾਂ ਦਾ ਭੰਗੜਾ ਯੂਨੀਵਰਸਿਟੀ ਪਾਉਂਦੇ ਹੁੰਦੇ ਸੀ।
1: ਹਾਂਜੀ,
2: ਢੋਲ ਵਾਲੇ ਸੱਜਣ। ਉਦੋਂ ਫਿਰ ਦੋ ਦੋ ਚਾਰ ਚਾਰ ਸਾਲ ਦੇ ਵਕਫੇ ਨਾਲ ਫਿਰ ਬਾਕੀ ਰਲੀ ਗਏ।
1: ਓਕੇ,
2: ਪੁਰਾਣੇ ਹੀ ਸਾਰੇ।
1: ਠੀਕ ਜੀ, ਤੁਹਾਨੂੰ ਸਾਰੇ ਇੰਸਟਰੂਮੈਂਟ ਚੋਂ ਸਭ ਤੋਂ ਵੱਧ ਆਨੰਦ ਕਿਹਨੂੰ ਵਜਾ ਕੇ ਆਉਂਦਾ ਜਾਂ ਪਲੇ ਕਰਕੇ? ਕਿਹੜਾ
2: ਸਾਜ? ਸਾਰੇ ਸਾਜ ਸਾਰਿਆਂ ਦੇ ਸੁਮੇਲ ਹੁੰਦਾ ਤਾਂ ਇੱਕ ਸੰਗੀਤ ਬਣਦਾ।
1: ਹਾਂਜੀ,
2: ਇੱਕ ਸਾਜ ਨਾਲ ਤੁਸੀਂ ਰੂਹਦਾਰੀ ਕਰ ਸਕਦੇ ਹੋ। ਸੰਗੀਤਕ ਰੂਪ ਉਦੋਂ ਹੀ ਦਿੱਤਾ ਜਾਂਦਾ ਜੇ ਸਾਰੇ ਵੱਜਦੇ। ਸਾਰੇ ਅੱਛੇ ਹੈ, ਇਹਨਾਂ ਦੀ ਆਪਣੀ ਆਪਣੀ ਢੋਲ ਦਾ ਆਪਣਾ,
1: ਹਾਂਜੀ,
2: ਆਨੰਦ ਹੈ, ਢੋਲਕ ਦਾ ਆਪਣਾ, ਕੀਬੋਰਡ ਮੇਨ ਹੁੰਦਾ।
1: ਹਾਂਜੀ,
2: ਲੀਡ ਕਰਨ ਵਾਲਾ।
1: ਬਹੁਤ ਸੋਹਣਾ ਜੀ। ਗੱਲ ਆਪਾਂ ਗੀਤਾਂ ਦੀ ਕਰਦੇ ਸੀਗੇ, ਫਿਲਮਾਂ ਵਾਲੇ ਪਾਸੇ ਵੀ ਆਵਾਂਗੇ, ਪਰ ਨਾਲ ਦੀ ਨਾਲ ਜਿਹੜੀ ਸਾਡੀ ਡਿਊਟੀ ਲੱਗੀ ਆ ਵੀ ਪ੍ਰੋਗਰਾਮ ਨੂੰ ਜਿਹੜੇ ਕਰਾ ਰਹੇ ਨੇ ਉਹਨਾਂ ਸਿਰ ਵੀ ਸਿਰਾ ਜਾਂਦਾ, ਉਹਨਾਂ ਦੀ ਬਹੁਤ ਮਿਹਨਤ ਹੁੰਦੀ ਆ।
2: ਅੱਛਾ, ਇਹ ਜ਼ਰੂਰ ਕਹਿੰਦਾ ਪ੍ਰਮੋਟਰ,
1: ਸਾਡੀ ਡਿਊਟੀ ਲੱਗੀ, ਸਾਡੀ ਵੀ ਹੁਣ ਤੁਹਾਨੂੰ ਹਰ ਕੋਈ ਪੁੱਛਦਾ ਹੋਣਾ।
2: ਨਹੀਂ, ਮੈਂ ਉਹ ਪਹਿਲਾਂ ਬੀਬੀ ਨੇ ਇੱਕ ਇੰਟਰਵਿਊ ਕਰੀ ਸੀ।
1: ਹਾਂਜੀ ਹਾਂ,
2: ਉਹ ਕਹਿੰਦੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜਿਹੜੇ ਪ੍ਰਮੋਟਰ ਸਾਹਿਬ। ਮੈਂ ਕਹਿੰਦਾ ਜੀ ਪ੍ਰਮੋਟਰ ਦਾ ਮੇਰੇ ਨਾਲ ਸ਼ੋਅ ਤੱਕ ਤਾਲੁਕ ਹੈ।
1: ਹਾਂਜੀ,
2: ਮੈਂ ਨਿੱਜੀ ਜ਼ਿੰਦਗੀ 'ਚ ਮੈਨੂੰ ਕੋਈ ਵੀ ਪੰਜਾਬੀ, ਮੈਂ ਕਿਸੇ ਨਾਲ ਵੀ ਗੱਲ ਕਰ ਸਕਦਾ, ਇਹ ਕੋਈ ਬੰਦਿਸ਼ ਨਹੀਂ ਜੇ ਮੈਂ ਆਸਟ੍ਰੇਲੀਆ 'ਚ ਆਇਆ।
1: ਹਾਂਜੀ,
2: ਜੇ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤਾਂ ਸਾਡਾ ਤਾਂ ਪਿਆਰਾ ਹੈ, ਉਹ ਵੱਖਰੀ ਗੱਲ ਆ ਵੀ ਇੱਕ ਦੂਜੇ ਦੇ ਤੁਹਾਡੇ ਮਨ ਮੁਟਾਵ ਹੋ ਸਕਦਾ।
1: ਹਾਂਜੀ,
2: ਪਰ ਮੈਂ ਉਹਨੂੰ ਹੱਸਦਾ ਸੀ, ਮੈਂ ਕਿਹਾ ਕੁੜੇ ਜੇ ਮੈਂ ਵਹਿ ਬਾਜ਼ਾਰ ਤੁਰਿਆ ਫਿਰਦਾ ਤਾਂ ਤੂੰ ਮੈਨੂੰ ਉਦੋਂ ਵੀ ਸਵਾਲ ਪੁੱਛ ਸਕਦੀ, ਕੋਈ ਐਡਾ ਮਸਲਾ ਨਹੀਂ।
1: ਹਾਂਜੀ, ਇੱਕ ਨਾ ਦਿਲੋਂ ਮੇਰਾ ਸਵਾਲ ਆ, ਬੱਬੂ ਮਾਨ ਹੁਣ ਇੰਨੇ ਵੋਕਲ ਕਿਉਂ ਨਹੀਂ ਨੇ? ਇਹ ਮੇਰੀ ਜੋ ਬੰਦਾ ਇੱਕ ਲਿਸਨਰ ਵੀ ਤੁਹਾਨੂੰ ਕਿਤੇ ਨਾ ਕਿਤੇ ਓਬਜ਼ਰਵ ਕਰ ਰਿਹਾ ਹੁੰਦਾ ਪਿਛਲੇ ਕੁਝ ਸਾਲਾਂ ਦੇ ਵਿੱਚ, ਸਟੇਜਾਂ ਤੋਂ ਜਿਵੇਂ ਖੁੱਲ੍ਹਦਿਲੀ ਨਾਲ ਕੁਝ ਵੀ ਕਹਿ ਦੇਣਾ, ਕੋਈ ਬਿਆਨ ਦੇ ਦੇਣਾ,
2: ਬਹੁਤਾ ਕੰਮ ਅੜ ਗਿਆ।
1: ਮੈਂ ਨਹੀਂ ਕਹਿਣਾ ਕਹਿ ਦਿਓ, ਪਰ ਤੁਸੀਂ ਬਹੁਤ ਘੱਟ ਬੋਲਦੇ ਹੋ ਅੱਜ ਕੱਲ੍ਹ।
2: ਨਹੀਂ ਬੋਲਿਆ, ਦੇਖੋ ਸਮਝਣੇ, ਦੁਸ਼ਮਣੀ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਦੁਸ਼ਮਣ ਅਖਲਾਕੀ ਹੋਵੇ। ਐਵੇਂ ਮਲੰਗ ਬੰਦੇ ਨਾਲ ਵੀ ਬਹਿਸ ਕਰਦਾ ਕੋਈ ਫਾਇਦਾ ਨਹੀਂ ਹੁੰਦਾ।
1: ਹਾਂਜੀ,
2: ਇਹਦੇ ਇੱਕ ਉਰਦੂ ਬੜਾ ਅੱਛਾ ਸ਼ੇਅਰ ਹੈ ਕਿ ਸਾਜ਼ ਮੇਂ ਇਤਨੇ ਭਰੇ ਨਗਮੇ ਕੇ ਖਾਮੋਸ਼ ਹੋ ਗਿਆ। ਕਈ ਵਾਰੀ ਤੁਸੀਂ ਜਦੋਂ ਜ਼ਿੰਦਗੀ ਨੂੰ ਬਹੁਤ ਪੜ੍ਹ ਦਿੰਦੇ ਹੋ, ਬਹੁਤੀ ਵਾਰੀ ਫਿਰ ਤੁਸੀਂ ਚੁੱਪ ਰਹਿੰਦੇ ਹੋ, ਬੇਲੋੜੀ ਬਹਿਸ ਦਾ ਕੋਈ ਫਾਇਦਾ ਨਹੀਂ। ਚੰਗਾ ਜੇ ਕੋਈ ਤੁਸੀਂ ਉਹਦੇ ਨਾਲ ਕਿਸੇ ਗਰੀਬ ਦੀ ਗੱਲ ਕਰ ਲਓ ਤਾਂ ਚੰਗਾ, ਆਪਣੀ ਮੈਂ ਤਾਂ ਸਾਰੇ ਪਾਸੇ ਹੋਈ ਜਾਂਦੀ ਹੈ। ਤੋ ਕਾਮਾ ਵਾਲੀ ਬਹੁਤ ਹੈ, ਕੋਈ ਵਿਦਵਤਾ ਬਾਰੇ ਕੋਈ ਆਮ ਜਿਹੜਾ ਇੰਟਰਨੈਟ ਹੈ ਇਹਦੇ 'ਚ ਕੋਈ ਬਹੁਤੀ ਅਕਲਮੰਦੀ ਦੀਆਂ ਗੱਲਾਂ ਹੀ ਹੈ ਨਹੀਂ ਉਹਦੇ 'ਤੇ ਤੁਸੀਂ, ਜਾਂ ਫਿਰ ਮੈਂ ਰੋਜ਼ ਲਾਈਵ ਹੋਣਾ ਹੋਵੇ ਫਿਰ ਮੈਂ ਉਹੀ ਗੱਲਾਂ ਕਰਾਂ। ਮੈਂ ਤਾਂ ਕੰਮ ਕਰਦਾ ਹੁਣ, ਇਹਦੇ ਲਈ ਜ਼ਰੀਆ ਕੋਈ ਵੀ ਹੋ ਸਕਦਾ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ, ਇੰਟਰਨੈਟ, ਫੇਸਬੁੱਕ, ਬਸ ਇਹ ਤੋਂ ਬਾਅਦ ਅਸੀਂ ਕੰਮ ਤੋਂ ਬਾਅਦ ਅਲੋਪ ਹੋ ਜਾਣਾ।
1: ਕਾਵਾ ਰੋਲੀ 'ਚ ਬੱਬੂ ਮਾਨ ਦੀ ਸ਼ਾਂਤੀ ਕਿੱਥੇ ਆ?
2: ਮੈਂ ਤਾਂ ਆਨੰਦ ਲੈਣਾ ਦੇਖ ਲਾ, ਸਾਡੇ ਮੁੰਡੇ ਵੀ ਖਿੜੇ ਪਏ ਆ ਸੀ।
1: ਕਾਵਾ ਰੋਲੀ ਸੁਣਦੀ ਨਹੀਂ ਕਿ ਇਗਨੋਰ ਕੀਤੀ ਜਾਂਦੀ?
2: ਨਹੀਂ, ਇੰਨਾ ਉਹਦੇ 'ਤੇ ਹੈ ਵੀ ਨਹੀਂ।
1: ਹਾਂਜੀ,
2: ਕੋਈ ਦੇਰ ਬਾਅਦ ਕੋਈ ਕਈ ਕਈ ਵਾਰੀ ਗੱਲ ਕਰਨੀ ਪੈ ਜਾਵੇ ਤਾਂ ਪੈ ਜਾਵੇ, ਉੱਦਾਂ ਤਾਂ ਦੂਰ ਹੈ ਇਹ ਤੋਂ।
1: ਹਾਂਜੀ,
2: ਤੁਸੀਂ ਜਿਸ ਤਰ੍ਹਾਂ ਦਾ ਤੁਹਾਡਾ ਨਿੱਜੀ ਸ਼ੌਕ ਆ ਉਸੇ ਤਰ੍ਹਾਂ ਜੇ ਤੁਸੀਂ ਸਮਾਜਿਕ ਮੀਡੀਆ 'ਤੇ ਜਾਓਗੇ ਇਹ ਵੀ ਬ੍ਰੇਨ ਮੈਪਿੰਗ ਆ, ਉੱਦਾਂ ਦੀ ਤੁਹਾਨੂੰ ਵੀਡੀਓਜ਼ ਮਿਲਣਗੇ, ਜੇ ਚੰਗੇ ਦੇਖੋਗੇ ਤਾਂ ਚੰਗੇ ਵੀ ਆਉਣਗੇ ਤੁਹਾਡੇ ਕੋਲ।
1: ਹਾਂਜੀ,
2: ਇਹ ਕਲੇਸ਼ ਦੇ ਸ਼ੌਕੀਆਂ ਵੀ ਗੁਆਂਢੀਆਂ ਦੀ ਕੰਧ 'ਤੇ ਕੈਮਰਾ ਰੱਖ ਕੇ ਦੇਖਣਾ ਵੀ ਕਰਦਾ ਕੀ ਆ, ਹੁਣ ਸ਼ਰਾਬ ਪੀ ਲਈ ਹੁਣ ਵਾਲ ਫੜਦੇ, ਹੈ ਨਾ?
1: ਹਾਂਜੀ ਹਾਂ,
2: ਉੱਪਰ ਇੱਦਾਂ ਦੇ ਬੰਦਿਆਂ ਦਾ ਕਈ ਵਾਰੀ ਕੁਦਰਤ ਨੁਕਸਾਨ ਕਰ ਦਿੰਦੀ, ਦੂਜੇ ਤੀਵੀਂ ਦਾ ਵੀਡੀਓ ਬਣਾਉਂਦੇ ਹੋਏ ਕਹਿੰਦੀ ਆਪ ਦੀ ਟੱਪ ਜਾਂਦੀ।
1: ਹਾਂਜੀ, ਤੁਸੀਂ ਉਰਦੂ ਦੀ ਸ਼ਾਇਰੀ ਦੀ ਗੱਲ ਕੀਤੀ, ਬਹੁਤ ਗੀਤਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦਾ, ਪਰ ਸਮਝਣ ਨੂੰ ਹਾਲੇ ਸ਼ਾਇਦ ਉਹਦਾ ਦਿਮਾਗ ਨਹੀਂ ਕਹਿ ਲਈਏ, ਪਰ ਉਹ ਰਸ ਜ਼ਰੂਰ ਹੁੰਦਾ ਉਸੇ ਦੇ ਵਿੱਚ ਹੀ। ਗਾਣੇ ਤਾਂ ਬਹੁਤ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਬਟ ਉਹ ਗਾਣਾ ਕਦੋਂ ਲਿਖਿਆ? ਮਿਲ ਗਈ ਪਿੰਡ ਦੇ ਮੋੜ 'ਤੇ, ਅਤੇ ਉਸ ਤੋਂ ਇਲਾਵਾ ਜਿਹੜਾ ਉਹਦਾ ਸੀਗਾ ਇੱਕ ਹਿੱਸਾ, ਸੁੰਦਰ ਸ਼ਾਕ, ਮੈਂ ਸੋਰੀ ਗਲਤ ਬੋਲ ਰਿਹਾ ਸ਼ਾਇਦ, ਮਾਂ ਬੋ ਸ਼ੋਭ ਰੁਖੇ ਤਰਕਸ਼ਾਂ, ਮੁਰਦੇ ਵਿੱਚ ਅੱਜ ਜਾਨ ਪਾ ਗਈ ਜੋ ਹਨੇਰਾ ਨਫਸ਼ਾਂ।
2: ਨਹੀਂ, ਇਹ ਵੀ ਗਲਤ,
1: ਇਹ ਵੀ ਗਲਤ ਆ, ਫਿਰ ਤੁਸੀਂ ਕਲੀਅਰ ਕਰੋ ਅਤੇ ਨਾਲੇ ਮੈਨੂੰ ਸਮਝਾਓ ਪੂਰਾ।
2: ਸ਼ਵਾਫ ਹੈ ਮਾਂ ਵਸ਼, ਸੋਭ ਰੁਖੇ ਤਰਕਸ਼ਾਂ, ਲਾਸ਼ ਦੇ ਵਿੱਚ ਅੱਜ ਜਾਨ ਪਾ ਗਈ ਉਹ ਮਸੀਹਾ ਨਫਸਾਂ।
1: ਪਰ ਮੈਨੂੰ ਸਮਝ ਨਹੀਂ ਆਈ ਮਸੀਹਾ ਨਫਸਾਂ,
2: ਪੜ੍ਹੋਗੇ ਨਾ ਤਾਂ ਹੀ ਤਾਂ ਮੈਂ ਜ਼ੋਰ ਦਿੰਦਾ ਵੀ ਪੜ੍ਹਨਾ ਚਾਹੀਦਾ ਤੁਹਾਨੂੰ, ਪੜ੍ਹਿਆ। ਹਾਂਜੀ,
1: ਹੁਣ ਫਿਰ ਪੰਜਾਬੀ ਗੀਤਾਂ ਦੇ ਵਿੱਚ ਇੱਕ ਤਾਂ ਤੁਹਾਡੇ ਸਿਰ ਸਿਰਾ ਜਾਂਦਾ, ਪਰ ਕਿੰਨੇ ਜਾਣੇ ਆਰਟਿਸਟ ਨਵੇਂ ਕੋਸ਼ਿਸ਼ ਕਰਦੇ ਨੇ ਕਿ ਪੰਜਾਬੀ ਦੀ ਰੈਫਰੈਂਸ ਕਿਤੋਂ ਰਾਜੇ ਨਾ ਮਹਾਰਾਜੇ ਨਾ ਕਿ ਰਾਣੀ ਨਾ ਕਿ ਪੁਰਾਣੀ ਲੜਾਈ ਨਾਲ ਜੋੜ ਕੇ, ਅਤੇ ਉਹ ਪਸੰਦ ਵੀ ਕੀਤੀ ਜਾਂਦੀ, ਪਰ ਕਿਤਾਬਾਂ ਦੇ ਵਿੱਚ ਓਨਾ ਸਾਡਾ ਜੁੜਾਅ ਨਹੀਂ ਹੈਗਾ। ਗੀਤ ਦੇ ਵਿੱਚ ਜਦੋਂ ਕੋਈ ਆ ਜਾਂਦਾ ਤਾਂ ਸਾਰੇ ਜਣੇ ਰੀਲਾਂ ਪਾਉਂਦੇ ਜੀ, ਉਹਨੇ ਵੇਖੋ ਆ ਕੇ ਆਉਂਦੀ ਆ ਜੁੜ ਸੀਗੀ।
2: ਜੇ ਤੁਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ ਤੁਸੀਂ ਇੱਕ ਕਿਤਾਬ ਪੜ੍ਹ ਲਈ ਸਾਰਾ ਪਰਿਵਾਰ ਲੱਗ ਜੂਗਾ, ਇੱਕ ਬੰਦੇ ਨੇ ਪੰਜ ਲਾ ਤੇ, ਆਦਤ ਤਾਂ ਪਾਉਣੀ ਓ ਪੈਂਦੀ ਹੈ। ਜਿੱਦਾਂ ਤਾਂ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਦਾ, ਨਹੀਂ ਤਾਂ ਫਿਰ ਤੁਸੀਂ ਸਕਰੋਲ ਕਰਦੇ ਰਹਿੰਦੇ ਸਾਰਾ ਦਿਨ।
1: ਹਾਂਜੀ ਜੀ, ਪੜ੍ਹਾਈ ਦੀ ਗੱਲ ਕੀਤੀ ਤੁਸੀਂ, ਇਸ ਟਾਈਮ ਇੰਡੀਆ ਦੇ ਵਿੱਚ ਕੋਂਗਰਸ ਜਨਤਾ ਪਾਰਟੀ ਦੇ ਪ੍ਰੋਟੈਸਟ ਚੱਲ ਰਹੇ ਨੇ, ਅਤੇ
2: ਕਾਹਦੀ ਹੈ ਕੀ ਕਾਹਦੀ ਉਹ
1: ਕੋਂਗਰਸ ਜਨਤਾ ਪਾਰਟੀ NET ਦੇ ਜਿਹੜੇ ਪੇਪਰ ਹੁੰਦੇ ਨੇ NEET ਦੇ, ਉਹ ਜਿਹੜੇ ਲੀਕ ਹੁੰਦੇ ਸੀਗੇ, ਅਤੇ ਉਹਨਾਂ ਦਾ ਕਹਿਣਾ ਵੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਉਹ ਅਸਤੀਫਾ ਦੇਣ ਇਸ ਸਮੇਂ। ਕਾਫੀ
2: ਪਾਰਟੀ ਮਤਲਬ ਕਿਹਦੀ ਹੈ
1: ਕੋਂਗਰਸ ਜਨਤਾ ਪਾਰਟੀ? ਕਹਿ ਲਓ ਕਿ ਇੱਕ ਮੀਮ ਤੋਂ ਸ਼ੁਰੂਆਤ ਹੋਈ USA ਤੋਂ, ਕਿਉਂਕਿ ਆਪਣੇ ਜਿਹੜੇ ਸੀਗੇ ਇਲੈਕਸ਼ਨ ਕਮਿਸ਼ਨਰ ਸਾਹਿਬ ਉਹਨਾਂ ਨੇ ਕਿਤੇ ਕਹਿਤਾ ਵੀ ਇਹ ਕੋਂਗਰਸ ਨੇ, ਜਦੋਂ ਉਹਨਾਂ ਨੇ ਕਿਹਾ ਵੀ NEET ਕਿਉਂ ਲੀਕ ਹੁੰਦੇ ਨੇ, ਇਹ ਕਿਉਂ ਹੁੰਦਾ ਉਹ ਕਿਉਂ ਹੁੰਦਾ, ਉਹਨਾਂ ਨੇ ਪਾਰਟੀ ਬਣਾਈ, ਮਤਲਬ ਵੀ ਮੀਮ ਪੇਜ ਬਣਾਇਆ, ਰਾਤੋਂ ਰਾਤ 40-45 million ਤੱਕ ਪਹੁੰਚ ਗਿਆ, ਅਤੇ ਹੁਣ ਇਸ ਸਮੇਂ ਦਿੱਲੀ ਦੇ ਵਿੱਚ ਜੰਤਰ ਮੰਤਰ ਦੇ ਪ੍ਰੋਟੈਸਟ ਚੱਲ ਰਹੇ ਨੇ,
2: ਤਾਂ ਹੁਣ ਗੀਤਾਂ ਨੂੰ ਵੀ ਲੱਖ 100-100 million ਹੋ ਜਾਂਦਾ ਚੱਕਰ।
1: ਪਰ ਜਿਹੜਾ ਉਹਦੇ ਪਿੱਛੇ ਰੀਜ਼ਨ ਆ ਵੀ NEET ਦੇ ਪੇਪਰਸ ਨੂੰ ਲੈ ਕੇ ਵੀ ਉਹ ਅਸਤੀਫਾ ਨਹੀਂ ਦੇ ਰਹੇ ਐਜੂਕੇਸ਼ਨ ਮਿਨਿਸਟਰ, ਅਤੇ ਜਿੱਥੇ ਮੈਂ ਆ ਰਿਹਾ ਸੀਗਾ
2: ਪੇਪਰ ਦੇ ਕੇ ਕਿੰਨੀਆਂ ਨੌਕਰੀਆਂ ਮਿਲਦੀਆਂ,
1: ਪਰ ਜਿਹੜਾ ਮਿਹਨਤ ਕਰ ਰਿਹਾ।
2: ਨਹੀਂ, ਮੈਂ ਤਾਂ ਵੈਸੇ ਗੱਲ ਕਰਦਾ, ਮੈਂ ਆਪਣੇ ਲਈ ਸਵਾਲ ਪੁੱਛਦਾ ਕਿੰਨੀਆਂ ਨੌਕਰੀਆਂ ਮਿਲਦੀਆਂ।
1: ਅੱਛਾ, ਜੇ ਲੱਖਾਂ ਲੋਕੀ ਨੇ ਤਾਂ ਸ਼ਾਇਦ 1000 ਕੁ ਨੌਕਰੀਆਂ ਹੋਣਗੀਆਂ।
2: 1000 ਨੌਕਰੀ, ਹੋਰ 36 ਕੰਮ ਆ, ਕਾਹਦੇ ਲਈ ਗੁਲਾਮੀ ਕਰਨੀ ਆ?
1: ਹਾਂਜੀ,
2: ਬਥੇਰੇ ਹੁਣ ਤੁਸੀਂ ਇਹਨਾਂ ਮੁਲਕਾਂ 'ਚ ਆਉਂਦੇ ਹੋ, ਤੁਸੀਂ ਕਿਹੜੇ ਕੋਈ ਜੋਬ ਕਰਦੇ? ਕਿੱਤਾ ਆਉਣਾ ਚਾਹੀਦਾ, ਕਿੱਤੇ 'ਚ ਬਿਲੀਵ ਕਰੋ। ਜਿੱਦਾਂ ਹੁਣ ਚੀਨ 'ਚ ਬਹੁਤ ਬੱਚੇ ਜਿਹੜੇ ਸਕੂਲਾਂ ਵਾਲੇ ਉਹਨਾਂ ਨੂੰ ਕਿਤਾਬੀ ਐਜੂਕੇਸ਼ਨ ਜਗ੍ਹਾ ਕਿੱਤਾ ਸ਼ੁਰੂ ਕਰਾਤਾ।
1: ਹਾਂਜੀ,
2: ਸਵੇਰੇ ਸਕੂਲ ਸ਼ੁਰੂ ਹੁੰਦੇ ਆ, ਲੰਚ 'ਚ ਉਹਨਾਂ ਨੂੰ ਸੌਣ ਲਈ ਵੀ ਉੱਥੇ ਸਿਸਟਮ ਬਣਾਇਆ ਉਹਨਾਂ ਨੇ, ਉਦੋਂ ਫਿਰ ਉੱਠਦੇ ਫਿਰ ਕਿੱਤਾ। ਤਾਂ ਹੀ ਚੀਨ ਦੇਖੋ ਕਿੱਥੇ ਪਹੁੰਚ ਗਿਆ।
1: ਹਾਂਜੀ, ਪਰ ਜਿਹੜੇ ਸਵਾਲ 'ਤੇ ਮੈਂ ਆਉਣਾ ਚਾਹੁੰਦਾ ਸੀ,
2: ਸਿਧਾਂਤ ਅਗਲੇ ਨੇ ਆਪਣੇ,
1: ਬਿਲਕੁਲ, ਵੀ ਉਹ ਪ੍ਰੋਗਰੈਸਿਵ ਪ੍ਰੋਟੈਸਟ ਦੇ ਵਿੱਚ ਪੰਜਾਬ ਤੁਹਾਨੂੰ ਕਿਤੇ ਨਾ ਕਿਤੇ ਪਿੱਛੇ ਲੱਗਦਾ? ਕਿਸਾਨੀ ਪ੍ਰੋਟੈਸਟ ਸੀਗਾ, ਆਪਾਂ ਸਾਰਿਆਂ ਦੇਖਿਆ ਵਾਚੜ ਕੇ ਹਿੱਸਾ ਲਿਆ,
2: ਕੀ ਨਾਂ ਹੈ ਉਹਦਾ ਸੱਜਣ ਦਾ ਮੈਂ ਪਤਾ ਨਹੀਂ,
1: ਅਭਿਜੀਤ
2: ਜਿਹੜਾ ਵੀ।
1: ਹਾਂਜੀ, ਤਿੰਨ
2: ਜਦੋਂ ਕਿਸਾਨ ਲੜਦੇ ਸੀ ਉਦੋਂ ਆਇਆ ਸੀ ਉਹ, ਤਾਂ ਫਿਰ ਅਸੀਂ ਕਹਿੰਦੇ ਜਾਈਏ
1: ਪਰ ਸਟੂਡੈਂਟ ਹੁਣ ਅੱਜ ਹੀ ਨੀਟ ਦੇ ਜਿਹੜੇ ਰਿਜ਼ਲਟ ਆਏ ਨੇ ਪੰਜਾਬ ਦਾ ਹੀ ਮੁੰਡਾ ਜਿਹਨੇ
2: ਪੰਜਾਬ ਦੇ ਤਾਂ ਨੌਜਵਾਨਾਂ ਬਹੁਤੇ ਮੁੰਡੇ ਇਹਨਾਂ ਮੁਲਕਾਂ 'ਚ ਆ ਗਏ, ਤੂੰ ਵੀ ਮੁੰਡਾ ਹੈ
1: ਜੀ,
2: ਤੂੰ ਵੀ ਇੱਥੇ ਆ ਗਿਆ, ਫਿਰ ਜਦ ਤੁਸੀਂ ਇੱਥੇ ਆ ਗਏ ਫਿਰ ਕਾਹਦੇ ਨੂੰ ਲੜੀ ਜਾਣਾ ਆਪਾਂ?
1: ਹਾਂਜੀ,
2: ਨਾਲੇ ਸਾਰਾ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ ਹੈ।
1: ਹਾਂਜੀ,
2: ਪਹਿਲਾਂ ਪੰਜਾਬ ਨੇ 47 ਭੋਗਿਆ, ਪਹਿਲਾਂ ਅੰਗਰੇਜ਼ਾਂ ਨਾਲ ਲੜਕੇ, ਫਿਰ ਕਿੰਨੇ ਸਾਲ ਉੱਧਰ ਲੱਗੇ, ਫਿਰ ਭਗਤ ਸਿੰਘ ਸਾਹਿਬ ਸਰਾਭਾ ਸਾਹਿਬ ਲੱਗੇ ਰਹੇ, ਫਿਰ 84 ਗੜ ਚ ਪੈ ਗਈ, ਫਿਰ ਉਦੋਂ ਬਾਅਦ ਹਜ਼ਾਰਾਂ ਨੌਜਵਾਨ ਸਾਡਾ ਜਿਹੜਾ ਉਸ ਸਿਸਟਮ ਨਾਲ ਭਿੜਿਆ, ਜਿਹ 'ਚ ਅਸੀਂ ਵੀ ਆਪਣੇ ਪੱਧਰ ਦੇ ਖਿਲਾਫ ਵੱਲੋਂ ਸਿਸਟਮ ਦੇ ਖਿਲਾਫ ਲੜਦੇ ਰਹੇ।
1: ਹਾਂਜੀ,
2: ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਲੜਨ ਦਾ, ਪੰਜਾਬ ਕੋਲ ਬ੍ਰੇਨ ਵੀ ਤਾਂ ਹੈ, ਹੁਣ ਅਸੀਂ ਉਹ ਵਰਤਾਂਗੇ ਨਾ
1: ਜੀ,
2: ਜਿੱਦਾਂ ਬਾਕੀ ਲੋਕ ਵਰਤਦੇ ਆ, ਸਿਆਸੀ ਲੋਕ ਵਰਤਦੇ, ਸਾਨੂੰ ਵੀ ਦਿਮਾਗ ਵਰਤਣਾ ਪਊਗਾ, ਅਸੀਂ ਹਰ ਗੱਲ 'ਚ ਕਦੇ ਲਈ ਖੜ ਜਾਈਏ ਜਾ ਕੇ ਡਾਂਗ ਜਾ ਕੇ
1: ਜੀ,
2: ਹੈ ਨਾ?
1: ਬਿਲਕੁਲ ਬਿਲਕੁਲ, ਸਿਆਸਤ ਤੋਂ ਥੋੜ੍ਹਾ ਪਾਸੇ ਜਾਂਦੇ ਹਾਂ, ਗਾਣਿਆਂ ਵਾਲੇ ਪਾਸੇ ਹੀ ਆਉਂਦੇ ਹਾਂ ਆਪਾਂ।
2: ਨਹੀਂ, ਜਿੱਦਾਂ ਨੂੰ ਮਰਜ਼ੀ ਆ ਜਾਓ, ਸਿਆਸਤ ਨੂੰ ਆ ਜਾਓ, ਤੇਰਾ ਇੰਟਰਸਟ ਹੈਗਾ ਹੈ ਜਿਹੜੀ ਕਿਹੜੀ ਜਿਹੜੀ ਪਾਰਟੀ?
1: ਹਾਂਜੀ, ਕੋਕਰਾ ਜਨਤਾ ਪਾਰਟੀ
2: ਤੇਰਾ ਹੈਗਾ ਇੱਧਰ?
1: ਨਹੀਂ, ਇੰਨਾ ਨਹੀਂ ਹੈ, ਬਟ ਮੀਮ ਤੋਂ ਤੁਸੀਂ ਕਿੱਧਰਲੇ ਪਾਸੇ ਜਾ ਸਕਦੇ? ਤੁਸੀਂ ਮੀਮ ਦੇਖਦੇ ਵੈਸੇ?
2: ਅਸੀਂ ਪੰਜਾਬੀ ਹਾਂ, ਪੰਜਾਬ ਦੀ ਗੱਲ ਕਰਾਂਗੇ, ਸਾਨੂੰ ਤਾਂ ਖੇਤਾਂ ਦਾ ਆਪਦੇ ਮਜ਼ਦੂਰਾਂ ਨਾਲ ਪਿਆਰ ਹੈ, ਉਹਨਾਂ ਦੀ ਜੇ ਗੱਲ ਹੁੰਦੀ ਹੈ ਤਾਂ ਆਪਾਂ ਖੜਾਂਗੇ।
1: ਮੀਮਸ ਦੇਖਦੇ ਵੈਸੇ ਆਪਣੇ?
2: ਨਹੀਂ
1: ਨਹੀਂ, ਤੁਹਾਡੇ ਤੁਹਾਨੂੰ ਪਤਾ ਪਿੱਛੇ ਜਿਹੇ ਇੱਕ ਗਾਣਾ ਸੀਗਾ, ਉਹ ਥੋੜ੍ਹਾ ਧਾਰਮਿਕ ਗਾਣਾ ਸੀਗਾ, ਪਰ ਉੱਥੇ ਬਹੁਤ ਮੀਮਸ ਬਣੇ,
2: ਮੈਨੂੰ
1: ਬਾਅਦ ਚੋਂ ਕੱਢ ਕੇ
2: ਦਿਖਾਉਂਦਾ, ਮੈਨੂੰ ਨਹੀਂ ਪਤਾ।
1: ਠੀਕ ਜੀ,
2: ਮਤਲਬ ਕੋਈ ਸਲੋਗਨ ਬਣਦਾ ਉਹਦਾ, ਕੀ ਬਣਦਾ
1: ਮੀਮ? ਮਤਲਬ ਵੀ ਜਿੱਦਾਂ ਕੋਈ ਵੀਡੀਓ ਉਹਦੇ ਪਿੱਛੇ ਤੁਹਾਡਾ ਗਾਣਾ,
2: ਹਾਂ,
1: ਤੇ ਉਹ ਮਤਲਬ ਵੀ ਐਕਸ਼ਨ ਕੋਈ ਵੀ ਹੋ ਰਿਹਾ ਬਟ ਗਾਣਾ ਬੱਬੂ ਮਾਨ ਦਾ ਹੀ ਆ।
2: ਅੱਛਾ ਅੱਛਾ,
1: ਹਾਂਜੀ ਹਾਂ, ਉਹ ਇੱਕ ਲੜਕਾ ਝਾੜੂ ਜਿਹਾ ਫੜ ਕੇ
2: ਲਿਆਉਂਦਾ। ਪਤਾ ਨਹੀਂ, ਪਹਿਲਾਂ ਤਾਂ ਕਿਤਾਬਾਂ 'ਚ ਹੁੰਦਾ ਨਹੀਂ ਸੀ, 1990 ਤੋਂ ਪਹਿਲਾਂ ਹੀ
1: ਬਈ ਜੈਨਜੀ ਵਾਲੇ ਆ ਗਏ ਨੇ ਸ਼ਬਦ ਹੁਣ।
2: ਅੱਛਾ, ਤਾਂ ਹੀ ਜੈਨਜੀ ਕਹਿੰਦੇ ਵੀ ਅਸੀਂ ਸਿਆਣੇ, ਹੈ ਨਾ?
1: ਨਹੀਂ, ਸਿਆਣੇ ਤਾਂ ਚਲੋ ਸਾਰੇ।
2: ਤੁਸੀਂ ਕਿਹੜੇ ਚਾਹੁੰਦੇ ਹੋ?
1: ਮੈਂ ਜੀ 95 ਦਾ ਬਾਰਨ,
2: ਮਿਲੇਨੀਅਲ।
1: ਹਾਂਜੀ ਹਾਂ,
2: ਚਲੋ ਠੀਕ ਹੈ, ਫਿਰ ਤਾਂ ਤੁਸੀਂ ਤੁਹਾਤੋਂ ਥੋੜ੍ਹੇ ਛੋਟੇ ਹੋ, ਕੋਈ ਨਹੀਂ, ਨੇੜੇ ਜੀ ਆਪਾਂ।
1: ਹੁਣ ਪਿੱਛੇ ਜੇ ਤੁਹਾਡਾ ਗੀਤ ਆਇਆ ਸੀਗਾ ਮਲਕੀ ਕੀ ਮਾਂ, ਹੈ ਨਾ?
2: ਬਹੁਤ ਪਹਿਲਾਂ ਆਇਆ ਸੀ।
1: ਹਾਂਜੀ ਹਾਂ,
2: ਸਾਲ ਹੋ ਗਏ
1: ਪਾਪਾ ਸੁਣਦੇ ਰਹੀਦਾ, ਸਾਨੂੰ ਲੱਗਦਾ ਪਿੱਛੇ ਜੇ ਆਇਆ ਸੀਗਾ, ਤੇ ਉਹ ਗੀਤ ਬੜਾ ਲੰਬਾ ਸੀਗਾ।
2: ਹਾਂ, ਹੁਣ ਕਿੱਸਾ ਬਣ ਜਾਂਦਾ।
1: ਹਾਂਜੀ ਹਾਂ, ਉਦੋਂ ਲੱਗਾ ਨੀ ਕਮਰਸ਼ਲੀ ਤੇ ਸ਼ਾਇਦ, ਐਂਡ ਕਮਰਸ਼ਲੀ ਉਹ ਚੱਲਣ ਵਾਲਾ ਵੀ ਨਹੀਂ ਸੀ, ਉਹ ਜਿਹਨੂੰ ਸ਼ੌਂਕ ਹੈ ਸ਼ਾਇਦ ਉਹੋ ਜਾ ਕੇ ਸੁਣੋ।
2: ਕਮਰਸ਼ੀ ਦਾ ਸੁਣੋ ਮੇਰੀ ਗੱਲ, ਸਾਡੇ 90% ਸਿੰਗਰ ਕਮਰਸ਼ੀਅਲ ਹੈ
1: ਜੀ,
2: ਉਹ ਹਰ ਬੰਦਾ ਆਪਦੇ ਤਰੀਕੇ ਨਾਲ ਆਪਦੇ ਪੇਸ਼ੇ 'ਚ ਕੋਈ ਨਾ ਕੋਈ ਕਿਸੇ ਤਰੀਕੇ ਆਪਦਾ ਜੋ ਵੀ ਉਹਨਾਂ ਨੇ ਤੋਰੀ ਫੁਲਕਾ ਚਲਾਉਣਾ ਉਸ ਤਰ੍ਹਾਂ ਕਰਦਾ। ਮੇਰਾ ਨਹੀਂ ਇਹ ਵਿਚਾਰ, ਦੇਖੋ ਮੈਂ ਜਦੋਂ ਗਾਉਣ ਲੱਗਿਆ ਸੀ,
1: ਹਾਂਜੀ,
2: ਉਹ ਉਦੋਂ ਬਾਅਦ ਫਿਰ ਪਹਿਲੀ ਟੇਪ, ਫਿਰ ਦੂਜੀ ਟੇਪ, ਫਿਰ ਫਿਲਮਾਂ, ਅਤੇ ਮੈਨੂੰ ਪਹਿਲਾਂ ਇਹ ਬਹੁਤੇ ਸਵਾਲ ਮੇਰੇ ਤੋਂ ਪਹਿਲਾਂ ਨਹੀਂ ਹੋਏ ਕਿਸੇ ਨੂੰ, ਨਾ ਬਾਅਦ 'ਚ ਹੋਏ ਨੇ, ਸਾਨੂੰ ਬਹੁਤ ਹੋਏ, ਦੇਖਦੇ ਹੁਣ ਅੱਗੇ, ਫਿਰ ਹੁਣ ਦੇਖਦੇ ਆ, ਕਰਦੇ ਕਰਦੇ ਮਤਲਬ ਚੀਕਾਂ ਮਾਰਦੇ ਫਿਰਦੇ ਆ ਵਿਚਾਰੇ ਅੱਜ ਤੱਕ, ਹੈ ਨਾ? ਆਹ ਨਹੀਂ ਜੀ ਗੱਲ ਬਣੀ, ਆਹ ਗੱਲ ਬਣ ਗਈ, ਐ ਨਹੀਂ ਹੁੰਦਾ, ਐ ਨਹੀਂ ਹੁੰਦਾ, ਇਹ ਕੋਈ ਗ੍ਰਾਮਰ ਨਹੀਂ ਹੁੰਦੀ। ਇੱਕ ਰਾੜੀ ਬੱਚਾ ਜਿਹਨੂੰ ਪਤਾ ਜਿਹੜਾ ਇੰਟਰਨੈਟ 'ਤੇ ਜਿਹਨੂੰ ਨਲੀ ਪੂੰਝਣੀ ਹੁੰਦੀ, ਉਹ ਥੋੜ੍ਹੀ ਉਹ ਕਿੱਦਾਂ ਡਿਸਾਈਡ ਕਰ ਦੂਗਾ ਚੰਗਾ ਕੀ ਮਾੜਾ? ਇੱਕ ਕਮੈਂਟ ਥੋੜ੍ਹੀ ਡਿਸਾਈਡ ਕਰਦਾ, ਉਹ ਬਹੁਤ ਜਿਹੜੇ ਆਰਟਿਸਟ ਨੇ ਕਮੈਂਟਾਂ 'ਚ ਜਾ ਫਸਦੇ ਆ, ਉੱਥੋਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ।
1: ਹਾਂਜੀ,
2: ਇਹ ਨਾ ਇਹ ਰਸਤੇ ਤਾਂ ਸਾਰੇ ਜਦੋਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਆ, ਉਦੋਂ ਬਾਅਦ ਤੁਸੀਂ ਜਦੋਂ ਹੌਲੀ ਹੌਲੀ ਹੌਲੀ ਰਮ ਜਾਂਦੇ ਹੋ, ਜਦੋਂ ਲੋਕ ਤੁਹਾਨੂੰ ਪਿਆਰ ਦੇ ਦਿੰਦੇ ਆ, ਫਿਰ ਉਹਦੇ ਲਈ ਕੋਈ ਉਸ ਤਰ੍ਹਾਂ ਦਾ ਇਮਤਿਹਾਨ ਨਹੀਂ ਹੁੰਦਾ, ਉਹ ਫਿਰ ਵਿਸ਼ੇ ਹੁੰਦੇ ਆ।
1: ਹਾਂਜੀ,
2: ਉਹ ਮੰਨ ਲਓ ਮੈਂ ਵੈਪਨ ਵਾਲੇ ਗਾਣੇ ਗਾਈ ਜਾਊਂਗਾ, ਉਹਦੇ ਉਹਨੂੰ ਇੱਕ ਫਿਰਕਾ ਪਸੰਦ ਕਰੂਗਾ
1: ਜੀ,
2: ਅਤੇ ਫੀਮੇਲ ਨੂੰ ਕੀ ਪਸੰਦ ਆ, ਉਹਨਾਂ ਦਾ ਵੀ ਤਾਂ ਹੱਕ ਹੈ, ਛੋਟੇ ਬੱਚਿਆਂ ਨੂੰ ਕੀ ਪਸੰਦ ਹੈ, ਬਜ਼ੁਰਗਾਂ ਨੂੰ ਕੀ ਪਸੰਦ ਹੈ, ਇੱਕ ਪਰਿਵਾਰ 'ਚ 5 ਮੈਂਬਰ ਆ, ਵੱਖ ਵੱਖ ਏਜ ਦੇ ਆ।
1: ਹਾਂਜੀ,
2: ਤੁਹਾਡੇ ਨਾਲ ਇੱਕ 15 ਸਾਲ ਦਾ ਜਵਾਕ ਹੈ, ਉਹਨੂੰ ਰੈਪ ਲਾ ਦਿਓ ਕਿਤੇ,
1: ਹਾਂਜੀ,
2: ਨਾਲ ਬਾਬੇ ਨੂੰ ਬਿਠਾ ਦਿਓ, ਗਾਲ ਉਹ ਪਾਕਿਸਤਾਨੋਂ ਲਿਆ ਕੇ ਕੱਢੂਗਾ ਫਿਰ ਉਹ ਵੀ ਕਿਹਾ ਇਹ।
1: ਹਾਂਜੀ,
2: ਸੋ ਗੀਤ ਸਾਂਝਾ ਹੁੰਦਾ, 3 ਜਨਰੇਸ਼ਨਾਂ ਨੂੰ ਜੋੜਨ ਦਾ ਗੀਤ ਹੁੰਦਾ।
1: ਹਾਂਜੀ,
2: ਸੋ ਉਸ ਤਰ੍ਹਾਂ ਸੋਚਣ ਦਾ ਕੋਈ ਬੇਵਕੂਫਾਨਾ ਹਰਕਤ ਹੁੰਦੀ ਹੈ, ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ। ਮੈਨੂੰ ਤੁਸੀਂ ਗਾਉਣ ਨੂੰ ਰੱਖਿਆ,
1: ਹਾਂਜੀ
2: ਯਾਰ ਤੇਰੇ ਗਾਣੇ ਸੁਣਿਆ, ਮੈਂ ਗਾ ਰਿਹਾ, ਤੁਹਾਨੂੰ ਮੈਂ ਅਲੱਗ ਅਲੱਗ ਚੀਜ਼ਾਂ ਸੁਣਾਉਣਾ, ਤੁਸੀਂ ਉਹ ਚੂਜ਼ ਕਰਨੀ ਆ।
1: ਹਾਂਜੀ,
2: ਮੰਨ ਲਓ ਤੁਹਾਨੂੰ ਕੋਈ ਸਾਹਿਤ ਗੀਤ ਪਸੰਦ ਹੈ, ਉਹ ਤੁਹਾਡੀ ਪਸੰਦ ਹੈ, ਤੁਸੀਂ ਉਹਦੇ ਟਿੱਪਣੀ ਕਰ ਸਕਦੇ, ਕਿਉਂਕਿ ਉਹ ਤੁਹਾਨੂੰ ਲੱਗਦਾ ਕਿ ਇਹ ਸਾਹਿਤਕ ਤਾਂ ਹੈ ਪਰ ਮੇਰੀ ਸੋਚ ਤੋਂ ਥੋੜ੍ਹਾ ਜਿਹਾ ਥੱਲੇ ਆ, ਉੱਪਰ ਹੈ।
1: ਹਾਂਜੀ ਹਾਂ,
2: ਤੁਹਾਨੂੰ ਪਰ ਦੂਜੇ ਗਾਣਿਆਂ 'ਚ ਵੜਨ ਦਾ ਤੁਹਾਨੂੰ ਕੀ ਲੈਣਾ ਦੇਣਾ ਉਹਦੇ ਨਾਲ, ਜਿਹੜੀ ਚੀਜ਼ ਤੁਹਾਡੇ ਟੇਸਟ ਦੀ ਉਹਨੇ।
1: ਬਿਲਕੁਲ,
2: ਬਟ ਜਿਹੜੇ ਵਿਹਲੜ ਲੋਕ ਆ ਕੀਬੋਰਡ 'ਤੇ ਬੈਠੇ ਆ ਜਿਹੜੇ ਯੋਧੇ,
1: ਹਾਂਜੀ,
2: ਉਹ ਕੋਈ ਸੋਹਣੀ ਤੀਵੀਂ ਗੁੱਡੀ ਫੋਟੋ ਪਾ ਦੇ, ਉਹ ਕਿਸੇ ਨੇ ਆਪ ਪਾਈ ਹੈ, ਮਤਲਬ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਵੀ ਵੀ ਮੈਂ ਕਿੱਦਾਂ ਪਾਈ ਲੱਗਦੀ ਹਾਂ, ਜਾਂ ਕਿਸੇ ਮੁੰਡੇ ਨੇ ਪੱਗ ਬੰਨ ਕੇ ਪਾਤੀ ਵੀ ਬਾਈ ਦੇਖਿਓ ਕਿਵੇਂ ਲੱਗਦਾ, ਉਹਦੇ 'ਚ ਖੱਬੇ ਵਾਲੇ ਦਾ ਕੀ ਕੰਮ ਹੈ, ਉਹ ਕਦੇ ਕਮੈਂਟ ਕਰੂਗਾ ਨਾ। ਸੋ ਇਹ ਪ੍ਰੋਬਲਮ ਹੈ ਵੀ ਆਪਣਾ ਆਪਣਾ ਦਰਵਾਜ਼ਾ ਖੁੱਲ੍ਹਾ ਅਤੇ ਲੋਕਾਂ ਦੇ ਘਰ ਨਾ ਆਪਣੇ, ਹੈ ਨਾ।
1: ਹਾਂਜੀ,
2: ਇਹ ਮੂਰਖਤਾ ਨਾ ਹਰਕਤ ਹੈ, ਉਹ ਕਮਰਸ਼ੀਅਲ ਕੁਛ ਵੀ ਨਹੀਂ ਹੁੰਦਾ, ਜਜ਼ਬਾਤ ਹੁੰਦੇ, ਤੁਸੀਂ ਢਾਲਦੇ ਜਾਂਦੇ ਹੌਲੀ ਹੌਲੀ ਲਿਖਤਾਂ 'ਚ।
1: ਸਿੰਗਲ ਟਰੈਕ ਸੀ ਕਿਉਂ ਆ ਰਹੇ ਲਗਾਤਾਰ, ਐਲਬਮ ਕਿਉਂ ਨਹੀਂ?
2: ਐਲਬਮ ਕਰ ਦੇਣਗੇ ਜਾ ਕੇ,
1: ਕਰੋ ਫਿਰ ਯਾਰ।
2: ਅਸਲ 'ਚ ਅਸੀਂ ਤਾਂ ਸਟੂਡੀਓ ਪਹਿਲਾਂ ਸੀ, ਹੋਰ ਥਾਂ ਬਣਾਇਆ ਸੀ, ਫਿਰ ਉਹ ਅਸੀਂ ਹੁਣ ਹੋਰ ਥਾਂ ਚਲੇ ਗਏ, ਖੇਤਾਂ 'ਚ ਬਣਾ ਲਿਆ।
1: ਹਾਂਜੀ,
2: ਉਹ ਬਣਦੇ ਬਣਦੇ ਡੇਢ ਦੋ ਸਾਲ ਲੱਗ ਗਏ, ਉਹ ਥੋੜੇ ਜਿਹੇ ਗਾਣੇ ਕਈ ਵਾਰੀ ਨਹੀਂ ਕਰ ਪਾਉਂਦੇ ਸੀ, ਭੱਜ ਨੱਠ ਜ਼ਿਆਦਾ ਹੁੰਦੀ ਹੈ, ਹੁਣ ਦੁਬਾਰਾ ਬਣ ਗਿਆ, ਹੁਣ ਲੈ ਨਹੀਂ ਲਾ ਦਾਂਗੇ,
1: ਬਿਲਕੁਲ
2: ਕੋਈ ਵਿਸ਼ਾ ਰਹਿ ਨਾ ਜਾਵੇ।
1: ਕਲੈਬ ਬੱਬੂ ਮਾਨ ਸਭ ਕੋਲ ਹੋਰ ਸੁਣਨ ਦਾ ਮੌਕਾ ਮਿਲੂ, ਜਦੋਂ ਦੇਵੀ ਭਾਈ ਨੇ ਕਲੈਬ ਕੀਤੀ, ਗੁਰੂ ਰੰਧਾਵਾ ਨਾਲ ਕਲੈਬ ਕੀਤੀ, ਹੋਰ ਗਾਂ ਇਨ ਫਿਊਚਰ?
2: ਨਹੀਂ ਨਹੀਂ, ਮੈਂ ਤਾਂ ਉੱਦਾਂ ਤਾਂ ਮੈਂ ਤਾਂ ਦੇਖੋ ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਘੱਟ ਵੇਚਲਦਾ, ਮੈਂ ਆਪਦਾ ਕੰਮ ਕਰਕੇ ਖੇਤਾਂ 'ਚ ਹੁੰਦਾ।
1: ਹਾਂਜੀ,
2: ਉਹ ਦੇਵੀ ਭਾਈ ਦਾ ਸੁਨੇਹਾ ਸੀ ਵੀ ਗਾਣਾ ਕਰ,
1: ਉਹਦੀ ਤੁਸੀਂ ਫੀਸ ਵੀ ਨਹੀਂ ਲਈ ਕੋਈ, ਹੈ ਨਾ? ਉਹ ਦੱਸਦੇ ਸੀਗੇ ਪਿੱਛੇ ਜੇ ਆਏ ਸੀ ਇੱਥੇ ਫਿਲਮ ਪ੍ਰਮੋਸ਼ਨ ਲਈ।
2: ਪਹਿਲਾਂ ਭਾਅ ਜੀ ਦੇ ਗਾਣਾ ਹੋਰ ਸੀ, ਉਹ ਮੈਨੂੰ ਉਹਨਾਂ ਨੇ ਭੇਜਿਆ ਯਾਰ, ਉਹ ਕਹਿੰਦੇ ਬਾਬਾ ਜੀ ਮੇਰਾ ਇੱਕ ਟੱਪਾ ਗਾ ਦਿਓ।
1: ਹਾਂਜੀ,
2: ਮੈਂ ਭਾਅ ਜੀ ਇਹ ਤਾਂ ਕੋਈ ਸਵਾਦ ਵਾਲਾ ਗਾਣਾ ਹੈ ਨਹੀਂ, ਕਹਿੰਦੇ ਕੀ ਕਰੀਏ ਫਿਰ, ਮੈਂ ਕਿਹਾ ਤੁਸੀਂ ਉਹ ਦੇਬੀ ਮਖਸੂਸ ਜਿਹੜਾ ਅਸਲੀ ਉਹਨੂੰ ਕੱਢੋ ਅੰਦਰੋਂ।
1: ਹਾਂਜੀ,
2: ਫਿਰ ਉਹਨਾਂ ਨੇ ਗਾਣਾ ਚੂਜ਼ ਕਰਕੇ ਭੇਜਿਆ ਸੀ, ਦੇਖ ਕੇ ਭੇਜਿਆ ਸੀ, ਫਿਰ ਉਹਨੂੰ ਤਿਆਰ ਕਰਿਆ, ਫਿਰ ਉਹਨਾਂ ਦਾ ਸੁਨੇਹਾ ਲੱਗਿਆ ਸੀ ਬਾਹਰ ਸੀ, ਕਹਿੰਦੇ ਮੇਰਾ ਫਿਲਮ ਦਾ ਗਾਣਾ ਕਰ ਦਿਓ।
1: ਹਾਂਜੀ,
2: ਉਦਾਂ ਇੱਦਾਂ ਸੋਚਿਆ ਜੇ ਨਹੀਂ ਕਦੇ ਕਲੈਬ ਕਰਨੀ ਹੈ, ਉੱਦਾਂ ਇਹ ਵੀ ਅੱਜ ਕੱਲ੍ਹ ਟਰੈਂਡ ਹੈ ਨਾ, ਕਲੈਬ
1: ਜਾਂ ਕਲੈਬ ਜਾਂ ਡਿਸਟਰੈਕ ਬੜੇ ਚੱਲਦੇ, ਵੀ ਦੋ ਜਾਣੇ ਉਹਨੇ ਉਹਨੂੰ ਗਾਣਾ ਕੱਢੀ ਜਾਣੇ, ਦੂਜੇ ਨੇ ਉਹਨੂੰ ਕੱਢੀ ਜਾਣੇ, ਅਤੇ ਉਹਨਾਂ ਦਾ ਇਸੇ ਕਰਕੇ ਤੋਰੀ ਫੁਰਕਾ ਚੱਲੀ ਜਾਣਾ।
2: ਨਹੀਂ, ਇਹ ਜਿਹੜਾ ਹੁੰਦਾ ਨਾ, ਮੈਂ ਨਹੀਂ ਬਿਲੀਵ ਕਰਦਾ ਇਹਦੇ 'ਚ, ਇੱਕ ਅੱਧੀ ਵਾਰੀ ਤਾਂ ਚੱਲ ਤੁਸੀਂ ਬੋਲਤਾ ਮੈਂ ਬੋਲਤਾ,
1: ਪਰ ਜਦੋਂ ਕੰਮ ਹੀ
2: ਗਾਣਾ ਗਾਤਾ ਮੈਂ,
1: ਹਰ ਨਵਾਂ ਕਲਾਕਾਰ
2: ਫਿਰ ਐਡਾ ਕਿਹੜੇ ਪੰਜਾਬ 'ਚ ਹੀ ਰਹਿੰਦੇ, ਫਿਰ ਐਡਾ ਕਿਹੜਾ ਐਡਰੈਸ ਪਤਾ, ਲੋਕੇਸ਼ਨ ਪਤਾ, ਸ਼ੇਅਰ ਕਰਕੇ ਗੱਬੇ ਜੇ ਮਿਲ ਲੈਣ ਕਿਤੇ ਪਟਾਕਾ ਪਾ ਲੈਣ ਇੱਕ ਦੂਜੇ ਦਾ, ਐਵੇਂ ਡਰਾਮਾ ਸਾਰਾ ਇਹ ਕੁਛ ਨਹੀਂ, ਇਹਦੇ ਨਾਲ ਕਿਸੇ ਨੇ ਕੀ ਲੈਣਾ, ਮੈਂ ਤੈਨੂੰ ਮਾੜਾ ਕਹਿਤਾ ਤੂੰ ਮੈਨੂੰ ਕਹਿਤਾ, ਰੜ ਲਓ ਇੱਕ ਦਿਨ, ਪਤਾ ਤਾਂ ਲੱਗੇ ਪੱਟਾਂ ਦੇ ਜ਼ੋਰ ਦਾ, ਇਹ ਬਦਮਾਸ਼ੀ ਦੇਖੋ, ਇਹ ਕੰਮ ਬਦਮਾਸ਼ਾਂ ਦਾ, ਮੈਂ ਅਕਸਰ ਕਹਿੰਦਾ ਹੁਣ ਬਦਮਾਸ਼ੀ ਬਦਮਾਸ਼ਾਂ ਦਾ ਕੰਮ ਹੈ, ਕਿਤੇ ਹੁੰਦਾ। ਮੰਨ ਲਓ ਕਿ ਤੁਸੀਂ ਕਿਸਾਨ ਹੋ, ਆਮ ਬੰਦੇ ਹੋ ਪਿੰਡ ਦੇ, ਤੁਸੀਂ ਸਾਰਾ ਦਿਨ ਆਪਦਾ ਰਜਾ 'ਚ ਰਹਿੰਦੇ ਹੋ, ਕੰਮ ਕਰਦੇ ਹੋ, ਕਈ ਵਾਰੀ ਪੀਤੀ ਖਾਧੀ 'ਚ ਬੰਦਾ ਵੜਕ ਮਾਰ ਦਿੰਦਾ, ਉਹ ਕਿਤੇ ਰੇਅਰ ਹੁੰਦਾ, ਪਿੰਡ ਵਾਲੇ ਵੀ ਜੜ ਜਾਂਦੇ, ਅਗਲਾ ਕਹਿੰਦਾ ਚੱਲ ਯਾਰ ਖੁਸ਼ੀ ਦਾ ਟਾਈਮ ਆ ਵੀ ਚਲੋ ਮਾੜਾ। ਹੁਣ ਜੇ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਪੀ ਕੇ ਗਲੀ 'ਚੋਂ ਲੰਘ ਕੇ ਰੋਜ਼ ਲਲਕਦੇ ਮਾਰੋਗੇ, ਅਗਲਾ ਹਫ਼ਤਾ ਨਹੀਂ ਟੱਪਣ ਦਿੰਦਾ, ਸਿਰ ਖੋਲ੍ਹ ਦਿੰਦਾ, ਦੋ ਹਿੱਸੇ ਕਰ ਦਿੰਦਾ। ਇਹ ਲੜਾਈਆਂ ਲੜੂਈਆਂ, ਇਹ ਕਾਗਜ਼ੀ, ਇਹ ਤੋਂ ਦੂਰ ਰਹੋ, ਵਧੀਆ
1: ਜੀ,
2: ਉਹ ਤਾਂ ਆਖਰੀ ਆਪਸ਼ਨ ਹੁੰਦਾ ਲੜਨਾ, ਜਦੋਂ ਕੋਈ ਹੀਲਾ ਨਾ ਬਚੇ।
1: ਤੁਹਾਨੂੰ ਚੇਤਾ ਸਭ ਤੋਂ ਮਹਿੰਗਾ ਪ੍ਰੋਜੈਕਟ ਵੀਡੀਓ ਵਾਲਾ ਕਿਹੜਾ ਸੀ ਹੁਣ ਤੱਕ?
2: ਪਹਿਲਾਂ ਵੀਡੀਓ 'ਤੇ ਬਹੁਤ ਪੈਸੇ ਲੱਗਦੇ ਹੁੰਦੇ ਸੀ,
1: ਹੁਣ ਫਿਲਮਾਂਕਣ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਰਾਈਟ?
2: ਮੈਂ ਦੱਸਦਾ, ਪਹਿਲਾਂ ਜਦੋਂ ਕਬਜ਼ਾ ਅਸੀਂ ਬਣਾਇਆ, ਮੇਲੇ ਦੇ 18-20 ਲੱਖ ਦਾ ਹੋਣਾ ਹੈ,
1: ਉਹ ਬੜਾ ਵੱਡਾ ਜਿਹਾ, ਹੈ ਨਾ,
2: 20 ਲੱਖ ਦੀ ਕਨਾਲ ਦੀ ਕੋਠੀ ਮੋਹਾਲੀ ਆ ਜਾਂਦੀ ਸੀ।
1: ਹਾਂਜੀ,
2: ਅੱਜ ਅੱਜ ਉਹ ਕੋਠੀ 18 ਕਰੋੜ ਦੀ ਆ,
1: ਗਾਣਾ ਉਹਨੇ ਦਾ ਹੁੰਦਾ।
2: ਹੁਣ ਸ਼ਾਇਦ ਕੋਈ ਮੇਰੀ ਗੱਲ ਸੁਣ ਕੇ ਕੋਈ ਹੋਰ ਵਿਚਾਰਾ ਕਹਿ ਦੇਵੇ ਮੈਂ ਤਾਂ 40 ਕਰੋੜ ਦਾ ਵੀਡੀਓ ਬਣਾਤਾ, ਉਹ ਗੱਲ ਵੱਖਰੀ ਹੈ, ਪਰ ਉਦੋਂ ਟੀ ਸੀਰੀਜ਼ ਦਾ ਜਿਹੜਾ ਸੈਟਅਪ ਵੱਡਾ ਸੀ, ਉਦੋਂ ਕੈਸਟਾਂ ਜਾਂਦੀਆਂ ਹੁੰਦੀਆਂ ਸੀ, ਉਹਦੀ ਰੇਂਜ ਬਹੁਤ ਸੀ, 2-2 ਕਰੋੜ ਹੈ, ਅਤੇ ਇਨਵੈਸਟਮੈਂਟ ਵੀ ਸੀ ਅਤੇ ਪੈਸਾ ਵੀ ਬਹੁਤ ਸੀ।
1: ਹਾਂਜੀ,
2: ਉਹਨਾਂ ਦੇ ਫਿਰ ਚੈਨਲਾਂ 'ਤੇ ਭੱਜਣੀਆਂ ਦੂਰ ਤੱਕ ਜਾਂਦੇ ਸੀ, ਮੈਂ ਉਦੋਂ 18-20 ਲੱਖ ਦਾ ਜਗਾੜ ਲਾ ਲਓ ਤੁਸੀਂ ਵੀ, ਮੋਹਾਲੀ ਆ ਨਵੇਂ ਸੈਕਟਰਾਂ 'ਚ ਇੰਨੇ 'ਚ ਆ ਜਾਂਦੇ ਸੀ।
1: ਹਾਂਜੀ,
2: ਉਦੋਂ ਆ ਨਵੇਂ 3B2 ਤੋਂ ਗਾਂ ਜਿਹੜੇ 71-70 ਜਿਹੜੇ ਬਣੇ ਸੀ, ਇੰਨੇ ਕੁ ਦੀ ਕੋਠੀ ਸੀ, ਹੁਣ ਤੁਸੀਂ ਦੇਖ ਲਓ ਵੀ ਜੇ ਅੱਜ ਦੇਖੀਏ ਤਾਂ ਉਹ 17-18 ਕਰੋੜ ਜਾਂ 20 ਕਰੋੜ ਮੰਗ ਲੈਂਦੇ ਹਾਂ ਜਿਹਦੀ ਕੋਠੀ ਹੁੰਦੀ ਹੈ। ਅੱਜ ਕੱਲ੍ਹ ਦੇਖੋ ਪਤਾ ਨਾ, ਇਹ ਫਾਰਮੈਟ ਬਦਲਣਾ, ਇਹਨੂੰ ਸਮਝੋ, ਉਹ ਕਈ ਬੰਦੇ ਇਹਨਾਂ ਗੱਲਾਂ ਨੂੰ ਹੈ ਜਿਹੜੇ ਨਾੜੀ ਹੁੰਦੇ ਆ, ਉਹ ਫਿਰ ਟਰੋਲ ਕਰ ਲਾ ਜਾਂਦੇ, ਆਇਆ ਨਹੀਂ ਜੀ ਹੁੰਦਾ। ਚਲੋ, ਜਿਵੇਂ ਜਿਵੇਂ ਮੋਬਾਈਲ ਦਾ ਵਰਤੋਂ ਵੱਧਦੀ ਹੈ ਨਾ
1: ਜੀ,
2: ਪਹਿਲਾਂ ਤੁਸੀਂ ਕੈਸਟ ਲਿਆ ਕੇ ਸੁਣਦੇ ਸੀ, ਫਿਰ CD ਆ ਗਈ, ਫਿਰ ਪੈਨ ਡਰਾਈਵ ਆ ਗਈ, ਪੈਨ ਡਰਾਈਵ 'ਚ ਇਕੱਠੇ ਬਹੁਤ ਗਾਣੇ ਆਉਣ ਲੱਗ ਗਏ, ਫਿਰ ਉਹਦੀ ਵੈਲਿਊ ਘੱਟ ਗਈ, ਫਿਰ ਇੰਟਰਨੈਟ 'ਤੇ ਗਾਣਾ ਆ ਗਿਆ, ਫਿਰ ਯੂਟਿਊਬ 'ਤੇ ਆਉਣ ਲੱਗ ਗਿਆ, ਬਹੁਤ ਲੋਕ ਵੀਡੀਓ ਦੇਖਦੇ ਸੀ।
1: ਹਾਂਜੀ,
2: ਸ਼ੁਰੂਆਤੀ ਦੌਰ 'ਚ ਮੈਨੂੰ ਲੱਗਦਾ ਆਪਾਂ ਪਹਿਲਾ ਚੈਨਲ ਸੀ ਪੰਜਾਬ 'ਚ ਜਦੋਂ ਯੂਟਿਊਬ ਸ਼ੁਰੂ ਕੀਤਾ, ਉਦੋਂ ਮੇਰੀ ਚੈਨਲ ਨਾਲ ਬਣਦੀ ਨਹੀਂ ਸੀ ਹੁੰਦੀ, ਸਾਰੇ ਚੈਨਲ ਵਾਲਿਆਂ ਨਾਲ

0: ਪਹਿਲਾਂ ਆਪਣਾ ਆਪਣੇ ਕੋਲ CMS ਕੀ ਹੁੰਦਾ ਉਹ ਸੀ ਆਪਣੇ ਕੋਲ,
1: ਹਾਂਜੀ।
0: ਉਦੋਂ ਬਾਅਦ ਹੌਲੀ ਹੌਲੀ ਯੂਟਿਊਬ ਤੋਂ ਬਾਅਦ ਫੇਸਬੁੱਕ ਆ ਗਈ, ਉਹਦਾ ਟ੍ਰੈਫਿਕ ਘੱਟ ਗਿਆ,
1: ਹਾਂਜੀ।
0: ਫਿਰ ਆ ਗਿਆ ਇੰਸਟਾਗ੍ਰਾਮ, ਫਿਰ ਉਹਦੇ ਉਹਦੇ ਆਉਣ ਨਾਲ ਫਿਰ ਉਹਦਾ ਸ਼ੇਅਰ ਗਿਰ ਗਿਆ
1: ਜੀ।
0: ਫਿਰ ਤੁਹਾਡੇ ਵਿਦੇਸ਼ਾਂ 'ਚ ਟਿਕਟੋਕ ਵੀ ਆ ਗਿਆ। ਪਹਿਲਾਂ ਲੋਕ ਸਿੰਗਰ ਨੂੰ ਦੇਖਦੇ ਸੀ ਵੀ ਉਹਦਾ ਗਾਣਾ ਆਇਆ, ਅੱਛਾ ਵੀਡੀਓ। ਹੁਣ ਬੰਦਾ ਉੱਠਦਾ ਸਵੇਰੇ ਤਿਆਰ ਹੋ ਕੇ, ਉਹ ਕਹਿੰਦਾ ਵੀ ਗਾਣਾ ਤਾਂ ਠੀਕ ਹੈ, ਫੋਟੋ ਮਿੱਤਰਾਂ ਦੀ ਲੱਗੂ। ਉਹ ਆਪਦੀ ਰੀਲ ਪਾਉਂਦਾ, ਹੁਣ ਜਿਹਦੇ ਕੋਲ ਲੱਖ ਡਾਲਰ ਦੀ ਗੱਡੀ ਹੈ, ਆ ਹੁਣ ਆ ਮੁੰਡੇ ਦੇ ਸੀ ਗੱਡੀ 'ਚ ਆਇਆ, ਉਹ ਕਹਿੰਦਾ ਭਾਈ ਮੈਂ ਲੱਖ ਡਾਲਰ ਤਾਂ ਉੱਤੇ ਲਾ ਤਾ, ਟਰੱਕ ਤਿਆਰ ਕਰਾਇਆ। ਹੁਣ ਜਿਹਨੇ ਲੱਖ ਦਾ ਲਿਆ ਤੇ ਲੱਖ ਉੱਪਰ ਲਾ ਤਾ, ਉਹ ਤਾਂ ਫਿਰ ਆਪਣੀ ਉਹ ਰੀਲ ਪਾਊ ਨਾ। ਫਿਰ ਉਹ ਯੂਟਿਊਬ ਦਾ ਟ੍ਰੈਫਿਕ ਵੀਡੀਓ ਦਾ ਹੋਰ ਘੱਟ ਗਿਆ। ਤੋ ਇਹ ਜਿਹੜਾ ਇਹਦਾ ਸਭ ਤੋਂ ਵੱਧ ਕਲਿੱਕਾਂ ਅੰਗਰੇਜ਼ਾਂ ਨੇ ਵੀ ਕਈਆਂ ਨੇ ਇਹਦੇ 'ਤੇ ਰਿਪੋਰਟਾਂ ਬਣੀਆਂ ਵੀ ਸਭ ਤੋਂ ਵੱਧ ਫੇਕ ਕਲਿੱਕਾਂ ਪੰਜਾਬ ਵਾਲੇ ਕਰਾਉਂਦੇ, ਖਾੜਾ ਲਾਉਣਾ, ਲੋਹ ਲੱਖ ਸਿੱਟਿਆ ਉਹਨੇ, ਮਿਲੀਅਨ ਦੋ ਚਾਰ ਹੋਰ ਹੋ ਜਾਂਦਾ, ਫੇਰ ਠਾਹ ਕਰਕੇ ਜਾ ਕਰਦੇ। ਪਹਿਲਾਂ ਆਈਟਿਊਨ 'ਤੇ ਜੈਨੂਅਨ, ਉਹ ਤਾਂ ਹੁਣ ਵੀ ਆਈਟਿਊਨ 'ਤੇ ਹੁਣ ਵੀ ਜੈਨੂਅਨ, ਮਤਲਬ ਉੱਥੇ ਇਸ ਤਰ੍ਹਾਂ ਦਾ ਕੁਛ ਨਹੀਂ। ਅਤੇ ਸਪੋਟੀਫਾਈ ਆ ਉਹਦੇ 'ਤੇ, ਹੁਣ ਮੈਂ ਤੁਹਾਨੂੰ ਉਹਦਾ ਵੀ ਫੋਨ, ਮੇਰੇ ਕੋਲ ਬੰਦਾ ਹੈਗਾ ਜੀ, ਤੁਹਾਨੂੰ ਚਾਹੀਦਾ ਹੋਇਆ ਕਿਸੇ ਨੇ ਲਾਲਾ ਲਾਲਾ ਕਰਾਉਣੀ ਹੈ,
1: ਮੈਂ ਹਾਲੇ ਗਾਂ ਜਾ ਕੇ ਸੋਚੂੰਗਾ ਕਿ
0: ਬਿੱਲ ਬੋਰਡ 'ਤੇ ਮੈਂ ਆ ਗਿਆ, ਮੇਰਾ ਪਹਿਲੇ ਨੰਬਰ
1: ਬਿੱਲ ਬੋਰਡ ਵਾਲਾ ਵੀ ਹੋ ਜਾਂਦਾ
0: ਲੈ,
1: ਪੈਸੇ ਵੱਧ ਲੱਗਦੇ ਨੇ।
0: ਹਾਂ, ਦੋ ਤਿੰਨ ਲੱਖ ਪਰ ਡੇ ਦਾ ਦੇਈ ਜਾਓ,
1: ਤੁਹਾਡਾ ਉਹ ਨਹੀਂ ਜਿਹੜਾ
0: ਗਾਣਾ ਦੇ ਜਾਓ,
1: ਸਾਰੀ ਦੁਨੀਆ ਵੇਖਣ ਨੂੰ ਫਿਰਦੀ ਹੈ, ਪੈਸਾ ਤੂੰ ਵੀ ਲਾ ਲੈ।
0: ਹਾਂ, ਇਹਦਾ ਤਾਂ ਇਹ ਹੈ ਨਾ, ਇੱਦਾਂ ਇਹ ਐਲਗੋਰਿਦਮ ਇੱਦਾਂ ਖੇਡਦੇ ਆ, ਇੱਦਾਂ ਕਰੰਟ ਚੱਲਦਾ ਹੁੰਦਾ ਡੀ ਸੀ ਵਾਲਾ,
1: ਹਾਂਜੀ।
0: ਵੀ ਅੱਜ ਹਾਈਪ ਦੇ ਦਿੱਤੀ, ਦੂਜੇ ਦਿਨ ਥੋੜ੍ਹਾ ਜਿਹਾ ਖਿੱਚ ਲਿਆ, ਤੀਜੇ ਦਿਨ ਫਿਰ ਚੱਕਤਾ। ਜੇ ਇੱਕ ਗਾਣਾ ਤੇ 50 ਲੱਖ ਲਾ ਲਓ, ਭਾਵੇਂ ਤੁਹਾਡੀ ਮਰਜ਼ੀ ਆ, ਬੱਲੇ ਬੱਲੇ ਕਰਾ ਲਓ, ਇਹ ਮੈਮਰੀ ਸ਼ੋਰਟ ਹੋ ਗਈ, ਫਿਰ ਬੰਦਾ ਇੰਨਾ ਸੋਚਦਾ ਨਹੀਂ, ਫਿਰ ਮਹੀਨੇ ਬਾਅਦ ਫਿਰ ਖਤਮ। ਕੰਮ ਨੇ ਹੀ ਕੰਮ ਆਉਣਾ
1: ਜੀ,
0: ਇਹ ਤੁਹਾਡੇ ਸਪੋਰਟਿਵ ਹੋ ਸਕਦੇ ਆ, ਫੋਰ ਟਾਈਮਿੰਗ ਲਾਲਾ ਲਾਲਾ ਹੋ ਸਕਦੀ ਹੈ, ਘੰਟੇ 'ਚ ਹਾਲ ਫੁੱਲ ਹੋ ਗਿਆ, ਇਹ ਗੱਲਾਂ ਹੋ ਸਕਦੀਆਂ
1: ਜੀ,
0: ਬਾਅਦ 'ਚ ਫ੍ਰੀ ਵੰਡੀ ਜਾਓ ਫਿਰ, ਹੈ ਨਾ। ਦਰਸ਼ਕ ਜਿਹੜੇ ਤੁਹਾਨੂੰ ਦੇਖਣ ਆਉਣੇ ਆ ਨਾ, ਉਹ ਤੁਹਾਨੂੰ ਤੁਹਾਡੀ ਵਾਜਬ ਕੀਮਤ ਦੇ ਦਿੰਦੇ ਆ ਟਿਕਟ ਲੈ ਕੇ, ਵੀ ਭਾਈ ਇੰਨੇ ਕੁ ਜਾਇਜ਼ ਹੈ, ਇਹਦੇ ਨਾਲ ਅਸੀਂ ਮਨੋਰੰਜਨ ਕਰ ਲਿਆ। ਪਰ ਹੁਣ ਜੇ ਆਪਾਂ ਉਹ ਜਿਹੜਾ ਅੱਜ ਕੱਲ੍ਹ ਚੱਲਿਆ ਹੋਇਆ ਈਵੈਂਟਸ ਵਾਲਿਆਂ ਦਾ,
1: ਹਾਂਜੀ,
0: ਇੱਕ ਟਿਕਟ $50 ਦੀ ਦੇ ਦਿੱਤੀ,
1: ਹਾਂਜੀ,
0: ਜੋ ਅਗਲੇ ਨੇ ਤੀਜੀ ਬੁੱਕ ਕਰਨੀ ਉਹ $500 ਦੀ ਹੋ ਗਈ।
1: ਵੈਲਕਮ।
0: ਤੋ ਸਾਡਾ ਜਿਹੜੀ ਕੋਸ਼ਿਸ਼ ਆ, ਮੈਂ ਮੇਰੇ ਵੀ ਬੜੇ ਮਿੱਤਰ ਆ, ਮੇਰੇ ਬੜੇ ਜੂਨੀਅਰ ਆ, ਕਈ ਕਾਰਪੋਰੇਟਾਂ 'ਚ ਵਰਕ ਮਿਲਦੇ ਰਹਿੰਦੇ, ਅਕਸਰ ਮੰਗਦੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ 1-2 ਸ਼ੋਅ ਉਹਨਾਂ ਨੂੰ ਦਿੱਤੇ ਸੀ, ਵੀ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ, ਅਸੀਂ ਲੁੱਟਣਾ, ਅਸੀਂ ਆਪਣੇ ਗੀਤ ਸੁਣਾਉਣਾ, ਸਾਡੇ ਚਾਹੁਣ ਵਾਲੇ ਸਾਨੂੰ ਚਾਹੁੰਦੇ ਵੀ ਇੰਨੇ ਕੁ ਵਾਜ ਮੈਂ ਤੁਹਾਡੇ ਲਈ, ਸਾਡੇ ਲਈ ਖੁਸ਼ੀ ਹੈ ਕਿ ਸਾਡੇ ਨਾਲ ਦੇਖਣਾ, ਅਸੀਂ ਕੀ ਲੈਣਾ ਵੀ ਕੋਈ ਨਿਊਜ਼ੀਲੈਂਡ ਵਾਲਾ ਮੋਰੀ ਸਾਨੂੰ ਦੇਖਣਾ ਹੈ ਕਿ ਨਹੀਂ,
1: ਹਾਂਜੀ,
0: ਉਹ ਤਾਂ ਸਾਡੀ ਕੋਈ ਦੌੜ ਥੋੜ੍ਹੀ, ਉਹ ਚੀਜ਼ਾਂ ਸਰ ਕਰ ਲਈਆਂ। ਅਤੇ ਆ ਜਿਹੜੇ ਚਾਟ ਚੂਟ ਆਏ ਤਾਂ ਆਪਣੇ ਵਾਲੀ ਤਲਾਸ਼ ਕਦੋਂ ਆਈ ਸੀ ਦੇਖੋ,
1: ਹਾਂਜੀ,
0: ਨਾਲੇ ਪੂਰੀ ਕੈਸਟ ਆਈ ਸੀ, ਉਦੋਂ ਤਾਂ ਇਸ ਤਰ੍ਹਾਂ ਦੀ ਕੋਈ ਸਟ੍ਰੀਮਿੰਗ ਪੈਸੇ ਵਾਲਾ ਵੀ ਸਿਸਟਮ ਨਹੀਂ,
1: ਹਾਂਜੀ।
0: ਇਹ ਮਨ ਸਮਝਾਉਣ ਵਾਲੀਆਂ ਗੱਲਾਂ ਹੁੰਦੀਆਂ, ਪੰਜਾਬੀ ਸਾਡੇ ਜੁੜਨ ਸਾਡੇ ਨਾਲ, ਆ ਤੁਸੀਂ ਜਿੱਦਾਂ ਲੋਕਲ ਮੀਡੀਆ, ਮੈਂ ਕੋਸ਼ਿਸ਼ ਕਰਦਾ ਉਹਨਾਂ ਕੋਈ ਰਹਿ ਨਾ ਜਾਵੇ ਯਾਰ, ਉਹਨਾਂ ਨੂੰ ਵੀ ਚਾਅ ਹੁੰਦਾ ਵੀ ਸਾਡੇ ਆਪਣੇ, ਅਤੇ ਜੇ ਮੈਂ ਇਹੀ ਸ਼ੋਅ ਕਾਰਪੋਰੇਟ ਕਰਾਂ, ਉਹਨਾਂ ਨੇ ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ,
1: ਬਿਲਕੁਲ,
0: ਹੈ ਨਾ। 25-30 ਗੱਡੀਆਂ ਦੇ ਕਾਫਲੇ 'ਚ ਮੈਂ ਆਇਆ ਕਰਾਂ, ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ ਇੱਥੇ ਸਾਨੂੰ ਕਿਹੜੀ ਗੱਡੀ ਨੇ ਲਿਆਉਣਾ ਅਤੇ ਗਾਹਾਂ ਕਿਹੜੀ ਨੇ ਲਿਆਉਣਾ। ਵਿੱਚੋਂ ਕਈ ਵਾਰ ਕਹਿੰਦਾ ਭਾਈ ਮੈਂ ਨਿਕਲਣ ਲੱਗਿਆ ਮਾੜਾ ਜਿਹਾ, ਫਿਰ ਹੁਣ ਤੁਸੀਂ ਉਹਦੇ 'ਚ ਲੰਘ ਜਾ, ਠੀਕ ਹੈ ਭਾਈ। ਤੋ ਸਾਡੇ ਵਾਲੀ ਸ਼ੋਅ ਕਰਾਉਣਾ, ਸਾਡੇ ਵਾਲੇ ਸਾਨੂੰ ਦੇਖਣਾ, ਅਸੀਂ ਬਹੁਤ ਖੁਸ਼ ਹਾਂ, ਸੰਤੁਸ਼ਟੀ ਹੈ।
1: ਬਿਲਕੁਲ। ਕੈਸਟਾਂ ਦੀ ਗੱਲ ਕਰਦੇ ਸੀ, ਸੀਡੀਜ਼ ਦੀ, ਤੁਸੀਂ ਐਸੇ ਸਿਵਨਰ ਸਾਂਭ ਕੇ ਰੱਖੀਆਂ ਆਪਣੀਆਂ ਕੈਸਟਾਂ ਹੁਣ ਤੱਕ ਜਾਂ ਸੀਡੀਜ਼?
0: ਸਹੀ ਹੈ, ਹਾਂ, ਮੇਰੇ ਤੋਂ ਪਿੰਡ ਜਦੋਂ ਅਸੀਂ .0 ਖੋਲ੍ਹੀ ਹੋਈ ਸੀ ਪਹਿਲਾਂ ਸਾਡੇ ਦੋਸਤਾਂ,
1: ਹਾਂਜੀ,
0: ਉਹਦੇ ਵੀ ਬਹੁਤ ਸਮਾਨ ਪਿਆ ਸਟੋਕ। ਹਾਂ,
1: ਜਾਂਦੇ ਜਾਂਦੇ ਇੱਕ ਦੋ ਸਵਾਲ ਹੋਰ ਨੇ,
0: ਸਵਾਲ ਹੀ ਕਰਦੇ ਤਿੰਨ ਦੋ ਵਾਰ ਇੱਕ ਤਿੰਨ।
1: ਤੁਹਾਡੇ ਸੱਜਣ ਨੇ ਅਮਿਤ ਔਜਮਾਨ,
0: ਹਾਂਜੀ, ਬੜੇ ਪਿਆਰੇ,
1: ਪਿਛਲੇ ਦਿਨ ਉਹਨਾਂ ਨੇ ਕਿਹਾ ਕਿ ਉਹ ਪੋਲੀਟੀਕਲ ਪਾਰਟੀ ਬਣਾਉਣਗੇ ਹੁਣ। ਮੈਨੂੰ ਪਤਾ ਤੁਸੀਂ ਪੋਲੀਟਿਕਸ 'ਚ ਨਹੀਂ ਆਉਣਾ, ਬਟ ਵਿਲ ਯੂ ਸਪੋਰਟ ਹਿਮ, ਉਹਨਾਂ ਦਾ ਹੀ ਸਹਿਯੋਗ ਦੇਵੋਗੇ?
0: ਉਦਾਂ ਉਦਾਂ ਹੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਉਹ ਬਣਾ ਦਿਓ, ਕਿਹੜਾ ਸਾਰੇ ਖੁਸ਼ਕੀ ਚੱਕ ਦਾਂਗੇ, ਕਿਹੜੇ ਸਫਾਈ ਉਹ ਕਰ ਦਾਂਗੇ।
1: ਐਜ਼ ਵੈਸੇ ਪ੍ਰਧਾਨ ਮੰਤਰੀ ਬੱਬੂ ਮਾਨ ਸਾਹਿਬ ਕਿਹੜੇ ਕੰਮ ਕਰਨਗੇ ਤਿੰਨ?
0: ਮੈਂ ਵੈਸੇ ਤਾਂ ਜਾਣੇ ਨਹੀਂ ਚਾਹੁੰਦਾ ਮੈਂ। ਦੇਖੋ ਤੁਸੀਂ ਕਿੰਨੇ ਪਿਆਰ ਸਤਿਕਾਰ ਨਾਲ ਗੱਲਾਂ ਕਰਦੇ ਹੋ, ਤੁਸੀਂ ਆਪਣੇ

0: ਮਨ ਦੀਆਂ ਗੱਲਾਂ ਕਰੋ। ਮੈਂ ਕੱਲ ਨੂੰ ਕੋਈ ਸਿਆਸੀ ਬੰਦਾ ਬਣ ਗਿਆ, ਤੁਸੀਂ ਇੰਨੀਆਂ ਗੱਲਾਂ ਕਰ ਪਾਓਗੇ?
1: ਬਿਲਕੁਲ।
0: ਮੈਂ ਤੁਹਾਨੂੰ ਪਹਿਲਾਂ ਕਹੂੰਗਾ ਓਏ ਮੇਰੀ ਪਾਰਟੀ ਬਾਰੇ ਨਾ ਯਾਰ ਬੋਲੀ ਕੁਛ ਵੀ,
1: ਹਾਂਜੀ
0: ਮੈਨੂੰ ਕੋਈ ਆਹ ਸਵਾਲ ਲੱਗ ਗਿਆ। ਹੁਣ ਤੁਸੀਂ ਖੁੱਲੇ ਆਇਆ, ਮੈਂ ਤੁਹਾਨੂੰ ਇਹਦਾ ਨੀ ਕਿਹਾ ਕੀ ਪੁੱਛਣਾ, ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰਦੇ। ਮੈਂ ਸਿਆਸਤ ਚੱਲ ਗਿਆ ਫਿਰ ਕਿੱਥੇ ਹੋਣੀਆਂ ਗੱਲਾਂ ਆਪਣੀਆਂ, ਫਿਰ ਮੈਂ ਗਪੌੜ ਛੱਡਣੇ ਵੱਡੇ ਵੱਡੇ। ਮੈਂ ਤਾਂ ਖਿਆਲਾਂ ਚ ਤੁਹਾਨੂੰ ਐਸਾ ਖੂਬਸੂਰਤ ਦੇਸ਼ ਬਣਾ ਦੂੰਗਾ ਵੀ ਤੁਸੀਂ ਕਹਿਣਾ ਵੀ ਅਸੀਂ ਤਾਂ ਛੱਡ ਕੇ ਆਉਣਾ ਉੱਥੇ।
1: ਵੈਸੇ ਖਿਆਲਾਂ ਚ ਤੁਸੀਂ ਬਹੁਤ ਸੋਹਣੀ ਇਮੈਜੀਨੇਸ਼ਨ ਬਣਾ ਦਿੰਦੇ ਹੋ। ਇੱਕ ਗੀਤ ਵੀ ਸੀਗਾ ਨਾ, ਨਹੀਂ ਮੈਂ ਪਾਣੀ ਵੀ ਛਿਣਕਾ ਦਿੱਤਾ,
0: ਇਹੀ ਸੁਣਾਉਣਾ ਕੱਲ ਨੂੰ ਤੈਨੂੰ ਪਹਿਲਾਂ।
1: ਬਸ ਠੀਕ ਆ, ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ। ਸਮਾਂ ਜਾਸਤ ਨਹੀਂ ਦੇ ਰਿਹਾ, ਬਟ ਉਹ ਜਿਹੜੀ ਚੀਜ਼ ਨਹੀਂ ਹੁੰਦੀ ਜਦੋਂ ਤੁਸੀਂ ਸਟਾਰਟ ਕਰਦੇ ਹੋ ਤੇ
0: ਓਹੋ
1: ਤੇ ਪਿੱਛੋਂ ਨਾਲ ਹੀ ਬੈਂਡ ਸ਼ੁਰੂ ਹੋ ਜਾਂਦਾ, ਉਹ ਬੈਸਟ ਫੀਲਿੰਗ ਆ। ਜਾਂਦੇ ਜਾਂਦੇ ਮੈਂ ਦੱਸਦਾ ਕਿ ਪਿਛਲੇ ਸਾਲ ਜਦੋਂ ਤੁਹਾਡਾ ਸ਼ੋਅ ਸੀਗਾ, ਪਿਛਲੇ ਤੋਂ ਪਿਛਲੇ ਸਾਲ ਸ਼ਾਇਦ,
0: ਉਹ ਕਿਸਾਨੀ ਸਲੋਗਨ ਆ ਉਹ ਸਾਡਾ।
1: ਹਾਂਜੀ ਹਾਂ, ਮੈਂ ਮੀਡੀਆ 'ਚ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ, ਪਹਿਲੀ ਵਾਰ ਸੀਗਾ ਕਿ ਕਿਸੇ ਆਰਟਿਸਟ ਨੂੰ, ਮੈਂ ਕੁਰਸੀਆਂ ਤੇ ਵੀ ਨਹੀਂ ਬੈਠਾ, ਮੈਂ ਤਾਂ ਲੈ ਸਪੀਕਰਾਂ ਤੇ ਬੈਠਾ ਇਦਾਂ ਵੇਖਣ ਡਿਆ ਹਾਂ, ਉਹ ਜਿਹੜਾ ਚਾਹ ਹੁੰਦਾ ਨਾ, ਉਹ ਚਾਹ ਤੁਹਾਨੂੰ ਜਦੋਂ ਬੰਦਾ ਗਾਉਣ ਡਿਆ ਹੁੰਦਾ।
0: ਦੇਖੋ ਤੁਸੀਂ ਮੈਨੂੰ ਪਹਿਲਾਂ ਸਵਾਲ ਕਰਿਆ ਸੀ, ਮੈਂ ਤਾਂ ਹੀ ਤੈਨੂੰ ਛੋਟੇ ਵੀ ਜਵਾਬ ਦੇ, ਤੁਸੀਂ ਕਿਹਾ ਵੀ ਤੁਸੀਂ ਕਮਰਸ਼ੀਅਲ, ਉੱਥੇ ਨੂੰ ਚਾਹ ਤਾਂ ਹੈ ਕਿਉਂਕਿ ਮੈਂ ਤੁਹਾਡੇ ਵਿੱਚੋਂ ਤੇ ਤੁਹਾਡੇ ਵਰਗਾ। ਜੇ ਮੈਂ ਬਾਕੀਆਂ ਨੂੰ ਡਰਾਮੇ ਕਰਨ ਲੱਗ ਜਾਵਾਂ ਵੀ ਸਟੇਜ ਤੇ ਸਤਿ ਸ਼੍ਰੀ ਅਕਾਲ ਭਾਜੀ, ਬਾਅਦ ਚੋਂ ਦੋ ਗਾਲਾਂ ਕੱਢ ਦੇਵਾਂ, ਫਿਰ ਤੁਸੀਂ ਮੈਨੂੰ ਨਾ ਇੱਦਾਂ ਗੱਲ ਕਰੋਗੇ, ਨਾ ਤੁਸੀਂ ਇੰਨੇ ਚਾਹ ਨਾਲ ਮੈਨੂੰ ਦੇਖੋਗੇ, ਤੇ ਮੈਂ ਉਦੋਂ ਤੱਕ ਹੀ ਗਾਉਣਾ ਚਾਹੁੰਦਾ ਜਦੋਂ ਤੱਕ ਤੁਸੀਂ ਚਾਹ ਨਾ ਦੇਖਾਂ, ਫਿਰ ਨਹੀਂ ਆਉਂਗੇ, ਅਸੀਂ ਆਪਣੇ ਖੇਤਾਂ 'ਚ ਗਾਵਾਂਗੇ।
1: ਐਂਡ ਆਖਰੀ, ਕਿਹਦਾ ਸ਼ੋਅ ਬੱਬੂ ਮਾਨ ਸਾਹਿਬ ਬਹਿ ਕੇ ਦੇਖਣਾ ਚਾਹੁੰਦੇ ਨੇ?
0: ਮੈਂ ਜਿਨ੍ਹਾਂ ਦਾ ਦੇਖਣਾ ਚਾਹੁੰਦਾ ਸੀ, ਮੇਰੇ ਵੱਡੇ ਵਡੇਰੇ ਜਿਹੜੇ ਸੀ ਉਹ ਆਪਣੇ ਉਹਨਾਂ ਉਹ ਹੈ ਨਹੀਂ, ਜਿੱਦਾਂ ਹੁਣ ਗੁਲਾਮ ਅਲੀ ਸਾਹਿਬ ਬਹੁਤ ਘੱਟ ਪਰਫੋਰਮ ਕਰਦੇ ਆ, ਉਹ ਉੱਧਰ ਰਹਿੰਦੇ ਆ, ਜਿਹੜਾ ਸਾਡੇ ਸਿਆਣੇ ਬੰਦਿਆਂ ਨੇ ਬੜੀ ਅਕਲ ਨਾਲ ਵੰਡਤਾ ਸਾਡਾ ਪੰਜਾਬ, ਜਿਹੜਾ ਜਿਹੜਾ ਕੀਮਤੀ ਹਿੱਸਾ, ਜਿਹੜੇ ਜਿਸ ਲਾਹੌਰ ਤਖ਼ਤ ਦੀਆਂ ਅਸੀਂ ਗੱਲਾਂ ਕਰਦੇ ਹਾਂ, ਜਿਹੜਾ ਉੱਥੇ ਰਹਿ ਗਿਆ। ਜਾਂ ਫਿਰ ਮੈਂ ਜਗਜੀਤ ਸਿੰਘ ਸਾਹਿਬ ਨੂੰ ਬਹੁਤ ਸੁਣਦਾ, ਉਹਨਾਂ ਨੂੰ ਵੀ ਦੇਖਿਆ ਇੱਕ ਵਾਰੀ, ਦੇਖਿਆ ਸੀ ਬਹੁਤ ਥੋੜਾ ਚਿਰ ਹੀ ਦੇਖ ਪਾਏ ਸੀ। ਇਹ ਜਿਹੜੇ ਸੂਖਮ ਗਾਇਕ ਆ ਜਿਹੜੇ ਉਹਨਾਂ ਉਹ ਉਹ ਜਿਹਨਾਂ ਦੀਆਂ ਆਵਾਜ਼ਾਂ ਬੜੀਆਂ ਪੁਖਤਾ ਸੀ, ਜਾਂ ਬੀਬੀ ਸੁਰਿੰਦਰ ਕੌਰ, ਮੈਂ ਵਿਹਲੇ ਟਾਈਮ ਸੁਣਦਾ ਇਹਨਾਂ ਦੀਆਂ ਗਜ਼ਲਾਂ, ਬਹੁਤ ਮੈਨੂੰ ਚੰਗੇ ਲੱਗਦੇ ਆ।
1: ਸੋ ਇੱਦਾਂ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਸੁਣਦੇ ਰਹੋ ਅਤੇ ਸਾਡੇ ਤੱਕ ਪਹੁੰਚਾਉਂਦੇ ਰਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਵਾਂ 'ਚ ਰਹੋ ਜੀ।
0: ਆਨੰਦ
1: ਤੁਸੀਂ ਵੀ ਸੁਣਦੇ ਰਹੋ ਜੀ ਰੇਡੀਓ, ਹਾਂਜੀ 1674 AM। ਸਤਿ ਸ਼੍ਰੀ ਅਕਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।